ਨਹੀਂ ਸਕਦਾ, ਨਾ ਤੇ ਧਨ ਨਾਲ ਭਰਿਆ ਤੇ ਨਾ ਧਰਮ ਨਾਲ ਭਰੇਗਾ, ਨਾ ਬਾਹਰ ਦੀ ਦੌਲਤ ਨਾਲ, ਨਾ ਨਾਮ ਨਾਲ। ਘੱਟੋ ਘੱਟ ਨਾਮ ਨਾਲ ਹੀ ਭਰ ਜਾਂਦਾ, ਰੱਬ ਦੇ ਪਿਆਰੇ ਅੱਗੋਂ ਜਪਣਾ ਬੰਦ ਕਰਦੇ। ਕਹਿੰਦੇ ਬੜਾ ਜਪਿਆ ਗਿਆ, ਉਹ ਕਹਿੰਦੇ ਨੇ ਨਹੀਂ ਮਾਧੋ, ਜਲ ਕੀ ਪਿਆਸ ਨਾ ਜਾਏ। ਇੱਕ ਦੋ ਜੀਵੋਂ ਲੱਖ ਹੋਵੇ, ਲੱਖ ਹੋਵੇ ਲੱਖ ਵੇ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੇ। ਹੁਣ ਧਨ ਵਾਲਿਆਂ ਨੂੰ ਵੇਖੋ, ਗੁਰੂ ਨਾਨਕ ਦੇਵ ਜੀ ਨੇ ਮਾਝ ਦੀ ਵਾਰ ਵਿੱਚ ਬੜਾ ਹੀ ਸੁੰਦਰ ਫਰਮਾਇਆ। ਮਰਦਾਨਾ ਕਹਿੰਦਾ ਬਾਬਾ ਜੀ ਕਦੀ ਕੋਈ ਰੱਬ ਦਾ ਪਿਆਰਾ ਰੱਜ ਵੀ ਗਿਆ ਹੋਵੇਗਾ ਜਪ ਜਪ ਕੇ? ਕਹਿਣ ਲੱਗੇ ਮਾਰੂ ਥਲ ਕਦੀ ਰੱਜਿਆ ਮੀਂਹ ਪਿਆ ਪੈ ਗਿਆ? ਉਸੇ ਵੇਲੇ ਹੀ ਸਮਾ ਜਾਂਦਾ ਮਾਰੂ ਮੀਂਹ ਨਾ ਤ੍ਰਿਪਿਆ, ਅੱਗੇ ਲਹੇ ਨਾ ਭੁੱਖ ਬਾਲਣ ਨਾਲ ਕਿਸੇ ਅਗਰ ਜਾਈਏ। ਅੱਜ ਤੱਕ ਰਾਜਾ ਰਾਜ ਨਾਲ ਤ੍ਰਿਪਤਿਆ, ਰਾਜ ਨਾਲ ਰਾਜਾ ਤ੍ਰਿਪਤ ਹੋਇਆ, ਸਾਰ ਬੜੇ ਚ ਸੁੱਤ। ਕੁੜਾਂ ਹੁੰਦੀਆਂ ਸਨ ਤੇ ਪਸ਼ੂ ਅੰਦਰ ਬੰਨਣੇ ਤੇ ਸ਼ਾਮ ਨੂੰ ਆਖਣਾ ਥੋੜੀ ਜਿਹੀ ਦੋ ਬੁੱਕਾਂ ਲੈ ਕੇ ਨਾ ਮਿੱਟੀ ਪਾ ਦਿਓ, ਸੁੱਕ ਪਾ ਦਿੱਤੀ। ਕਹਿੰਦੇ ਨੇ ਦੋ ਮੁੱਠਾਂ ਲੈ ਜਾ ਕੋਈ ਸੁੱਕ ਮਿੱਟੀ ਤੇ ਆ ਕੇ ਸਾਗਰ ਭਰਦੇ ਆ, ਇਹ ਸਾਗਰ ਭਰੇਗਾ? ਕਹਿਣ ਲੱਗੇ ਜਿੰਨਾ ਕੁ ਜਪਣੇ ਆ ਤੇ ਸੁੱਕ ਪਾਉਣ ਵਾਲੀ ਗੱਲ ਹੈ, ਹੋਰ ਕੁਛ ਵੀ ਥੋੜਾ ਜਿਹਾ। ਅਸੀਂ ਉਹਦੀ ਵਡਿਆਈ ਕੀ ਕਹਿ ਸਕਦੇ ਹਾਂ? ਮਰਦਾਨੇ ਆ, ਜਪ ਜਪ ਕੇ ਕੋਈ ਰੱਜੇ ਆ? ਧਨ ਨਾਲ ਕੋਈ ਰੱਜੇ ਆ? ਜਿੰਨਾ ਮਿਲਿਆ ਹੋਰ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ, ਫਿਰ ਕਰੀਏ ਕਿ ਹਾਂ ਇੱਕ ਗੱਲ ਹੈ। ਨਾ ਤੇ ਕਦੀ ਮਨ ਨਾਮ ਨਾਲ ਭਰਿਆ, ਨਾ ਇਹ ਧਨ ਨਾਲ ਭਰਿਆ। ਹਾਂ ਲੀਨ ਜ਼ਰੂਰ ਹੋ ਸਕਦਾ, ਮਨ ਪਰਮਾਤਮਾ ਵਿੱਚ ਲੀਨ ਹੋਵੇਗਾ। ਹੁਣ ਕਰਨਾ ਸੀ ਗੁਪਤ, ਮੁੱਕਣਾ ਸੀ ਆਪ। ਨਾਮ ਨਿਧਾਨ ਦੇ ਅਰਥ ਜੇ ਸਮਝੇ ਨੇ, ਹੁਣ ਸਮਝੋ ਵੱਸਦਾ ਹਿਰਦੇ ਵਿੱਚ। ਜੇ ਜ਼ਬਾਨ ਤੇ ਵੱਸਦਾ ਹੋਵੇ, ਸਰ ਇਹੋ ਸ਼ਬਦ ਇੱਥੇ ਕਹਿ ਰਹੇ ਨੇ। ਕਹਿੰਦੇ ਨੇ ਅਨੇਕਾਂ ਸੱਜਣ ਨੇ, ਮੈਂ ਪਹਿਲੇ ਬੇਨਤੀ ਕਰ ਚੱਕਾਂ, ਪੋਥੀ ਧਰਮ ਦੀ ਜਿੰਦ ਜਾਨ ਹੈ, ਕੁਰਾਨ ਵਿੱਚੋਂ ਕੱਢ ਲਓ, ਇਸਲਾਮ ਮੁਰਦਾ ਹੋ ਜਾਏਗਾ। ਇਸਲਾਮ ਦੀ ਜਿੰਦ ਜਾਨ ਹੈ ਕੁਰਾਨ। ਉਹ ਕਹਿੰਦੇ ਨੇ ਪੜ੍ਹੋ, ਪਾਠ ਕਰੋ, ਵੇਦ ਜਿੰਦ ਜਾਨ ਨੇ ਹਿੰਦੂ ਧਰਮ ਦੇ, ਗੀਤਾ ਜਿੰਦ ਜਾਨ ਹੈ, ਸੰਪਦ ਜਿੰਦ ਜਾਨ ਹੈ ਬੁੱਧ ਧਰਮ ਦੇ, ਬਾਈਬਲ ਜਿੰਦ ਜਾਨ ਹੈ ਈਸਾਈਅਤ ਦੇ ਗ੍ਰੰਥ ਕਹਿੰਦੇ ਨੇ ਪੜ੍ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਦ ਜਾਨ ਹੈ ਸਿੱਖ ਧਰਮ ਦੀ। ਲੇਕਿਨ ਜ਼ੁਬਾਨ ਤੱਕ ਹੀ ਜੇ ਗੱਲ ਆਏ, ਪੜ੍ਹੀ ਤੇ ਬੰਦਾ ਜਾਏ ਤੇ ਪੜ੍ਹ ਕੇ ਕੀ ਕਰੇ? ਦਿਮਾਗ ਭਰੇ, ਇਹ ਪਿਆਲਾ ਭਰ ਲਵਾਂ। ਸਾਹਿਬ ਕਹਿੰਦੇ ਨੇ ਪਿਆਲਾ ਨਾ ਭਰਿਆ ਤੇ ਨਾ ਇਹ ਭਰਨਾ, ਕਰਨ ਵਾਲਾ ਇੱਕ ਕੰਮ ਕਰੇ, ਪਤਾ ਲੱਗ ਜਾਏਗਾ ਸਾਹਿਬ ਜੀ ਕੀ ਕਹਿ ਰਹੇ ਨੇ। ਕਹਿੰਦੇ ਨੇ ਪੋਥੀ ਪੁਰਾਣ ਮੇਰਾ ਪੜ੍ਹੀਏ ਨਾ, ਪੋਥੀ ਪੁਰਾਣ ਕਮਾਈਆ, ਪਾਉ ਵੱਟੀ ਇੱਕ ਤਨ ਪਾਈਆ, ਸੱਚ ਬੂਝਣ ਆਣ ਜਲਾਈਆ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਿਉਂ ਮਿਲੈ। ਨਾਮ ਨਿਧਾਨ ਅਪਾਰ ਭਗਤ ਮਨ ਵਸੈ, ਅਪਾਰ ਨਾਮ ਜਿਸ ਦਾ ਪਾਰਾਵਾਰ ਨਹੀਂ, ਬੜਾ ਵੱਡਾ ਖਜ਼ਾਨਾ ਨਾਮ ਦਾ, ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਇਹ ਵੱਸਦਾ ਕਿੱਥੇ ਹੈ, ਰਹਿੰਦਾ ਕਿੱਥੇ ਹੈ, ਲੱਭਣਾ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਣਾ ਕਾ ਮਨ ਬਿਸਰਾਮ। ਨਾਮ ਜਦੋਂ ਲੱਭਣਾ, ਟਟੋਲਣਾ ਆਪਣੇ ਮਨ ਨੂੰ, ਵਿਸਰਾਮ ਹੈ ਇਸਦਾ ਮਨ ਵਿੱਚ, ਰਹਿੰਦਾ ਹੈ ਮਨ ਵਿੱਚ। ਕੋਈ ਮਨ ਖਾਲੀ ਨਹੀਂ, ਪਾਪੀ ਬੰਦੇ ਦੇ ਅੰਦਰ ਵੀ ਵਸ ਰਿਹਾ ਪਰ ਉਹਨੂੰ ਪਤਾ ਹੀ ਨਹੀਂ। ਉਹ ਇੰਜ ਹੈ ਕਿ ਖਜ਼ਾਨੇ ਤੇ ਬੈਠ ਕੇ ਜਿਵੇਂ ਕੋਈ ਭਿਖਿਆ ਮੰਗਦਾ ਹੋ, ਥੱਲੇ ਖਜ਼ਾਨਾ ਹੋਵੇ ਉੱਤੇ ਬੈਠ ਕੇ ਪੈਸਾ ਪੈਸਾ ਮੰਗਦਾ ਹੋਵੇ, ਜਿੱਥੇ ਪਤਾ ਲੱਗਿਆ। ਸਾਹਿਬ ਜੀ ਕਹਿੰਦੇ ਨੇ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸਾ, ਗੁਰੂ ਦੀ ਸੰਗਤ ਵਿੱਚ ਆ ਕੇ ਅਪਾਰ ਨਾਮ ਨਾਲ, ਨਰਿੰਜਨ ਨਾਮ ਨਾਲ ਜਦੋਂ ਵਾਹ ਬਣਦਾ, ਜਨਮ ਮਰਨ ਦਾ ਦੁੱਖ ਨਾਸ ਹੋ ਜਾਂਦਾ, ਮੋਹ ਨਾਸ ਹੋ ਜਾਂਦਾ ਹੈ। ਹ

0: ਦਾ ਮੁਬਾਰਕ ਆ। ਜੇ ਹੁਣ ਯੋਗੇ ਦੇ ਸ਼ਬਦ ਵਰਤੇ ਨੇ ਉਹ ਤੇ ਉੱਥੇ ਇੱਕ ਹੀ ਗੱਲ ਕਹੀ ਆ। ਸਿੱਖਾਂ ਨੂੰ ਪੁੱਛਦੇ ਨੇ, ਸਿੱਖ ਪੁੱਛਦੇ ਨੇ ਮਹਾਰਾਜ ਪ੍ਰਾਣਾਯਾਮ ਕਹਿੰਦੇ ਨੇ ਯੋਗੇ, ਉਹ ਕਹਿਣ ਲੱਗੇ ਸਵਾਸ ਚਾੜਦੇ ਨੇ, ਟਿਕਾਉਂਦੇ ਨੇ, ਉਤਾਰਦੇ ਨੇ। ਕਹਿਣ ਲੱਗੇ ਹਾਂ, ਤੁਸੀਂ ਚੰਗਿਆਈਆਂ ਗੁਣੇ ਆਪਣੇ ਵੱਲ ਖਿੱਚੋ, ਗੁਣ ਹਿਰਦੇ ਚ ਟਿਕਾਓ, ਬੁਰਾਈਆਂ ਬਾਹਰ ਕੱਢ ਦਿਓ, ਤੁਹਾਡਾ ਯੋਗਾ ਹੋ ਗਿਆ। ਰੱਬ ਦੀ ਸਿਫਤ ਸਲਾਹ ਕਰੋ। ਤਰਕ ਮੈਂ ਅਰਜ ਕਰਾਂ, ਤਰਕ ਨੂੰ ਕੱਟਦਾ, ਔਰ ਤਰਕ ਜਿਹੜਾ ਬੜਾ ਅਸਰ ਵੀ ਕਰਦਾ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆ ਗਈ, ਬੱਚੇ ਬਹੁਤ ਅੱਜ ਵੀ ਐਸੇ ਨੇ ਹੋਮਵਰਕ ਨਹੀਂ ਕਰਦੇ, ਕੰਮ ਨਾ ਕੀਤਾ, ਦੂਸਰੇ ਦੀ ਨਕਲ ਕਰਕੇ ਲੈ ਗਿਆ, ਪਰ ਇੱਕ ਐਸਾ ਫਸਿਆ ਉਹਨੂੰ ਨਕਲ ਕਰਨ ਦਾ ਵੀ ਮੌਕਾ ਨਾ ਮਿਲਿਆ, ਉਹ ਕੋਰਾ ਪੇਪਰ ਹੀ ਲੈ ਕੇ ਤੁਰ ਗਿਆ, ਪਰ ਬੜਾ ਹੁਸ਼ਿਆਰ ਸੀ। ਉਸਤਾਦ ਨੇ ਪੁੱਛਿਆ, ਕਿਸੇ ਨੇ ਕੋਈ ਚਿੱਤਰ ਬਣਾਇਆ, ਕਿਸੇ ਨੇ ਕੋਈ ਤੂੰ ਕੀ ਬਣਾਇਆ? ਕਹਿਣ ਲੱਗਾ ਜੀ ਧਿਆਨ ਨਾਲ ਵੇਖੋ, ਬਣੇ ਆ, ਪੇਪਰ ਕੋਰਾ ਸੀ। ਕਹਿਣ ਲੱਗਾ ਕੀ ਬਣਾਇਆ? ਕਹਿਣ ਲੱਗਾ ਘਾਹ ਇਹ ਵੱਡਾ ਵੱਡਾ ਤੇ ਵਿੱਚ ਗਾਂ ਚਰਦੀ ਪਈ। ਉਸਤਾਦ ਕਹਿਣ ਲੱਗਾ ਮੇਰੇ ਨਾਲ ਧੋਖਾ, ਘਾਹ ਕਿੱਥੇ ਹੈ? ਕਹਿਣ ਲੱਗਾ ਗਾਂ ਚਰ ਗਈ ਹੈ। ਘਾਹ ਤੇ ਹੈ ਸੀ, ਗਾਂ ਚਰ ਗਈ ਹੈ। ਤੇ ਕਹਿਣ ਲੱਗਾ ਗਾਂ ਕਿੱਥੇ ਹੈ ਦੱਸ? ਕਹਿਣ ਲੱਗਾ ਰੱਜ ਕੇ ਘਰ ਨੂੰ ਤੁਰ ਗਈ। ਹੁਣ ਗਾਂ ਵੀ ਚਰ ਗਈ ਹੈ, ਰੱਜ ਕੇ ਘਰ ਨੂੰ ਤੁਰ ਗਈ ਹੈ, ਪੇਪਰ ਖਾਲੀ ਹੈ। ਉਸਤਾਦ ਕਹਿਣ ਲੱਗਾ ਤੇਰੇ ਤਰਕ ਨੂੰ ਨਮਸਕਾਰ, ਮੰਨ ਗਏ ਹਾਂ ਕੋਈ ਕੁਛ ਚੀਜ਼ ਨਿਕਲੇਗਾ ਤੂੰ, ਪਰ ਕੀਤਾ ਤੂੰ ਕੱਖ ਨਹੀਂ। ਮੈਂ ਆਪ ਨੂੰ ਅਰਜ਼ ਕਰਾਂ, ਤਰਕ ਜਿਹੜੇ ਇਹਨਾਂ ਨਾਲ ਕੋਈ ਕੜੇ ਤੇ ਤਰਕ ਕਰੇ, ਕੇਸਾਂ ਚ ਕੀ ਪਿਆ ਹੈ, ਅੰਮ੍ਰਿਤ ਚ ਕੀ ਪਿਆ। ਹੁਣ ਇੱਕ ਹੀ ਗੱਲ ਪੱਲੇ ਬਣ ਲਓ ਅੱਜ ਤੋਂ, ਇਹ ਸੌ ਮਰੀ ਕੁਛ ਤਰਕ ਦੇਵੇ, ਪੁੱਤਰ ਮਿਥਿਆ, ਪੁੱਤਰ ਮਿਥਿਆ, ਪੁੱਤਰ ਮਿਥਿਆ। ਮੰਨਦਾ ਕੋਈ ਪੁੱਤਰ ਮਿਥਿਆ? ਕਿਉਂ ਨਹੀਂ, ਪੁੱਤਰ ਨਾਲ ਪਿਆਰ ਹੈ। ਜਿਨ੍ਹਾਂ ਨੂੰ ਸਿੱਖੀ ਨਾਲ ਪਿਆਰ ਹੈ ਨਾ, ਸੌ ਵਾਰੀ ਕੋਈ ਤਰਕ ਦਿੰਦਾ ਫਿਰੇ, ਉਹ ਕਹੇਗਾ ਤਰਕ ਰੱਖ ਪਾਸੇ, ਮੈਨੂੰ ਤੇ ਗੁਰੂ ਨਾਲ ਪਿਆਰ ਹੈ, ਮੈਂ ਗੁਰੂ ਦਾ ਹਾਂ ਤੇ ਮੇਰਾ ਗੁਰੂ ਹੈ। ਸਿੱਖੀ ਤਰਕਾਂ ਦੀ ਚੀਜ਼ ਨਹੀਂ, ਸਿੱਖੀ ਸ਼ਰਧਾ ਦੀ, ਸਿੱਖੀ ਪਿਆਰ ਦੀ ਚੀਜ਼ ਆ। ਕਕਾਰਾਂ ਨਾਲ ਸਿੱਖ ਨੂੰ ਪਿਆਰ ਹੈ, ਤਰਕ ਨਾਲ ਨਹੀਂ, ਕਕਾਰਾਂ ਨਾਲ ਪਿਆਰ ਹੈ, ਸ਼ਬਦ ਨਾਲ ਸਿੱਖ ਨੂੰ ਪਿਆਰ ਹੈ, ਸਿੱਖੀ ਨਾਲ ਪਿਆਰ ਹੈ, ਨਾਮ ਨਿਧਾਨ ਨਾਲ ਪਿਆਰ ਹੈ। ਜਿੱਥੇ ਤਰਕ ਹੋਣ, ਤਰਕ ਤੇ ਸੂਲਾਂ ਦੀ ਸੇਜ ਹੈ, ਉੱਥੇ ਨਾਮ ਕਿੱਥੇ ਬੈਠੇ? ਪਰਮਾਤਮਾ ਬੈਠਦਾ ਜਿੱਥੇ ਪਿਆਰ ਹੋਵੇ, ਨਾਮ ਨਿਧਾਨ ਅਪਾਰ, ਭਗਤਾਂ ਮਨ ਵਸਾ। ਨਹੀਂ ਤੇ ਨਾਮ ਬਿਨਾਂ ਸਭ ਕੋੜ ਗਾਲੀ ਹੋਚੀਆਂ, ਉਸੀਆਂ ਗੱਲਾਂ ਨੇ, ਉਸੀਆਂ ਗੱਲਾਂ ਮਗਰ ਨਹੀਂ ਲੱਗਣਾ, ਗੁਰੂ ਦੇ ਪਿਆਰ ਨੂੰ ਲੈ ਕੇ ਜਿਉਣਾ ਹੈ। ਹਾਂਜੀ,
1: ਜਨਮ ਮਰਨ ਮੋਹ ਦੁੱਖ, ਸਾਧੂ ਸੰਗ ਨਥਾ।
0: ਗੁਰੂ ਦੀ ਸੰਗਤ ਵਿੱਚ ਜਨਮ ਮਰਨ ਮੋਹ, ਇਹ ਬੜਾ ਵੱਡਾ ਦੁੱਖ ਹੈ, ਮੋਹ ਦਾ ਦੁੱਖ। ਅਸਲ ਵਿੱਚ ਮਰਨ ਦਾ ਦੁੱਖ ਹੀ ਤਾਂ ਹੈ ਕਿ ਜਨਮ ਨਾਲ ਮੋਹ ਹੈ। ਹੁਣ ਜਨਮ ਦਾ ਤੇ ਨਾਂ ਸੁਣ ਕੇ ਬੜਾ ਬੰਦਾ ਖੁਸ਼, ਪਰ ਮਰਨ ਦਾ ਤੇ ਨਾ ਸੁਣਨ ਵਾਸਤੇ ਤਿਆਰ ਨਹੀਂ। ਪਰ ਹੈ ਦੋਵੇਂ ਇਕੱਠੇ ਨੇ, ਇਕੱਲਾ ਜਨਮ ਹੁੰਦਾ ਨਹੀਂ, ਜਨਮ ਹੈ ਤੇ ਮਰਨ ਨਾਲ ਹੈ। ਮੋਹ ਮੁੱਕ ਜਾਏ, ਜਨਮ ਤੇ ਮਰਨ ਬਰਾਬਰ ਨੇ, ਅਰਥ ਵੈਸੇ ਦੋਵਾਂ ਦਾ ਇੱਕ ਹੈ। ਇੱਕ ਸ਼ਬਦ ਵਰਤਿਆ ਜਮ, ਮੌਤ ਲਈ ਵੀ ਜਮ, ਜਨਮ ਲਈ ਵੀ ਜਮ। ਬਾਣੀ ਖੋਜਦਿਆਂ ਮੈਂ ਹੈਰਾਨ ਹੋਇਆ, ਐਡਾ ਵੱਡਾ ਸਾਗਰ ਹੈ, ਜਨਮ ਲਈ ਜਮ ਵਰਤਿਆ, ਪਤਾ ਕਿੱਥੇ? ਜਮ ਜਮ ਮਰੈ, ਮਰੈ ਫਿਰ ਜੰਮੈ, ਤੇ ਜਮ ਦੂਸਰੇ ਵਾਸਤੇ, ਜੋ ਜਮੇ ਆਏ ਕੇਸ ਗਏ ਪਟਕੇ, ਦੋਵਾਂ ਦਾ ਜੋੜ ਇੱਕੋ ਹੀ। ਜਨਮ ਦਾ ਜਮ ਉਹ ਵੀ ਜਮ, ਮੌਤ ਦਾ ਉਹ ਵੀ ਜਮ। ਰੱਬ ਦੇ ਪਿਆਰੇ ਵਾਸਤੇ ਜਨਮ ਮਰਨ ਬਰਾਬਰ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤਪਾਲ ਹੀ ਲਿਖ ਹੈ ਸਾਸ ਗਰਾਸ। ਉਹਦਾ ਜਨਮ ਮਰਨ ਮੋਹ ਦਾ ਦੁੱਖ, ਇਹ ਦੁੱਖ ਦਾ ਨਾਸ ਹੋ ਜਾਂਦਾ ਹੈ। ਹਾਂਜੀ,
1: ਰਹਾਓ
0: ਹਾਂਜੀ
1: ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ।
0: ਜਿਹੜਾ ਪੋਥੀਆਂ ਪੜ ਕੇ ਮੋਹ ਵਿੱਚ ਹੀ ਫਸਿਆ ਪਿਆ, ਪੜਦਾ ਪੁਕਾਰਦਾ ਪਿਆ ਪੋਥੀਆਂ, ਵਿਅਰਥ ਐਵੇਂ ਬਾਦ ਝਗੜੇ ਹੀ ਚਰਚਾ ਕਰਦਾ ਪਿਆ। ਸਰ ਪਰ ਦਾ ਅਰਥ ਹੈ ਜ਼ਰੂਰ, ਉਹ ਜ਼ਰੂਰ ਰੋਣਾ ਧੋਣਾ ਹੀ ਉਹਦਾ, ਉਹਦਾ ਪੜਨਾ ਵੀ ਰੋਣਾ ਧੋਣਾ। ਗੁਰੂ ਸਾਹਿਬ ਨੇ ਐਵੇਂ ਨਹੀਂ ਸੀ ਕਿਹਾ, ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੇ ਰਾਮ ਰਾਜਾ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ। ਉਹ ਕਹਿੰਦੇ ਨੇ ਤੇਰਾ ਗਾਣਾ ਹੈ ਕਿ ਰੋਣਾ ਧੋਣਾ, ਇਹ ਰੋਇਆ ਧੋਇਆ ਕੀ ਕਰੇਗਾ? ਜੀਵਨ ਵਿੱਚ ਉਹਨਾਂ ਦਾ ਪੜਿਆ ਹੋਇਆ ਵੀ ਰੋਣਾ ਧੋਣਾ ਬਸ ਬਣ ਗਿਆ, ਜਿਹਨਾਂ ਦੇ ਅੰਦਰ ਨਾਮ ਨਿਧਾਨ ਨਹੀਂ ਵਸਿਆ। ਹਾਂਜੀ,
1: ਸੁੱਖ ਨਾ ਪਾਏ ਨ ਮੂਲ ਨਾਮ ਵਿਸੁਨਿਆ।
0: ਵਿਸੁਨਿਆ ਦਾ ਅਰਥ ਹੁੰਦਾ ਵਿਛੜੇ,

0: ਜਿਹੜੇ ਨਾਮ ਤੋਂ ਵਿਛੜੇ ਨੇ, ਨਾਮ ਤੋਂ ਵਿਹੋਣੇ ਨੇ, ਉਹ ਕਦੀ ਸੁੱਖ ਨਹੀਂ ਪਾ ਸਕਦੇ। ਇੱਕ ਪੰਕਤੀ ਹਿਰਦੇ ਤੇ ਲਿਖ ਲਈਏ। ਸਹਿਬ ਜੀ ਕਹਿੰਦੇ ਨੇ, ਹਰ ਸਿਮਰਨ ਛੋੜ ਪਰਮਗਤ ਚਾਹੇ, ਮੂਲ ਬਿਨਾ ਸ਼ਾਖਾ ਕਤ ਆਹੇ, ਸੁਖ ਨਾਹੀ ਏਰੇ ਹਰ ਭਗਤ ਬਿਨਾ। ਪਰਮਾਤਮਾ ਦੇ ਨਾਮ ਤੋਂ ਵਿਛੜ ਕੇ ਕੋਈ ਸੁੱਖ ਚਾਹੇ ਇੰਝ ਹੈ, ਮੱਛੀ ਜਿਵੇਂ ਪਾਣੀ ਤੋਂ ਵਿਛੜ ਕੇ ਚਾਹੇ ਮੈਂ ਸੁਖੀ ਰਹਿ ਜਾਵਾਂਗੀ, ਦੁੱਧ ਚ ਪਾ ਦਿਓ ਤਾਂ ਵੀ ਮਰ ਜਾਏਗੀ, ਪਾਣੀ ਨਾਲੋਂ ਦੁੱਧ ਮਹਿੰਗਾ, ਵਧੀਆ ਕਲੀਨ ਤੇ ਉਹਨੂੰ ਬਿਠਾ ਦਿਓ ਤੜਪੇਗੀ, ਉਹਦਾ ਜੀਵਨ ਆਧਾਰ ਨਹੀਂ। ਜੀਵਨ ਆਧਾਰ ਹੈ ਪਰਮਾਤਮਾ ਦਾ ਨਾਮ। ਨਾਮ ਤੋਂ ਵਿਛੜੇ ਜ਼ਰੂਰ ਹੀ ਰੋਂਦੇ ਧੋਂਦੇ ਰਹਿੰਦੇ ਹਨ। ਹਾਂਜੀ,
1: ਮੇਰੀ ਮੇਰੀ ਧਾਰ ਬੰਧਨ ਬੰਧਿਆ।
0: ਜਿਨ੍ਹਾਂ ਨੇ ਹੁਣ ਧਾਰਨ ਕਰਨਾ ਸੀ ਨਾਮ ਨੂੰ ਤੇ ਧਾਰਨ ਕਰ ਲਿਆ, ਮੈਂ ਮੇਰੀ ਮੇਰੀ ਮੇਰੀ ਧਾਰਨ ਕਰਕੇ ਉਹ ਬੰਧਨ ਵਿੱਚ ਬੱਝ ਗਿਆ। ਬੰਦੇ ਨੂੰ ਬੜੇ ਬੰਧਨ ਨੇ, ਮਤ ਸਮਝਣਾ ਕੋਈ ਇੱਕ ਅੱਧਾ ਬੰਧਨ ਹੈ, ਜਰਾ ਗਿਣ ਲੈਣਾ ਘਰ ਚ ਕਿੰਨੀਆਂ ਚੀਜ਼ਾਂ। ਮੈਂ ਇੱਕ ਉਦਾਹਰਨ ਦਿਆਂ, ਸੁਣ ਕੇ ਹੈਰਾਨ ਹੋਵੋਗੇ। ਘਰ ਚ ਜਿੰਨੀਆਂ ਬਸਤੀਆਂ ਉਹਨਾਂ ਨੇ ਸੂਈ ਤੋਂ ਲੈ ਕੇ ਵੱਡੀ ਤੱਕ, ਫਰਿੱਜ ਤੱਕ, ਬੰਦਾ ਇੱਕ ਇੱਕ ਨਾਲ ਬੱਝਿਆ ਪਿਆ। ਜੇ ਇਹ ਤਜਰਬਾ ਕਦੀ ਕਰਕੇ ਵੇਖ ਲੈਣਾ, ਵਸਤੂਆਂ ਨਾਲ ਕਿਵੇਂ ਬੱਝਿਆ। ਜਿਹੜੀ ਚੀਜ਼ ਤੁਹਾਡੇ ਕਦੀ ਕੰਮ ਨਹੀਂ ਆਈ, ਬਹੁਤ ਚੀਜ਼ਾਂ ਘਰ ਚ ਪਈਆਂ ਨੇ ਕੰਮ ਨਹੀਂ ਆਉਂਦੀਆਂ, ਕੋਈ ਮੰਗ ਕੇ ਲੈ ਜਾਏ ਤੁਹਾਡੇ ਕੋਲੋਂ, ਤੇ ਜਦੋਂ ਤੱਕ ਉਹ ਦੇਣ ਆਉਣਾ ਜਾਵੇ ਉਹ ਰੜਕਦੀ ਰਹਿੰਦੀ ਹੈ ਕਿ ਅਜੇ ਦੇ ਕੇ ਨਹੀਂ ਗਏ ਆ, ਤੁਹਾਡੀ ਕੰਮ ਕੋਈ ਨਹੀਂ ਆਉਂਦੇ ਪਏ, ਇਹ ਕਿਉਂ ਹੈ ਬੱਝਿਆ। ਬੰਦਾ ਛੋਟੀ ਜਿਹੀ ਰੱਸੀ ਨਾਲ ਵੀ ਬੱਝਿਆ ਪਿਆ, ਲੋਹੇ ਦੀ ਕੋਈ ਚੀਜ਼ ਲੈ ਗਿਆ ਉਹਦੇ ਨਾਲ ਬੱਝਿਆ ਪਿਆ। ਇਹ ਤੇ ਮੇਰੀ ਮੇਰੀ, ਇਹ ਮੇਰੀ ਹੈ, ਮੇਰੀ ਹੈ, ਮੇਰੀ ਹੈ, ਅਸਲ ਵਿੱਚ ਚੀਜ਼ਾਂ ਨਹੀਂ, ਮੇਰੀ ਨਾਲ ਬੱਝਿਆ ਪਿਆ। ਜਿੱਥੇ ਮੇਰੀ ਜੁੜ ਗਈ ਉਹ ਇਸ ਵਾਸਤੇ ਬੰਧਨ ਬਣ ਗਿਆ। ਜਨਕ ਰਾਜੇ ਨੇ ਸੱਚ ਕਿਹਾ ਸੀ, ਸੁਖਦੇਵ ਬੰਧਨ ਵਾਸਤੇ ਰਾਜ ਮਹੱਲ ਨਹੀਂ ਚਾਹੀਦਾ, ਲੰਗੋਟੀ ਵੀ ਕਾਫੀ ਹੈ। ਤੈਨੂੰ ਲੰਗੋਟੀ ਨੇ ਬੰਨ ਲਿਆ, ਲੰਗੋਟੀ ਨਾ ਕਿਤੇ ਸੜ ਜਾਏ। ਬੰਧਨ ਬੰਧਨ ਹੈ ਔਰ ਬੰਧਨ ਹੈ ਮੇਰੀ ਮੇਰੀ। ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰੇ, ਫਿਰ ਤੋੜਨਾ ਕਿਵੇਂ ਹੈ। ਇੱਕ ਇੱਕ ਵਸਤੂ ਨੂੰ ਤੇਰਾ ਹੈ, ਤੇਰਾ ਹੈ, ਤੇਰਾ ਹੈ, ਤੇਰਾ ਤੇਰਾ ਕਰੋ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਕਰਦੇ ਜੀ ਬੰਧਨ ਵਿੱਚ ਬੱਝ ਗਏ। ਹਾਂਜੀ,
1: ਨਰਕ ਸੁਰਗ ਅਵਤਾਰ ਮਾਇਆ ਧੰਦਿਆ।
0: ਕਦੀ ਨਰਕ ਵਿੱਚ, ਕਦੀ ਸਵਰਗ ਵਿੱਚ, ਕਦੀ ਜਨਮ ਹੋਇਆ, ਕਦੀ ਮਾਇਆ ਦੇ ਜੰਜਾਲਾਂ ਵਿੱਚ ਫਸੇ ਰਹੇ। ਹਾਂਜੀ,
1: ਸੋਧਤ ਸੋਧਤ ਸੋਧ ਤਤ ਵਿਚਾਰਿਆ।
0: ਖੋਜਦਿਆਂ ਖੋਜਦਿਆਂ, ਸੋਧਦਿਆਂ ਸੋਧਦਿਆਂ ਅਸਾਂ ਤਤ ਦੀ ਵਿਚਾਰ, ਅਸਲੀਅਤ ਦੀ ਵਿਚਾਰ ਕੀਤੀ ਹੈ।
1: ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ।
0: ਨਾਮ ਤੋਂ ਟੁੱਟਾ, ਨਾਮ ਤੋਂ ਟੁੱਟਾ ਸੁਖੀ ਨਹੀਂ ਰਹਿ ਸਕਦਾ, ਸੁਖ ਨਹੀਂ ਉਹ ਜ਼ਰੂਰ ਜੀਵਨ ਬਾਜੀ ਹਾਰ ਕੇ ਗਿਆ ਹੈ।
1: ਆਵਹੇ ਜਾਹੇ ਅਨੇਕ ਮਰ ਮਰ ਜਨਮ ਤੇ।
0: ਨਾਮ ਤੋਂ ਵੀ ਹੋਣੇ ਬੰਦੇ ਅਨੇਕਾਂ ਆਉਂਦੇ ਨੇ, ਜਾਂਦੇ ਨੇ, ਮਰ ਮਰ ਕੇ ਜਨਮਦੇ ਹਨ।
1: ਬਿਨ ਬੁੱਝੇ ਸਭ ਵਾਦ ਜੋਨੀ ਭਰਮ ਤੇ।
0: ਬੁੱਝਣ ਤੋਂ ਬਗੈਰ, ਬੁੱਝਣਾ ਹੈ ਪੋਥੀਆਂ ਪੜੀਏ, ਪਰ ਬੁੱਝੀਏ ਕਿ ਪਰਮਾਤਮਾ ਦਾ ਨਾਮ ਹਿਰਦੇ ਚ ਕਿਵੇਂ ਵਸੇ। ਇਹ ਪੜਨ ਦਾ ਅਸਲ ਵਿੱਚ ਨਿਸ਼ਾਨਾ ਆਪੋ ਆਪਣਾ। ਇੱਕ ਬੰਦਾ ਐਸਾ ਵੀ ਹੋ ਸਕਦਾ ਪੋਥੀ ਇਸ ਨਜ਼ਰੀਏ ਨਾਲ ਲਿਖਦਾ ਹੋਵੇ, ਅਨੇਕਾਂ ਲਿਖੀਆਂ ਹੋਣ ਕਿ ਮੈਂ ਤੇ ਵੇਚਣੀਆਂ ਨੇ ਸਿਰਫ। ਦੁਕਾਨਦਾਰ ਕਿੰਨੇ ਸਰੂਪ ਲਿਖਦੇ ਪਏ ਨੇ, ਪਰ ਵੇਖਦੇ ਨੇ ਇੱਕ ਪਿੱਛੇ ਕੀ ਬਚਦਾ, ਫਿਰ ਇੱਕ ਪੋਥੀ ਪਿੱਛੇ ਮੈਨੂੰ ਕੀ ਬਚੇਗਾ। ਕੋਈ ਪੜਦਾ ਪਿਆ ਇਸ ਵਾਸਤੇ ਕਿ ਮੇਰੀ ਅਜੀਬਕਾ, ਕੋਈ ਪੜਦਾ ਪਿਆ ਕਿ ਦੂਸਰੇ ਨੂੰ ਖੁਸ਼ ਕਰਨਾ ਮੈਂ। ਬਹੁਤਿਆਂ ਦੀਆਂ ਪੋਥੀਆਂ ਇਸੇ ਲਈ, ਖੁਸ਼ ਕਰਨਾ ਕੋਈ ਦੂਸਰੇ ਨੂੰ, ਨੀਵਾਂ ਵਿਖਾਉਣ ਲਈ ਮੈਂ ਜ਼ਿਆਦਾ ਜਾਣਨਾ। ਵਿਰਲਾ ਕੋਈ ਹੋਵੇਗਾ ਜਿਹੜਾ ਪੜਦਾ ਪਿਆ ਕਿ ਮਾਰਗ ਮਿਲੇ ਮੈਂ ਪਰਮਾਤਮਾ ਵਿੱਚ ਲੀਨ ਕਿਵੇਂ ਹੋ ਜਾਵਾਂ। ਉਹਦਾ ਪੜਨਾ ਹੀ ਕੁਛ ਹੋਰ, ਪੜਿਆ ਨਾ ਹੀ ਭੇਦ ਬੁੱਝਿਆ ਪਾਵਣਾ, ਉਹ ਅਸਲੀਅਤ ਨੂੰ ਬੁੱਝ ਲੈਂਦਾ। ਕਹਿੰਦੇ ਨੇ ਪਰਮਾਤਮਾ ਦੇ ਸੇਵਕ, ਨੰਕਾਰ ਦੇ ਸੇਵਕ ਉਹ ਤੇ ਤਰ ਗਏ, ਪਰ ਜਿੰਨਾ ਬੁੱਝਿਆ ਨਹੀਂ ਉਹ ਜੋਨਾਂ ਵਿੱਚ ਭਟਕਦੇ ਹਨ। ਹਾਂਜੀ,
1: ਜਿਨ ਕਉ ਭਏ ਦਇਆਲ ਤਿੰਨ ਸਾਧੂ ਸੰਗ ਪਿਆ,
0: ਜਿਨ੍ਹਾਂ ਉੱਤੇ ਅਕਾਲ ਪੁਰਖ ਜੀ ਦਇਆਲ ਹੋ ਗਏ ਉਹਨਾਂ ਨੂੰ ਦਾਤ ਮਿਲੀ, ਗੁਰੂ ਦੀ ਸੰਗਤ ਮਿਲ ਗਈ, ਸੰਗਤ ਵਿੱਚ ਆ ਗਏ। ਮੇਲ ਹੈ ਇੱਥੇ ਦਿਲ ਦਾ, ਮੇਲ ਹੈ ਇੱਥੇ ਜੋਤ ਦਾ, ਆਤਮਾ ਦਾ। ਇੱਕ ਮੈਂ ਪਦਾ ਆਪਦੇ ਸਾਹਮਣੇ ਰੱਖਾਂ ਸੁਖਮਨੀ ਸਾਹਿਬ ਦਾ, ਕਾਮ ਕ੍ਰੋਧ ਵੈਰ ਵਿਰੋਧ, ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾ ਲੋਭ ਥਰੋ, ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਪਟਕਦਾ ਪਟਕਦਾ ਪਟਕਦਾ ਗੁਰੂ ਦੀ ਸੰਗਤ ਵਿੱਚ ਆ ਕੇ ਕਹਿਣ ਲਗਾ ਹਾ ਹਾ ਆਨੰਦ ਆ ਗਿਆ। ਜੇ ਸਿੱਖਾਂ ਨਾਲ ਸੱਚੇ ਸੱਚੇ ਮਹਿਸੂਸ ਕੀਤਾ ਹੋਵੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਰੱਖਿਆ ਸਿਰ ਦਾ ਸਾਰਾ ਹੀ ਬੋਝ ਉਤਰ ਜਾਂਦਾ, ਬੰਦਾ ਸਮਝਦਾ ਹਲਕੇ ਹੋ ਗਏ, ਸਾਰੀ ਚਿੰਤਾ ਹੀ ਮੁੱਕ ਜਾਂਦੀ ਹੈ। ਜਿਵੇਂ ਮਾਂ ਨੇ ਸਿਰ ਉੱਤੇ ਹੱਥ ਰੱਖ ਦਿੱਤਾ ਹੋਵੇ, ਆਖੇ ਫਿਕਰ ਨਾ ਕਰ। ਸੰਗਤ ਵਿੱਚ ਆ ਕੇ ਕਹਿਣ ਲੱਗੇ ਹੁਣ ਨਹੀਂ ਇੱਥੋਂ ਜਾਣਾ, ਬੜੇ ਭਟਕ ਲਏ। ਕਦ ਹੂੰ ਸਾਧ ਸੰਗਤ ਤੇ ਪਾਵਾ, ਜਦੋਂ ਪਾ ਲੈਂਦਾ ਉਸੇ ਸਥਾਨ ਤੇ ਬਹੁਰ ਨਾ ਆਵੇ, ਫੇਰ ਨਹੀਂ ਵਾਪਸ ਜਾਂਦਾ। ਅੰਤਰ ਹੋਏ ਗਿਆਨ ਪ੍ਰਕਾਸ਼, ਉਸੇ ਸਥਾਨ ਕਾ ਨਹੀਂ ਬਣਾ। ਇੱਕ ਹੀ ਥਾਂ ਹੈ ਜਿਹੜੀ ਅਵਿਨਾਸ਼ੀ ਹੈ, ਸਾਧ ਸੰਗਤ। ਜਿਨ੍ਹਾਂ ਤੇ ਕਿਰਪਾਲ ਹੋ ਗਿਆ ਉਹਨਾਂ ਨੂੰ ਗੁਰੂ ਦੀ ਸੰਗਤ ਹੋ ਗਈ, ਸਾਧੂ ਸੰਗ ਭਇਆ। ਹਾਂਜੀ,
1: ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ,
0: ਉਹਨਾਂ ਜਨਾਂ ਨੇ ਸੇਵਕਾਂ ਨੇ ਅੰਮ੍ਰਿਤ ਨਾਮ, ਨਾਮ ਉਹ ਹੈ ਜੋ ਮਰਿਆਂ ਨੂੰ ਜੀਵਨ ਦਿੰਦਾ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ, ਉਹਨਾਂ ਨੂੰ ਇਹ ਨਾਮ ਪ੍ਰਾਪਤ ਹੋਇਆ, ਉਹਨਾਂ ਨੇ ਜਪ ਲਿਆ ਹੈ।
1: ਖੋਜਾ ਹੈ ਕੋਟ ਅਸੰਖ ਬਹੁਤ ਅਨੰਤ ਕੇ,
0: ਅਨੇਕਾਂ ਹੀ ਕਹਿੰਦੇ ਨੇ ਕਰੋੜਾਂ ਹੀ, ਇੱਕ ਕਰੋੜ ਨਹੀਂ ਕਰੋੜਾਂ ਹੀ ਖੋਜਦੇ ਨੇ, ਅਸੰਖਾਂ ਖੋਜਦੇ ਨੇ, ਅਨੰਤ ਖੋਜਦੇ ਨੇ, ਕੇਦ ਅਰਥ ਕਈ ਕਈ ਖੋਜਦੇ ਹਨ।
1: ਜਿਸ ਬੁਝਾਏ ਆਪ ਨੇੜਾ ਤਿਸ ਹੈ,
0: ਹੁਣ ਖੋਜਣ ਵਾਲਿਆਂ ਨੂੰ ਰੱਬ ਮਿਲੇਗਾ। ਗੁਰੂ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਨਹੀਂ, ਸਾਡੀ ਇੱਕ ਪਰੰਪਰਾ ਹੈ, ਪਤੀ ਘੋੜੀ ਤੇ ਚੜ ਕੇ ਵਿਆਹਣ ਆਉਂਦਾ, ਪਤਨੀ ਘੋੜੀ ਤੇ ਚੜ ਕੇ ਨਹੀਂ ਜਾਂਦੀ ਵਿਆਹਣ ਵਾਸਤੇ। ਕਿਉਂ? ਇੱਕ ਪੰਕਤੀ ਸਭ ਨੂੰ ਯਾਦ ਹੋਵੇਗੀ, ਉਹ ਸਰਦਲ ਚ ਖਲੋਤੀ ਉਡੀਕਦੀ, ਕਹਿੰਦੀ ਆਪੇ ਆਏਗਾ, ਘਰ ਆਪਣੜੇ ਖੜੀ ਤੱਕਾਂ, ਮੈਂ ਮਨ ਚਾਹ ਗਨੇਰਾ, ਸਹੇਲੀਆਂ ਬਾਹਰ ਗਈਆਂ ਖਲੋਤੀ। ਪੁਰਾਣੀ ਪਰੰਪਰਾ ਸੀ, ਅੱਜ ਤੇ ਕੁਛ ਵਿਗੜ ਰਹੀ ਹੈ, ਇਹ ਪਰੰਪਰਾ ਸੀ, ਇਹ ਭਗਤੀ ਦੀ ਪਰੰਪਰਾ ਸੀ। ਤੂੰ ਖਲੋ ਲਿਆ ਬੰਦੇ ਦੁਲਹਣ ਵਾਂਗੂ, ਉਹ ਤੈਨੂੰ ਲੈਣ ਵਾਸਤੇ ਆਪ ਆਏਗਾ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹ ਆਪ ਆਏਗਾ। ਕਬੀਰ ਸਾਹਿਬ ਕਹਿੰਦੇ ਨੇ ਮੈਂ ਕਿਤੇ ਵੀ ਨਹੀਂ ਗਿਆ, ਮੈਂ ਤੇ ਉੱਥੇ ਬਨਾਰਸ ਜਰਨ ਦਾ ਵੀ ਗੰਗਾ ਨਹਾਉਣ ਨਹੀਂ ਗਿਆ। ਉਹ ਕਹਿੰਦੇ ਨੇ ਆਪੇ ਹੀ ਲੈਣ ਆਇਆ, ਬੜੀ ਜੰਜ ਬਰਾਤ ਲੈ ਕੇ ਆਇਆ, ਸੁਰ ਨਰ ਮੁਣ ਜਨ ਕੌਤ ਕੇ ਆਏ, ਕੋਟ ਤੀਸ ਹੋ ਜਾਣਾ ਕਹੋ ਕਬੀਰ ਮੈਂ ਵਿਆਹ ਚੱਲੇ ਹੈ, ਪੁਰਖ ਏਕ ਭਗਵਾਨਾ, ਸਿੱਖਾਂ ਤੂੰ ਰਹਿਤ ਬਹਿਤ ਵਿੱਚ ਪੱਕਾ ਹੋ ਕੇ, ਪੂਰਾ ਅੰਮ੍ਰਿਤ ਧਾਰੀ ਬਣ ਕੇ ਸੁਚੇਤ ਹੋ ਕੇ ਖਲੋ, ਤੈਨੂੰ ਗੁਰੂ ਕਲਗੀ ਧਾਰਾ ਆਪ ਲੈਣ ਵਾਸਤੇ ਆਏਗਾ। ਸੁਚੇਤ ਹੋ ਕੇ ਰਹੋ, ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ, ਤੇਰਾ ਮਾਲਕ ਆਪ ਤੈਨੂੰ ਲੈਣ ਵਾਸਤੇ ਆਏਗਾ। ਜਿਸ ਬੁਝਾਏ ਆਪ, ਇਹ ਸਮਝ ਜਿਹਨਾਂ ਨੂੰ ਆਪ ਦਿੰਦਾ, ਨੇੜਾ ਤੇ ਸਹਿ ਉਹਨੂੰ ਕਹਿੰਦਾ ਕਿੱਧਰ ਵੇਖ ਰਿਹਾ, ਮੈਂ ਤੇ ਤੇਰੇ ਕੋਲ ਖਲੋਤਾ ਹੋਇਆ, ਮੈਂ ਤੇ ਤੇਰੇ ਅੰਗ ਸੰਗ ਆ, ਮੈਂ ਤੇ ਤੇਰੇ ਨਾਲ ਹਾਂ।
1: ਹਾਂਜੀ, ਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ,
0: ਲੋ ਜਿਸ ਨਾਮ ਦਾ ਜ਼ਿਕਰ ਆਇਆ ਨਾ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਉਹਦਾ ਹੁਣ ਖੋਲ ਕੇ ਖੁਲਾਸਾ ਆਖਰੀ ਪੰਕਤੀ ਵਿੱਚ ਕਰ ਦਿੱਤਾ। ਕਹਿੰਦੇ ਨੇ ਦਾਤਾਰ ਫਿਰ ਕਿਰਪਾ ਕਰ, ਮੈਂ ਤੇ ਬੱਚਿਆਂ ਤੇ ਮੇਰਾ ਤੈਨੂੰ ਚੰਗਾ ਭਲਾ ਪਤਾ, ਮੈਂ ਤੇ ਵਾਰ ਵਾਰ ਭੁੱਲਣਾ ਹੀ ਭੁੱਲਣਾ, ਮੈਂ ਵਾਅਦੇ ਵੀ ਕਰਾਂਗਾ। ਹੁਣ ਬੱਚਿਆ ਵਾਅਦਾ ਕਰੇ ਤੁਹਾਡੇ ਨਾਲ ਭਰੋਸਾ ਕਿੰਨਾ ਕੁ ਕਰੋਗੇ ਵੀ ਜੋ ਕਰਦਾ ਪੂਰਾ ਉਤਰੇਗਾ? ਮੈਂ ਤੇ ਆਖਾਂਗਾ ਚੰਗਾ ਹੁਣ ਨਹੀਂ ਭੁੱਲਦਾ, ਹੁਣ ਨਹੀਂ, ਘੜੀ ਬਾਅਦ ਮੈਂ ਫੇਰ ਭੁੱਲ ਜਾਣਾ। ਇੰਜ ਕਰ ਕੇ ਮੈਂ ਭੁੱਲਾਂ ਨਾ ਭੁੱਲਾਂ, ਤੂੰ ਨਾ ਮੈਨੂੰ ਭੁੱਲੀ, ਤੂੰ ਮੇਰੇ ਤੇ ਕਿਰਪਾ ਕਰ, ਮੈਂ ਤੇ ਬੱਚਿਆਂ ਮੈਂ ਗਲਤੀਆਂ ਕਰ ਵੀ ਜਾਵਾਂ, ਤੂੰ ਮੈਨੂੰ ਕਦੀ ਨਾ ਭੁੱਲ, ਤੂੰ ਮੇਰੇ ਅੰਦਰ ਡੇਰਾ ਲਾ ਕੇ ਬੈਠਾ ਹੀ ਰਹੋ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਓ, ਤੇ ਉਹ ਨਾਮ ਕੀ ਹੈ ਉਸ ਦੀ ਵਿਆਖਿਆ ਅਗਲੀ ਪੰਕਤੀ ਸਰਵਨ ਕਰੋ। ਹਾਂਜੀ,
1: ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ,
0: ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾਂ, ਤੈਨੂੰ ਵੱਡਾ ਵੱਡਾ ਕਹਿੰਦਾ ਰਹਾਂ, ਤੂੰ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ, ਮੇਰੇ ਮਨ ਚ ਇੱਕ ਹੀ ਚਾਹ ਹੈ ਭਾਈ ਨੰਦ ਲਾਲ ਜੀ ਦਾ ਇੱਕ ਵਚਨ ਹੈ, ਕਹਿੰਦੇ ਨੇ ਦੱਸਿਆ ਤੇਰਾ ਨਾਮ ਭੁਲਾ ਕੇ ਤੇ ਅਸੀਂ ਪੁੱਜ ਗਏ, ਸੜ ਗਏ, ਬਲ ਗਏ। ਦਿਲ ਇੰਜਾ ਜਿਵੇਂ ਪੁੱਜੀ ਚੀਜ਼ ਕੋਈ ਹੋਵੇ, ਮਾਰ ਅੰਮ੍ਰਿਤ ਦਾ ਛਟਾ, ਇਹਨੂੰ ਚਾਹ ਚੜ ਜਾਏ। ਉੱਠਾ ਅੰਮ੍ਰਿਤ ਵੇਲੇ ਚਾਹ ਨਾਲ, ਬਾਣੀ ਪੜਾਂ ਚਾਹ ਨਾਲ, ਸੇਵਾ ਕਰਾਂ ਚਾਹ ਨਾਲ, ਈਂਦ ਲੈ ਬਿਰਯਾਨੀ। ਬਿਰਯਾਨ ਕਹਿੰਦੇ ਨੇ ਭੁੱਜੇ ਹੋਏ, ਮੇਰਾ ਦਿਲ ਤੇ ਸੜਿਆ ਪਏ। ਈਂਦ ਲੈ ਬਿਰਯਾਨੀ ਮਹਾਰਾਜ ਚੌਕ ਦੇ, ਇਹ ਕੰਮ ਹੋਰ ਕਰ। ਦਰ ਗਲੂ ਅੰ ਬੰਦਗੀ ਰਾ ਤੌਕ ਦੇ, ਮੇਰੇ ਘਰ ਚ ਬੰਦਗੀ ਦਾ ਪਟਾ ਪਾ ਦੇ। ਮੈਨੂੰ ਕੋਈ ਅਵਾਰਾ ਕੁੱਤਾ ਨਾ ਆਖੇ, ਮੈਂ ਤੇਰੇ ਦਰ ਦਾ ਕੂਕਰ ਹਾਂ। ਸਿੱਖ ਵੀ ਆਖੇ ਦਾਤਿਆ ਮੇਰੇ ਗਲ ਚ ਵੀ ਆਪਣਾ ਪਟਾ ਪਾ ਦੇ। ਉਹ ਮੇਰ ਕਰਦਾ ਬੰਦਗੀ ਦਾ ਪਟਾ, ਭਗਤੀ ਦਾ ਪਟਾ, ਸਿੱਖੀ ਦਾ। ਕੋਈ ਤੁਰਿਆ ਜਾਂਦਾ ਹੋਵੇ ਸਿੱਖ, ਮੈਂ ਸਮਝਦਾ ਸਿੱਖ ਪੰਥ ਵਾਸਤੇ ਸੋਚਣੀ ਬਣਾਓ। ਤੁਰਿਆ ਜਾਂਦਾ ਹੋਵੇ ਸਿੱਖ, ਦੂਰੋਂ ਵੇਖ ਕੋਈ ਕੋਈ ਆਖੇ ਉਹ ਗੁਰੂ ਗੋਬਿੰਦ ਸਿੰਘ ਦਾ ਰੂਪ ਜਾ ਰਹੇ, ਇਹਨੂੰ ਵੇਖ ਕੇ ਗੁਰੂ ਯਾਦ ਆ ਰਹੇ ਹੈ, ਸਤਿਗੁਰੂ ਬਖਸ਼ਿਸ਼ ਕਰੇ ਸਰਬੱਤ ਨੂੰ। ਜਿੰਨੇ ਮਾਈ ਭਾਈ ਸੁਣ ਰਹੇ ਹੋ, ਜਿੱਥੇ ਜਿੱਥੇ ਸੁਣ ਰਹੇ ਹੋ, ਐਸੀ ਸਿੱਖੇ ਐਸਾ ਜੀਵਨ ਇਹ ਅੰਮ੍ਰਿਤਸਰ ਵਸਾਉਣ ਵਾਲਾ ਉਹ ਪਾਤਸ਼ਾਹ ਬਖਸ਼ੇ। ਸਾਰਿਆਂ ਤੇ ਚੜ੍ਹਦੀ ਕਲਾ ਹੋਵੇ, ਸਾਰਿਆਂ ਨੂੰ ਸਿੱਖੀ ਬਖਸ਼ੇ, ਸਾਰਿਆਂ ਨੂੰ ਨਾਮ ਨਿਧਾਨ ਅਪਾਰ ਇਹ ਬਖਸ਼ੇ ਤੇ ਗਾਉਣ ਦਾ ਚਾਹ ਬਣਿਆ ਰਹੇ। ਅੰਤ ਵਿੱਚ ਸਰਬੱਤ ਸੰਗਤਾਂ ਦਾ, ਧੰਨ ਗੁਰੂ ਰਾਮਦਾਸ ਤੇਰੀ ਆਸ ਤੇਰਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬਾਨ ਸਾਰਿਆਂ ਦਾ ਸਤਿਕਾਰਯੋਗ, ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਨਿਮਰਤਾ ਦੇ ਪੁੰਜ ਗਿਆਨੀ ਜਸਵਿੰਦਰ ਸਿੰਘ ਜੀ, ਹਰਗ੍ਰੰਥੀ ਸਾਹਿਬ ਜੋ ਪਿਆਰ ਬਖਸ਼ਦੇ ਨੇ, ਹਮੇਸ਼ਾ ਹੀ ਬੜੀ ਪ੍ਰੇਰਨਾ ਦਿੰਦੇ ਨੇ, ਛੇਤੀ ਛੇਤੀ ਆਓ। ਜਿੰਨਾ ਧੰਨਵਾਦ ਇਹਨਾਂ ਦਾ ਕਰਾਂ, ਓਨਾ ਹੀ ਥੋੜਾ ਪਿਆਰ ਬਖਸ਼ਦੇ ਨੇ। ਗੁਰੂ ਸੇਵਾ ਦੀ ਹੋਰ ਸਮਰੱਥਾ ਬਖਸ਼ੇ। ਵਿਚਾਰਾਂ ਦੋ ਦਿਨ ਕਰਦੇ, ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਹੋਣਗੀਆਂ, ਪਰ ਤੁਸੀਂ ਬਖਸ਼ੰਦ ਹੋ। ਮੇਰਾ ਗੁਰੂ ਬਖਸ਼ੰਦ ਹੈ, ਬਖਸ਼ ਲੈਣਾ, ਕਿਰਪਾ ਕਰਨੀ, ਮਿਹਰ ਕਰਨੀ, ਸਿਰ ਤੇ ਹੱਥ ਰੱਖਣਾ। ਆਓ ਆਖਰੀ ਪੰਕਤੀ ਪੜ੍ਹੀਏ, ਸਮਾਪਤੀ ਕਰੀਏ ਜੀ। ਹਾਂਜੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹਨਾਂ ਦਾ ਬੋਲਿਆ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਵੀ ਕਿਉਂ ਨਾ ਹੋਵੇ, ਜਦੋਂ ਵੀ ਮੇਰੇ ਦਾਦਾ ਜੀ ਬੋਲਦੇ ਨੇ ਸਰਬੱਤ ਦੇ ਭਲੇ ਲਈ ਬੋਲਦੇ।

ਸੁਣ ਦੱਸੂ ਕਿਸਦੀ ਇੱਕ ਦਬੀ ਦੇ ਮਧਵ ਹੋਈ ਆਵਾਜ਼ ਆਈ ਮੈਂ ਸਿੱਧਾਂ ਦੀ ਦੂਸਰੀ ਵਾਰ ਫਿਰ ਆਵਾਜ਼ ਦਿੰਦੇ ਨੇ ਜੋਗੀ ਹੈ ਧਰਤੀ ਤੂੰ ਕਿਸਦੀ ਫਿਰ ਦਬੀ ਦੀ ਆਵਾਜ਼ ਮੈਂ ਸਿੱਧਾਂ ਦੀ ਹਾਂ ਇਹ ਧਰਤੀ ਜੋਗੀਆਂ ਦੀ ਏ ਤੀਸਰੀ ਵਾਰ ਜੋਗੀ ਕਹਿੰਦੇ ਨੇ ਹੁਣ ਤੂੰ ਨਵੇੜਾ ਹੀ ਕਰਦੇ ਤੀਜੇ ਵਚਨ ਵਿੱਚ ਬੋਲ ਕੇ ਦੱਸ ਕਿਹਦੀ ਕਿ ਮੇਰੇ ਬਾਬਾ ਨਾਨਕ ਜੀ ਹੁਣ ਬੋਲੇ ਹੋਏ ਅਜੇ ਤੂੰ ਬੋਲਣ ਜੋਗਾ ਹੈ ਅਜੇ ਬੋਲਣ ਜੋਗਾ ਹੈ ਜਦੋਂ ਮੇਰੇ ਗੁਰੂ ਨਾਨਕ ਨੇ ਇਹ ਵਚਨ ਬੋਲੇ ਤੇ ਇਹ ਸੱਚ ਹੀ ਬੋਲਣ ਜੋਗਾ ਨਾ ਰਿਹਾ ਪਰ ਇੱਕ ਭਲਾ ਹੀ ਆਵਾਜ਼ ਧਰਤੀ ਵਿੱਚੋਂ ਗੂੰਜ ਉੱਠੀ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਇਹ ਆਵਾਜ਼ ਦੇ ਨਾਲ ਆਕਾਸ਼ ਗੂੰਜ ਉੱਠਿਆ ਇਹ ਧਰਤੀ ਨਾਨਕ ਦੀ ਹੈ ਇਸ ਧਰਤੀ ਦਾ ਗੁਰੂ ਨਾਨਕ ਮਾਲਕ ਹੈ ਸਿੱਧ ਜੋਗੀ ਸੁਣ ਕੇ ਹੈਰਾਨ ਹੋ ਗਏ ਹਾਂ ਬਈ ਇਹ ਆਵਾਜ਼ ਸੱਚ ਦੀ ਆਵਾਜ਼ ਹੈ ਸਾਰੇ ਸਿੱਧ ਜੋਗੀਆਂ ਨੇ ਬਾਬਾ ਨਾਨਕ ਜੀ ਦੇ ਚਰਨ ਪਕੜ ਲਏ ਤੇ ਕੀ ਕਹਿੰਦੇ ਨੇ ਸਿੱਧ ਬੋਲਣ ਸ਼ੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ।

ਮੇਰ ਭਰਿਆ ਹੱਥ ਰੱਖਿਆ ਇੰਜ ਜਾਪਿਆ ਜਿਵੇਂ ਇਸ ਬਾਲਕੀ ਵਿੱਚ ਦੁਬਾਰਾ ਪ੍ਰਾਣ ਆ ਗਏ ਦੁਬਾਰਾ ਜਾਨ ਆ ਗਈ। ਸਾਰੇ ਸਿੱਧਾਂ ਜੋਗੀਆਂ ਨੇ ਬਾਬੇ ਨਾਨਕ ਅੱਗੇ ਗੁਨਾਹ ਦੀ ਤੋਬਾ ਕੀਤੀ। ਕੁਝ ਬਾਬੇ ਨਾਨਕ ਦੇ ਹੋ ਕੇ ਇੱਥੇ ਰਹਿ ਗਏ ਤੇ ਕੁਝ ਇਸ ਧਰਤੀ ਨੂੰ ਛੱਡ ਕੇ ਚਲੇ ਗਏ। ਜਿੱਥੇ ਇਹ ਬਾਲਕਾ ਟੋਆ ਪੁੱਟ ਕੇ ਬੈਠਾ ਸੀ ਨਾ, ਹੁਣ ਵੀ ਇਸ ਅਸਥਾਨ ਤੇ ਨਿਸ਼ਾਨੀ ਵਜੋਂ ਇੱਕ ਥੜਾ ਬਣਿਆ ਹੋਇਆ। ਗੁਰੂ ਨਾਨਕ ਬੋਲੇ ਦਰਜੇ ਪ੍ਰਵਾਨ, ਮੇਰੇ ਬਾਬਾ ਜੀ ਜਦੋਂ ਬੋਲਦੇ ਨੇ ਨਾ, ਇਹਨਾਂ ਦਾ ਬੋਲਿਆ ਦਰਗਾਹ ਵਿੱਚ ਪ੍ਰਵਾਨ ਹੁੰਦਾ। ਇਹ ਸ੍ਰੀ ਨਾਨਕ ਮਤੇ ਦੀ ਧਰਤੀ ਬਹੁਤ ਹੀ ਭਾਗਾਂ ਵਾਲੀ ਹੈ। ਇਸ ਧਰਤੀ ਤੇ ਮੇਰੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵਿਚਾਰਨ ਪਾਏ। ਛੇਵੇਂ ਸਤਿਗੁਰਾਂ ਦੇ ਬੇਟੇ ਬਾਬਾ ਅਲਮਸਤ ਜੀ ਹੋਏ ਨੇ, ਜੋ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਕਰਿਆ ਕਰਦੇ ਸਨ। ਬਾਬਾ ਅਲਮਸਤ ਜੀ ਮੇਰੇ ਗੁਰੂ ਨਾਨਕ ਮਹਾਰਾਜ ਜੀ ਦੀਆਂ ਪਿਆਰੀਆਂ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਰਿਆ ਕਰਦੇ ਸੀ ਤੇ ਇੱਕ ਦਿਨ ਬਾਬਾ ਅਲਮਸਤ ਜੀ ਕੀ ਤੱਕਦੇ ਨੇ, ਉਹ ਪਿੱਪਲ ਜਿਸ ਥੱਲੇ ਮੇਰੇ ਬਾਬਾ ਨਾਨਕ ਜੀ ਬੈਠੇ ਸਨ ਨਾ, ਕੰਨ ਪਾਟੇ ਜੋਗੀਆਂ ਨੇ ਇਸ ਪਿੱਪਲ ਨੂੰ ਅੱਗ ਲਾ ਦਿੱਤੀ। ਜਦੋਂ ਬਾਬਾ ਅਲਮਸਤ ਜੀ ਨੇ ਦੇਖਿਆ ਤੇ ਬੈਰਾਗ ਵਿੱਚ ਮਨ ਪਾ ਰਹਾ ਹੈ, ਅੱਖਾਂ ਵਿੱਚੋਂ ਹੰਝੂਆਂ ਦਾ

ਤੇ ਇਸ ਨਿਸ਼ਾਨੀ ਨੂੰ ਆ ਕੇ ਸਾਂਭ ਲਵੋ। ਪਿਆਰ ਵਿੱਚ ਭਿੱਜ ਕੇ ਅਰਦਾਸ ਕੀਤੀ ਹੈ, ਹੈ ਗੁਰੂ ਹਰਗੋਬਿੰਦ ਮਹਾਰਾਜ, ਜੇ ਤੁਸੀਂ ਸੇਵੇ ਗੁਰੂ ਨਾਨਕ ਹੋ ਤੇ ਆ ਕੇ ਇਸ ਨਿਸ਼ਾਨੀ ਨੂੰ ਸਾਂਭ ਲਵੋ, ਮੇਰਾ ਇਹਨਾਂ ਅੱਗੇ ਜ਼ੋਰ ਨਹੀਂ। ਤੇ ਪਿਆਰਿਓ ਕੀ ਕੌਤਕ ਵਰਤਿਆ ਹੈ, ਸੇਵੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ, ਬਹੁਤ ਸਾਰੇ ਘੋੜ ਸਵਾਰਾਂ ਦੇ ਨਾਲ ਇਸ ਪੀਲੀ ਪੀਲ ਨੈਨੀਤਾਲ ਦੀ ਧਰਤੀ ਤੇ ਸ੍ਰੀ ਨਾਨਕ ਮਤੇ ਪਹੁੰਚ ਗਏ। ਕਰੇ ਕੋਈ ਸ਼ਰਧਾ ਨਾਲ ਅਰਦਾਸ, ਪ੍ਰਵਾਨ ਹੋ ਜਾਂਦੀ ਹੈ। ਗੁਰੂ ਹਰਗੋਬਿੰਦ ਮਹਾਰਾਜ ਸ੍ਰੀ ਨਾਨਕ ਮਤੇ ਪਹੁੰਚ ਗਏ ਤੇ ਇਹ ਸਿੱਧ ਜੋਗੀ ਜਿਹੜੇ ਈਰਖਾ ਕਰਦੇ ਸਨ, ਜਦੋਂ ਪਤਾ ਲੱਗਾ ਨਾ ਗੁਰੂ ਹਰਗੋਬਿੰਦ ਜੀ ਮਹਾਰਾਜ ਆ ਗਏ ਨੇ, ਤੇ ਸਾਰੇ ਇੱਥੋਂ ਦੌੜ ਗਏ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕੇਸਰ ਘੋਲਿਆ ਤੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਇਸ ਪਿੱਪਲ ਨੂੰ ਕੇਸਰ ਦੇ ਚਿੱਟੇ ਦਿੱਤੇ। ਤੇ ਪਿਆਰਿਓ, ਇਤਿਹਾਸ ਵਿੱਚ ਵੀ ਲਿਖਿਆ ਹੈ ਤੇ ਪ੍ਰਤੱਖ ਵੀ ਦਰਸ਼ਨ ਹੁੰਦੇ ਨੇ, ਤੇ ਪਿੱਪਲ ਉਸੇ ਹੀ ਤਰ੍ਹਾਂ ਹਰਿਆ ਭਰਿਆ ਹੋ ਗਿਆ ਜੋ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ। ਅੱਜ ਵੀ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ।

ਹੌਲੀ ਗੰਗਾ ਜਦੋਂ ਸਿੱਧ ਜੋਗੀਆਂ ਨੇ ਖੂਹੇ ਵਿੱਚ ਜਲ ਸੁਕਾ ਦਿੱਤਾ ਤੇ ਕਹਿੰਦੇ ਨੇ ਬਾਬਾ ਨਾਨਕ ਜੀ ਨੂੰ ਵੀ ਖੂਹੇ ਵਿੱਚ ਤੇ ਜਲ ਹੀ ਕੋਈ ਤੇ ਗੁਰੂ ਨਾਨਕ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਆ ਫੌੜੀ ਚੱਲ ਤੇ ਉਹ ਸਾਹਮਣੇ ਗੰਗਾ ਤੇ ਜਾ ਇਸ ਫੌੜੀ ਦੇ ਨਾਲ ਗੰਗਾ ਤੋਂ ਲਕੀਰ ਖਿੱਚਦਾ ਜਾਈ ਤੇ ਇਹ ਪਾਣੀ ਤੇਰੇ ਮਗਰ ਮਗਰ ਤੁਰਿਆ ਆਏਗਾ ਪਰ ਪਿਛਾਂ ਮੁੜ ਕੇ ਨਾ ਦੇਖੀ ਭਾਈ ਮਰਦਾਨਾ ਜੀ ਬਾਬਾ ਨਾਨਕ ਜੀ ਦੇ ਇਹਨਾਂ ਬਚਨਾਂ ਨੂੰ ਮੰਨ ਕੇ ਫੌੜੀ ਚੁੱਕਦੇ ਨੇ ਤੇ ਜਾ ਕੇ ਗੰਗਾ ਦੇ ਕਿਨਾਰੇ ਤੇ ਖਲੋ ਜਾਂਦੇ ਫੌੜੀ ਦੇ ਨਾਲ ਲਕੀਰ ਖਿੱਚੀ ਆਉਂਦੇ ਨੇ ਤੇ ਗੰਗਾ ਦਾ ਪਾਣੀ ਮਗਰ ਮਗਰ ਤੁਰਿਆ ਆਉਂਦਾ ਦੋ ਫਰਲਾਂਗ ਬਾਬੇ ਨਾਨਕ ਤੋਂ ਪਰੇ ਖਲੋ ਕੇ ਮਰਦਾਨਾ ਜੀ ਪਛਾਣ ਨੂੰ ਚਾਤ ਮਾਰਦੇ ਨੇ ਤੇ ਪਾਣੀ ਕੋਠੇ ਰੁਕ ਜਾਂਦਾ ਹੈ ਤੇ ਮੇਰੇ ਗੁਰੂ ਨਾਨਕ ਦਾਤਾ ਜੀ ਕੀ ਕਹਿੰਦੇ ਨੇ ਸਿੱਧਾ ਜੋਗੀਆਂ ਨੂੰ ਲਓ ਬਈ ਉਹ ਸਾਡੇ ਕੀਰਤਨੀ ਨੇ ਜਲ ਲੈ ਆਉਂਦਾ ਹੈ ਤੇ ਹੁਣ ਖੂਹਾਂ ਵਿੱਚ ਵੀ ਜਲ ਆ ਗਿਆ ਏ ਤੁਸੀਂ ਰੱਜ ਕੇ ਛੱਡੋ ਜੋ ਕਿ ਲੋਕ ਦੇਖ ਕੇ ਹੈਰਾਨ ਹੁਣ ਇਸ ਅਸਥਾਨ ਤੇ ਬੌਲੀ ਸਾਹਿਬ ਬਣੀ ਹੋਈ ਹੈ ਸੰਗਤਾਂ ਦਰਸ਼ਨ ਕਰਦੀ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਮੇਰੇ ਬਾਬਾ ਨਾਨਕ ਜੀ ਨੇ ਇਹ ਬਚਨ ਬੋਲੇ ਮਰਦਾਨੇ ਨੂੰ ਸ੍ਰੀ ਗੁਰੂ ਨਾਨਕ ਬੋਲੇ ਉੱਠ ਪਾਵੋ ਫੌੜੀ ਕਰ ਮੇਰ ਗੰਗਾ ਤੀਰਕ ਤੀਰਤ ਆਵੋ ਨਿਰਸੋ ਪਾਵੋ ਕਰੋ ਲਿਖਾਵੋ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਤੇ ਸੰਗਤਾਂ ਪ੍ਰਤੱਖ ਦਰਸ਼ਨ ਵੀ ਕਰਦੀਆਂ ਤੇ ਪਿਆਰਿਓ ਇੱਕ ਇੱਥੇ ਸਥਾਨ ਹੈ ਭੰਡਾਰੀ ਬੋਲ ਮੇਰੇ ਬਾਬਾ ਨਾਨਕ ਜੀ ਨੇ ਮਰਦਾਨੇ ਨੂੰ ਆਖਿਆ ਮਰਦਾਨਿਆਂ ਇਸ ਬੋਰਡ ਦੇ ਉੱਪਰ ਚੜ ਜਾ ਆਪਾਂ ਇੱਥੇ ਭੰਡਾਰਾ ਲਾਣਾ ਜਦੋਂ ਭਾਈ ਮਰਦਾਨਾ ਜੀ ਬੋਰਡ ਤੇ ਚੜ ਗਏ ਚੜ ਕੇ ਪੱਤੇ ਤੇ ਡਾਲੀਆਂ ਨੂੰ ਹਿਲਾਇਆ ਤੇ ਇਹਨਾਂ ਸਿੱਧ ਜੋਗੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਾਏ ਪਕਵਾਨ ਛਕਾਏ ਬਾਬਾ ਨਾਨਕ ਜੀ ਨੇ ਇੱਥੇ ਭੰਡਾਰਾ ਚਲਾਇਆ ਅਸਥਾਨ ਹੈ ਭੰਡਾਰੀ ਹੋ।

ਇਹ ਸਾਰੀਆਂ ਨਿਸ਼ਾਨੀਆਂ ਦਰਸ਼ਨ ਕਰੀਏ, ਇੰਜ ਲੱਗਦਾ ਹੈ ਕਿ ਐ ਮੇਰੇ ਬਾਬਾ ਨਾਨਕਾ, ਤੂੰ ਕਿੱਡਾ ਰਹਿਮਤਾਂ ਦਾ ਮੁਜੱਸਮਾ ਹੈ। ਉਹ ਲੋਕ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਇਸ ਪਾਵਨ ਤੇ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਨੇ, ਸ੍ਰੀ ਨਾਨਕ ਮਤੇ ਦੇ ਇਹਨਾਂ ਅਸਥਾਨਾਂ ਦੇ ਦਰਸ਼ਨ ਕਰੀਏ ਤੇ ਬਾਬੇ ਨਾਨਕ ਦੇ ਪਿਆਰ ਦੀਆਂ ਝਲਕਾਂ ਪੈਂਦੀਆਂ ਨੇ। ਵੀ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹ ਜ਼ਰੂਰ ਦਰਸ਼ਨ ਕਰੋ ਬਾਬੇ ਨਾਨਕ ਦੀ ਇਸ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਨਾਨਕ ਮਤਾ ਸਾਹਿਬ ਦੇ।

ਵਾਰ ਹੈ, ਤੁਹਾਡੀ ਮਿਹਮ ਲੇਖਣੀ ਤੋਂ ਬਾਅਦ ਹੈ, ਲੱਖੀ ਨਹੀਂ ਜਾ ਸਕਦੀ। ਜਿੱਥੇ ਜਿੱਥੇ ਵੀ ਬਾਬਾ ਨਾਨਕ ਜੀ ਨੇ ਚਰਨ ਪਾਏ, ਉਹ ਜਗ੍ਹਾ ਪੂਜਣ ਯੋਗ ਹੋ ਗਈ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਸਾਪਣ ਸੋਆ, ਉਹਨਾਂ ਸਥਾਨਾਂ ਨੂੰ, ਉਹਨਾਂ ਦੇ ਦਰਸ਼ਨਾਂ ਨੂੰ ਸੰਗਤਾਂ ਲੋਚਦੀਆਂ ਰਹਿੰਦੀਆਂ। ਇਹੋ ਜਿਹਾ ਹੀ ਇੱਕ ਅਸਥਾਨ ਹੈ ਸ੍ਰੀ ਨਾਨਕ ਮਤਾ ਸਾਹਿਬ, ਜਿਸ ਦਾ ਆਪ ਦੀ ਇਤਿਹਾਸ ਸਰਵਣ ਕਰੋ। 1561 ਬਿਕਰਮੀ ਵਿੱਚ ਮੇਰੇ ਬਾਬਾ ਨਾਨਕ ਜੀ ਨਾਨਕ ਮਤੇ ਦੀ ਧਰਤੀ ਤੇ ਗਏ। ਜਿੱਥੇ ਜਿੱਥੇ ਵੀ ਅਲਾਹੀ ਕੌਤਕ ਵਰਤਾਏ, ਨਿਸ਼ਾਨੀ ਵਜੋਂ ਉੱਥੇ ਅਸਥਾਨ ਬਣੇ ਹੋਏ ਨੇ। ਸ੍ਰੀ ਨਾਨਕ ਮਤਾ ਦਰਬਾਰ ਸਾਹਿਬ, ਦੋ ਥੜੇ ਜੋ ਗੁਰੂ ਨਾਨਕ ਦੇਵ ਜੀ ਦੀ ਪਿਆਰੀ ਜਾਤ ਦੇ ਪ੍ਰਤੀਕ ਨੇ, ਗੁਰਦੁਆਰਾ ਦੁੱਧ ਵਾਲਾ ਖੂਹ, ਫੌੜੀ ਗੰਗਾ, ਭੰਡਾਰੀ ਬੋ, ਪਿੱਪਲ ਸਾਹਿਬ ਜਿਸ ਦੇ ਥੱਲੇ ਮੇਰੇ ਬਾਬਾ ਨਾਨਕ ਜੀ ਬੈਠੇ ਸਨ, ਉਹ ਪਿੱਪਲ ਅਜੇ ਤੱਕ ਮੌਜੂਦ ਹੈ। ਆਓ ਸ੍ਰੀ ਨਾਨਕ ਮਤਾ ਸਾਹਿਬ ਜੀ ਦਾ ਪੂਰਨ ਇਤਿਹਾਸ ਸਰਵਣ ਕਰੀਏ। ਪੀਲੀ ਪੀਰ ਨੈਨੀਤਾਲ ਦੇ ਸੰਘਣੇ ਜੰਗਲਾਂ ਵਿੱਚ ਆ ਸਾਹਮਣੇ ਰੱਬੀ ਰੂਹਾਂ ਤੁਰੀਆਂ ਜਾ ਰਹੀਆਂ। ਬਾਬਾ ਨਾਨਕ ਜੀ ਤੇ ਪਿੱਛੇ ਭਾਈ ਮਰਦਾਨਾ ਜੀ, ਹਰ ਪਾਸੇ ਉਜਾੜ ਹੈ, ਬੀਆਬਾਦ ਹੈ, ਪਰ ਆ ਇੱਕ ਪਾਸੇ ਕੁਝ ਝੁੱਗੀਆਂ ਹੈ, ਝੁੱਗੀਆਂ ਦੇ ਬਾਹਰ ਧੂਣੀਆਂ ਲੱਗੀਆਂ ਹੋਈਆਂ ਨੇ। ਇਹਨਾਂ ਧੂਣੀਆਂ ਦੇ ਆਲੇ ਦੁਆਲੇ ਸਿੱਧ ਜੋਗੀ ਬੈਠੇ ਨੇ, ਕੰਨਾਂ ਵਿੱਚ ਮੁੰਦਰੇ, ਧੂਣੀਆਂ ਦੇ ਆਲੇ ਦੁਆਲੇ ਸਿੱਧ ਜੋਗੀ ਬੈਠੇ ਨੇ। ਠੰਡ ਬਹੁਤ ਕਹਿਰਾਂ ਦੀ ਹੈ। ਨਜ਼ਦੀਕ ਹੀ ਇੱਕ ਪਿੱਪਲ ਦਾ ਦਰਖਤ ਹੈ, ਪਿੱਪਲ ਦੇ ਦਰਖਤ ਥੱਲੇ ਕੱਚਾ ਮਿੱਟੀ ਦਾ ਥੜਾ ਹੈ। ਮੇਰੇ ਬਾਬਾ ਨਾਨਕ ਤੇ ਭਾਈ ਮਰਦਾਨਾ ਜੀ ਇਸ ਥੜੇ ਦੇ ਉੱਪਰ ਜਾ ਕੇ ਬਹਿ ਜਾਂਦੇ ਨੇ। ਸਿੱਧ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ, ਵੀ ਕੋਈ ਆਇਆ ਹੈ, ਕੌਣ ਹੈ, ਦੋ ਜਾ ਰਹੀ ਹੈ। ਜੋਗੀ ਆਪਸ ਵਿੱਚ ਗੱਲਾਂ ਕਰਦੇ। ਇਹਨੇ ਨੂੰ ਮਰਦਾਨਾ ਜੀ ਨੇ ਆਖਿਆ, ਬਾਬਾ ਜੀ ਠੰਡ ਬਹੁਤ, ਮੈਂ ਜਾ ਕੇ ਲੱਕੜਾਂ ਤੇ ਅੱਗ ਲੈ ਆਵਾਂ। ਭਾਈ ਮਰਦਾਨਾ ਜੀ ਇਹਨਾਂ ਜੋਗੀਆਂ ਕੋਲ ਜਾਂਦੇ, ਪਰ ਥੋੜੀ ਦੇਰ ਬਾਅਦ ਖਾਲੀ ਤੁਰੇ ਆਉਂਦੇ। ਮਹਾਰਾਜ, ਨਾ ਕਿਸੇ ਲੱਕੜਾਂ ਦਿੱਤੀਆਂ, ਨਾ ਅੱਗ ਦੀ ਅੰਗਾਰੀ। ਕਹਿੰਦੇ ਨੇ ਅਸੀਂ ਅਤੀਤ ਭੁੱਖੇ ਨੇ, ਕੋਲ ਤੇ ਪਦਾਰਥਾਂ ਦੇ ਢੇਰ ਲੱਗੇ ਪਏ ਨੇ, ਇਹਨਾਂ ਨਾਲੋਂ ਤੇ ਗ੍ਰਿਸਤੀ ਚੰਗੇ ਨੇ। ਆਏ ਗਏ ਮਹਿਮਾਨ ਨੂੰ ਜਲ ਪਾਣੀ ਤੇ ਛਕਾ ਦਿੰਦੇ ਨੇ, ਚਿੜਕ ਚਿੜਕ ਕੇ ਪੈਂਦੇ। ਮਰਦਾਨਿਆ, ਤੂੰ ਕਿਉਂ ਮਨ ਦੁਖਾ ਲਿਆ, ਐਂ ਤੇ ਦੇਖਣ ਵਾਸਤੇ ਆਏ ਹਾਂ। ਮਹਾਰਾਜ, ਰਾਤ ਕਿਵੇਂ ਲੰਘੇਗੀ, ਏਡੀ ਠੰਡ ਹੈ, ਲੰਘ ਜਾਏਗੀ ਰਾਤ ਦੀ, ਤੂੰ ਚਿੰਤਾ ਨਾ ਕਰ। ਰਾਤ ਲਈ ਦੋਨੋਂ ਜਾਣੇ ਚੌਂਕੜੇ ਮਾਰ ਕੇ ਉਸ ਨਿਰੰਕਾਰ ਦੀ ਜਾਗ ਵਿੱਚ ਜੁੜ ਗਏ। ਬੈਠਿਆਂ ਬੈਠਿਆਂ ਮਰਦਾਨੇ ਨੂੰ ਨੀਂਦਰ ਆਈ, ਚਦਰ ਲੈ ਕੇ ਲੇਟ ਗਿਆ। ਜਦੋਂ ਅੰਮ੍ਰਿਤ ਵੇਲਾ ਹੋਇਆ,
ਜਾਗ ਖੁੱਲੀ ਚ ਕੀ ਦੇਖਦਾ ਹੈ, ਧੂਣੀ ਬਲ ਗਈ ਹੈ ਤੇ ਕੋਲ ਲੱਕੜਾਂ ਵੀ ਸੀ। ਮਹਾਰਾਜ ਇਹ ਕਿਵੇਂ ਹੋ ਗਿਆ, ਇਹ ਸਾਰਾ ਕੁਝ ਕਿਸਨੇ ਕੀਤਾ ਹੈ? ਮਰਦਾਨਿਆ ਇਹ ਉਸ ਨਿਰੰਕਾਰ ਦੀ ਮਿਹਰ ਹੋਈ ਹੈ। ਪਿਆਰੇ ਜਿੱਥੇ ਇਹ ਧੂਣੀ ਬਲੀ ਸੀ ਨਾ, ਇਸ ਵੇਲੇ ਨਿਸ਼ਾਨੀ ਵਜੋਂ ਇੱਕ ਥੜਾ ਬਣਿਆ ਹੋਇਆ ਹੈ, ਜਿਸ ਪਿੱਪਲ ਥੱਲੇ ਮੇਰੇ ਬਾਬਾ ਨਾਨਕ ਜੀ ਬੈਠੇ ਸਨ ਨਾ, ਉਹ ਵੀ ਅਜੇ ਤੱਕ ਉਸੇ ਤਰ੍ਹਾਂ ਮੌਜੂਦ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਉਦਾਰ ਰਾਗ ਆਸਾ ਮਹਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਬਾਵਣਹਾਰੇ। ਕੇਤੇ ਤੇਰੇ ਰਾਗ ਪਰੀਸੰ ਕਹੀ ਹੈ, ਕੇਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਣ ਤੁਧਨੋ ਮੋਹਣੀ ਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਛੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਪ੍ਰਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾ

ਹੈ ਸਭ ਕੋਈ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ। ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਦੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਹ ਕਉ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵੜ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਪਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ, ਤਾਂ ਕਾ ਰਿਜਕਾ ਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਧਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੀ ਮਨ ਭਉ ਕਰਿਆ। ਉਡ ਊਡ ਆਵੈ ਸੈ ਖੁਸਾ, ਤਿਸ ਪਾਛੈ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ,

ਹੈ ਤਾਹੀਂ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਬਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਦਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵ ਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲਮੋ ਬਦ ਕੀਓ, ਖੜ ਖੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਨੂੰ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਤੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਕੱਟ ਕੱਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹੀ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਤਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰਿਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭ, ਤਾਕਾ ਮੂੜੋ ਚਾਰਤ ਪੇਦਾ, ਜਾ ਕੋ ਭੇਵ ਨ ਪਾਵਤ ਵੇਦਾ, ਤਾਂ ਕੋ ਕਰ ਪਹਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ।

ਬਿਨ ਬਿਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹੇ ਬਿਧ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਧ ਜਕੀਨੀ ਪੁੱਤ ਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਪਯੋ ਸ਼ੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਜੰਪਵ ਆਦਿ ਆਸ ਰੂਪ ਸੰਪਵ ਅਬ ਰੱਖਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜਿਤੇ ਉੱਠ ਬਦੋਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਆਸ ਤੁਜ ਤਵ ਸਰਣੀ ਪਰੇ ਤਿਨਕੇ ਦੋਸ਼ਟ ਦੁਖ ਤਵੈ ਮਰੇ ਪੁਰਖ ਜਪਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰੇ ਹੋ ਤਾਂ ਕਿ ਤਾਪ ਤਨ ਕਮੋ ਹਰੇ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵ ਸਕੈ ਨ ਕੋਈ ਏਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਫਾਸਦੇ ਤਾਂ ਹੀ ਉਭਾਰਾ ਜਿਨ ਨਰ ਨਾਮ ਤਿਹਾਰੁ ਕਹਾ ਦਾਰਿਦ ਦੋਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦਾ ਲਿਓ ਉਭਾਰੀ ਸਰਬ ਠੌਰ ਮੋਹ ਸਹਾਈ ਦੋਸ਼ਟ ਦੋਖ ਤੇ ਲਿਹ ਬਚਾਈ ਸਵਈਆ ਪਾਈ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਅਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰੋ ਦੁਆਰ ਬਾਂਗ ਹੈ ਕੀ ਲਾਜ ਆਸ।

ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ

බෙනවන්තනානක ගුරුචරණලාගේ වාජී අනහරතුරේ මොඳාවණී මහල්ලා පංජවා ਥਾਲ ਵਿੱਚ ਦਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਾਸਤ ਤਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ
1: ਕਿਰਪਾ ਮਹਿਸੂਸ ਨੇਰੇ

ਕਈਆਂ ਪਿਆਰਿਆਂ ਚ ਹੋ ਸਕਿਆ ਗੱਲ ਮੁਲਕੀਆਂ ਹੱਸਣੇ ਜਪੀਆਂ ਕਰੀਆਂ ਜਿਨ੍ਹਾਂ ਨਾਮ ਜਿੱਦਾਂ ਬੰਦ ਕਰਿਆ ਦੀ ਮਲਾਈ ਦੀ ਮਾਹੀ ਦੀ ਜਿਨ੍ਹਾਂ ਸਮੱਸਿਆ ਕੰਮ ਹੇਤ ਅਸੀਂ ਸਿੱਧੇ ਬੰਦ ਬਣ

ਸਿਖਾਨ ਸਿੱਖੀ ਜਾਣਗੇ ਸਿਧਾਂਤ ਹੈ ਸਿਧਾਂਤ।

ਕਰਨੀ ਆਉਣ ਵਾਲਾ ਸਮਾਂ ਗੁਜ਼ਰ

ਸਤਿ ਸ੍ਰੀ ਅਕਾਲ।

ਗਰਬਰਿਆ ਮੈਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਈ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਓਤ ਪੁਨ ਵੱਡਾ ਹੀ ਰਹਾਉ ਸਾਕਤ ਹਰ ਰਸਾਦ ਨ ਜਾਣਿਆ ਤਨੇ ਅੰਤਰ ਹੋਂ ਮੈਂ ਕੰਡਾ ਹੀ ਜਿਉਂ ਜਿਉਂ ਚਲ ਹੈ ਚੁਭ ਹੈ ਦੁਖ ਪਾਵ ਹੈ ਜਮਕਾਲ ਸਹਿ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁੱਖ ਜਨ ਮਰਨ ਪਵ ਖੰਡਾ ਹੀ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਤੀਹਾਂ ਖਾਟ ਚਲੋ ਫਰ ਲਾਹਾ ਆਗੈ ਬਸਨ ਸੁਹੇਲਾ ਔਧ ਕਟੈ ਦਿਨ ਸਰੈਣਾਰੀ ਮਨ ਗੁਰਮਿਲ ਕਾਲ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆ ਵਹਿ ਰਸ ਅਕਥ ਕਥਾ ਦਿਨ ਜਾਨੀ ਜਾ ਕਵਾਹੀ ਸੁਈ ਬਿਹਾਜੋ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਪਾਵੋ।

ਸ੍ਰੀ ਹਰਕ੍ਰਿਸ਼ਨ ਧਿਆਈ ਸਭ ਥਾਈ ਮੈਂ ਸਹਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਚੰਦਰ ਸਿੰਘ

ਬੇਨਤੀ ਹੈ ਮਹਾਨ ਕਿਰਪਾਲ ਪੱਤਰਕਾਰ ਆਦਮੀ ਦੇ ਪਾਲ ਮਸ਼ੀਨ ਦੀ ਜਾਇਦ ਸੇਵਾ ਹੋਈ ਸੁਣਿਆ ਸਾਨੂੰ ਮੰਨਿਆ ਜਾ ਰਿਹਾ ਕਮੇਟੀ ਸੁਧਵਾਣੀ ਪੜ੍ਹਨ ਦਾ ਸੇਵਾ ਕਰਨ ਦਾ ਬੜਾ ਅੱਛਾ ਕੋਈ ਕਰਨਾ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਹੋਵੇ।

0: केवोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह स्वा विलियम्स लेक तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam Shri Vaheguru Ji Rao Sorath Panna 595 to aarambh ho raha hai. Ek Omkar Satnam Karta Purukh Nirbhav Nirvair Akal Murat Ajunni Saipam Gur Prasad ਸੋਲਠ ਮਹੱਲਾ ਪਹਿਲਾ ਘਰ ਪਹਿਲਾ ਚੌਪੜੇ ਸੋਲਠ ਰਾਗਣੀ ਇਹ ਛੇਵੇਂ ਮੇਘ ਰਾਗ ਦੀ ਇਸਤਰੀ ਮੰਨੀ ਹੋਈ ਹੈ। ਕਸ਼ਟਮ ਮੇਘ ਰਾਗ ਵੈ ਗਾਵ ਹੈ, ਪੰਚੋ ਸੰਗ ਬਰੰਗਣ ਲਾਵ ਹੈ। ਸੋਰਠ ਗੋਡ ਮਲਾਰੀ ਧੁਨੀ ਪੁਣ ਗਾਵ ਹੈ, ਆਸਾ ਗੁਣ ਗੁਣੀ। ਇਹ ਸਿੱਧੀ ਦੀ ਕਾਨੜਾ ਕਾਫੀ ਅਤੇ ਮਲਾਰ ਦੇ ਮੇਲ ਤੋਂ ਬਣਦੀ ਹੈ, ਪੈ ਰਾਤ ਲੰਘ ਇਸ ਨੂੰ ਗਾਈ ਜਾਂਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੰਦਰੀ ਦੀ ਗਿਣਤੀ 9ਵੇਂ ਸਥਾਨ 'ਤੇ ਹੈ। ਵਾਹਿਗੁਰੂ ਜੀ ਅਕਾਨ ਓਅੰਕਾਰ ਪ੍ਰਕਾਸ਼ ਰੂਪ ਹਨ, ਤ੍ਰੈਵਾਲ ਤ੍ਰੈਕਾਲ ਵਾਦ ਰੂਪ ਨਾਲ ਸੁਣਾ ਹੋਣ ਦੇ ਕਰ ਤਿੰਨਾਂ ਕਾਲਾਂ 'ਚ ਇੱਕ ਰਸ ਰਹਿਣ ਵਾਲੇ ਉਹਨਾਂ ਦਾ ਨਾਮ ਸਾਤਿਆ ਸਤ ਸਰੂਪ ਹੈ। ਕਰਤਾ ਪੁਰਖ ਸਾਰਿਆਂ ਨੂੰ ਕਰਨੇ ਵਾਲੇ ਹਨ। ਨਿਰਭਉ ਭਉ ਤੋਂ ਰਹਿਤ ਹਨ, ਨਿਰਵੈਰ ਵੈਰ ਤੋਂ ਰਹਿਤ ਹਨ। ਅਕਾਲ ਮੂਰਤ ਮੂਰਤ ਮੈਨੂੰ ਉਹਨਾਂ ਦਾ ਸਰੂਪ ਕਾਲ ਤੋਂ ਰਹਿਤ ਹੈ, ਅਜੂਨੀ ਜੂਨੀਆਂ 'ਚ ਨਹੀਂ ਆਉਂਦੇ, ਜੂਨੀਆਂ ਤੋਂ ਰਹਿਤ ਹਨ। ਸਹਿਭੰਗ ਆਪਣੇ ਆਪ ਪ੍ਰਕਾਸ਼ ਰੂਪ ਹਨ। ਗੁਰਪ੍ਰਸਾਦ ਸਤਿਗੁਰੂ ਦੀ ਪ੍ਰਸਾਦ ਕਿਰਪਾ ਨੂੰ ਪ੍ਰਾਪਤ ਹੁੰਦੇ ਹਨ। ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸੋਰਠ ਸਾਹਿਬ ਦੀ ਬਾਣੀ ਹੈ। ਪਹਿਲੇ ਸਤਿਗੁਰੂ ਜੀ ਪਹਿਲੇ ਘਰ ਵਿੱਚ ਚਾਰ ਪਦਾਂ ਦਾ ਸ਼ਬਦ ਉਚਾਰਨ ਕਰਦੇ ਹਨ। ਸਭ ਨਾ ਮਰਨਾ ਆਇਆ ਵੇ ਛੋੜਾ ਸਭ ਨਾ, ਇਸ ਦੁਨੀਆਂ 'ਚ ਜਿਹੜਾ ਵੀ ਆਇਆ ਇੱਕ ਦਿਨ ਸਰੀਰ ਕਰਕੇ ਸਭ ਨੇ ਮਰ ਜਾਣਾ ਹੈ। ਔਰ ਸਾਰਿਆਂ ਦੇ ਸਿਰ ਦੇ ਉੱਪਰ ਕਿ ਮਰਨਾ ਆ ਰਿਹਾ, ਮੌਤ ਆ ਰਹੀ ਹੈ, ਸਭ ਨਾ ਸਾਰਿਆਂ ਦਾ ਇੱਕ ਦਿਨ ਇਹ ਮਾਇਆ ਪਦਾਰਥਾਂ ਨਾਲ ਵਿਛੋੜਾ ਹੋ ਜਾਣਾ ਹੈ। ਸਭ ਨਾ ਸਾਰੇ ਰਿਸ਼ਤੇਦਾਰਾਂ ਨਾਲ ਵੀ ਵਿਛੜ ਜਾਣਾ ਹੈ। ਇਹ ਜਿਹੜੇ ਜੀਵ ਹੈ ਇਸ ਤਰ੍ਹਾਂ ਨਿਰਫਲ ਕਿਉਂ ਜਮ ਮਰ ਰਹੇ ਹਨ? ਪਾਤਸ਼ਾਹ ਨੇ ਸਭ ਦਾ ਨਾਹ ਨਾਹ ਨਾਮ ਪਤੀ ਦਾ ਪਰਮਾਤਮਾ ਉਸ ਨਿਰੰਕਾਰ ਨੂੰ ਵਿਛੋੜਾ ਹੋ ਰਿਹਾ ਹੈ, ਇਸ ਕਰਕੇ ਨਿਕੰਮੇ ਹੋ ਕੇ ਮਰ ਰਹੇ ਆ, ਜੰਮ ਰਹੇ ਹਨ। ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਨਾਹ, ਸਿਆਣੇ ਜਿਹੜੇ ਗਿਆਨਵਾਨ ਲੋਕ ਮਹਾਂਪੁਰਸ਼ ਸੰਤ ਮਹਾਤਮਾ ਉਹਨਾਂ ਕੋਲੋਂ ਜਾ ਕੇ ਪੁੱਛੋ ਅੱਗੇ ਪਰਲੋਕ ਵਿੱਚ ਸੰਬੰਧੀਆਂ ਨਾਲ ਰਿਸ਼ਤੇਦਾਰਾਂ ਨਾਲ ਪਦਾਰਥਾਂ ਨਾਲ ਅਤੇ ਨਿਰੰਕਾਰ ਮਿਲਣਾ ਹੋਏਗਾ ਕਿ ਨਹੀਂ। ਉੱਤਰ ਵਿੱਚ ਪਾਤਸ਼ਾਹ ਕਹਿੰਦੇ ਆ ਕਿ ਜੋ ਅੱਗੇ ਪਰਲੋਕ ਸੰਬੰਧੀ ਹੈ ਪਦਾਰਥ ਹੈ, ਨਿਰੰਕਾਰ ਮਿਲਣਾ ਨਹੀਂ ਹੋਏਗਾ। ਪਾਠ ਜਿਹੜਾ ਹੈ ਉਹ ਪਾਠੀਆਂ ਲਈ ਹੈ, ਕਹਿਣਾ ਇਕੱਠਾ ਹੀ ਕਰਨਾ ਹੈ। ਜਿਨ ਮੇਰਾ ਸਾਹਿਬ ਵੀ ਸਰਾ ਬੜੀ ਬੇਦਨ ਤਨਾਹ, ਜਿਨ੍ਹਾਂ ਨੂੰ ਮੇਰਾ ਨਿਰੰਕਾਰ ਮਾਲਕ ਵਿਸਰ ਜਾਏ ਭੁੱਲ ਜਾਂਦਾ ਹੈ ਤਨਾਹ, ਉਹਨਾਂ ਨੂੰ ਬਹੁਤ ਵੱਡੀ ਬੇਦਨ ਜਿਹੜੀ ਪੀੜਾ ਸਹਿਣੀ ਪੈਂਦੀ ਹੈ। ਪੀਸ ਲਾਹੇ ਹੋ ਸਾਚਾ ਸੋਏ, ਜਾ ਕੀ ਨਜ਼ਰ ਸਦਾ ਸੁੱਖ ਹੋਏ ਰਹੋ, ਕਿ ਮੈਨੇ ਮੁੜ ਮੁੜ ਕੇ ਵਾਰ ਵਾਰ ਸੱਚੇ ਨਿਰੰਕਾਰ ਨੂੰ ਸਲਾਹੁਣਾ ਕਰੋ। ਔਰ ਜਿਸ ਦੀ ਮੇਰ ਦ੍ਰਿਸ਼ਟੀ ਦੇ ਨਾਲ ਨਿਤ ਹਮੇਸ਼ਾ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਰਹੋ, ਵੱਡਾ ਕਰਸਾ ਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਇੱਕ ਤੋਂ ਮਾਨਸ ਦਾਤ ਨਾ ਹੋਏ ਉਹ ਨਿਰੰਕਾਰ ਜੀ ਸਾਰਿਆਂ ਤੋਂ ਵੱਡੇ ਹਨ ਐਸਾ ਜਾਣ ਕਰਕੇ ਉਹਦੀ ਉਸਤ ਕਰੋ ਉਹਦੀ ਸਲੋਤਾ ਕਰੋ ਉਹ ਹੁਣ ਵੀ ਪਿੱਛੇ ਵੀ ਹੋਸੀ ਅੱਗੇ ਵੀ ਹੋਵੇਗਾ ਤਿੰਨਾਂ ਗੱਲਾਂ ਸਤਿ ਸਰੂਪ ਹੈ ਹੇ ਪੁਰਸ਼ੋ ਇਸ ਤਰ੍ਹਾਂ ਨਿਸ਼ਚਾ ਯਕੀਨ ਕਰਕੇ ਸਾਰਿਆਂ ਦਾ ਦਾਤਾ ਜਿਹੜਾ ਇੱਕ ਪਰਮੇਸ਼ਰ ਹੈ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਕੋਈ ਵੀ ਮਨੁੱਖ ਐਸਾ ਨਹੀਂ ਜਿਹਦੇ ਕੋਲੋਂ ਅਜਿਹੀ ਦਾਤ ਪ੍ਰਾਪਤ ਹੋ ਸਕਦੀ ਹੋਵੇ ਕਿਸੇ ਬੰਦੇ ਤੋਂ ਦਾਤ ਨਹੀਂ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਉਹ ਆਪ ਹੀ ਹੈ ਜੋ ਤਿਸ ਭਾਵ ਹੈ ਸੋ ਥੀ ਹੈ ਰੰਨ ਫੇਰ ਉਨਾ ਹੋਏ ਜੋ ਉਸ ਨਿਰੰਕਾਰ ਨੂੰ ਪਾਉਂਦਾ ਹੈ ਉਹ ਕੁਝ ਹੁੰਦਾ ਹੈ ਰੰਨ ਕੇ ਰੋਨੇ ਹਾਂਜੀ ਰੋਣੇ ਨਾਲ ਕਹਿੰਦੇ ਕੀ ਹੋਏਗਾ ਕੁਝ ਵੀ ਨਹੀਂ ਜਾਂ ਰੰਨਾ ਵਾਂਗੂ ਰੋਣ ਨਾਲ ਕੀ ਹੋਏਗਾ ਜਾਂ ਰੰਨਾ ਵਾਂਗੂ ਸੰਸਾਰ ਦੇ ਦੁੱਖਾਂ ਵਿੱਚ ਜਿਵੇਂ ਕੋਈ ਮਰ ਜਾਂਦਾ ਉਹ ਪਿੱਟਦੀਆਂ ਨੈਣ ਸਿਆਪਾ ਕਰਾਉਂਦੀ ਹੈ ਇਸ ਤਰ੍ਹਾਂ ਰੋਣਾ ਦੁੱਖਾਂ ਨਾਲ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਹੈ ਧਰਤੀ ਉੱਪਰ ਕੋਟਗੜ ਕੀਤੀ ਗਈ ਬਜਾਏ ਇਸ ਧਰਤੀ ਦੇ ਕੋਟਗੜ ਕਰੋੜਾਂ ਕਿਲੇ ਬਣਾ ਲੈ ਜਿਹੜੇ ਰਾਜੇ ਲੋਕ ਸੀ ਕੋਟ ਉਹਦੇ ਨਾਲ ਬੜਬੜੀਆਂ ਕੰਧਾਂ ਕਰ ਲਈਆਂ ਗੜ ਕਿਲੇ ਬਣਾ ਲੈ ਕੀਤੀ ਕਿੰਨੀ ਦੁਨੀਆ ਜਿਹੜੀ ਪ੍ਰਤੱਖ ਬਾਜੇ ਅਥਵਾ ਆਪਣਾ ਜਦੋਂ ਰਾਜਸਾਜ ਸੀ ਬੜਬੜੇ ਧੌਂਸੇ ਹੈ ਬਜਾ ਬਜਾ ਕੇ ਚਲੇ ਗਏ ਨਗਾਰੇ ਬਜਾ ਬਜਾ ਕੇ ਜੋ ਅਸਮਾਨ ਨਾ ਮਾਵਨੀ ਤਿੰਨ ਨੱਖ ਨੱਥਾਂ ਪਾਏ ਜਿਹੜੇ ਰਾਵਣ ਹਰਨਾਗ ਛੱਡ ਕੇ ਬੜਬੜੇ ਹੰਕਾਰ ਨਾਲ ਭਰਿਓ ਸੀ ਹੈ ਅਸਮਾਨ ਵਿੱਚ ਮਿਉਂਦੇ ਸਮਾਉਂਦੇ ਨਾ ਸੀ ਜੋ ਨਿਰੰਕਾਰ ਐਸਾ ਉਹਨਾਂ ਦੇ ਨੱਕ ਵਿੱਚ ਜਿਹੜਾ ਕਾਲ ਭਗਵਾਨ ਨੇ ਨੱਥਾਂ ਪਾਤੀਆਂ ਭਾਵ ਉਹਨਾਂ ਨੂੰ ਆਪਣੇ ਬਸ ਵਿੱਚ ਕਰ ਲਿਆ ਹੈ ਜੇ ਮਨ ਜਾਣ ਹੈ ਸੂਲੀਆ ਕਾਹੇ ਮਿੱਠਾ ਖਾਏ ਇਹ ਮਨਾ ਜੇ ਤੂੰ ਇਹ ਜਾਣਦਾ ਇਹਨਾਂ ਪਦਾਰਥਾਂ ਜਾਂ ਮਾਇਆ ਵਿੱਚ ਲੱਗਣ ਕਰਕੇ ਸੂਲੀਆ ਮੈਨੇ ਦੋਖਿਆ ਅਤੇ ਫਿਰ ਕਾਹਦੇ ਵਾਸਤੇ ਮਿੱਠੇ ਜਿਹੜੇ ਪਦਾਰਥਾਂ ਨੂੰ ਖਾਂਦਾ ਜਿਵੇਂ ਅੱਜ ਕੱਲ੍ਹ ਪਹਿਲਾਂ ਮਿੱਠਾ ਜ਼ਿਆਦਾ ਖਾਈ ਜਾਂਦੇ ਆ ਫਿਰ ਸ਼ੂਗਰ ਆਦਿ ਭੈੜੇ ਰੋਗ ਲੱਗ ਜਾਂਦੇ ਸਰੀਰ ਨੂੰ ਘੁਣ ਲੱਗ ਜਾਂਦਾ ਹੈ ਕਹਿੰਦੇ ਜੇ ਮਨ ਪ੍ਰਰੋਧ ਦੇ ਦੁੱਖਾਂ ਨੂੰ ਜਾਣ ਲੈ ਸਮਝ ਲੈ ਫਿਰ ਵਿਕਾਰਾਂ ਰੂਪੀ ਮਿੱਠਾ ਜਿਹੜਾ ਗੁੜ ਆ ਇਹਨੂੰ ਕਾਹਦੇ ਵਾਸਤੇ ਖਾ ਰਿਹਾ ਹੈ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਪਾਤਸ਼ਾਹਾਂ ਦੇ ਜੀਵਨ ਜੇਤੜੇ ਜਿੰਨੇ ਵੀ ਔਗਣ ਕੀਤੇ ਆ ਤੇਤੇ ਮੈਨੇ ਉਤਨੇ ਉਹਦੇ ਗਲ ਵਿੱਚ ਜੰਜੀਰ ਸੰਗਲ ਬਣ ਕੇ ਪੈ ਜਾਂਦੇ ਹਨ ਜੇ ਗੁਣ ਹੁਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਜੇ ਕਹਿੰਦੇ ਇਹਦੇ ਬੁੱਧੀ ਰੂਪੀ ਪੱਲੇ 'ਚ ਸ਼ੋਕ ਪਵਿੱਤਰ ਗੁਣ ਹੋਣਗੇ ਫਿਰ ਜਿਹੜੇ ਔਗਣਾਂ ਰੂਪੀ ਸੰਗਲ ਆ ਉਹ ਕੱਟੇ ਜਾਂਦੇ ਆ ਸ਼ੁਭ ਗੁਣ ਇਹਦੇ ਕਹਿੰਦੇ ਆਪਣੇ ਭਾਈ ਸੇ ਵੀਰ ਉਹ ਭਰਾ ਆ ਸ਼ੁਭ ਗੁਣ ਇਹਦੇ ਬੜੇ ਸੂਰਵੀਰ ਜਿਹੜੇ ਬਹਾਦਰ ਮਿੱਤਰ ਹਨ ਸੇ ਸੇਵੇਂ ਨੇ ਉਹ ਜਿਹੜੇ ਪਵਿੱਤਰ ਗੁਣ ਆ ਇਹਦੇ ਭਾਈ ਵੀਰ ਸਕੇ ਭਰਾ ਵਾਂਗੂ ਹਨ ਅੱਗੇ ਗਏ ਮੰਨੀਆਂ ਮਾਰ ਕੱਢ ਹੋਵੇ ਪੀਰ ਬੇ ਪੀਰ ਜਿਹੜੇ ਗੁਰੂ ਪੀਰ ਆ ਬੇਮਿਨ ਰਹਿਤ ਜਿਹੜੇ ਨੁਗਰੇ ਪੁਰਖ ਆ ਕਿਸੇ ਗੁਰੂ ਪੀਰ ਵਾਲੇ ਨੇ ਉਹ ਜਿਹੜੇ ਐਸੇ ਮਨਮੁੱਖ ਲੋਕ ਆ ਅੱਗੇ ਪਲੋਚ ਗਏ ਹੋਏ ਕਹਿੰਦੇ ਮਨ ਨੀਕ ਨਹੀਂ ਹੁੰਦੇ ਯਮਰਾਜ ਦੂਤਾਂ ਨੂੰ ਕਹਿੰਦਾ ਕਿ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਰਸਾਣੀ ਕਰਨੀ ਧਰਮ ਪਾਣੀ ਧਨ ਖੇਤ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਧਰਮ ਚੱਕਰ ਚਲਾਉਂਦੇ ਹੋਏ ਵਾਪਸ ਤਲਵੰਡੀ ਸ਼ਹਿਰ ਭਾਈ ਬਾਲਾ ਜੀ ਦੇ ਸਤਿਕਾਰਯੋਗ ਪਿਤਾ ਹਾਂਜੀ ਚੰਦਰ ਭਾਨ ਜੀ ਦੇ ਖੂਹ 'ਤੇ ਆ ਕੇ ਬਰਾਜੇ ਅਤੇ ਕਿਸੇ ਨੇ ਆ ਕੇ ਮਹਿਤਾ ਕਲਿਆਣ ਚੰਦਰ ਜੀ ਨੂੰ ਦੱਸਿਆ ਕਿ ਆਪ ਜੀ ਦੇ ਸਾਹਿਬਜ਼ਾਦੇ ਬਾਹਰ ਆਏ ਬੈਠੇ ਆ ਅਤੇ ਇਹ ਵਚਨ ਸੁਣ ਕੇ ਪਿਤਾ ਜੀ ਉਸ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਕੋਲ ਆ ਗਏ ਔਰ ਸੁੱਖ ਅਤੇ ਖੁਸ਼ੀ ਖਬਰਸਾਰ ਪੁੱਛਣ ਲੱਗੇ ਔਰ ਪਿਤਾ ਜੀ ਨੇ ਮਨ 'ਚ ਇਹ ਗੱਲ ਵਿਚਾਰੀ ਕਿ ਇਹਨਾਂ ਨੂੰ ਕਿਸੇ ਬਿਹਾਰ ਵਿੱਚ ਲਾ ਦੇਈਏ ਫਿਰ ਆਪਣੇ ਆਪ ਟਿਕ ਜਾਣਗੇ ਕਿਉਂਕਿ ਬਿਹਾਰ 'ਚ ਲੱਗਿਆ ਮਨੁੱਖ ਉਹਦੇ 'ਚ ਪਰਚ ਜਾਂਦਾ ਹੈ ਅਤੇ ਕਹਿਣ ਲੱਗੇ ਇਹ ਪੁੱਤਰ ਦੇਖੋ ਆਪਣੇ ਕੋਲ ਕਿੰਨੀ ਜਾਇਦਾਦ ਹੈ ਤੁਸੀਂ ਖੇਤੀ ਕਰਾਇਆ ਕਰੋ ਜਿਹਦੇ ਨਾਲ ਤੁਹਾਡਾ ਮਨ ਜਿਹੜਾ ਉਸ ਬਿਹਾਰ 'ਚ ਪਰਚਿਆ ਰਹੇਗਾ ਅਤੇ ਇਹ ਗੱਲ ਸੁਣ ਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਅਸੀਂ ਤਾਂ ਅੱਗੇ ਖੇਤੀ ਕਰਦੇ ਹਾਂ ਪਰ ਤੁਸੀਂ ਜਿਹੜੀ ਅੰਤਰੀਵੀ ਖੇਤੀ ਹੈ ਉਹ ਕਰਿਆ ਕਰੋ ਪਿਤਾ ਜੀ ਕਹਿਣ ਲੱਗੇ ਅੰਤਰੀ ਦੀ ਸਥਿਤੀ ਕਿਹੜੀ ਹੈ? ਪਾਤਸ਼ਾਹੀ ਕਿਰਪਾ ਕਰਕੇ ਦੱਸ ਰਹੇ ਹਨ। ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਪਹਿਲੇ ਪਾਤਸ਼ਾਹ ਪਹਿਲੇ ਘਰ 'ਚ ਕਿਰਪਾ ਕਰਦੇ ਹਨ ਕਿ ਜਿਹੜਾ ਮਨ ਇਹਨੂੰ ਨਿਰਾਮ ਕਰਦੇ, ਜਿਹੜਾ ਭਜਨ ਸਿਮਰਨ ਵੱਲ ਹਾਂਜੀ ਸੁਚੇਤ ਕਰਨਾ, ਇਹ ਉਦਮੀ ਮਨ ਨੂੰ ਹਾਲੀ ਮੈਨੇ ਹਾਲ ਦੇ ਜੋੜਨ ਵਾਲਾ ਹਾਲੀ ਬਣਾਉਣਾ ਕਰੋ। ਜਿਹੜੇ ਨਿਸ਼ਕਾਮ ਕਰਮਾਂ ਦੀ ਕਰਨੀ ਰੂਪ ਕਰਸਾਣੀ ਖੇਤੀ ਕਰੋ। ਖੋਟੇ ਜਿਹੜੇ ਭੈੜੇ ਕਰਮ ਆ ਉਹਨਾਂ ਵੱਲੋਂ ਸ਼ਰਮ ਕਰਨੀ। ਬਰਾਗ ਧਾਰਨ, ਇਹ ਪਾਣੀ ਦੇਣਾ ਕਰੋ ਅਤੇ ਸਰੀਰ ਜਿਹੜਾ ਇਹਨੂੰ ਖੇਤ ਜ਼ਮੀਨ ਧਰਤੀ ਬਣਾ ਲੈਣਾ ਕਰੋ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਨਾਮ ਰੂਪੀ ਬੀਜ ਬੀਜਣਾ ਕਰੋ। ਔਰ ਸੰਤੋਖ ਦਾ ਜਿਹੜਾ ਧਾਰਨ, ਜਿੰਨਾ ਮਿਲ ਜਾਵੇ ਉਹ 'ਚ ਸੰਤੋਖ ਕਰ ਲੈਣਾ, ਇਹ ਸੁਹਾਗਾ ਫੇਰਨਾ ਕਰੋ। ਜਿਹੜਾ ਸਰੀਰ ਉੱਤੇ ਗਰੀਬੀ ਨਿਮਰਤਾ ਵਾਲਾ ਵੇਸ ਧਾਰਨਾ, ਇਹ ਉਹ ਖੇਤੀ ਦੀ ਕਹਿੰਦੇ ਰੱਖਿਆ ਕਰਨੀ ਹੈ। ਭਾਉ ਕਰਮ ਕਰ ਜਨਮ ਸੀ ਸੇ ਕਰ ਭਾਵਟ ਦੇ, ਭਾਉ ਨੇ ਪ੍ਰੇਮ ਰੂਪੀ ਜਿਹੜੇ ਕਰਮ ਕਰਨੇ ਹਨ, ਇਹ ਪਾਤਸ਼ਾਹ ਕਹਿੰਦੇ ਉਸ ਖੇਤੀ ਦਾ ਜਨਮ ਸੀ ਮੈਂ ਜੰਮਣਾ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਅੰਤਰੀ ਵੀ ਖੇਤੀਆਂ ਕਹਿੰਦੇ ਇਹ ਸਤਿਕਾਰਯੋਗ ਪਿਤਾ ਜਿਨ੍ਹਾਂ ਨੇ ਕੀਤੀਆਂ ਉਹ ਕਰ ਭਾਵਟ, ਉਹ ਬੜੇ ਤਨਾਟ ਅਮੀਰ ਦੇਖੇ ਜਾਂਦੇ ਹਨ, ਉਹ ਭਾਗਾਂ ਵਾਲੇ ਦੇਖੇ ਜਾਂਦੇ ਹਨ। ਬਾਬਾ ਮਾਇਆ ਸਾਥ ਨਾ ਹੋਏ, ਇਹਨ ਮਾਇਆ ਜਗ ਮੋਹਿਆ, ਵਿਰਲਾ ਬੁਝਿਆ ਕੋਏ ਰਾਹੋ। ਬਾਬਾ ਸੰਬੋਧਨ ਸ਼ਬਦ ਹੈ, ਭਾਵ ਸਤਿਕਾਰਯੋਗ ਪਿਤਾ ਜੀ ਜਿਹੜੀ ਮਾਇਆ ਵਾਸਤੇ ਆਪ ਏ ਪ੍ਰਤੱਖ ਤੌਰ 'ਤੇ ਖੇਤੀਆਂ ਕਰਨ ਵਾਸਤੇ ਕਹਿ ਰਹੇ ਹੋ, ਇਹ ਮਾਇਆ ਨੇ ਪ੍ਰਲੋਕ ਵਿੱਚ ਇਹਦਾ ਸਾਥੀ ਨਹੀਂ ਬਣਨਾ। ਇਹ ਮਾਇਆ ਨੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ, ਕੋਈ ਵਿਰਲੇ ਗੁਰਮੁਖ ਹੈ ਜਿਹੜੇ ਇਹਨੂੰ ਛਲ ਰੂਪ ਜਾਣ ਕੇ ਦੁੱਖ ਰੂਪ ਸਮਝ ਕੇ ਇਹਦੇ ਮੋਹ 'ਚ ਨਹੀਂ ਫਸਦੇ ਹਨ। ਰਹਾਓ ਸੇਖ ਦੀ ਪੰਕਤੀ ਦੁਆਰਾ ਕਿਰਪਾ ਕਰਦੇ ਹਨ, ਇਹ ਬਜਰੂ ਕਿ ਪਿਤਾ ਜੀ ਨੇ ਵਿਚਾਰ ਕੀਤੀ ਇਹਨਾਂ ਦਾ ਮਨ ਜੇ ਖੇਤੀ ਕਰਨ ਨੂੰ ਨਹੀਂ ਕਰਦਾ ਅਤੇ ਕਹਿਣ ਲੱਗੇ ਫਿਰ ਆਪ ਕੋਈ ਦੁਕਾਨ ਵਗੈਰਾ ਹੱਟੀ ਵਗੈਰਾ ਕਰ ਲਓ, ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਆਣ ਹਟ ਕਰ ਆਰਜਾ, ਸੱਚ ਨਾਮ ਕਰ ਬੱਥ। ਜਿਹੜੀ ਆਰਜਾ ਨਾਮ ਹੁੰਦਾ ਉਮਰ ਦਾ, ਉਮਰ ਨੂੰ ਹਾਣ ਹਾਣ ਰੂਪ ਮੈਨੇ ਨਿਸ਼ਚੇ ਕਰ ਲਿਆ ਕਿ ਸਮੇਂ ਦਾ ਜਿਹੜਾ ਚੱਕਰ ਹੈ ਉਹਦੇ ਮੁਤਾਬਕ ਦਿਨ ਦਿਨ ਕਰਕੇ ਉਮਰ ਜਿਹੜੀ ਹੈ ਉਹ ਘੱਟਦੀ ਜਾ ਰਹੀ ਹੈ। ਕਹਿੰਦੇ ਇਹ ਅਸੀਂ ਹੱਟ ਕੀਤੀ ਹੈ ਅਤੇ ਉਹ ਜਿਹੜਾ ਸੱਚਾ ਨਾਮ ਰੂਪੀ ਬੱਥ ਮੈਨੇ ਸੌਦਾ ਇਕੱਤਰ ਕੀਤਾ ਹੈ। ਸੁਰਤ ਸੋਜਗਾਰ ਭਾਂਡ ਸਾਲ ਅਤੇ ਸੁਰਿਤ ਸੁਨੋ ਰੱਖ। ਸੁਰਤ ਮੈਨੇ ਜਿਹੜੀ ਗਿਆਤ ਹੈ ਔਰ ਸੋ ਰੱਥ ਸੋ ਮੈਨੇ ਵਿਸ਼ੇਸ਼ ਰੱਥ ਮੈਨੇ ਜਿਹੜੀ ਸ੍ਰੇਸ਼ਟ ਪ੍ਰੀਤੀ ਹੈ। ਇਹ ਭਾਂਡ ਸਾਲ ਭਾਂਡਿਆਂ ਦੇ ਰੱਖਣ ਵਾਲਾ ਬੰਬੂ ਕਾਟ ਆ ਜਗ੍ਹਾ ਆ। ਸੋਚ ਜਿਹੜੀ ਪਵਿੱਤਰਤਾ ਰੂਪੀ ਭਾਂਡੇ ਆ, ਉਹ ਪਵਿੱਤਰ ਭਾਂਡਿਆਂ ਵਿੱਚ ਪਾਤਸ਼ਾਹ ਕਹਿੰਦੇ ਅਸੀਂ ਨਿਰੰਕਾਰ ਦੇ ਨਾਮ ਰੂਪੀ ਸੌਦੇ ਨੂੰ ਰੱਖਣਾ ਕੀਤਾ ਹੈ। ਵਣਜਾਰਿਆ ਸੋ ਵਣਜ ਕਰ ਲੈ ਲਾਹਾ ਮਨ ਹਸਤ। ਜਿਹੜੇ ਮਹਾਤਮਾ ਰੂਪੀ ਵਣਜਾਰੇ ਉਹਨਾਂ ਨੂੰ ਮਿਲ ਕੇ ਅਸੀਂ ਨਾਮ ਦਾ ਵਣਜ ਵਪਾਰ ਕੀਤਾ ਹੈ ਅਤੇ ਆਤਮਾ ਦੀ ਪ੍ਰਾਪਤੀ ਰੂਪੀ ਲਾਭ ਨੂੰ ਲੈ ਕੇ ਮਨ ਹੱਸ, ਸਾਡਾ ਮਨ ਜਿਹੜਾ ਹੱਸ ਰਿਹਾ ਭਾਵ ਖੁਸ਼ ਹੋ ਰਿਹਾ ਹੈ। ਇਸ ਵਾਸਤੇ ਪਿਤਾ ਜੀ ਆਪ ਜੀ ਸੰਤਾਂ ਮਹਾਂਪੁਰਖਾਂ ਰੂਪ ਵਣਜਾਰਿਆਂ ਨੂੰ ਮਿਲ ਕੇ ਨਾਮ ਦਾ ਵਪਾਰ ਕਰੋ। ਔਰ ਲਾਹਾ ਲਾਭ ਲੈ ਕੇ ਆਪਣੇ ਮਨ ਨੂੰ ਸੰਤੁਸ਼ਟ ਕਰ ਲਓ, ਖੁਸ਼ ਕਰੋ। ਕਿ ਵਜਨ ਕੇ ਪਿਤਾ ਜੀ ਵਿਚਾਰ ਕਰਨ ਲੱਗੇ ਇਹਨਾਂ ਦਾ ਮਨ ਹੱਟੀਆਂ ਹੁੱਟੀਆਂ ਕਰਨ 'ਚ ਵੀ ਨਹੀਂ ਹੈ, ਇਸ ਵਾਸਤੇ ਐਂ ਫਿਰ ਤੁਰ ਕੇ ਖੁਸ਼ ਰਹਿੰਦੇ ਆ। ਇਸ ਲਈ ਇਹਨਾਂ ਨੂੰ ਸੌਦਾਗਿਰੀ ਕਰਨ, ਘੋੜਿਆਂ ਦਾ ਵਪਾਰ ਕਰਨ ਲਾ ਦੇਈਏ। ਕਹਿੰਦੇ ਜੇ ਤੁਹਾਡਾ ਮਨ ਸੈਰ ਸਪੱਟੇ ਨੂੰ ਚਾਹੁੰਦਾ ਫਿਰ ਘੋੜਿਆਂ ਦਾ ਵਪਾਰ ਕਰ ਲਓ, ਫਿਰ ਤੁਸੀਂ ਵਿਚਰਦੇ ਰਹੋਗੇ ਨਾ, ਇਹ ਮਾਇਆ ਦਾ ਵੀ ਲਾਭ ਹੋਏਗਾ। ਹੈਂ ਤੁਹਾਨੂੰ ਘੋੜੇ ਅਸੀਂ ਖਰੀਦ ਦਿੰਦੇ ਹਾਂ। ਪਾਤਸ਼ਾਹ ਕਹਿਣ ਲੱਗੇ ਸੁਣ ਸਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ। ਜਿਹੜਾ ਸ਼ਰਧ ਸੈ ਨਿਰੰਕਾਰ ਸੰਬੰਧੀ ਗ੍ਰੰਥਾਂ ਨੂੰ ਸੁਣਦੇ ਹਾਂ, ਧਰਮ ਵਿਚਾਰ ਇਹ ਅਸੀਂ ਸੌਦਾਗਰੀ ਵਪਾਰ ਕਰ ਰਹੇ ਹਾਂ। ਸਤ ਸੰਤੋਖ ਧੀਰ ਧਰਮ ਵਿਚਾਰ, ਇਹ ਸ਼ੁਭ ਗੁਣਾਂ ਰੂਪੀ ਘੋੜਿਆਂ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲਦੇ ਹਾਂ। ਤਥਾ ਸੱਤ ਘੋੜੇ ਵੈਰਾਗ ਵਿਵੇਕ ਖੱਟ ਸੰਮਤੀ ਮੋਕਸ਼ ਇੱਛਾ ਕਰਮਣ ਮੰਨਣ ਅਧਿਆਸਨ ਰੂਪੀ, ਇਹ ਸੱਤ ਘੋੜੇ ਜਿਹੜੇ ਆ ਇਹਨਾਂ ਨੂੰ ਲੈ ਕੇ ਚੱਲ ਰਹੇ ਹਾਂ। ਔਰ ਜਿਸ ਸਮੇਂ ਸੌਦਾਗਰ ਲੋਕ ਬਾਹਰ ਵਪਾਰ ਲੈ ਜਾਂਦੇ ਆ ਅਤੇ ਨਾਲ ਖਰਚਾ ਕੋਈ ਰਾਹਦਾਰੀ ਖਰਚਾ ਬੰਨ ਲੈਂਦੇ ਆ ਅਤੇ ਇਸ ਪਾਸੇ ਕੀ ਹੈ, ਕਰਜ਼ ਮਨ ਚ ਗਿਆ ਜਾਂ ਮਤ ਮਨ ਜਾਣਿਆ ਕੱਲ੍ਹ, ਜਿਹੜਾ ਚੰਗੇ ਹਾਂਜੀ ਪੁੰਨ ਮੇ ਕਰਮ ਕਰਨੇ ਰੂਪੀ ਇਹ ਖਰਚਾ ਅਸੀਂ ਆਪਣੇ ਪੱਲੇ ਬਣਿਆ। ਇਹ ਸਤਿਕਾਰਯੋਗ ਪਿਤਾ ਜੀ, ਤੁਸੀਂ ਐਸਾ ਜਿਹੜਾ ਖਰਚਾ ਉਹ ਆਪਣੇ ਪੱਲੇ ਬੰਨ ਲਓ। ਹਾਂਜੀ ਆਪਣੇ ਮਨ 'ਚ ਜਾਣੋ, ਜਾਣੀਆਂ ਜੇ ਕਿ ਕੱਲ੍ਹ ਬੰਨਾਂਗੇ, ਇਹ ਖਰਚ ਹੁਣੇ ਪੱਲੇ ਬੰਨ ਲੈਣਾ ਚਾਹੀਦਾ। ਕੱਲ੍ਹ ਨਾ ਤਾਂ ਕਾਲ ਦਾ ਹੈ, ਕੱਲ੍ਹ ਤਾਂ ਬੜੀ ਦੂਰ ਹੈ, ਕਿ ਖਿੰਨ ਦਾ ਵੀ ਭਰੋਸਾ ਨਹੀਂ ਹੈ। ਜਿਸ ਤਰ੍ਹਾਂ ਪ੍ਰਤਾਖੋ ਜਿਹੜੇ ਸੌਦਾਗਰ ਕਰਨ ਵਾਲੇ ਆ, ਸੌਦਾਗਰੀ ਕਰਦੇ ਆ, ਉਹ ਪ੍ਰਗਟ ਦਸਾਂ ਘੁੰਮ ਕੇ ਵਪਾਰ ਕਰਦੇ ਆ, ਘੋੜੇ ਵੇਚ ਕੇ ਲਾਭ ਖੱਟਦੇ ਆ। ਪਾਤਸ਼ਾਹ ਕਹਿੰਦੇ ਇਸ ਪਾਸੇ ਇਉਂ ਹੈ, ਨਿਰੰਕਾਰ ਕਹਿ ਦੇਸ਼ ਜਾਏ ਤਾਂ ਸੁਖ ਲਹਿ ਮਹੱਲ। ਨਿਰੰਕਾਰ ਦੇ ਦੇਸ਼ ਕਿਹੜਾ? ਇਸ ਸੰਗਤ ਰੂਪੀ ਜਿਹੜਾ ਦੇਸ਼ ਹੈ, ਉੱਥੇ ਜਾ ਕੇ ਸ਼ੁਭ ਗੁਣਾਂ ਰੂਪੀ ਜਿਹੜੇ ਘੋੜੇ ਆ ਉਹਨਾਂ ਦਾ ਵਪਾਰ ਕਰਨਾ ਕਰੋ, ਔਰ ਮੈਲ ਸਰੂਪ ਸੁੱਖ ਨੂੰ ਫਿਰ ਜਿਹੜਾ ਉਹ ਗੁਰਮੁਖ ਹੈ ਪਾਲਣ ਦਾ ਹੈ। ਇਹ ਬਜਨ ਪਿਤਾ ਜੀ ਨੇ ਵਿਚਾਰਿਆ, ਇਹਨਾਂ ਦਾ ਮਨ ਸੁਦਾਗਰੀ 'ਚ ਵੀ ਨਹੀਂ ਲੱਗ ਰਿਹਾ। ਫਿਰ ਪਿਤਾ ਜੀ ਕਹਿਣ ਲੱਗੇ, ਜੇ ਤੁਹਾਨੂੰ ਕਿਸੇ ਰਾਜੇ ਦੀ ਚੰਗੀ ਕੋਈ ਅਹੁਦੇ 'ਤੇ ਲਵਾ ਦੇਈਏ, ਹਾਂਜੀ, ਅਤੇ ਮੈਂ ਉਹ ਯਤਨ ਕਰ ਲੈਂਦਾ। ਇਹ ਬਜਨ ਕੇ ਪਾਤਸ਼ਾਹ ਕਹਿਣ ਲੱਗੇ, ਲਾਏ ਚਿਤ ਕਰ ਚਾਕਰੀ ਮਨ ਨਾਮ ਕਰ ਕੰਮ। ਜਿਹੜਾ ਚਿੱਤ ਦੀ ਵਿਅਕਤੀ ਨੂੰ ਨਿਰੰਕਾਰ ਦੇ ਵਿੱਚ ਜੋੜਨਾ, ਇਹੀ ਚਾਕਰੀ ਕੀਤੀ। ਜਿਹੜਾ ਸਤਨਾਮ ਦਾ ਜਾਪ ਕਰਨਾ, ਨਾਮ ਨੂੰ ਮਨਮਿਨ ਮੰਨਣ ਕੀਤਾ, ਇਹੀ ਕਾਰਜ ਕੀਤਾ। ਜਿਹੜਾ ਚਾਕਰੀ ਦੇ ਆਰਾਮ ਕੀ ਭਖਾਰੀ ਅਤੇ ਮਾਣ ਕੀ, ਜਿਵੇਂ ਚਾਕਰੂ ਹਰ ਵੇਲੇ ਕੰਮਾਂ ਵਿੱਚ ਧਾਵਣੀ ਦੌੜਨਾ ਪੈਂਦਾ ਹੈ, ਜਾਂ ਦੂਸ਼ਮਣ ਚੜ੍ਹਾਈ ਕਰਕੇ ਭੱਜਣਾ ਨੱਠਣਾ ਪੈਂਦਾ, ਦੌੜਨਾ ਪੈਂਦਾ। ਬਨ ਵਧੀਆ ਕਰ ਧਾਵਣੀ ਤਾਂ ਕੋ ਆਖਿਆ ਤਾਂ ਵਧੀਆ, ਮੈਨੇ ਜਿਹੜੇ ਮਾੜੇ ਕੰਮਾਂ ਵੱਲੋਂ ਆਪਣੇ ਮੈਨੂੰ ਬਨ ਮੈਨੇ ਬੰਨਿਆ, ਇਹ ਧਾਵਣੀ ਦੌੜਨਾ ਕੀਤਾ। ਜਿਹੜਾ ਇਸ ਤਰ੍ਹਾਂ ਚਾਕਰੀ ਕਰਦਾ, ਪਾਤਸ਼ਾਹ ਕਹਿੰਦੇ ਉਹਨੂੰ ਸਾਰੇ ਪਿਤਾ ਜੀ ਧੰਨਤਾ ਯੋਗ ਕਹਿੰਦੇ ਹਨ। ਨਾਨਕ ਵੇਖਿਆ ਨਦਰ ਕਰ ਚੜ੍ਹਾ ਚੌਗਣ ਵੰਨ। ਪਾਤਸ਼ਾਹ ਕਹਿੰਦੇ ਜੇ ਨਿਰੰਕਾਰ ਮੇਰ ਨੂੰ ਦੇਖੇ, ਤੈਨੂੰ ਚੌਗਣ ਵੰਨ ਮੈਨੇ ਰੰਗ ਚੜ੍ਹ ਜਾਂਦਾ। ਤਥਾ ਜਿਹੜੀ ਚੌਥੀ ਭੂਮਿਕਾ ਤੁਰੀਆ ਪਾਦਿਆ ਬ੍ਰਹਮ ਗਿਆਨ, ਉਹ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੁਰਖ ਮਹੱਲਾ ਪਹਿਲਾ ਚੌਥ ਕੇ, ਮਾਏ ਬਾਪ ਕੋ ਬੇਟਾ ਨੀਫਾ ਸਸਰੈ ਚਤਰ ਜਵਾਈ। ਇਹਦੀ ਥਾਨਕਾ ਇਸ ਤਰ੍ਹਾਂ, ਕਿਸੇ ਪ੍ਰੇਮੀ ਨੂੰ ਪਰਿਵਾਰ 'ਚ ਫਸਿਆ ਦੇਖ ਕੇ ਉਪਦੇਸ਼ ਦਿੰਦੇ ਹੈ ਕਿ ਅੱਜ ਇਹਨਾਂ ਦੇ ਮੋਹ 'ਚ ਫਸਿਆ ਹਨ, ਅੰਤ ਵਿੱਚ ਇਹ ਕੋਈ ਵੀ ਤੇਰਾ ਸਹਾਇਕ ਨਹੀਂ ਹੋਏਗਾ। ਹਾਂਜੀ ਇਹ ਬਿਹਾਰ ਨਿਗਾਹ 'ਚ ਤਾਂ ਸਾਰੇ ਕੋਈ ਇੱਕ ਦੂਜੇ ਨੂੰ ਹੈ ਪਿਆਰੇ ਲੱਗ ਰਹੇ ਹੈ, ਪਰ ਵਾਸਤੇ ਵਿੱਚ ਨਹੀਂ। ਮਾਏ ਬਾਪ ਕੋ ਬੇਟਾ ਨੀਕਾ ਸਸਰਾ ਚਤਰ ਜਵਾਈ। ਮਾਂ ਪਿਓ ਨੂੰ ਆਪਣਾ ਪੁੱਤ ਜਿਹੜਾ ਉਹ ਚੰਗਾ ਲੱਗਦਾ ਹੈ, ਔਰ ਸਹੁਰੇ ਸਸਰੇ ਨੂੰ ਚਤਰ ਸਿਆਣਾ ਜਿਹੜਾ ਜਵਾਈ ਹੈ ਉਹ ਚੰਗਾ ਲੱਗਦਾ ਹੈ। ਬਾਲਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਬਾਲਕ ਅਵਸਥਾ ਵਿੱਚ ਕੰਨਿਆਂ ਨੂੰ ਆਪਣਾ ਪਿਓ ਜਿਹੜਾ ਉਹ ਬਹੁਤ ਪਿਆਰਾ ਲੱਗਦਾ ਹੈ। ਬਾਲਕੰਨਿਆ ਮੁੰਡੇ ਕੁੜੀ ਨੂੰ ਆਪਣੇ ਪਿਤਾ ਪਿਆਰੇ ਲੱਗ ਰਹੇ, ਭਰਾ ਨੂੰ ਭਰਾ ਅਤਿ ਮੈਨੇ ਬਹੁਤ ਪਿਆਰਾ ਲੱਗ ਰਿਹਾ ਹੈ। ਇੱਥੇ ਕਨੌੜੇ ਨਾ ਕੋਵਾ ਮਰ ਸੁਤੰਤਰ, ਕਈ ਜਗ੍ਹਾ ਕੂੜਾ ਅਤੇ ਔਂਕੜ ਪਾ ਕੇ ਹੈ, ਕਿ ਉਹਨਾਂ ਦੀ ਆਪਣੀ ਰਜ਼ਾ ਮੌਜ ਹੈ। ਹੁਕਮ ਪਾਇਆ ਬਾਹਰ ਕਰ ਛੋੜਿਆ, ਖਿਨ ਮੈਂ ਪਈ ਪਰਾਈ। ਲੇਕਿਨ ਜਿਸ ਸਮੇਂ ਨਿਰੰਕਾਰ ਦਾ ਹੁਕਮ ਸੱਤ ਪਿਆ, ਵੀ ਹੋ ਗਿਆ ਹੈ ਪਾਵੇ ਮਰ ਗਿਆ ਖਤਮ ਹੋ ਗਿਆ, ਉਹਨੂੰ ਘਰ ਤੋਂ ਫਿਰ ਚੁੱਕ ਕੇ ਬਾਹਰ ਸ਼ਮਸ਼ਾਨ ਭੂਮੀ 'ਚ ਛੱਡ ਆਉਂਦੇ। ਔਰ ਜਿਹੜੀ ਭਗੂਤੀ ਆਪਣੀ ਮੰਨੀ ਹੋਈ ਸੀ ਉਹ ਇੱਕ ਖਿਣ 'ਚ ਹੈ ਦੂਜੇ ਦੀ ਪਰਾਇਆਂ ਦੀ ਬਣ ਜਾਂਦੀ ਹੈ। ਨਾਮ ਦਾ ਨਿਸ਼ਨਾਨ ਨਾ ਮਨਮੁਖ ਅਤੇ ਤਨ ਧੂੜ ਸਮਾਈ। ਮਨਮੁਖਾਂ ਨੇ ਨਾਮ ਨਹੀਂ ਸੁਣਿਆ ਨਾ ਜਪਿਆ, ਦਾਨ ਨਹੀਂ ਕੀਤਾ, ਸਵੇਰੇ ਉੱਠ ਕੇ ਇਸ਼ਨਾਨ ਵੀ ਨਹੀਂ ਕਰਦੇ, ਉਹਨਾਂ ਦੇ ਤਨ 'ਤੇ ਵਿਕਾਰਾਂ ਰੂਪੀ ਧੂੜ, ਲਾਹਨਤਾਂ ਰੂਪੀ ਧੂੜ, ਇਹ ਪਾਪਾਂ ਰੂਪੀ ਧੂੜ ਜੀ ਧਮਾਈ ਮੈਨੇ ਉੱਡਦੀ ਹੈ। ਅਥਵਾ ਪ੍ਰਗਟ ਤੌਰ 'ਤੇ ਜਿਹੜੀ ਮਸਾਨ ਭੂਮੀ ਵਿੱਚ ਉਹਨਾਂ ਦੇ ਸਰੀਰ ਦੀ ਧੂੜ ਉੱਡਦੀ ਬਾਂਬਰੋਲੇ ਬਣੀ ਫਿਰਦੀ ਹੈ। ਕੱਲ੍ਹ ਬੜਾ ਹੰਕਾਰ ਕਰਦੇ ਹੁੰਦੇ ਸੀ, ਮਨ ਮੰਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰਾ, ਜਿਨ ਸਾਚੀ ਬੂਝ ਬਜਾਈ ਰਹੋ। ਲੋਕ ਪ੍ਰਲੋਕ ਸਿਖਾਈ, ਸਹਾਇਤਾ ਕਰਨ ਵਾਲਾ ਇੱਕੋ ਇੱਕ ਪਰਮੇਸ਼ਰ ਦਾ ਨਾਮ ਹੈ। ਨਾਮ 'ਤੇ ਮੇਰਾ ਮਨ ਮੰਨ ਗਿਆ, ਅਤੇ ਜਿਹੜੇ ਸਤਿਗੁਰਾਂ ਨੇ ਸੱਚੀ ਬੂਝ ਸੱਚੀ ਸਿੱਖਿਆ ਬਜਾਈ ਮੈਨੇ ਸਮਝਾਈ ਹੈ, ਉਹਨਾਂ ਦੇ ਪਾਏ ਮੈਨੇ ਚਰਨੀ ਪੈ ਕੇ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਰਹਾਓ ਟੇਗ ਦੀ ਪੰਕਤੀ ਦੁਆਰਾ ਬਖਸ਼ਿਸ਼ ਕਰਦੇ ਹਨ। ਜਗ ਸੋ ਝੂਠ ਪ੍ਰੀਤ ਮਨ ਦੇ ਦਿਆ, ਜਨ ਸੋ ਬਾਦ ਰਚਾਈ ਜਿਹੜੇ ਮਨ ਉਹ ਕਿਉਂ ਉਹ ਝੂਠੀ ਪ੍ਰੀਤੀ ਦੇ ਨਾਲ ਸੰਸਾਰ ਨਾਲ ਉਹਨਾਂ ਦਾ ਮਨ ਵੇਦਿਆ ਮੈਨੇ ਬਿੰਨਿਆ ਜਾਂ ਮਿਲਿਆ ਹੋਇਆ। ਔਰ ਸੰਤ ਜਨਾਂ ਨਾਲ ਬਾਅਦ ਝਗੜੇ ਰਚਾਈ ਰਚਾਉਂਦੇ ਆ, ਭਾਵ ਕਰਦੇ ਆ, ਬੰਦਗੀ ਕਰਨ ਵਾਲੇ ਆ, ਉਹਨਾਂ ਨਾਲ ਖਾਂ ਮਖਾ ਬਿਨਾਂ ਮਤਲਬ ਤੋਂ ਪੀਰ ਖਾ ਬਖੇਲੀ ਝਗੜੇ ਨਿੰਦਿਆ ਕਰਨਗੇ। ਜਿਸ ਤਰ੍ਹਾਂ ਹੁਣ ਦੇਖੋ ਮੱਛੀ ਆ, ਉਹ ਪਾਣੀ ਜਾਲਾ ਖਾਂਦੀ ਆ, ਉਹਦੇ ਵੀ ਬੈਰੀ ਆ, ਸਾਰਨ ਘਾਹ ਫੂਸ ਪੈਂਦੇ ਉਹਦੇ ਬੈਰੀ ਆ। ਇਸ ਤਰ੍ਹਾਂ ਸੰਤ ਜਾਣੇ ਆ, ਉਹ ਵੀ ਬੰਦਗੀ ਵੇਲੇ ਕਿਹਦਾ ਵਿਗਾੜਦੇ ਨੇ, ਪਰ ਜਿਹੜੇ ਮਨ ਖਲੋ ਕੇ ਆ ਉਹਨਾਂ ਨਾਲ ਵੀ ਵੈਰ ਕਰਦੇ ਆ। ਮਾਇਆ ਮਗਨ ਅਹਿਨਸ ਮਗ ਜੋ ਹੈ, ਨਾਮ ਨਾਲ ਲੇਵੈ ਮਰਿਆ ਦੇ ਖਾਈ। ਇਹ ਮਾਇਆ ਦੇ ਮਗਨ ਵਿੱਚ ਮਸਤ ਜਿਹੜੇ ਹੋ ਰਹੇ ਆ, ਦਿਨ ਰਾਤ ਮਾਇਆ ਇਕੱਠੀ ਕਰਨ ਲਈ, ਇਹਦੇ ਪ੍ਰਾਪਤ ਕਰਨ ਇਹਦੇ ਰਸਤੇ ਨੂੰ ਜੋ ਹੈ ਦੇਖਦੇ, ਵੀ ਮਾਇਆ ਕਿੱਧਰ ਨੂੰ ਮਿਲੇਗੀ? ਪਰਮਾਤਮਾ ਦਾ ਨਾਮ ਲੈਂਦੇ ਨੇ, ਬਿਖਿਆ ਰੂਪੀ ਜ਼ਹਿਰ ਬਿਖ ਜਿਹੜੀ ਉਹਦੇ ਖਾਣ ਵਿੱਚ ਮਰ ਰਹੇ ਆ। ਨਾ ਕਿਸ ਤਰ੍ਹਾਂ ਨਸ਼ੇ ਖਾ ਖਾ ਮਰ ਰਹੀ ਦੁਨੀਆ। ਗੰਧਣ ਬੈਣ ਦਿੱਤਾ ਹਿਤਕਾਰੀ, ਸ਼ਬਦ ਸੁਰਤ ਨਾ ਆਈ। ਹਿਤਕਾਰੀ ਮੈਨੇ ਪ੍ਰੇਮੀ ਹੋ ਕੇ, ਜਿਹੜੇ ਗੰਧਣ ਬੈਣ ਗੰਦੇ ਜਿਹੜੇ ਬੈਣ ਬਚਨ ਆ, ਗੰਦੇ ਗੀਤ ਆ, ਇਹਨਾਂ ਦੇ ਕਹਿਣ ਸੁਣਨ ਵਿੱਚ ਰਤਾ ਮਸਤ ਹੋਏ ਫਿਰਦੇ ਆ। ਸਤਿਗੁਰਾਂ ਦੇ ਉਪਦੇਸ਼ ਦੀ ਤਾਂ ਸੁਰਤ ਸੋਝੀ ਆਈ, ਸੁਰਤੀਆਂ ਕਰਕੇ ਜਿਹੜਾ ਪ੍ਰਤੀਪਾਦਕ ਕਥਨ ਕਰਨ ਯੋਗ ਜੀ ਸ਼ਬਦ ਬ੍ਰਹਮ ਸੀ, ਸੁਰਤ ਸੋਰਤ ਉਹਦੀ ਪ੍ਰੀਤੀ ਦਾ ਮਨ ਚੀ ਨਾ ਮਨਮੁਖਾਂ ਦੇ ਆਈ ਨਹੀਂ। ਰੰਗ ਨਾ ਰਾਤਾ ਰਸ ਨਹੀਂ ਵੇਦਿਆ ਮਨ ਪਤ ਗਵਾਈ। ਔਰ ਜਿਸ 'ਤੇ ਰੰਗ ਪ੍ਰੇਮ ਵਿੱਚ ਲੀਨ ਨਹੀਂ ਹੋਇਆ, ਇਸ ਵਾਸਤੇ ਨਾਮ ਰਸ ਵਿੱਚ ਨਹੀਂ ਮਿਲਿਆ, ਔਰ ਕਹਿੰਦੇ ਆਤਮ ਰਸ ਵਿੱਚ ਨਹੀਂ ਮਿਲਿਆ, ਇਸ ਵਾਸਤੇ ਰੰਗ ਆਨੰਦ ਨਹੀਂ, ਆਨੰਦ ਵਿੱਚ ਲੀਨ ਨਹੀਂ ਹੋਇਆ। ਅਤੇ ਪਾਤਸ਼ਾਹ ਇਹਨਾਂ ਕੰਮਾਂ 'ਚ ਲੱਗ ਲਗਾ ਕੇ ਜਿਹੜੇ ਮਨਮੁਖ ਲੋਕ ਆ, ਉਹਨਾਂ ਨੇ ਜਿਹੜੀ ਆਪਣੀ ਮਾੜੀ ਮੋਟੀ ਇੱਜ਼ਤ ਸੀ ਨਾ, ਉਹ ਵੀ ਗਵਾ ਲਈ ਹੈ। ਸਾਧ ਸਭਾ ਮੈਂ ਸਹਿਜਣਾ ਚਾਖਿਆ, ਜੇਵਾ ਰਸ ਨਹੀਂ ਰਾਈ। ਸੰਤਾਂ ਦੀ ਸਭਾ ਸੰਗਤ 'ਚ ਜਾ ਕੇ ਸਹਿਜ ਗਿਆਨ ਫਲ ਦਾ ਸਵਾਦ ਤਾਂ ਚੱਖਿਆ ਹੀ ਨਹੀਂ। ਜਿਹੜੇ ਫਿੱਕੇ ਕੌੜੇ ਵਜਨ ਬੋਲਣ ਕਰਕੇ ਜਵਾਨ ਵਿੱਚ ਰਾਈ ਥੋੜ੍ਹਾ ਜਿੰਨਾ ਵੀ ਰਸ ਨਹੀਂ, ਜਵਾਨ ਕਰਕੇ ਰਾਈ ਜਿੰਨਾ ਵੀ ਨਾਮ ਦਾ ਰਸ ਜਿਹੜਾ ਉਹ ਪ੍ਰਾਪਤ ਨਹੀਂ ਕੀਤਾ। ਕੁਰਾਸਾਂ ਵਿੱਚ ਇਹ ਲੱਗਿਆ ਰਿਹਾ, ਨਿੰਦਿਆ ਵਿੱਚ ਇਹ ਰਸ ਲੈਂਦਾ ਰਿਹਾ। ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ। ਮਨ ਤਨ ਤੁਹਾਨੂੰ ਆਪਣਾ ਜਾਣ ਕੇ ਮੰਨ ਲਿਆ, ਮੈਂ ਸਤਸੰਗਤ ਗਿਆਨ ਰੂਪੀ ਦਰਵਾਜ਼ੇ ਦੀ ਖਬਰ ਜਿਹੜੀ ਇਸ ਭੈੜੇ ਜੀਵ ਨੇ ਪ੍ਰਾਪਤ ਹੀ ਨਹੀਂ ਕੀਤੀ ਹੈ। ਅੱਖੀ ਮੀਟ ਚੱਲਿਆ, ਅੰਧਿਆਰਾ ਘਰਦਾਰ ਦਿਸਣ ਭਾਈ। ਕਹਿੰਦੇ ਹੈ ਭਾਈ, ਜਦੋਂ ਵੀ ਅੱਖਾਂ ਮੀਟ ਕੇ ਹੈਂ ਮਰ ਗਿਆ, ਹਨੇਰੇ ਰਸਤੇ ਜਾਂਦੇ ਮਾਰਗ 'ਚ ਤੁਰਿਆ, ਤਾਂ ਉਸ ਵੇਲੇ ਘਰ ਦੇ ਦਰਵਾਜ਼ੇ ਫਿਰ ਨਿਗਾਹ ਨਹੀਂ ਆਉਂਦੇ। ਜਮਦਰ ਵਾਧਾ ਠੋਰ ਨਾ ਪਾਵੇ, ਆਪਣਾ ਕੀਆ ਕਮਾਈ। ਜਮਨ ਦੇ ਦਰਵਾਜ਼ੇ ਵਾਧਾ ਮੈਨੇ ਬੰਨਿਆ, ਇਹ ਜਮਾਂ ਦੀ ਮਾਰ ਖਾਂਦਾ ਅਤੇ ਜਿਹੜੀ ਸੁੱਖ ਦੀ ਠੋਰ ਜਗ੍ਹਾ ਆ ਉਹਨੂੰ ਪਾਉਂਦਾ ਨਹੀਂ। ਕਿਉਂ? ਉੱਥੇ ਤਾਂ ਆਪਣਾ ਕੀਤਾ ਕਰਮ ਜਿਹੜਾ, ਉਹ ਜਿਹੜੀ ਕਮਾਈ ਕੀਤੀ ਉਹੀ ਕੰਮ ਆਉਂਦੀ ਹੈ। ਆਪਣੇ ਮੁੰਡੇ ਕਰਮ ਕੀਤੇ ਦੇ ਮੁਤਾਬਕ ਕਮਾਈ ਕੰਮ ਤਾਈ ਨਿਊਨਤਾਈ ਹੈ ਆ ਕੇ ਪ੍ਰਾਪਤ ਹੁੰਦੀ ਹੈ। ਹੁਣ ਸੋਚਦਾ ਕਿ ਮੈਨੂੰ ਇਹ ਜਨ ਵੀ ਮਿਲਿਆ ਅਤੇ ਇਹਨੂੰ ਨਿਸਫਲ ਗਵਾ ਲਿਆ। ਨਜ਼ਰ ਗਏ ਤਾਖੀ ਵੇਖਾ ਕਹਿਣਾ ਕਥਨਾ ਜਾਈ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਨਿਰੰਕਾਰ ਜੀ ਇਹਨਾਂ 'ਤੇ ਮਿਹਰ ਕਰੇ ਹੈ, ਫਿਰ ਉਹਨੂੰ ਅੱਖੀ ਅੱਖਾਂ ਨਾਲ ਵੇਖਦਾ। ਔਰ ਆਪਣੇ ਆਪ ਕਹਿਣਾ ਕਰੀਏ, ਕੁਛ ਕਹਿ ਕੇ ਦੱਸਿਆ ਨਹੀਂ ਜਾਂਦਾ, ਕਥਨ ਨਹੀਂ ਕੀਤਾ ਜਾਂਦਾ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਦਾ ਵਸਾਈ। ਸਤਿਗੁਰਾਂ ਦੇ ਸ਼ਬਦ ਨੂੰ ਕੰਨੀ ਸੁਣ ਸੁਣ ਕੇ ਹੈਂ ਉਹਦੀ ਉਸਤਤ ਕਰੋ, ਸ਼ਲਾਘਾ ਕਰੋ, ਸਲਾਹੀ ਮੈਨੇ ਸ਼ਲਾਘਾ ਕਰੋ। ਨਾਮ ਰੂਪੀ ਅੰਮ੍ਰਿਤ ਨੂੰ ਹਿਰਦੇ 'ਚ ਪਾਤਸ਼ਾਹ ਕਹਿੰਦੇ ਵਸਾਉਣਾ ਕਰੋ। ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ। ਉਹ ਨਿਰੰਕਾਰ ਡਰ ਤੋਂ ਰਹਿ ਤਿਆ, ਆਕਾਰ ਤੋਂ ਰਹਿ ਤਿਆ, ਵੈਰ ਤੋਂ ਰਹਿ ਤਿਆ। ਉਸ ਪੂਰਨ ਨਿਰੰਕਾਰ ਦੀ ਜੋਤ ਜਿਹੜੀ ਸੱਤਾ ਸ਼ਕਤੀ ਹੈ, ਆਤਮਾ ਕਰਕੇ ਸਾਰਿਆਂ 'ਚ ਸਮਾਈ ਹੋਈ ਹੈ। ਨਾਨਕ ਗੁਰਗਣ ਪਰਮ ਨਾ ਪਾ ਗਿਆ ਸੱਚ ਨਾ ਵਡਿਆਈ। ਪਾਤਸ਼ਾਹ ਦੇ ਸਤਿਗੁਰਾਂ ਮੈਨੂੰ ਪਰਮ ਨਾਸ ਨਹੀਂ ਹੁੰਦਾ। ਸੱਚੇ ਨਾਮੀ ਦੇ ਨਾਮ ਜਪਣ ਕਰਕੇ ਇਸ ਜੀਵ ਨੂੰ ਵਡਿਆਈ ਮਿਲਦੀ ਹੈ। ਸੋਠ ਮਹਲਾ ਪਹਿਲਾ ਦੋ ਤੁਕੇ। ਇਹ ਸ਼ਬਦ ਦੀ ਥਾਨ ਕਾਇਮੇ ਹੈ ਕਿ ਪਰਮਾਤਮਾ ਸਰਵ ਸ਼ਕਤੀ ਮਾਨ ਆ, ਉਹਦੇ ਅੱਗੇ ਬੇਨਤੀ ਕਰਿਆ ਕਰੋ। ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਠ ਚੌ ਬਾਰਾਂ। ਇਹ ਨਿਰੰਕਾਰ ਆਪ ਜੀ ਨੇ ਧਰਤੀ ਦੇ ਪੁੜ ਨੂੰ, ਪਾਣੀ ਦੇ ਪੁੜ ਨੂੰ, ਪਾਣੀ ਦੇ ਪੁੜ ਦੇ ਵਿੱਚ ਆਸਣ ਇਹ ਇਸਤਤ ਕੀਤਾ ਹੈ। ਹੁਣ ਜਿਹੜੀ ਧਰਤੀ ਆ ਇਹਨੂੰ ਦਸ ਗੁਣਾ ਪਾਣੀ ਜ਼ਿਆਦਾ ਆ, ਫੇਰ ਦੇਖ ਲਓ ਪਾਣੀ ਧਰਤੀ ਨੂੰ ਡੋਬਦਾ ਨਹੀਂ, ਕੋਈ ਨਿਰੰਕਾਰ ਦੀ ਸੱਤਾ ਹੈ। ਫਿਰ ਕਹਿੰਦੇ ਆਪ ਜੀ ਨੇ ਚਾਰ ਕੁੰਡ, ਚਾਰ ਕੁੰਡ ਚਾਰ ਦਿਸ਼ਾਂ ਰੂਪੀ ਚੁਬਾਰਾ ਬਣਾਇਆ ਹੋਇਆ ਹੈ, ਪੁੜ ਧਰਤੀ ਪੁੜ ਪਾਣੀ ਆਸਣ ਇਸਤਤ ਗੀਤਾ ਆਸਣ ਮੈਨੇ ਇਸਤਤ ਗੀਤਾ ਟਿਕਾਇਆ ਹੋਇਆ, ਚਾਰ ਕੁੰਡ ਚੁਬਾਰਾ ਚਾਰ ਦਿਸ਼ਾਂ ਰੂਪੀ ਚੁਬਾਰਾ ਬਣਾਇਆ। ਕਥਾ ਇੱਕ ਧਰਤੀ ਦਾ ਪੁੜਿਆ, ਦੂਜਾ ਪਾਣੀ ਦਾ ਪੁੜਿਆ, ਇਹਨਾਂ ਪੁੜਾਂ ਦੇ ਰਾਹੀਂ ਚਾਰ ਕੁੰਟਾਂ ਚਾਰ ਦੇਸ਼ਾਂ ਨੂੰ ਪਿਛਵਾਰੇ ਨੂੰ ਬਣਾ ਕੇ ਵਿੱਚ ਆਪ ਵੀ ਇਸਤਤ ਹੋ ਰਿਹਾ ਟੇਕਿਆ ਹੋਇਆ। ਧਰਤੀ ਦਾ ਪੁੜ ਪਾਣੀ ਦਾ ਪੁੜ ਇਹਨਾਂ ਤੱਤਾਂ ਦੁਆਰਾ ਚਾਰ ਕੁੰਟ ਚਾਰ ਦੇਸ਼ਾਂ ਨੂੰ ਬਣਾ ਕੇ ਆਪ ਉਹ ਵਿੱਚ ਇਸਤਤ ਹੋ ਰਿਹਾ ਹੈ। ਔਰ ਹਵਾ ਪਖਣ ਵਾਸਤੇ ਕਹਿੰਦੇ ਜਿਹੜਾ ਬੁਕੁੰਠ ਧਾਮ ਰੂਪੀ ਇਹ ਉਸ ਨਿਰੰਕਾਰ ਨੇ ਚੁਬਾਰਾ ਬਣਾਇਆ ਹੋਇਆ ਹੈ। ਸਗਲ ਭਵਨਿਕੀ ਮੂਰਤੇ ਕਾ ਮੁੱਖ ਤੇਰਾ ਟਕਸਾਲਾ, ਸਾਰੇ ਜਿਹੜੇ ਚੌਦਾਂ ਭਵਨਾਂ ਦੀਆਂ ਮੂਰਤੀਆਂ ਪਾਤਸ਼ਾਹ ਕਹਿੰਦੇ ਇਹ ਬਰਾਟ ਰੂਪ ਕਰਕੇ ਆਪ ਦੀ ਮੂਰਤੀ ਹੈ। ਸਾਰਾ ਸੰਸਾਰੂ ਦਾ ਸਰੂਪ ਹੈ, ਜਿੰਨੇ ਜੀਵਾਂ ਦੇ ਮੂੰਹ ਆ ਇਹ ਆਪ ਜੀ ਦੀ ਟਕਸਾਲ ਆ, ਜਿਹੜਾ ਨਵੀਂ ਨਵੀਂ ਬਾਣੀ ਉਚਾਰਦੇ ਆ। ਹਰ ਜੀਵ ਦੇ ਮੂੰਹ ਦੀ ਬੋਲੀ ਵੱਖਰੀ ਹੈ, ਆਵਾਜ਼ ਵੀ ਵੱਖਰੀ ਹੈ, ਵੱਖਰੀ ਵੱਖਰੀ ਬੋਲੀ ਹੈ, ਆਵਾਜ਼ ਵੱਖਰੀ। ਹੁਣ ਜਿਵੇਂ ਫੋਨ 'ਤੇ ਆ, ਜੇ ਵੱਖਰੀ ਆਵਾਜ਼ ਨਾ ਹੋਵੇ ਤਾਂ ਪਛਾਣੇ ਨਾ ਹੋਵੇ ਕੌਣ ਹੈ। ਸਾਰਿਆਂ ਦੇ ਲੋਕ ਫਿਗਰ ਪ੍ਰਿੰਟ ਹੈ ਰਲਦੇ, ਉਹਦੇ ਲੋਕਾਂ ਤੋਂ ਕੈਸੇ ਆ। ਇਸ ਵਾਸਤੇ ਸਾਰਿਆਂ ਤੋਂ ਮੁਖੀ ਜਿਹੜੇ ਮਰੀਜ਼ ਚਾਦ ਗਰੀਖੀ ਹੈ, ਇਹ ਵੀ ਕਹਿੰਦੇ ਆਪ ਦੀ ਟਕਸਾਲ ਹੈ। ਜਿਹੜੇ ਆਪ ਜੀ ਦੇ ਮੂੰਹ ਤੋਂ ਉਛਰੇ ਹੋਏ ਵੇਦ ਆ, ਇਹ ਵੀ ਆਪ ਜੀ ਦੀ ਟਕਸਾਲ ਆ। ਟਕਸਾਲ ਦਾ ਮਤਲਬ ਹੁੰਦਾ ਜੀ ਟਕਿਆਂ ਦਾ ਸਾਲ, ਘਰ ਟਕੇ ਘੜੇ ਜਾਂਦੇ। ਪੁਰਾਣੇ ਜ਼ਮਾਨੇ ਸੋਨੇ ਦੀਆਂ ਮੋਹਰਾਂ ਹੁੰਦੀਆਂ ਸੀ, ਚਾਂਦੀ ਦੇ ਰੁਪਏ, ਤਾਂਬੇ ਦੇ ਪੈਸੇ ਸੀ, ਅੱਜ ਕੱਲ੍ਹ ਕਾਗਜ਼ ਪ੍ਰਧਾਨ ਹੋਇਆ। ਮੇਰੇ ਸੇਵਾ ਤੇਰੇ ਚੋਜ ਵਿਡਾਉਣਾ, ਜਲ ਥਲ ਮਹਿਲ ਭਰਪੁਰ ਲੈਣਾ, ਆਪੇ ਸਰਬ ਸਮਾਣਾ ਰਾਓ। ਇਸ ਤਰ੍ਹਾਂ ਇੱਕ ਸ਼ਬਦ ਦੀ ਟਕਸਾਲ ਹੈ ਜਿੱਥੇ ਬੰਦੇ ਦੇ ਜੀਵਨ ਦੀ ਘਾਟ ਘੜੀ ਜਾਂਦੀ, ਕਿਉਂਕਿ ਮਹਾਂਪੁਰਖ ਹੀ ਟਕਸਾਲ ਹੁੰਦੇ ਆ, ਜਿੱਥੇ ਜਾਂਦੇ ਆ ਉਹਨਾਂ ਦੁਆਰਾ ਹੀ ਇਨਸਾਨਾਂ ਦੇ ਜੀਵਨ ਦੀ ਘਾਟ ਘੜੀ ਜਾਂਦੀ ਹੈ। ਕਿਉਂਕਿ ਜਿੱਥੇ ਉਹ ਬਹਿ ਜਾਂਦੇ ਆ ਉਸ ਜਗ੍ਹਾ ਦੀ ਮਹਾਨਤਾ ਬਣ ਜਾਂਦੀ ਹੈ। ਮੇਰੇ ਸਾਹਿਬਾ ਤੇਰੇ ਚੋਜ ਵਿਡਾਉਣਾ, ਜਲ ਥਲ ਮਹਿਲ ਭਰਪੁਰ ਲੈਣਾ, ਆਪੇ ਸਰਬ ਸਮਾਣਾ ਰਹੋ। ਹੇ ਮੇਰੇ ਸਾਹਿਬ ਤੇਰੇ ਵਿਡਾਉਣਾ ਮੈਨੇ, ਬੜੇ ਅਸਚਰਿਤਾ ਭਰੇ ਕੌਤਕ, ਜਲਾਂ ਥਲਾਂ 'ਚ ਵਿਆਪਕ ਹੋ ਰਿਹਾ, ਭਰਪੂਰ ਹੋ ਰਿਹਾ, ਮਹੀ ਪ੍ਰਿਥਵੀ ਆਲ ਆਕਾਸ਼ 'ਚ ਵੀ ਤੂੰ ਹੀ ਲਿਵ ਲੀਨ ਹੋ ਰਿਹਾ, ਸਾਰੇ ਜੀਵਾਂ 'ਚ ਵੀ ਤੁਸੀਂ ਆਪੇ ਸਮਾ ਰਹੇ ਹੋ। ਰਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ, ਜਿਹਾ ਜਿਹਾ ਦੇਖਾ ਤਾਂ ਜੋ ਤੁਮਾਰੀ ਤੇਰਾ ਰੂਪ ਕਨੇਹਾ। ਜਿਹੜੀ ਜਿਹੜੀ ਜਗ੍ਹਾ ਵੀ ਅਸੀਂ ਦੇਖਦੇ ਹਾਂ ਉੱਥੇ ਆਪ ਦੀ ਜੋਤ ਸੱਤਾ ਚੇਤਨ ਸੱਤਾ ਬਿਨਾ ਹੈ ਤੇਰਾ ਹੋਰ ਕਿਹੜਾ ਰੂਪ ਹੈ। ਅਥਵਾ ਇਸ ਕਰਕੇ ਆਪ ਜੀ ਦਾ ਹੋਰ ਕੋਈ ਰੂਪ ਨਹੀਂ, ਤੁਸੀਂ ਚੇਤਨ ਸਰੂਪ ਹੋ। ਇੱਕ ਰੂਪ ਹੈ ਪ੍ਰਸੰਨਾ, ਕੋਈ ਨਾ ਕਿਸੇ ਜਿਹਾ ਇੱਕ ਜੀਵ ਰੂਪ ਹੋ ਕੇ ਪ੍ਰਸੰਨਾ ਭੈਣ ਵੱਖਰੇ ਵੱਖਰੇ ਹੋ ਕੇ ਵਿਚ ਰਹੇ, ਪਰ ਕੋਈ ਵੀ ਕਿਸੇ ਜਿਹਾ ਹੁਣ ਪੈਦਾ ਨਹੀਂ ਕੀਤਾ। ਕਿਸੇ ਦੀ ਦਸਤਾਰ ਗੁਫਤਾਰ ਰਫਤਾਰ ਰਲਦੀ ਨਹੀਂ, ਸਾਰਿਆਂ ਦੀ ਜੁਦੀ ਜੁਦੀ ਹੈ। ਅੰਡੇ ਜਿਹੜੇ ਉਤਪੇ ਸੇ ਤੇਰੇ ਕੀਤੇ ਜਾਂਦਾ, ਆਂਡਿਆਂ ਤੋਂ ਪੈਦਾ ਹੋਣ ਵਾਲੀ ਅੰਡੇ ਹੀ ਖਾਣੀ ਹੋ ਗਈ, ਜੇਰ ਤੋਂ ਪੈਦਾ ਹੋਈ ਹੋਣ ਵਾਲੀ ਜੇਰ ਜੋ ਹੋ ਗਈ, ਧਰਤੀ ਤੋਂ ਪੈਦਾ ਹੋਣੀ ਉਤਪਜ ਹੋ ਗਈ, ਬਿਰਸ਼ਾਦਕ ਜਿਹੜੇ ਪਸੀਨੇ ਪੈਦਾ ਹੋਣੇ, ਚੂਹਾਂ ਲੀਖਾਂ ਟੱਖਾਂ ਚਿੱਚੜ ਹੈਂਜੀ ਚਮਜੂਆਂ, ਇਸ ਤਰ੍ਹਾਂ ਇਸ ਸਿਹਤ ਜੀ ਚਾਰ ਖਾਣੇ ਪੈਦਾ ਹੋਣੇ ਸਾਰੇ ਜੀਵ ਜੰਤੂ ਇਹ ਆਪ ਜੀ ਦੇ ਪੈਦਾ ਕੀਤੇ ਹੋਏ ਹਨ। ਇਹ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭ ਨਾਲ ਵਾਹਿਰਵੰਤ ਆ। ਇਹ ਨਿਰੰਕਾਰ ਮੈਂ ਤਾਂ ਇੱਕ ਪੁਰਬ ਪੁਰਬ ਨਾਮ ਇੱਥੇ ਪ੍ਰਤਾਪ ਦਾ ਹੈ। ਆਪ ਜੀ ਦਾ ਪ੍ਰਤਾਪ ਦੇਖਿਆ ਕਿ ਇਸ ਚਰਚ ਕੌਤਕ ਦੇਖਿਆ ਆਪ ਬਣਾ ਕੇ, ਫਿਰ ਆਪ ਸਾਰਿਆਂ ਨੂੰ ਰਵੰਤਾ ਮੈਨੇ ਇਹਨਾਂ ਚ ਰਵ ਰਿਹਾ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜਿਆ। ਇਹ ਨਿਰੰਕਾਰ ਤੇਰੇ ਗੁਣ ਪਰਉਪਕਾਰ ਬਹੁਤ ਆ, ਜਿਹੜੇ ਤੁਸੀਂ ਸਾਡੇ ਦੇ ਕੀਤੇ ਆ, ਖਾਲਸੇ ਪੰਥ ਅਤੇ ਦੇਸ਼ 'ਤੇ ਪਰਉਪਕਾਰ ਕੀਤੇ ਆ। ਧੰਨ ਗੁਰੂ ਨਾਨਕ ਪਾਤਸ਼ਾਹ ਦਸ ਜਾਮੇ ਧਾਰ ਕੇ, ਨੌਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ, ਪਰ ਕਹਿੰਦੇ ਮੈਂ ਮੂਰਖ ਹਾਂ, ਇੱਕ ਵੀ ਤੇਰਾ ਪਰਉਪਕਾਰ ਅਸੀਂ ਜਾਣਿਆ ਨਹੀਂ। ਆਪਣੀ ਮਿਹਰ ਕਰੋ ਸਾਨੂੰ ਮੂਰਖਾਂ ਨੂੰ, ਨਾਮ ਦਾ ਦਾਨ ਦਿਓ ਸਾਨੂੰ ਕੋਈ ਸੋਝੀ ਆ ਸਕੇ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਮਤਲਬ ਲੀਜਿਆ। ਪਾਤਸ਼ਾਹ ਪ੍ਰਣਵਤ ਮੈਨੇ ਕਥਨ ਕਰ ਰਹੇ ਹਨ ਕਿ ਮੇਰੇ ਪਰਮੇਸ਼ਰ ਸੁਣੋ, ਮੈਂ ਪੱਥਰ ਵਾਂਗੂ ਇਸ ਸੰਸਾਰ ਸਾਗਰ ਡੁੱਬ ਰਿਹਾ ਹਾਂ, ਕਿਰਪਾ ਕਰਕੇ ਮੈਨੂੰ ਬਾਹਰ ਕੱਢ ਲਓ, ਮੇਰੇ 'ਤੇ ਮੇਹਰ ਦੀ ਦ੍ਰਿਸ਼ਟੀ ਕਰੋ। ਅੱਗੇ ਮਾਲਕ ਅੱਗੇ ਬੇਨਤੀ ਕਰਨ ਦਾ ਤੰਗ ਦੱਸ ਰਹੇ ਹਨ। ਸੋਲਠ ਮਹੱਲਾ ਪਹਿਲਾ। ਉਹ ਪਾਪੀ ਪਤਤ ਪਰਮ ਪਾਖੰਡੀ ਤੋਂ ਨਿਰਮਲ ਨਿਰੰਕਾਰੀ। ਇਹ ਨਿਰੰਕਾਰ ਜੀ ਆਪ ਜੀ ਦਾ ਨਿਰਮਲ ਹੈ। ਮੈਂ ਪਾਪੀਆਂ ਤੋਂ ਵੱਡਾ ਪਾਪੀ ਮਹਾਂ ਪਾਪੀ ਪਰਮ ਵੱਡਾ ਪਖੰਡੀ ਹਾਂ। ਅੰਮ੍ਰਿਤ ਚੱਕ ਪਰਮ ਰਸ ਰਾਤੇ ਠਾਕਰ ਸ਼ਰਨ ਤੁਮਾਰੀ। ਇਹ ਠਾਕਰ ਤੁਹਾਡੀ ਸ਼ਰਨ ਜਾ ਕੇ ਨਾਮ ਰੂਪੀ ਅੰਮ੍ਰਿਤ ਨੂੰ ਚੱਖਿਆ। ਇਸੇ ਕਰਕੇ ਪਰਮ ਰਸ ਆਤਮਾ ਦਾ ਰਸ ਇਹਦੇ ਵਿੱਚ ਅਸੀਂ ਲੀਨ ਹੋਏ ਹਾਂ। ਕਰਤਾ ਤੂੰ ਮੈਂ ਮਨ ਨ ਮਾਣੇ ਮਾਣ ਮਹਿਤ ਨਾਮ ਤਨ ਪੱਲੇ ਸਾਚਾ ਸ਼ਬਦ ਸਮਾਣੇ ਰਹੋ। ਇਹ ਕਰਤੇ ਪੁਰ ਨਿਰੰਕਾਰ ਸਾਡਾ ਨਮਾਣਿਆਂ ਦਾ ਤੂੰ ਹੀ ਮਾਣਿਆ। ਸੱਚੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਜਦੋਂ ਮਿਲ ਗਿਆ ਮੈਂ ਬੁੱਧੀ ਰੂਪੀ ਪੱਲੇ 'ਚ ਇਹ ਆਪ ਜੀ ਦਾ ਨਾਮ ਰੂਪੀ ਧਨ ਬੰਨ ਲਿਆ। ਇਸ ਕਰਕੇ ਮੇਰਾ ਮਾਣ ਸਨਮਾਨ ਮਹਿਤ ਮਰਾਤਬਾ ਇਹ ਵੱਡਾ ਕਿਉਂ ਹੋ ਰਿਹਾ ਹੈ? ਸਭ ਆਪ ਜੀ ਦੀ ਮਿਹਰ ਕਿਰਪਾ ਹੈ। ਰਾਹੋ ਵਿਸਰਾਮ ਦੇ ਕਿਰਪਾ ਕਰਦੇ ਹਨ। ਤੂੰ ਮੇਰੇ ਪੂਰਾ ਹਮ ਪੂਰੇ ਹੋਛੇ ਤੂੰ ਗੌਰਾ ਹਮ ਹੋ ਰਹੇ। ਇਹ ਕਰਤੇ ਪੁਰਖ ਤੂੰ ਸ਼ੁਭ ਗੁਣਾਂ ਨਾਲ ਪੂਰੇ ਹਾਂ। ਅਸੀਂ ਸ਼ੁਭ ਗੁਣਾਂ ਤੋਂ ਪੂਰੇ ਮੈਨੇ ਅਧੂਰੇ ਪੂਣੇ ਹਾਂ ਔਰ ਹੋਛੇ ਹਾਂ ਹੈਂ ਤੁਛ ਖਿਆਲਾਂ ਵਾਲੇ ਤੂੰ ਗੌਰਾ ਮਹਾਨ ਭਾਰੀ ਗਿਆਨ ਵਾਲਾ ਅਸੀਂ ਹੋਰੇ ਮੈਨੇ ਬੜੇ ਹੌਲੇ ਹਾਂ। ਕੋਈ ਕੁਝ ਹੀ ਮਨ ਰਾਤੇ ਹਨਸ ਪ੍ਰਭਾਤੇ ਹਰ ਰਸਨਾ ਜਪ ਮਨ ਰੇ। ਇਹ ਨਿਰੰਕਾਰ ਮਨ ਆਦਿਕ ਜਿਹੜੇ ਚਤੁਸ਼ਟੀ ਅੰਤ ਸ਼ਗਨ ਦਿਨ ਰਾਤ ਆਪ ਜੀ ਰਾਤੇ ਮੈਨੇ ਤਦਾਕਾਰ ਹੋਏ ਮਿਲੇ ਆ। ਪ੍ਰਭਾਤੇ ਸਵੇਰੇ ਅਤੇ ਸੰਧਿਆ ਦੇ ਸਮੇਂ ਰਸਨਾ ਨੂੰ ਆਪ ਜੀ ਦੇ ਪਵਿੱਤਰ ਨਾਮ ਨੂੰ ਇਹ ਗਰੀਬ ਅਨਵਾਜ਼ ਅਸੀਂ ਜਪਦੇ ਹਾਂ ਔਰ ਮਨ ਕਰਕੇ ਮਨ ਮੈਨੇ ਮੰਨਣ ਕੀਤਾ ਹੈ। ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਪੁੰਨ ਸਾਚੇ ਆਪ ਸੱਚੇ ਹੈ। ਇਸੇ ਵਾਸਤੇ ਸੱਚੇ ਸਤਿਗੁਰਾਂ ਦੇ ਸ਼ਬਦ ਭੇਦ ਮੈਨੇ ਭੇਦ ਇੱਥੇ ਜਾਣਨ ਦਾ ਨਾਂ ਜਾਣ ਕੇ ਸ਼ਬਦ ਦੁਆਰਾ ਇਹ ਜਿਹੜਾ ਮਨ ਦਾ ਬੜਾ ਕਠੋਰ ਕਰੜਾ ਸੁਭਾਅ ਸੀ ਇਹਨੂੰ ਭੇਦ ਮੈਨੇ ਇੱਥੇ ਭੇਦ ਦਾਸ ਹਾਂਜੀ ਨਾਸ ਕਰਨਾ ਨਾਸ ਕਰਕੇ ਫਿਰ ਆਪ ਜੀ ਵਿੱਚ ਰਾਚੇ ਮੈਨੇ ਤਦਾਕਾਰ ਹੋ ਗਏ ਮਿਲ ਗਏ ਹਾਂ। ਅਹਿਨਸ ਨਾਮ ਰੱਤੇ ਸੇ ਸੂਚੇ ਮਰ ਜਨਮੇ ਸੇ ਕਾਚੇ। ਪਾਤਸ਼ਾਹ ਨੇ ਅਹਿਨਸ ਦਿਨ ਰਾਤ ਜਿਹੜੇ ਤੇਰੇ ਨਾਮ ਵਿੱਚ ਰੰਗੇ ਹੋਏ ਉਹ ਸੂਚੇ ਅਸਲ 'ਚ ਪਵਿੱਤਰ ਹੈ। ਜੋ ਨਾਮ ਨਹੀਂ ਜਪਦੇ ਉਹ ਕੱਚੇ ਪੁਰਖ ਕਦੀ ਜੰਮਦੇ ਕਦੀ ਮਰਦੇ ਇਸ ਚੱਕਰ 'ਚ ਪਏ ਰਹਿੰਦੇ ਹਨ। ਪਵਨਾਂ ਦੀ ਸਹਿਕੇ ਸਾਲਾ ਹੀ ਅਤੇ ਸਹਿਸਰੀ ਵਨੋਂ ਕੋਈ ਇਹ ਨਿਰੰਕਾਰ ਤੁਹਾਡੇ ਦਾ ਹੋਰ ਕੋਈ ਨਹੀਂ ਨਜ਼ਰ ਆਉਂਦਾ। ਕੀ ਵੀ ਉਸ ਦਾ ਸਲਭਤਾ ਕਰੀਏ ਹੈਂ ਕਿਉਂ ਅਤੇ ਸਹਿ ਆਪ ਜੀ ਦਾ ਸਰੀਰ ਭਾਵ ਆਪ ਜੀ ਵਰਗਾ ਦੂਜਾ ਕੋਈ ਹੋਰ ਹੈ ਹੀ ਨਹੀਂ। ਆਪ ਵਰਗੇ ਆਪ ਹੀ ਹੋ। ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮੁਖ ਜਾਣਿਆ ਸੋਏ। ਪਾਤਸ਼ਾਹ ਕਿਰਪਾ ਕਰਕੇ ਦੱਸ ਰਿਹਾ ਮੈਂ ਆਪ ਜੀ ਦਾਸਾਂ ਦਾ ਦਾਸ ਆਪ ਜੀ ਨੂੰ ਸਤਿਗੁਰਾਂ ਦੀ ਸਿੱਖਿਆ ਦੁਆਰਾ ਜਾਣਿਆ। ਸਤਿਗੁਰੂ ਦੀ ਸਿੱਖਿਆ ਦੁਆਰਾ ਜਿਹਨਾਂ ਨੇ ਸੋਈ ਉਸ ਨਿਰੰਕਾਰ ਨੂੰ ਜਾਣਿਆ ਕਹਿੰਦੇ ਮੈਂ ਉਹਨਾਂ ਦੇ ਵੀ ਦਾਸਾਂ ਦਾ ਦਾਸ ਹਾਂ। ਸੋਲਠ ਮਹੱਲਾ ਪਹਿਲਾ। ਅਲਾਖਾ ਪਾਰਾ ਗਾਮਾ ਗੋਚਰਨਾ ਅਤੇ ਕਾਲ ਨਾ ਕਰਮਾ। ਨਿਰਗੁਣ ਦੇ ਲੱਛਣ ਦੱਸਣਗੇ ਜਿਗਿਆਸੂ ਨੂੰ ਉਪਦੇਸ਼ ਦੇ ਰਿਹਾ ਹੈ। ਉਹ ਨਿਰਗੁਣ ਬ੍ਰਹਮ ਅਲੱਖ ਜਾਣੇ ਤੁਰਤ ਅਪਾਰ ਪਾਰਾ ਵਰ ਤੁਰਤ ਮਨ ਕਰਕੇ ਗਮ ਇੰਦਰੀਆਂ ਕਰਕੇ ਗੋਚਰ ਉਹਦੇ ਵਿੱਚ ਭੂਤ ਵਿਖ ਦੁਬਾਰਤਮਾ ਨੂੰ ਤਿੰਨੇ ਕਾਲ ਨੇ ਅਤੇ ਨਾ ਉਹ ਕਰਮ ਕਰਦਾ ਉਹ ਕਰਮ ਨਹੀਂ ਕਰਦਾ ਇਸੇ ਕਰਕੇ ਉਹਦਾ ਸਰੀਰ ਨਹੀਂ ਜਿੱਥੇ ਸਰੀਰ ਨਹੀਂ ਇਸੇ ਵਾਸਤੇ ਉਹਨੂੰ ਕਾਲ ਨਹੀਂ ਮਾਰਦਾ ਹੈ। ਜਾਤ ਅਜਾਤ ਅਜੂਨੀ ਸੰਭਵ ਨਾ ਤਿਸ ਭਵਨ ਪਰਮ ਨਾ ਉਹਦੀ ਉੱਚੀ ਜਾਤੀ ਹੈ ਨਾ ਆਜ਼ਾਦ ਉਹਦੀ ਨੀਵੀਂ ਜਾਤੀ ਹੈ ਨਾਰੀ ਸ਼ਿੰਬਾ ਆਦਿਕ ਵੀ ਨਹੀਂ ਹੈ। ਅਜੂਨੀ ਜੂਨੀਆਂ ਤੋਂ ਰਹਿ ਤੇ ਆ ਵਿਸ਼ੇਸ਼ ਸਾਰਿਆਂ ਦਾ ਜੂਨੀ ਕਾਰਨ ਰੂਪੀ ਆਪੇ ਹੈ ਸੰਭਵ ਸੁੱਤੇ ਸਿਧ ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ ਨਾ ਉਹਦੇ 'ਚ ਭਾਵ ਪ੍ਰੇਮ ਹੈ ਗਿਆਨ ਹੈ ਨਾ ਹੀ ਪਰਮ ਹੈ ਉਹਦਾ ਗਿਆਨ ਸਰੂਪ ਹੈ। ਸੱਚੇ ਸੁਚਾਰ ਬਿਟੋ ਕੁਰਬਾਨ ਨਾ ਤੇ ਰੂਪ ਵਰਨੇ ਰੱਖਿਆ ਸੱਚੇ ਸਬਦ ਨਹੀਂ ਸੁਣ ਰਹੋ ਸੁਚਿਆਰ। ਸੱਚੇ ਬਖਤਾ ਜਿਹੜਾ ਸੱਚਾ ਬ੍ਰਹਮ ਹੈ ਉਹਦੇ ਤੋਂ ਮੈਂ ਬਲਿਹਾਰ ਜਾਂਦਾ ਹਾਂ ਹੈਂ ਉਹਦਾ ਕੋਈ ਰੂਪ ਨਹੀਂ ਵਰਨ ਨਹੀਂ ਔਰ ਕਛ ਮਛ ਰੇਖਾ ਵੀ ਨਹੀਂ ਪਰ ਸੱਚੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਨਿਸ਼ਾਨ ਮੈਨੇ ਉਹ ਪ੍ਰਗਟ ਹੋ ਜਾਂਦਾ ਹੈ। ਉਹ ਸੱਚਾ ਨਿਰੰਕਾਰ ਸਾਰੇ ਪ੍ਰਗਟ ਹੈ ਪਰ ਗਿਆਨ ਦ੍ਰਿਸ਼ਟੀ ਨਾਲ ਨਜ਼ਰ ਆਉਂਦਾ। ਰਾਹੋ ਵਿਸਰਾਮ ਦੇ ਕੇ ਕਹਿੰਦੇ ਹਨ ਨਾ ਤਿਸ ਮਾਤ ਪਿਤਾ ਸੁਧ ਬੰਧਵ ਨਾ ਤਿਸ ਕਾਮਨਾ ਨਾਰੀ ਮਾਂ ਪੇ ਪੁੱਤਰ ਸੰਬੰਧੀ ਆਦਿ ਉਹਦਾ ਕੋਈ ਵੀ ਨਹੀਂ ਨਾ ਉਹਦੇ ਅੰਦਰ ਕਾਮ ਕਾਮਨਾ ਹੈ ਨਾ ਕੋਈ ਵਿਕਾਰ ਚੇਸ਼ਟਾ ਵਾਲਾ ਸੁਭਾਇਆ ਨਾ ਉਹਦੀ ਕੋਈ ਨਾਰੀ ਇਸਤਰੀ ਹੈ। ਅਕੁਲ ਨਿਰੰਜਨ ਅਪਰ ਪਰੰਪਰ ਸਗਲੀ ਜੋ ਤੁਮਾਰੀ। ਪਾਤਸ਼ਾਹ ਕਹਿੰਦੇ ਉਹ ਜਿਹੜਾ ਨਿਰੰਜਨ ਨਿਰੰਕਾਰ ਕੁਲਾਂ ਤੋਂ ਰਹਿਤੇ ਔਰ ਸੰਸਾਰ ਤੋਂ ਪਰੇ ਬ੍ਰਹਮਾ ਆਦਿਕ ਜਿਹੜੇ ਉਹਨਾਂ ਤੋਂ ਵੀ ਉਹ ਪਰੇ ਸਾਰਿਆਂ 'ਚ ਉਹਦੀ ਜਿਹੜੀ ਜੋਤ ਚੇਤਨ ਸੱਤਾ ਸਾਰਿਆਂ 'ਚ ਸਮਾ ਰਹੀ ਹੈ। ਘਟ ਘਟ ਅੰਤਰ ਬ੍ਰਹਮ ਲਗਾਇਆ, ਘਟ ਘਟ ਜੋ ਸੁਭਾਈ ਸਾਰਿਆਂ ਘਟਾਂ ਘਟਾਂ ਹਿਰਦਿਆਂ 'ਚ ਮਾਇਆ ਨੇ ਬ੍ਰਹਮ ਨੂੰ ਲੁਕਾਇਆ, ਮੈਨੂੰ ਛੁਪਾਇਆ ਹੋਇਆ ਹੈ ਕਿ ਬ੍ਰਹਮ ਨੇ ਆਪਣੇ ਅੰਦਰ ਸਾਰਿਆਂ ਘਟਾਂ ਨੂੰ ਲੁਕਾਇਆ। ਇਸ ਵਾਸਤੇ ਸਾਰਿਆਂ ਘਟਾਂ ਘਟਾਂ ਹਿਰਦਿਆਂ ਹਿਰਦਿਆਂ 'ਚ ਉਹਦੀ ਜੋ ਜਿਹੜੀ ਚੇਤਨ ਸੱਤਾ ਉਹ ਆ ਰਹੀ ਹੈ, ਉਹਦੀ ਸੱਤਾ ਬਿਨਾਂ ਦਾ ਕੁਝ ਹੋ ਹੀ ਨਹੀਂ ਸਕਦਾ। ਬਜਰ ਕਵਾੜ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ, ਜਿਹਨਾਂ ਗੁਰਮੁਖਾਂ ਨੇ ਸਤਿਗੁਰ ਸਿੱਖਿਆ ਦੁਆਰਾ ਨਿਰਭਉ ਨਿਰੰਕਾਰ ਤਾੜੀ ਮੈਨੇ ਬਿਰਤੀ ਸਮਾਧੀ ਲਾ ਲਈ, ਹਾਂਜੀ ਉਹਨਾਂ ਦੇ ਬਜਰ ਵਾਂਗੂ ਜਿਹੜੇ ਸਖਤ ਇਹ ਪੰਜਾਂ ਕੋਸ਼ਾਂ ਰੂਪੀ ਕਪਾਟ ਤਖਤੇ ਸੀ, ਮੁਕਤੇ ਮੈਨੇ ਖੁੱਲ੍ਹ ਗਏ ਹਨ। ਅਨਮੈ ਕੋਸ਼ ਹੈ, ਮਨੋਮੈ ਬ੍ਰਾਣ, ਪ੍ਰਾਣਮੈ ਵਿਗਿਆਨਮੈ ਆਨੰਦਮੈ, ਇਹ ਸਾਰੇ ਤਖਤੇ ਖੁੱਲ੍ਹ ਗਏ। ਜਨ ਤੋਂ ਪਾਏ ਕਾਲ ਸਿਰ ਜਨਤਾ ਬਸ ਜੁਗ ਸੁਭਾਈ, ਉਹ ਨਿਰੰਕਾਰ ਜੀਵਾਂ ਨੂੰ ਪੈਦਾ ਕਰੇ, ਜੀਵਾਂ ਦੇ ਸਿਰ 'ਤੇ ਕਾਲ ਵੀ ਖੜਾ ਕਰਤਾ ਕਿ ਬਿਲਕੁਲ ਇਹ ਨਿਸ਼ਾਂਕ ਹੋ ਕੇ ਮਾੜੇ ਕੰਮ ਨਾ ਕਰੀ ਜਾਣ। ਭੈ ਯਮਰਾਜ ਦਾ ਜੀਵਾਂ ਦੇ ਖਾਣ ਪੀਣ ਦੀ ਸਾਰੀ ਜਿਹੜੀ ਯੁਗਤੀ ਹੈ ਜੀ, ਉਹ ਨਿਰੰਕਾਰ ਨੂੰ ਵੀ ਆਪਣੇ ਕਾਬੂ ਬਸ ਵਿੱਚ ਰੱਖੀ ਹੋਈ ਹੈ। ਸਤਿਗੁਰ ਸੇਵ ਪਦਾਰਥ ਭਾਵ ਹੈ ਛੁੱਟਿਆ ਸਭ ਕਮਾਈ, ਜਿਹੜੇ ਸਤਿਗੁਰ ਸੇਵਾ ਕਰਦੇ ਹੈ ਨਾਮ ਪਦਾਰਥ ਨੂੰ ਪਾਉਂਦੇ ਹੈ, ਉਹ ਸਤਿਗੁਰ ਸ਼ਬਦ ਦੀ ਕਮਾਈ ਕਰਕੇ ਬੰਧਨਾਂ ਤੋਂ ਜਮਾਂ ਦੇ ਜਾਲ ਵਿੱਚੋਂ ਛੁੱਟ ਜਾਂਦੇ ਹਨ। ਸੂਚੇ ਭਾਂਡੇ ਸਾਜ ਸਮਾਵੇ ਬਿਰਲੇ ਬਿਰਲੇ ਸੂਚਾਚਾਰੀ, ਸੂਚੇ ਜਿਹੜੇ ਪਵਿੱਤਰ ਅੰਤਿਸ਼ਕਰਨ ਰੂਪੀ ਭਾਂਡੇ ਆ ਉਹਨਾਂ 'ਚ ਸੱਚ ਨਾਮ ਸਮਾਉਂਦਾ, ਪਰ ਸੂਚਾਚਾਰੀ ਪਵਿੱਤਰ ਕਰਮ ਕਰਨ ਵਾਲੇ ਜਿਹੜੇ ਗੁਰਮੁਖ ਹੈ ਉਹ ਜਗ 'ਚ ਬਿਰਲੇ ਆ, ਨਹੀਂ ਤਾਂ ਦੁਨੀਆ ਬਸ ਇਸ ਤਰ੍ਹਾਂ ਕੂੜ ਕਵਾੜਾ ਕਰਦੀ ਤੁਰ ਜਾਂਦੀ ਹੈ। ਤੰਤ ਹੈ ਉਹ ਪਰਮ ਤੰਤ ਮਿਲਾਇਆ ਨਾਨਕ ਕਰਨ ਤੋਂ ਮਾਰੀ, ਪਾਤਸ਼ਾਹ ਦੇ ਸ੍ਰੇਸ਼ਟ ਜਿਹੜੇ ਪੁੰਨ ਕਰਮ ਕਰਨ ਵਾਲੇ ਤਨ ਤੇ ਜੀਵ ਆ ਉਹਨਾਂ ਨੂੰ ਪਰਮ ਤੰਤ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ। ਇਸ ਵਾਸਤੇ ਕਹਿੰਦੇ ਹੇ ਨਿਰੰਕਾਰ ਮੈਂ ਤੇਰਾ ਦਾਸ ਆਪ ਜੀ ਦੇ ਸ਼ਰਨ ਵਿੱਚ ਆਇਆ ਹਾਂ। ਸੋਲਠ ਮਹੱਲਾ ਪਹਿਲਾ, ਜੋ ਮੀਨਾ ਬਿਨ ਪਾਣੀ ਹੈ ਅਤੇ ਉਹ ਸਾਗਤ ਮਰੇ ਪਿਆਸ, ਜਿਸ ਤਰ੍ਹਾਂ ਮੀਨਾ ਨਾਮ ਹੁੰਦਾ ਮੱਛੀ ਦਾ, ਉਹ ਪਾਣੀ ਬਿਨਾਂ ਦੁਖੀ ਹੋ ਕੇ ਮਰ ਜਾਂਦੀ ਹੈ ਨਾ ਫੁੜ ਕੇ, ਇਸ ਤਰ੍ਹਾਂ ਜਿਹੜੇ ਸਾਗਤ ਬੰਦੇ ਆ ਉਹ ਪਦਾਰਥਾਂ ਦੀ ਪਿਆਸ ਕਰਕੇ ਦੁਖੀ ਉਹ ਮਰਦੇ ਹਨ। ਕਿਉਂ ਹਰ ਬਿਨ ਮਰੀ ਆ ਰੇ ਮਨਾ ਜੋ ਬਿਰਥਾ ਜਾਵੇ ਸਾਸ, ਇਸੇ ਤਰ੍ਹਾਂ ਹੀ ਨਿਰੰਕਾਰ ਜਿਹੜੇ ਤੇਰੇ ਨਾਮ ਤੋਂ ਬਿਨਾਂ ਸਾਡਾ ਵੀ ਮਰਨਾ ਹੁੰਦਾ, ਜਿਹੜੇ ਸਵਾਸ ਅੰਦਰ ਬਾਹਰ ਆਉਂਦੇ ਜਾਂਦੇ ਆ ਬਿਰਥਾ ਮਹੀਨੇ ਜਾ ਰਿਹਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇੱਕ ਸਵਾਸ ਵੀ ਬਿਰਥਾ ਬਿਰਥ ਜਾਂਦਾ, ਕਹਿੰਦੇ ਉਸ ਵੇਲੇ ਸਾਡਾ ਮਰਨਾ ਹੁੰਦਾ ਅਤੇ ਸਾਡਾ ਜਿਹੜਾ ਸਿਮਰਨ ਮਨ ਕਿਉਂ ਨਹੀਂ ਜੁੜਿਆ। ਪੱਤਰਿਆਂ ਨੂੰ ਕੰਟਰੋਲ ਵਿੱਚ ਰੱਖ ਨਾ, ਉਵੇਂ ਬੈਠਾ ਝਾਕੀ ਜਾਂਦਾ, ਇੱਕ ਹੱਥ ਉੱਧਰ ਰੱਖ ਦੁਆ ਹੱਥ ਇੱਧਰ ਰੱਖ, ਸਕੂਲਾਂ 'ਚ ਕਾਲੇ ਅੱਖਰ ਹੀ ਪੜ੍ਹੇ ਆ, ਕੋਈ ਸਿੱਖਿਆ ਤਾਂ ਨਹੀਂ ਹੈ। ਹੈਂ ਪੋਥੀ ਸਾਹਿਬ ਦਾ ਸਤਿਕਾਰ ਕਰਨਾ, ਅਦਬ ਕਰਨਾ, ਅੰਗਾਂ ਦਾ ਦੇਖੋ ਵੀ ਅੰਗਾਂ ਦਾ ਕੋਈ ਨੁਕਸਾਨ ਨਾ ਹੋਵੇ, ਚਾਰ ਸਵੇਰੇ ਦੇਖੀ ਦਾ ਹੁੰਦਾ ਹੈਂ, ਪਰ ਪਿੰਡਾਂ ਦੇ ਛੋਕਰੇ ਨੂੰ ਆਦਤ ਆ ਨਾ, ਫਿਰ ਬਤਾਪ ਸਕੂਲੀ ਹੁੰਦੀ ਹੈ ਲੈ ਕੇ ਕੁੜਿਆਂ ਥੱਲੇ ਬਹਿ ਜਾਂਦੇ ਆ, ਅਤੇ ਪ੍ਰਾਪਤ ਕੀ ਹੋਣਾ ਕਿ ਗੁਰਬਾਣੀ ਆ, ਜਿੰਨਾ ਆਦਬ ਕਰੋਗੇ ਉਨੀ ਬੁੱਧੀ ਨਿਰਮਲ ਹੋਊਗੀ, ਉਨਾ ਗਿਆਨ ਹਿਰਦੇ 'ਚ ਵਸੂਗਾ। ਜਨ ਤੋਂ ਪਾਏ ਕਾਲ ਸਿਰ ਜਨਤਾ ਬਸ ਜੁਗ ਸਵਾਈ, ਸਤਿਗੁਰ ਸੇ ਪਦਾਰਥ ਪਵੇ ਛੁੱਟਿਆ ਸ਼ਬਦ ਕਮਾਈ, ਇਸ ਵਾਸਤੇ ਸ਼ਬਦ ਦੀ ਕਮਾਈ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਹੋ ਰਸ ਕਿਉਂ ਲਹੋ, ਗੁਰ ਮਿਲ ਮਿਲੈ ਹਰ ਦੇ ਰਹੋ। ਇਹ ਮਨ ਪਰਮੇਸ਼ਰ ਦਾ ਜਿਹੜਾ ਜਸ, ਇਹਨੂੰ ਕਰਨਾ ਕਰ ਲੈਣਾ ਕਰ, ਪਰਮੇਸ਼ਰ ਨਾਮ ਜਪ ਕੇ ਸੰਸਾਰ 'ਚ ਜਸ ਕੱਟ ਲਾ, ਸਤਿਗੁਰਾਂ ਬਿਨਾਂ ਇਸ ਰਸ ਨੂੰ ਆਨੰਦ ਨੂੰ ਕਿਵੇਂ ਪ੍ਰਾਪਤ ਕਰੇਗਾ। ਜੇ ਗੁਰੂ ਮਿਲ ਜਾਣ ਤਾਂ ਫਿਰ ਉਹ ਪਰਮਾਤਮਾ ਦਾ ਨਾਮ ਦਿੰਦੇ ਆ, ਔਰ ਪਰਮਾਤਮਾ ਕਿਰਪਾ ਕਰਕੇ ਸਤਿਗੁਰਾਂ ਨਾਲ ਮਿਲਾਉਂਦੇ ਆ, ਫਿਰ ਇਹਨਾਂ ਨੂੰ ਉਹ ਰਸ ਜਿਹੜਾ ਮਿਲਦਾ ਹੈ। ਰਹੋ ਸੰਤ ਜਨਾਂ ਮਿਲ ਸੰਗਤੀ, ਗੁਰਮੁਖ ਤੀਰਥ ਹੋਏ। ਇਸ ਵਾਸਤੇ ਇਹ ਭਾਈਓ ਸੰਤ ਜਨਾਂ ਦੀ ਸੰਗਤ ਵਿੱਚ ਮਿਲਣਾ ਕਰੋ, ਸਤਿਗੁਰਾਂ ਦੁਆਰਾ ਤੇਰਾ ਜਿਹੜਾ ਮਨ ਤੀਰਥ ਮੈਨੇ ਪਵਿੱਤਰ ਹੋ ਜਾਏ। ਸੰਤ ਜਨਾਂ ਦੀ ਜਿਹੜੀ ਸਤਸੰਗਤ ਦੇ ਵਿੱਚ ਮਿਲ ਕੇ ਰਹਿਣਾ ਕਰੋ, ਕਿਉਂਕਿ ਸਤਿਗੁਰਾਂ ਨੇ ਬਣਾਇਆ ਇਹ ਸਤਸੰਗ ਜਿਹੜਾ ਮੁੱਖ ਤੀਰਥ ਹੋ ਰਿਹਾ ਹੈ। ਅਠਸਾ ਤੀਰਥ ਮੱਜਣ ਗੁਰਦਾਸ ਪ੍ਰਾਪਤ ਹੋਏ, ਠਾਠ ਕੇ ਹੈ ਮੱਜਣ ਛਨਾਨਾ ਦਾ ਫਲ, ਸਤਿਗੁਰਾਂ ਦੇ ਦਰਸ਼ਨ ਕਰਨਾ ਸੁਤੇ ਸਿੱਧ ਪ੍ਰਾਪਤ ਹੋ ਜਾਂਦਾ ਹੈ। ਜਿਉਂ ਜੋਗੀ ਜਤ ਬਾਹਰਾ ਤਪਨਾ ਹੀ ਸਤ ਸੰਤੋਖ, ਇਸ ਤਰ੍ਹਾਂ ਪਾਤਸ਼ਾਹ ਜਗ ਤੋਂ ਬਾਹਰਾ ਬਿਨਾਂ ਜੋਗੀ ਦਾ ਜਿਹੜਾ ਯੋਗ ਆ ਨਾ ਉਹ ਨਿਸਫਲ ਆ, ਉਹ ਸਿਰੇ ਨਹੀਂ ਚੜ੍ਹਦਾ। ਜਿਹੜਾ ਵਿਸ਼ੇਈ ਬੰਦਾ ਉਹਦੀ ਕਮਾਈ ਸਿਰੇ ਨਹੀਂ ਲੱਗਦੀ, ਅਤੇ ਜਿਹੜਾ ਜਤੀ ਬੰਦਾ ਉਹਦੀ ਕਮਾਈ ਸਿਰੇ ਲੱਗਦੀ ਹੈ। ਜਿਹੜਾ ਜੋਗੀ ਜਗ ਤੋਂ ਬਾਹਰ ਆ ਉਹਦਾ ਯੋਗ ਕੀਤਾ ਫਜੂਲ ਹੈ। ਸਤਸੰਤੋਖ ਜਿਹੜੇ ਸ਼ੁਭ ਗੁਣਾਂ ਤੋਂ ਬਿਨਾਂ ਤਪੀਏ ਦਾ ਤਪ ਨਿਸਫਲ ਚਲ ਜਾਂਦਾ। ਸਤ ਨੀ ਸੰਤੋਖ ਨੀ ਉਹ ਤਪੀਏ ਦਾ ਤਪ ਨਿਸਫਲ ਆ। ਇਸ ਤਰ੍ਹਾਂ ਜਿਵੇਂ ਜੋਗੀ ਜੋਗ ਤੋਂ ਬਿਨਾਂ, ਜਤੀ ਜਤ ਤੋਂ ਬਿਨਾਂ, ਤਪੀ ਤਪ ਤੋਂ ਬਿਨਾਂ, ਸਤਵਾਦੀ ਜਿਹੜਾ ਆ ਹਾਂਜੀ ਸਤ ਤੋਂ ਬਿਨਾਂ, ਸੰਤੋਖੀ ਸੰਤੋਖ ਤੋਂ ਬਿਨਾਂ ਇਹ ਨਿਸਫਲ ਆ। ਕਿਉਂ ਨਾਮੇ ਬਿਨ ਦੇਹੀ ਜਾਂ ਮਾਰਾ ਅੰਤਰ ਦੋਖ। ਇਸ ਤਰ੍ਹਾਂ ਪਰਮੇਸ਼ਰ ਨਾਮ ਤੋਂ ਨੇ ਦੇਹਰੀ ਦੇਹ ਜਿਹੜੀ ਨਿਸਫਲ ਹੈ, ਇਹਦੇ ਅੰਦਰਲੇ ਦੋਖ ਦੋਸ਼ਾਂ ਪਾਪਾਂ ਕਰਕੇ ਇਹਨੂੰ ਜੰਮ ਮਾਰਦਾ। ਉਹ ਜੰਮ ਦਾ ਕਹਿਣਾ ਬੈਰਤ ਨਹੀਂ, ਇਹਦੇ ਪਾਪ ਇਹਦੇ ਬੈਰੀ ਹੈ। ਸਾਗਤ ਪ੍ਰੇਮ ਨਾ ਪਾਈਏ ਹਰ ਪਾਈਆ ਸਗੁਰ ਪਾਏ। ਜਿਹੜੇ ਸਾਗਤ ਪੁਰਸ਼ ਆ ਸਾਗਤਾਂ ਵਿੱਚ ਪ੍ਰੇਮ ਕਰਨ ਨਾਲ ਪਰਮਾਤਮਾ ਪ੍ਰਾਪਤ ਹੋਣ। ਮਨਮੁਖਾਂ ਕੋਲ ਬੈਠੋਗੇ ਉਨੀ ਝੇਡਾਂ ਕਰਨੀਆਂ, ਪੁੱਠੇ ਬੜਾ ਇੱਕ ਜਨੀਕ ਬਣਿਆ, ਬੜਾ ਬੜਾ ਨਿਤਨੇਮੀ ਹੈ, ਹੈਂ ਆ ਕਿਧਰ ਕਛਹਿਰਾ ਪਾਈ ਫਿਰਦਾ, ਕਿਰਪਾਨ ਪਾਈ ਫਿਰਦਾ, ਟੀਚਰਾਂ ਕਰਨਗੇ। ਇਹ ਜਿਹੜੇ ਸਾਖਤ ਮਨਮੁਖ ਲੋਕ ਆ, ਜਿਹਨਾਂ ਨਾਲ ਪ੍ਰੇਮ ਕਰੋਗੇ ਨਾ ਤਾਂ ਜੀਵਨ ਭ੍ਰਿਸ਼ਟ ਹੋਏਗਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰਾਂ ਦੀ ਭਾਏ ਗੁਰੂ ਨਾਲ ਪ੍ਰੇਮ ਕਰਨੇ ਨਾ ਨਿਰੰਕਾਰ ਪ੍ਰਾਪਤ ਹੁੰਦਾ। ਇਸ ਵਾਸਤੇ ਸਾਖਤ ਹੀ ਕਰਕੇ ਨਿਰੰਕਾਰ ਦਾ ਪ੍ਰੇਮ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਦੀ ਕਿਰਪਾ ਕਰਕੇ ਨਿਰੰਕਾਰ ਦਾ ਭਾਏ ਪਿਆਰ ਪ੍ਰਾਪਤ ਹੁੰਦਾ ਹੈ। ਭੁੱਖ ਦੁੱਖ ਦਾਤਾ ਗੁਰ ਮਿਲਿਆ ਕੌ ਨਾਨਕ ਸਿਵ ਸਮਾਏ। ਸੁੱਖਾਂ ਦੀ ਪ੍ਰਾਪਤੀ ਦਾ ਦਾਤਾ, ਦੁੱਖਾਂ ਦੀ ਨਿਵਰਤੀ ਦਾ ਦਾਤਾ ਕੌਣ ਹੈ? ਉਹ ਗੁਰੂ ਆ। ਜੇ ਗੁਰੂ ਮਿਲ ਜਾਏ ਦੁੱਖ ਦੂਰ ਹੋ ਜਾਂਦੇ ਆ, ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁੱਖਾਂ ਨੂੰ ਸੁੱਖ ਕਰ ਦੇਣ ਵਾਲਾ, ਦੁੱਖਾਂ ਨੂੰ ਸੁੱਖ ਬਦਲਣ ਵਾਲਾ ਗੁਰੂ ਮਿਲ ਪਾਇਆ ਪਾਤਸ਼ਾਹ ਕਹਿੰਦੇ। ਅਤੇ ਫਿਰ ਸਿਫਤ ਸਮਾਏ, ਨਿਰੰਕਾਰ ਦੀ ਸਿਫਤ ਵਿੱਚ ਸਮਾ ਜਾਂਦਾ, ਭੇਦ ਹੋ ਜਾਂਦਾ ਹੈ। ਸੋਲਠ ਮਹੱਲਾ ਪਹਿਲਾ। ਸੁਪਰਾ ਦਾਤਾ ਦਾਨਮਤ ਪੂਰਾ ਹਮ ਥਾਰੇ ਪੇ ਖਾਰੀ ਜੀਓ। ਇਹ ਨਿਰੰਕਾਰ ਆਪ ਸਾਰੀਆਂ ਦਾਤਾਂ ਦੇ ਦਾਨੀ ਹੈ, ਦਾਨ ਦੇਣ ਵਾਲਾ ਦਾਤਾ ਹਾਂਜੀ, ਔਰ ਪੂਰਨ ਮਤ ਵਾਲਾ। ਅਸੀਂ ਪਾਤਸ਼ਾਹ ਤੇਰੇ ਦਰ ਦੇ ਭਖਾਰੀ ਮੈਨੇ ਮੰਗਤੇ ਹਾਂ। ਮੈਂ ਕਿਹਾ ਮੰਗੋ ਕਿ ਸਿਰਨਾ ਰਾਜਰ ਦੀਜਿਆ ਨਾਮ ਪਿਆਰੀ ਜੀਓ। ਇਹ ਨਿਰੰਕਾਰ ਮੈਂ ਤੇਤੋਂ ਕੀ ਮੰਗਾਂ? ਕੋਈ ਚੀਜ਼ ਸਥਿਰ ਅਚਲਣ ਵਾਲੀ ਰਹਾਈ ਰਹਿੰਦੀ ਨਹੀਂ। ਇਸ ਵਾਸਤੇ ਆਪਣਾ ਨਾਮ ਰੂਪੀ ਜਿਹੜੀ ਪਿਆਰੀ ਵਸਤੂ ਆ, ਇਹ ਕਿਰਪਾ ਕਰਕੇ ਮੈਨੂੰ ਬਖਸ਼ ਦੇਣਾ ਕਰੋ। ਘੱਟ ਘੱਟ ਰਾਮ ਰਹਿ ਬਨਵਾਰੀ, ਜਲ ਥਲ ਮੈਂ ਜਲਗੋਤੋ ਵਰਤੋ, ਗੁਰਸਭ ਦੀ ਦੇਖ ਨਿਹਾਰੀ ਜੀਉ ਰਹੋ। ਇਹ ਬਨਵਾਰੀ ਸੰਸਾਰ ਬਨ ਦੇ ਸੁਆਮੀ ਮਾਲਕ, ਸਾਰਿਆਂ ਹਿਰਦੇ ਤੁਸੀਂ ਵਿਆਪਕ ਹੋ ਰਹੇ। ਜਲਾਂ ਵੀ ਥਲਾਂ ਮਹੀ ਧਰਤੀ ਅਲ ਆਕਾਸ ਗੁਪਤ ਹੋ ਕੇ ਵਰਤ ਰਹੇ ਹਨ। ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਉਹ ਆਪ ਜੀ ਨੂੰ ਵੇਖ ਕੇ ਨਿਹਾਰੀ ਮੈਨੇ ਨਿਹਾਲ ਹੋ ਜਾਂਦੇ, ਔਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਉਹਨੀ ਆਪ ਨੂੰ ਦੇਖਿਆ।

ਮੀਂਹ ਕਰਕੇ ਜਾਂ ਪਾਠਾਂ ਜਾਂ ਮਾਰ ਕੇ ਉਹ ਦੁੱਧ ਪੀਂਦੀ ਸੀ। ਇਹ ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਥੋੜ੍ਹਾ ਦੂਰ ਸੀ, ਉਹ ਸੇਵਾ ਨੂੰ ਦੇਖਿਆ ਵੀ ਅਸੀਂ ਤਾਂ ਦੁੱਧ ਕਾਢਣਾ ਰੱਖਿਆ ਸੀ। ਇਸ਼ਾਰਾ ਦੇ ਇਹਨੂੰ ਕੁਛ ਨਾ ਕਿ ਉਹ ਕਹਿੰਦੇ ਨਿਰੰਕਾਰ ਅੱਜ ਇਸੇ ਤਰ੍ਹਾਂ ਆਨੰਦ ਲੈ ਰਿਹਾ, ਭਾਵ ਉਹਨਾਂ ਨੂੰ ਸਾਰੇ ਜੀਵਾਂ 'ਚ ਉਹ ਨਜ਼ਰ ਆਉਂਦਾ। ਤੂੰ ਬ੍ਰਹਮ ਜੋਨੀ ਹੈਪੀ ਹੋਣੀ ਘੱਟ ਪੀਤਰ ਦੇ ਮਰਾਰੀ ਜੀ, ਉਹ ਜਿਹੜਾ ਬ੍ਰਹਮ ਜੂਨੀਆਂ ਤੋਂ ਰਹਿ ਤੇ ਵਰਤਮਾਨ ਸਮੇਂ 'ਚ ਵੀ ਪਿੱਛੇ ਵੀ ਸੀ ਹੋਣੀ ਅੱਗੇ ਵੀ ਹੋਣ ਵਾਲਾ ਹੈ। ਗੁਰਮੁਖਨ ਉਹ ਮਨ ਰੂਪੀ ਹੈ, ਦੈਂਤ ਦਾ ਅਰੀ ਕੌਣ ਮੁਰਾਰੀ ਪਰਮੇਸ਼ਰ, ਉਹਨਾਂ ਨੂੰ ਆਪਣੇ ਹਿਰਦੇ 'ਚ ਵੀ ਦੇਖ ਲਿਆ ਹੈ। ਜਨਮ ਮਰਨ ਕੋਈ ਜਗ ਬੱਪੜੋ ਇਹਨੂੰ ਦੂਜਿਆਂ ਭਗਤ ਵਿਸਾਰੀ ਜੀ, ਅਤੇ ਮਨ ਹੋਣੇ ਦਵੈਤ ਵਿੱਚ ਲੱਗ ਕੇ ਭਗਤੀ ਕਰਨੀ ਭੁਲਾ ਦਿੱਤੀ। ਇਸ ਵਾਸਤੇ ਇਹ ਜਿਹੜਾ ਵਿਚਾਰਾ ਤੁਛ ਜੀਵ ਆ ਜਗ ਮਿਨ ਜੀਵ, ਇਹ ਜੰਮਣ ਮਨ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰ ਮਿਲਿਆ ਤਾਂ ਗੁਰਮੰਦ ਪਾਜੀ ਸਾਗਤ ਬਾਜੀ ਹਾਰੀ ਜੀ, ਪੂਰੇ ਗੁਰੂ ਮਿਲਣ ਅਤੇ ਫਿਰ ਸਿੱਖਿਆ ਪ੍ਰਾਪਤ ਹੁੰਦੀ ਹੈ। ਜਿਹੜੇ ਨੂਰੇ ਸਾਗਤ ਆ ਉਹਨਾਂ ਨੇ ਜਿਹੜਾ ਅੰਬੋਲ ਕੇ ਮਨੁੱਖ ਦੇਹ ਰੂਪੀ ਇਹ ਬਾਜੀ ਸੀ ਇਹਨੂੰ ਹਾਰ ਗਿਆ। ਆਇਆ ਤਾਂ ਅਸੀਂ ਭਜਨ ਵਾਸਤੇ ਅਕਰਾਰ ਕਰਕੇ, ਪਰ ਮਾਇਆ ਪਦਾਰਥਾਂ ਵਿੱਚ ਔਰ ਮਾੜੇ ਕੰਮਾਂ 'ਚ ਲੱਗ ਕੇ ਜੀਵਨ ਬਰਬਾਦ ਕਰਕੇ ਜਾ ਰਿਹਾ ਹੈ। ਸਤਿਗੁਰ ਬੰਧਨ ਤੋੜ ਨਿਰਾਰੇ ਬਹੁਤ ਨਗਰ ਮਝਾਰੀ ਜੀ, ਪੂਰੇ ਗੁਰਾਂ ਨੇ ਜਿਹਨਾਂ ਨੇ ਬੰਧਨ ਤੋੜ ਕੇ ਸੰਸਾਰ ਤੋਂ ਨਿਆਰਾ ਮੈਨੇ ਨਿਰਾਲਾ ਅਸੰਗ ਕਰਤਾ, ਫਿਰ ਮਾਂ ਦੇ ਗਰਮ ਮਝਾਰੀ ਵਿੱਚ ਮੁੜ ਕੇ ਨਹੀਂ ਆਉਂਦਾ, ਨਹੀਂ ਤਾਂ ਵਾਰ ਵਾਰ ਪੁੱਠੇ ਲਟਕਣਾ ਪੈਂਦਾ ਹੈ। ਨਾਨਕ ਗਿਆਨ ਰਤਨ ਪ੍ਰਕਾਸ਼ ਸਰ ਮਨ ਵਸਿਆ ਨਿਰੰਕਾਰੀ ਜੀ, ਪਾਤਸ਼ਾਹ ਕਿਰਪਾ ਕਰਦੇ ਉਹਨਾਂ ਅੰਦਰ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੋ ਗਿਆ, ਉਹਨਾਂ ਦੇ ਮਨ 'ਚ ਨਿਰੰਕਾਰ ਦਾ ਪਿਆਰ ਅਤੇ ਸਿਮਰਨ ਵਸ ਗਿਆ, ਸਿਮਰਨ ਕਰਕੇ ਉਹਦਾ ਰੂਪ ਹੋ ਗਿਆ। ਸੋਠ ਮਹਿਲਾ ਪਹਿਲਾ, ਜੇ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ, ਉਹ ਸੁਖਾਂ ਦੀ ਨਿਧੀ ਖਜ਼ਾਨਾ ਪਰਮੇਸ਼ਰ ਦਾ ਨਾਮ ਜਲ ਹੈ। ਜਿਹੜੇ ਨਾਮ ਦੀ ਪ੍ਰਾਪਤੀ ਵਾਸਤੇ ਸੰਸਾਰ 'ਚ ਆਏ ਹਾਂ ਉਹ ਨਾਮ ਅੰਮ੍ਰਿਤ ਕਿੱਥੋਂ ਮਿਲਦਾ? ਸਤਿਗੁਰ ਦੇ ਪਾਹੀ ਸਤਿਗੁਰਾਂ ਦੇ ਕੋਲੋਂ ਮਿਲਦਾ। ਛੋਟੋ ਬੇਸ ਭੇਸ ਚਤਰਾਈ ਦੋ ਵਧਾਏ ਫਲ ਨਾਹੀ ਜੀ, ਕਈ ਵਾਰੀ ਸ਼ੌਕ ਜਾਗ ਪੈਂਦਾ ਨਾ ਅਤੇ ਉਹ ਮਿੰਦਰ ਸੁਣੀ ਹੁੰਦੇ ਸੀ ਅਤੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਮੈਨੂੰ ਵੀ ਨਾਮ ਦਿਓ। ਮਹਾਰਾਜ ਨੂੰ ਪਤਾ ਸੀ ਕਿ ਹਾਲੇ ਵੀ ਸੁਰਤੀ ਨਾਮ 'ਚ ਨੀ ਜੁੜਨੀ ਮਨ ਚੰਨ ਚਲਿਆ, ਕਹਿੰਦੇ ਵੀ ਅਤੇ ਹਲ ਬਾਹਾਂ ਵੀ ਹਾਂ ਸਾਗਾ ਫੇਰਿਆ ਕਰਿਆ, ਬਲਦਾਂ ਨੂੰ ਪੱਠੇ ਪਾ ਤੇ ਪਾ ਤੇ ਲੰਗਰ ਪਾਣੀ ਛਕ ਲਿਆ ਛਕ ਲਿਆ। ਕਹਿੰਦੇ ਜਾ ਜਾ ਕੇ ਸੌ ਜਾ, ਮੈਂ ਤੇਰੇ ਲਈ ਇਹੀ ਨਾਮ ਹੈ, ਕਿਉਂਕਿ ਹੁਣ ਇਹਨਾਂ ਦੀ ਬੁੱਧੀ ਹਾਲੇ ਚੰਨ ਚਲਿਆ, ਉਹ ਫਿਰ ਨਾਮ ਕੰਮ ਨਹੀਂ ਉੱਥੇ ਕਰਦਾ। ਪਹਿਲਾਂ ਫਿਰ ਸੇਵਾ ਕਰਮ ਹੁੰਦਾ, ਫਿਰ ਉਪਾਸ਼ਨਾ ਹੁੰਦੀ, ਫਿਰ ਗਿਆਨ ਮਾਰਗ ਹੁੰਦਾ। ਇਸ ਕਰਕੇ ਜਿਵੇਂ ਹੁਣ ਸਕੂਲ 'ਚ ਵਿਦਿਆਰਥੀ ਆ, ਇਹੋ ਜਿਹਾ ਵਿਦਿਆਰਥੀ ਉਹੋ ਜਿਹਾ ਟੀਚਰ ਆ, ਉਹੋ ਜਿਹਾ ਸਿਲੇਬਸ ਹੁੰਦਾ। ਅਤੇ ਹੁਣ ਪਹਿਲੀ ਇਹਨੂੰ ਪੀ ਐੱਚ ਡੀ ਦੀ ਬੁੱਕ ਫੜਾ ਦਿਓਗੇ, ਕੀ ਕੰਮ ਖੱਟੀ ਖਟੂਆ ਪਾੜ ਕੇ ਸੁੱਟ ਦੂਗਾ। ਇਸੇ ਤਰ੍ਹਾਂ ਧਰਮ ਦੇ ਮਾਰਗ 'ਚ ਹੀ ਹੈ, ਉਹਦਾ ਸ਼ਰਬਣ ਵੀ ਹੋਵੇ, ਮੰਨਣ ਵੀ ਹੋਵੇ, ਨਿਧਿਆਸਨ ਹੋਵੇ, ਫਿਰ ਜਾ ਕੇ ਹੈ ਸਤਿਅੰਗ ਦਾ ਸੋਧਨ ਗਿਆਨ ਵਿਚਾਰ ਵਾਲੀ ਗੱਲ ਚੱਲਦੀ ਹੈ। ਅਤੇ ਅੱਜ ਅਸੀਂ ਸਿੱਧੀ ਆਕਾਸ਼ ਨੂੰ ਪੌੜੀ ਲਾਉਣੀ ਚਾਹੁੰਦੇ ਹਾਂ, ਇਸ ਤਰ੍ਹਾਂ ਥੋੜ੍ਹੀ ਪ੍ਰਾਪਤੀ ਹੁੰਦੀ ਹੈ। ਇਹੋ ਜਿਹਾ ਵਿਦਿਆਰਥੀ, ਉਹੋ ਜਿਹਾ ਉਦਾਸ ਸਾਧਿਆ, ਉਹੋ ਜਿਹਾ ਸਾਧਨਿਆ, ਉਹੋ ਜਿਹਾ ਸਿਲੇਬਸ ਹੁੰਦਾ। ਇਸੇ ਕਰਕੇ ਬਹੁਤ ਲੋਕ ਟੱਕਰਾਂ ਮਾਰਦੇ ਆ, ਉਹ ਆਪਣੀ ਕਲਾਸ ਤੋਂ ਬਿਨਾਂ ਪੜ੍ਹਾਈ ਕਰਦੇ ਆ। ਆਪਣੀ ਕਲਾਸ ਦਾ ਸਿਲੇਬਸ ਬੜੀ ਉੱਚੀ ਕਾਮਯਾਬੀ ਹੈ। ਸੋਠ ਮਹੱਲਾ ਪਹਿਲਾ, ਜੇ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ, ਸੁਖਾਂ ਦੀ ਨਿਧੀ ਖਜ਼ਾਨਾ ਰੂਪ ਇਹ ਨਾਮ ਜਾ, ਜਿਹਦੀ ਪ੍ਰਾਪਤੀ ਵਾਸਤੇ ਸੰਸਾਰ 'ਚ ਆਏ ਹਾਂ ਉਹ ਨਾਮ ਅੰਮ੍ਰਿਤ ਸਤਿਗੁਰਾਂ ਦੇ ਪਾਹੀ ਕੋਲ ਹੈ। ਛੋਟਾ ਬੇਸ ਭੇਸ ਚਤਰਾਜ ਦੋ ਵਧਾਏ ਫਲ ਨਾਹੀ ਜੀ, ਅਨੇਕਾਂ ਤਰ੍ਹਾਂ ਭੇਖ ਬੇਸ ਜਿਹੜੇ ਸਰੂਪ ਧਾਰ ਧਾਰ ਕੇ ਫਿਰਨਾ, ਮਨ ਦੀਆਂ ਜਿਹੜੀਆਂ ਸਿਆਣਪਾਂ ਚਤਰਾਈਆਂ, ਦੁਬਧਾ ਵਿਰਤੀ ਹੈ, ਵਿਕਾਰ ਆ, ਇਹਨਾਂ ਨੂੰ ਛੱਡ ਦਿਓ, ਕਿਉਂਕਿ ਦੁਬਧਾ ਆਦਿਕ ਜਿੰਨੇ ਵੀ ਵਿਕਾਰ ਆ ਇਹਦੇ ਕਰਕੇ ਗਿਆਨ ਫਲ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਮਨ 'ਚ ਈਰਖਾ ਮਿਠੀਲੀ ਨਿੰਦਿਆ ਭਰੀ ਆ, ਉੱਥੇ ਗਿਆਨ ਕਾਹਦਾ ਹੋਣਾ। ਮਨ ਦੇ ਸਥਿਰ ਰਹੋ ਮਤ ਕਤ ਜਾਹੀ ਜੀ, ਇਹ ਮਨ ਸਤਸੰਗ ਰੂਪੀ ਘਰ ਵਿੱਚ ਆ ਕੇ ਸਥਿਰ ਇਸ ਕਤ ਹੋ ਕੇ ਬਹਿ ਜਾ, ਹੋਰਨੇ ਸਾਰੇ ਤਿਆਗ ਦੇ, ਮਨ ਨੂੰ ਅਖਾਗਰ ਕਰ, ਸ਼ਬਦ ਵਿੱਚ ਸੁਰਤੀ ਜੋੜ, ਔਰ ਮਤ ਮਤਾਂ ਖਤਮੇ ਕਿਧਰੇ ਬਾਹਰ ਨਾ ਜਾਣਾ ਕਰ, ਐਵੇਂ ਨਾ ਬਾਹਰ ਘੁੰਮੀ ਕਰ, ਐਵੇਂ ਨਾ ਮਨ ਨੂੰ ਲੜਾਈ ਜਾ, ਮਨ ਦੇ ਘੋੜੇ ਭਜਾਈ ਜਾ, ਬਾਹਰ ਟੂਟਦ ਬਹੁਤ ਉਪਾਵੇ ਕਰ ਅੰਮ੍ਰਿਤ ਘੱਟ ਮਾਹੀ ਜੀ, ਕਰ ਅੰਮ੍ਰਿਤ ਘੱਟ ਮਾਹੀ ਜੀ ਰਹੋ। ਇਹ ਸਰੀਰ ਤੋਂ ਬਾਹਰ ਝੂਟ ਜਿਹੜੇ ਲੱਭਦੇ ਫਿਰਦੇ ਆ ਬਹੁਤ ਦੁੱਖ ਪਾਉਂਦੇ ਆ। ਜਿਹੜਾ ਅੰਮ੍ਰਿਤ ਦਾ ਘੱਟ ਮੈਨੇ ਘੜਾ ਹੈ, ਅੰਮ੍ਰਿਤ ਦਾ ਜਿਹੜਾ ਘੜਾ ਆ ਉਹ ਤਾਂ ਘੱਟ ਤੇਰੇ ਹਿਰਦੇ ਵਿੱਚ ਹੀ ਆ, ਤੇਰੇ ਸਰੀਰ ਦੇ ਘਰ ਅੰਦਰ ਆ, ਘਰ ਸਰੀਰ ਦੇ ਅੰਦਰ ਘੱਟ ਜਿਹੜਾ ਹਿਰਦਾ
ਉਹਦੇ ਚ ਨਾਮ ਰੂਪੀ ਅੰਮ੍ਰਿਤ ਆ।

0: ਭਰਾਵ ਵਿਸ਼ਰਾਮ ਦੇ ਕਹਿੰਦੇ ਹਨ। ਅਵਗੁਣ ਛੋੜ ਗੁਣਾਂ ਕੋ ਭਾਵ ਹੋ ਕਰ ਅਵਗੁਣ ਪਛਤਾਹੀ ਜੀਓ, ਔਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰੋ ਅਤੇ ਧਾਵੋ, ਹੈਂ ਸ਼ੁਭ ਗੁਣਾਂ ਵਾਸਤੇ ਦੌੜੋ, ਸ਼ੁਭ ਗੁਣਾਂ ਦੀ ਪ੍ਰਾਪਤੀ ਦਾ ਸਾਧਨ ਕਰੋ, ਯਤਨ ਕਰੋ। ਔਗੁਣਾਂ ਕਰਕੇ ਇਹਨੂੰ ਪਛਤਾਉਣਾ ਹੀ ਪਵੇਗਾ, ਪਛਤਾਹੀ ਪਛਤਾਤਾਪ ਕਰਨਾ ਪਵੇਗਾ। ਸਾਰ ਅਵਸਰ ਕੀ ਸਾਰ ਨਾ ਜਾਣਾ ਹੈ, ਫਿਰ ਕੀ ਚ ਬੁਢਾਹੀ ਜੀਓ। ਸਾਰ ਅਵਸਰ ਭਲੇ ਬੁਰੇ ਦੀ ਅਸਾਰ ਸੰਭਾਲ ਕਰਨੀ ਦਾ ਜਾਣਦਾ ਹੈ। ਇਸ ਵਾਸਤੇ ਮੁੜ ਮੁੜ ਕੇ ਆਪਣੇ ਆਪ ਨੂੰ ਮੋਹ ਰੂਪੀ ਵਿਕਾਰਾਂ ਰੂਪੀ ਕੀ ਚ ਚਿੱਕੜ ਚ ਬੁਢਾਈ ਮੈਨੂੰ ਡੁਬਾ ਰਿਹਾ, ਉਹ ਗੰਦਗੀ ਹਰ ਵੇਲੇ ਗੰਦ ਫਰੋਲ ਰਿਹਾ। ਅੰਤਰ ਮੈਲ ਲੋਭ ਉਹ ਝੂਠੇ ਬਾਹਰ ਨਾ ਹੋ ਕਾਹੀ ਜੀਓ। ਇਹ ਝੂਠਿਆ ਬੰਦਿਆ ਫਿਰ ਝੂਠੇ ਪਦਾਰਥਾਂ ਦੀ ਇਹ ਲੋਭ ਰੂਪੀ ਜਿਹੜੀ ਮੈਲ ਆ, ਇਹ ਤਾਂ ਬਹੁਤ ਤਰ੍ਹਾਂ ਦੀ ਲੱਗ ਰਹੀ ਹੈ। ਬਾਹਰੋਂ ਨਹਾਉਣਾ ਕਿਹੜੇ ਕੰਮ ਆ, ਬਾਹਰ ਨਹਾਉਣ ਕਰਕੇ ਅੰਦਰ ਦੀ ਮੈਲ ਤਾਂ ਉਤਰ ਹੀ ਨਹੀਂ ਸਕਦੀ ਹੈ। ਨਿਰਮਲ ਨਾਮ ਜਪੋ, ਸਤਿਗੁਰਮੁਖ ਅੰਤਰ ਕੀ ਤਾਹੀ ਜੀਓ। ਗੁਰਮੁਖ ਬਣ ਕੇ ਸਤਿਗੁਰੂ ਸਿੱਖਿਆ ਲੈ ਕੇ ਪਵਿੱਤਰ ਨਾਮ ਨੂੰ ਜਪਣਾ ਕਰੋ। ਕਹਿੰਦੇ ਫਿਰ ਇਸੇ ਵੇਲੇ ਤੇਰੇ ਅੰਦਰ ਭੇਦ ਦੀ ਗਤੀ, ਉਹ ਜਿਹੜਾ ਭੇਦ ਬੁੱਧੀ ਸੀ, ਦਵੈਸ਼ ਵਿਰਤੀ ਸੀ, ਉਹ ਨਿਵਿਰਤ ਹੋ ਜਾਏਗੀ, ਦੂਰ ਹੋ ਜਾਏਗੀ। ਪਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਪਦਾਰਥਾਂ ਦਾ ਲੋਭ ਪਰ ਬ੍ਰਹਮਣ ਦੂਰ ਕਰ ਦਿਓ, ਨਿੰਦਿਆ ਝੂਠ ਦਾ ਤਿਆਗ ਕਰੋ। ਸੱਚੇ ਸੱਚਗੁਰ ਬਚਨੀ ਫਲ ਪਾਹੀ ਜੀਓ, ਸੱਚੇ ਗੁਰਾਂ ਦੇ ਬਚਨਾਂ ਉੱਤੇ ਸੱਚ ਯਕੀਨ ਕਰਕੇ ਗਿਆਨ ਫਲ ਨੂੰ ਪ੍ਰਾਪਤ ਕਰਨਾ ਕਰੋ। ਜੋ ਪਾਵੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸਭ ਸਲਾਹੀ ਜੀਓ। ਪਾਤਸ਼ਾਹ ਕੀ ਬੇਨਤੀ ਕਰੋ, ਹੈ ਨਿਰੰਕਾਰ ਜਿਵੇਂ ਤੁਹਾਨੂੰ ਪਾਉਂਦਾ ਉਵੇਂ ਜਿਵੇਂ ਕਿਵੇਂ ਸਾਡੀ ਲਾਜ ਰੱਖ ਲਓ। ਮੈਂ ਦਾਸ ਤਾਂ ਕਹਿੰਦੇ ਸਤਿਗੁਰਾਂ ਸ਼ਬਦ ਦੁਆਰਾ ਆਪ ਜੀ ਦੀ ਸਲੋਤਾ ਉਸਤਤ ਕਰਦਾ ਹਾਂ। ਸੋਲਸ ਮਹਲਾ ਪਹਿਲਾ ਪੰਜ ਪਦੇ, ਆਪਣਾ ਕਰਮ ਉਸ ਰਾਖ ਨਾ ਸਕਦਾ ਕੀ ਪਰ ਕਰ ਜੋਣ ਲੱਗਾ। ਇਹ ਭਾਈ ਇਹ ਜਿਹੜੇ ਕਾਮ ਕਰੋਲ ਮੂੰਹ ਕਰ ਚੋਰਾਂ ਕਰਕੇ ਤੇਰਾ ਆਪਣਾ ਘਰ ਤੋਂ ਮੁਸਤ ਲੁੱਟਿਆ ਜਾ ਰਿਹਾ, ਉਹਨੂੰ ਤੂੰ ਰੱਖ ਨਹੀਂ ਸਕਦਾ। ਔਰ ਪਰਾਏ ਘਰਾਂ ਵੱਲ ਕੀ ਜੋਨ, ਉੱਧਰ ਕੀ ਦੇਖਣ ਲੱਗਾ ਉਹਨੇ, ਅਥਵਾ ਆਪਣੇ ਔਗਣਾਂ ਨੂੰ ਤਿਆਗਦਾ ਨਾ ਦੂਜਿਆਂ ਦੇ ਔਗਣਾਂ ਨੂੰ ਦੇਖ ਰਿਹਾ। ਇਹ ਬੰਦੇ ਦੀ ਇਹੀ ਬਿਰਤੀ ਨਾ, ਦੂਏ ਦੇ ਔਗਣਾਂ ਦੇਖੂਗਾ, ਆਪਣੇ ਨਹੀਂ ਦੇਖਦਾ। ਘਰ ਦਾ ਰੱਖ ਹੈ, ਜੇ ਰਸ ਰੱਖ ਹੈ, ਜੋ ਗੁਰਮੁਖ ਸੇਵਕ ਲੱਗਾ ਆਪਣੇ ਸਰੀਰ ਘਰ ਦੇ ਅੰਦਰ, ਕਹਿੰਦੇ ਸ਼ੁਭ ਗੁਣਾਂ ਨੂੰ ਜੇ ਤੂੰ ਸੰਭਾਲ ਕੇ ਰੱਖੇਗਾ ਤੇ ਤੂੰ ਪ੍ਰੇਮ ਰਸ ਨੂੰ ਚੱਖ ਲਏਗਾ। ਪਰਮਾਤਮਾ ਦੇ ਆਨੰਦ ਨੂੰ ਉਹੀ ਮਾਣ ਸਕਦਾ ਜਿਹੜਾ ਦਾਸ ਬਣ ਕੇ ਸਤਿਗੁਰਾਂ ਦੇ ਸਿਮਰਨ ਵਿੱਚ ਲੱਗਾ ਰਹਿੰਦਾ, ਜਿਹੜਾ ਸੇਵਕ ਬਣ ਕੇ ਮੁਖੀ ਗੁਰਾਂ ਦੀ ਸੇਵਾ 'ਚ ਲੱਗਾ ਰਹਿੰਦਾ ਹੈ। ਮਨ ਦੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨਰਸ ਲੁਭਾਨੇ, ਫਿਰ ਪਛਤਾਏ ਭਾਗਾ ਰਹੋ। ਹੇ ਮਨਾ, ਇਹ ਗੱਲ ਸਮਝਣਾ ਤਾਂ ਕਵਨ ਮਤ, ਕਿਹੜੀ ਖੋਟੀ ਬੁੱਧੀ ਹੈ ਕਿ ਤੇਰੀ ਬੁੱਧੀ ਖੋਟੇ ਪਾਸੇ ਲੱਗ ਰਹੀ। ਪਰਮੇਸ਼ਰ ਨਾਮ ਭੁਲਾ ਕੇ ਅਨਮੇ ਨੇ ਹੋਰ ਦੁਨੀਆਂ ਜਿਹੜੇ ਕੁਰਾਸਿਆ ਉਹਨਾਂ 'ਚ ਲੁਭਾਏ ਮਨ ਹੋ ਰਿਹਾ। ਇਹ ਭਾਗਾ ਭਾਗਿਆਂ ਤੋਂ ਹੀ ਨਾ, ਖੋਟੇ ਭਾਗਾਂ ਵਾਲਿਆ ਬੰਦਿਆ, ਜਦੋਂ ਜਮਾਂ ਦੀ ਮਾਰ ਖਾਏਗਾ ਨਾ ਫਿਰ ਪਛਤਾਏਗਾ ਕਿ ਉਦੋਂ ਮਹਾਤਮਾ ਕਹਿੰਦੇ ਸੀ ਬਚਨ ਨਹੀਂ ਮੰਨਿਆ ਕਿ ਹੁਣ ਮੇਰੀ ਆਹ ਹਾਲਤ ਹੋ ਰਹੀ ਹੈ। ਰਾਵ ਵਿਸਰਾਮ ਦੇ ਕਹਿੰਦੇ ਹਨ, ਆਪਦ ਕੋ ਹਰਖ ਜਾਤ ਕੋ ਰੋ ਹੈ, ਇਹ ਦੁੱਖ ਸੁੱਖ ਨਾਲੇ ਲਾਗਾ ਆਉਂਦੇ ਤੁਹਾਨੂੰ ਵੇਖ ਕੇ ਤੂੰ ਹਰਖ, ਮੈਨੇ ਬੜਾ ਖੁਸ਼ ਹੁੰਦਾ, ਅੱਜ ਮਾਇਆ ਇੰਨੀ ਮਿਲ ਗਈ ਸੀ। ਪਦਾਰਥ ਜਿਹੜੇ ਚਲੇ ਜਾਂਦੇ ਆ ਅਤੇ ਫਿਰ ਉਹ ਹੁੰਦਾ ਝੂਰਦਾ, ਪੁੱਤ ਜਿਹੜੇ ਆਉਂਦਾ ਜੰਮ ਧਾਰ ਕੇ ਬੜਾ ਖੁਸ਼ ਹੁੰਦਾ, ਬਾਜੇ ਵਜਾਉਣਾ ਬੰਧਨ ਵਾਰ ਬੰਧ ਖੁਸਰੇ ਹੈਂ ਕੀ, ਜਿਹੜੇ ਆ ਕੇ ਨੱਚਦੇ ਟੱਪਦੇ ਕੀ ਕੁਝ ਕਰਦਾ, ਧਮਾਲਾਂ ਪਾਉਣਾ, ਅੱਜ ਕੱਲ੍ਹ ਤਾਂ ਸ਼ਰਾਬਾਂ ਕਬਾਬਾਂ ਨਸ਼ੇ ਦੌਰ ਚੱਲਦੇ ਆ। ਗੁਰਸਿੱਖ ਭਈ ਨਾਮ ਬਾਣੀ ਦਾ ਕੀਰਤਨ ਕਥਾ ਕਰਾਉਂਦੇ, ਸੰਗਤ ਦੇ ਚਰਨ ਪਾਉਂਦੇ, ਗੁਰੂ ਮਹਾਰਾਜ ਚਰਨ ਪਾਉਂਦੇ। ਜੇ ਪੁੱਤ ਜਲਿਆ ਜਾਏ ਮਰ ਜਾਏ ਫਿਰ ਆਉਂਦਾ, ਹੈਂ ਮੇਰੀਆਂ ਬਾਹਾਂ ਤੋੜ ਗਿਆ, ਇਹ ਦੁੱਖ ਸੁੱਖ ਕਹਿੰਦੇ ਤੇਰੇ ਨਾਲ ਇਸ ਤਰ੍ਹਾਂ ਹੀ ਲੱਗ ਰਿਹਾ ਹੈ। ਆਪੇ ਦੁੱਖ ਸੁੱਖ ਭੋਗ ਭਗਾਵੈ ਗੁਰਮੁਖ ਸੋ ਅਨੁਰਾਗਾ, ਉਹ ਨਾਂਕਾਰ ਦੁੱਖਾਂ ਸੁੱਖਾਂ ਅਤੇ ਭੋਗਾਂ ਨੂੰ ਆਪੇ ਪੈਦਾ ਕਰਦਾ, ਆਪੇ ਉਹਨਾਂ ਦਾ ਫਲ ਭਗਤ ਹੁੰਦਾ ਹੈ। ਇਸ ਵਾਸਤੇ ਨੂੰ ਗੁਰਮੁਖ ਬਣ ਕੇ ਉਸ ਨਾਂਕਾਰ ਨਾਲ ਅਨੁਰਾਗਾ ਮੈਨੇ ਉਹਦੇ ਨਾਲ ਪਿਆਰ ਕਰ, ਝੂਠੇ ਮੋਹ ਜਾਲ 'ਚ ਨਾ ਫਸ। ਹਰ ਰਸ ਉੱਪਰ ਅਵਰ ਕਿਆ ਕਹੀਏ ਜਿਨ ਪੀਆ ਸੋ ਤ੍ਰਿਪਤਾਗਾ, ਇਹ ਨਾਮ ਰਸ ਤੋਂ ਉੱਪਰ ਹੋਰ ਕਿਹੜਾ ਰਸ ਹੈ ਜਿੱਧਰ ਤੂੰ ਦੌੜਾ ਫਿਰਦਾ, ਹੈਂ ਹੋਰ ਕੋਈ ਰਸ ਨਹੀਂ, ਉਹ ਤਾਂ ਕਰਾਸ ਆ। ਜਿਹਨੂੰ ਨਾਮ ਰਸ ਪੀ ਲਿਆ ਤ੍ਰਿਪਤਾਗਾ ਮੈਨੇ ਉਹ ਤ੍ਰਿਪਤ ਹੋ ਗਿਆ। ਮਾਇਆ ਮੋਹ ਤੋਂ ਜਿਹਨੇ ਇਹ ਰਸ ਖੋਇਆ ਜਾਂ ਸਾਗੋ ਦੁਰਮਨ ਲਾਗਾ, ਜਿਹਨਾਂ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਪਰਮੇਸ਼ਰ ਦਾ ਨਾਮ ਰਸ ਹੱਥੋਂ ਗਵਾ ਲਿਆ, ਬੇਲਾ ਮਿਲਿਆ ਸੀ, ਉਹ ਸਾਗਤ ਹੋਏ ਜਿਹੜੇ ਖੋਟੀ ਸਿੱਖਿਆ 'ਚ ਲੱਗੇ ਹੋਏ ਆ, ਆਪਣਾ ਜਨਮ ਭ੍ਰਸ਼ਟ ਕਰ ਰਹੇ ਆ। ਮਨ ਕਾ ਜੀਓ ਪਵਨ ਪਤ ਦੇਹੀ ਦੇਹੀ ਮੈਂ ਦਿਓ ਸਮਾਗਾ, ਇਹ ਮਨ ਦਾ ਜੀਓ ਜਿਹੜਾ ਆਸਰਾ ਕੀ ਹੈ, ਪੌਣ ਹਵਾ ਪਾਉਣ ਦਾ ਪਤੀ ਵੀ ਦੇਹੀ ਜੀਵ ਹੈ। ਦੇਹੀ ਜੀਵ ਦੇ ਵਿੱਚ ਦਿਓ ਸਮਾਗਾ, ਉਹ ਪਰਮਾਤਮਾ ਜਿਹੜਾ ਪ੍ਰਕਾਸ਼ ਰੂਪ ਸਮਾ ਰਿਹਾ ਹੈ। ਮਨ ਦਾ ਜੀਵ ਆਸਰਾ ਦੇਹੀ, ਦੇਹੀ ਵਾਲਾ ਜੀਵ ਹੈ। ਪਾਉਣ ਦਾ ਪਤੀ ਕੌਣ? ਆਸਰਾ ਕਿ ਦੇਹੀ, ਦੇਹ ਵਾਲਾ ਜੀਵ ਹੈ। ਇਹ ਦੇਹੀ ਜੀਵ ਦੇ ਵਿੱਚ ਦਿਓ ਸਮਾਗਾ, ਜਿਹੜਾ ਪ੍ਰਕਾਸ਼ ਰੂਪੀ ਨਿਰੰਕਾਰ ਉਹ ਸਮਾ ਰਿਹਾ ਹੈ। ਜੇ ਤੂੰ ਦੇਹ ਤਾਂ ਹਰ ਰਸ ਗਾਈ, ਮੰਤਰ ਉੱਤੇ ਹਰ ਲਿਵ ਲਾਗਾ। ਇਹ ਮਨਾ ਜੇ ਤੂੰ ਆਪਣੀ ਬਿਰਤੀ ਗੁਰੂ ਨੂੰ ਦੇ ਦੇਵੇਂ ਨਾ, ਨਾਮ ਦੇ ਰਸ ਗਾਈ ਗਹਿਣ ਕਰਨ ਵਾਲਾ ਹੋ ਕੇ ਪਰਮਾਤਮਾ ਜੀ ਲਿਵ ਲਾ ਲੈ, ਤ੍ਰਿਪਤ ਹੋ ਜਾਣਾ। ਭਾਵ ਕੀ ਹੈ? ਸਿਮਰਨ ਦੁਆਰਾ ਤੈਨੂੰ ਸੰਤੋਖ ਦੀ ਪ੍ਰਾਪਤੀ ਹੋਏਗੀ ਅਤੇ ਤੈਨੂੰ ਕਿਸੇ ਦਾ ਦੀ ਇੱਛਾ ਜਿਹੜੀ ਹੈ ਉਹ ਰਹੇਗੀ ਨਹੀਂ। ਜਦੋਂ ਇੱਛਾ ਹੀ ਨਹੀਂ ਰਹੀ, ਆਪੇ ਰੱਜ ਗਿਆ, ਤ੍ਰਿਪਤ ਹੋ ਗਿਆ। ਇਸ ਵਾਸਤੇ ਨਿਰੰਕਾਰ ਜਦੋਂ ਕਿਰਪਾ ਕਰਦਾ, ਇਹ ਜੀਵ ਰਸ ਪ੍ਰੇਮ ਦੇ ਨਾਲ ਫਿਰ ਜਸ ਨੂੰ ਤੇਰੇ ਨੂੰ ਗਾਏਗਾ। ਇਹ ਨਿਰੰਕਾਰ ਤੇਰੇ ਜਿਲੇ ਬਿਰਤੀ ਲਾਉਣ ਕਰਕੇ ਮਨ ਤ੍ਰਿਪਤ ਸੰਤੁਸ਼ਟ ਹੋ ਜਾਂਦਾ ਹੈ। ਸਾਧ ਸੰਗਤ ਮੈਂ ਹਰ ਰਸ ਪਾਈਆ, ਗੁਰ ਮਿਲਿਆ ਜੰਮ ਪਵਾਗਾ। ਗੁਰੂ ਕੀ ਸੰਗਤ ਜ਼ਰੂਰ ਕਰਿਆ ਕਰੋ, ਕਿਉਂਕਿ ਸੰਗਤ ਵਿੱਚ ਜਾਣ ਕਰਕੇ ਪਰਮਾਤਮਾ ਪ੍ਰਾਪਤ ਹੁੰਦਾ। ਸਾਧੂਆਂ ਨਾਲ ਮਿਲਣ ਕਰਕੇ ਜਮਾਂ ਦਾ ਡਰ ਜਿਹੜਾ ਭਾਗਾ ਮੈਨੇ, ਇਹ ਦੌੜ ਜਾਂਦਾ ਹੈ। ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸ ਭਾਗਾ। ਪਾਤਸ਼ਾਹੀ ਕਿਰਪਾ ਕਰਦੇ ਆ, ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ। ਜਿਹਨਾਂ ਦੇ ਮੱਥੇ ਦੇ ਭਾਗ ਸੀ ਉਹਨੇ ਨਿਰੰਕਾਰ ਨੂੰ ਪਾ ਲਿਆ। ਸੋਲਠ ਮਹਿਲਾ ਪਹਿਲਾਂ, ਸਰਬ ਜੀਆ ਸਿਰ ਲੇਖ ਤਰਾਹੂ, ਬਿਨ ਲੇਖੇ ਨਹੀਂ ਕੋਈ ਕੋਈ ਜੀਉ। ਸਾਰੇ ਜੀਵ ਜੰਤੂਆਂ ਦੇ ਸਿਰਾਂ ਦੇ ਤਰਾਹੂ ਮੈਨੇ ਧੁਰ ਤੋਂ, ਹੈਂ ਕਰਮਾਂ ਦੇ ਲੇਖ ਲਿਖੇ ਆ, ਲੇਖੇ ਬਿਨਾਂ ਕੋਈ ਵੀ ਨਹੀਂ ਹੈ। ਆਪ ਵਾਲੇ ਕੁਦਰਤ ਕਰ ਦੇਖਿਆ, ਹੁਕਮ ਚਲਾਏ ਸੋਏ ਜੀਓ। ਉਹ ਨਿਰੰਕਾਰ ਆਪ ਲੇਖਾਂ ਤੋਂ ਰਹਿਤ ਆ, ਕੁਦਰਤ ਮਾਇਆ ਕਰਕੇ ਸਾਰਿਆਂ ਨੂੰ ਰਚ ਕੇ ਦੇਖ ਵੀ ਰਿਹਾ। ਉਹ ਨਿਰੰਕਾਰ ਸਾਰਿਆਂ ਆਪਣੇ ਹੁਕਮ ਚਲਾਏ ਮੈਨੇ ਚਲਾ ਰਿਹਾ ਹੈ। ਮਨ ਦੇ ਰਾਮ ਜਪੋ ਸੁਖ ਹੋਈ, ਇਹ ਮਨਾ ਇਹ ਤੈਨੂੰ ਸਿੱਖਿਆ ਦਿੰਦੇ ਹਾਂ, ਪਰਮਾਤਮਾ ਨਾਮ ਜਪ ਤੈਨੂੰ ਸੁੱਖ ਹੋ ਜਾਏਗਾ। ਐਨਸ ਗੁਰਗੇ ਚੰਨ ਸਿਰ ਵਾਰ ਦਾਤਾ ਭੂਤਾ ਸੋਈ ਰਾਹ, ਦਿਨ ਰਾਤ ਸਾਧੂਆਂ ਨੇ ਚਰਨਾਂ ਦੀ ਸੇਵਾ ਕਰੋ। ਇਹ ਨਿਸ਼ਚੇ ਕਰੋਗੇ ਨਿਰੰਕਾਰ ਗੁਰੂ ਰੂਪ ਹੀ ਹੈ, ਦਾਤਾ ਵੀ ਆਪੇ ਹੀ ਹੈ, ਭੁਗਤਾ ਵੀ ਆਪੇ ਹੀ ਹੈ। ਇਸ ਵਾਸਤੇ ਉਹ ਸਾਰਿਆਂ ਪਾਸਿਆਂ ਜਾਪ ਵਰਤ ਰਿਹਾ ਰਹੋ। ਜੋ ਅੰਦਰ ਤੋਂ ਬਾਹਰ ਦੇਖੋ ਅਗਰ ਦੂਜਾ ਕੋਈ ਜੀਓ, ਉਹ ਨਿਰੰਕਾਰ ਚੀਜ਼ ਅੰਦਰ ਵੀ ਆ, ਬਾਹਰ ਆ, ਬ੍ਰਹਿਮੰਡਾਂ 'ਚ ਵੀ ਪਰਿਪੂਰਨ ਵਿਆਪਕ ਆ। ਉਸ ਨਿਰੰਕਾਰ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ ਹੈ। ਗੁਰਮੁਖੀ ਦ੍ਰਿਸ਼ ਕਰ ਦੇਖੋ ਘੱਟ ਘੱਟ ਆ, ਜੋ ਸਮੋਈ ਜੀਓ। ਗੁਰਮੁਖ ਸਤਿਗੁਰਾਂ ਦੁਆਰਾ ਇੱਕ ਅਦਵੈਤ ਦ੍ਰਿਸ਼ਟੀ ਜਿਹੜੀ ਦਵੈਸ ਤੋਂ ਰਹਿਤ ਜਦੋਂ ਪ੍ਰਾਪਤ ਹੋ ਜਾਏਗੀ ਤੇ ਉਹਨੂੰ ਦੇਖਣਾ ਕਰੋ। ਸਾਰਿਆਂ ਘਟਾਂ ਹਿਰਦਿਆਂ ਹਿਰਦਿਆਂ ਉਹਦੀ ਜੋਤ ਸਮਾ ਰਹੀ। ਚੱਲ ਤੋਂ ਠਾਕ ਰੱਖੋ ਘਰ ਆਪਣੇ ਗੁਰ ਮਿਲਿਆ, ਇਹ ਮਤ ਹੋਈ ਜੀਓ। ਉਹ ਜਿਸ ਤਰ੍ਹਾਂ ਉਹ ਮਹਾਂਪੁਰਖ ਸੀਗੇ, ਉਹ ਚਾਰ ਸ਼ਰੇ ਮੱਥਾ ਟੇਕੀ ਜਾਣ ਧੰਦਨ ਬਾਬਾ ਸਾਹਿਬ ਸਿੰਘ ਬੇਦੀ ਦੇ ਚਰਨਾਂ 'ਚ ਗਏ ਸੀ। ਕਹਿੰਦੇ ਮਹਾਰਾਜ ਤੁਸੀਂ ਐਵੇਂ ਮੱਥਾ ਟੇਕੀ ਜਾਂਦੇ? ਕਹਿੰਦੇ ਮੈਨੂੰ ਸਾਰੇ ਪਾਸੇ ਗੁਰੂ ਨਾਨਕ ਸਾਹਿਬ ਦੇਸੀ ਜਾਂਦੇ। ਇਹ ਦ੍ਰਿਸ਼ਟੀ ਜਦੋਂ ਬਣ ਜਾਂਦੀ, ਚੱਲ ਤੋਂ ਠਾਕ ਰੱਖੋ ਘਰ ਆਪਣੇ ਗੁਰ ਮਿਲਿਆ, ਇਹ ਮਤ ਹੋਈ ਜੀਓ। ਚੱਲ ਤੋਂ ਕਿਹੜਾ ਚੱਲਣ ਵਾਲਾ, ਦੌੜਨ ਵਾਲਾ ਮਨ ਸੀ, ਇਹਨੂੰ ਠਾਕ ਮੈਨੇ ਰੋਕ ਕੇ ਰੱਖੋ। ਇੱਕ ਸੰਤਾਂ ਨੇ ਰੂਲ ਜਿਹਾ ਰੱਖਣਾ, ਜੇ ਮਨ ਬਾਹਰ ਜਾਣਾ ਗਿੱਟੇ ਦੇ ਠਾ ਦੇਣੇ ਮਾਰਨਾ। ਕਹਿੰਦੇ ਕਿੱਧਰ ਚੱਲਿਆ? ਅੰਦਰ ਮੁੜ, ਸ਼ਬਦ ਨਾ ਜੋੜ, ਹੈ ਆਪਣੇ ਘਰ ਰੱਖੋ। ਗੁਰ ਮਿਲਿਆ ਇਹ ਮਤ ਹੋਈ ਜੀ, ਸਤਿਗੁਰੂ ਦੇ ਮਿਲਣੇ ਨਾਲ ਇਹ ਮਨ ਦੇ ਰੋਕਣ ਦੀ ਜਿਹੜੀ ਸ਼ੁਭ ਪਵਿੱਤਰ ਬੁੱਧੀ ਹੈ ਨਾ, ਇਹ ਪ੍ਰਾਪਤ ਹੋ ਜਾਂਦੀ ਹੈ। ਹਾਂਜੀ, ਯੋਗੀ ਜਿਹੜੇ ਯੋਗ ਦੁਆਰਾ, ਤੁਸੀਂ ਤਪ ਦੁਆਰਾ, ਹੈਂ ਕੋਈ ਸ਼ਬਦ ਸੁਰ ਦੇ ਅਭਿਆਸ ਦੁਆਰਾ, ਇਸ ਵਾਸਤੇ ਮਨ ਦੇ ਰੋਕਣ ਪ੍ਰਾਪਤ ਖੁਸ਼ੀ ਮਨ ਸੰਤਾਨ ਵਾਲੇ ਮਹਾਂਪੁਰਖ ਆਏ। ਕਹਿੰਦੇ ਮਹਾਰਾਜ ਮਨ ਨੂੰ ਕਾਬੂ ਕਰਨ ਦਾ ਸਾਧਨ ਦੱਸੋ। ਕਹਿੰਦੇ ਵੀ ਇੱਕ ਤਾਂ ਸਿਮਰਨ ਹੈ, ਦੂਜਾ ਚੰਗੇ ਜਿਹੜੇ ਏਕਤਾ ਵਾਲੇ ਗ੍ਰੰਥ ਹੈ ਉਹ ਪੜ੍ਹਿਆ ਕਰੋ, ਫਿਰ ਬੰਦੇ ਦੀ ਵਿਚਾਰਧਾਰਾ ਜਿਹੜੀ ਹੈ ਉਹ ਸਹੀ ਰਹਿੰਦੀ ਹੈ। ਇਸ ਵਾਸਤੇ ਦੇਖ ਅਦ੍ਰਿਸ਼ਟ ਰਹੋ ਵੀ ਸਮਾਧੀ ਦੁੱਖ ਵਿਸਰਿਆ ਸੁੱਖ ਹੋਈ, ਕਿਉਂਕਿ ਲਿਟਰੇਚਰ ਦਾ ਵੀ ਬੜਾ ਪ੍ਰਭਾਵ ਪੈਂਦਾ ਨਾ। ਜਿਹੜਾ ਮਾੜਾ ਲਿਟਰੇਚਰ ਆ ਉਹ ਵਿਗਾੜਦਾ ਹੈ, ਅਤੇ ਮਾੜਿਆਂ ਦੀ ਕੁਸੰਗਤ ਹੈ। ਚੰਗਿਆਂ ਦੀ ਸੰਗਤ ਕਰਨੀ ਹੈ, ਚੰਗੇ ਗ੍ਰੰਥ ਪੜ੍ਹਨੇ ਆ, ਏਕਤਾ ਵਾਲੇ, ਦਵੈਸ਼ਵਾਦੀਆਂ ਦੀਆਂ ਗੱਲਾਂ ਨਹੀਂ ਸੁਣਨੀਆਂ, ਏਕਤਾ ਵਾਲੇ ਪੁਰਸ਼ਾਂ ਦੇ ਬਚਨ ਸੁਣਨੇ। ਦੇਖ ਅਦ੍ਰਿਸ਼ ਰਹੋ ਵੀ ਸਮਾਧੀ, ਉਹ ਪਰਮਾਤਮਾ ਆਪ ਅਦ੍ਰਿਸ਼ ਦੇਖਣ ਤੋਂ ਰਹਿ ਦੇ। ਉਹਨੂੰ ਕਹਿੰਦੇ ਆ ਦੁੱਖ ਵਿਸਰਿਆ ਸੁੱਖ ਹੋਈ ਜੀ। ਫਿਰ ਕਹਿੰਦੇ ਉਹਨੂੰ ਕਹਿੰਦੇ ਸਤਿਗੁਰਾਂ ਦਾ ਰੱਬ ਵੇਖ ਕੇ ਬਿਸਮਾਦੀ ਅਸਚਾਰਜ ਰੂਪ ਹੋ ਕੇ ਰਹਿਣਾ ਕਰੋ। ਜਦੋਂ ਮਾਰੇ ਨੂੰ ਪੁੱਛਿਆ ਵੀ ਪਰਮੇਸ਼ਰ, ਕਹਿੰਦੇ ਵਾਹ, ਕਹਿੰਦੇ ਉਹਦਾ ਅਸਚਾਰਜ ਰੂਪ ਹੈ। ਕਹਿੰਦੇ ਮਿਲਦਾ ਕਿਵੇਂ? ਗੁਰੂ ਦੁਆਰਾ ਮਿਲਦਾ। ਜਿਸ ਤੇ ਕਹਿੰਦੇ ਫਿਰ ਦੁੱਖ ਭੁੱਲ ਜਾਣਗੇ, ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਕੀ ਵਾ ਅੰਮਿਓ ਪਰਮ ਸੰਸਥਾ ਜੀ ਨੇ ਕਿਰਪਾਸਾ ਹੋਈ ਜੀਓ, ਨਾਮ ਅਪਿਓ ਕਹਿੰਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਓ, ਇਸ ਰੂਪ ਰੂਪੀ ਘਰ 'ਚ ਤੁਹਾਡਾ ਨਿਵਾਸ ਹੋ ਜਾਏਗਾ, ਪਰਮ ਤੁਹਾਡਾ ਸੁੱਖ ਮਿਲ ਜਾਏਗਾ, ਆਤਮਕ ਸੁੱਖ ਪ੍ਰਾਪਤ ਹੋ ਜਾਵੇਗਾ। ਜਨਮ ਮਨ ਪਾਬੰਧਨ ਗਾਈਏ ਪੁਨਰ ਜਨਮ ਹੋਈ ਜੀਓ, ਇਹ ਜੰਮਣ ਮਨ ਭਾਵ ਭੰਜਨ ਹੈ, ਜਨਮ ਮਨ ਭਾਵ ਭੰਜਨ ਗਾਈਏ ਪੁਨਰ ਜਨਮ ਹੋਈ ਜੀਓ। ਭਾਵ ਭੰਜਨ ਮੈਨੂੰ ਇਹਦਾ ਡਰ ਆ ਨਾ ਸੰਸਾਰ ਦਾ, ਇਹਦਾ ਨਾਸ ਕਰਨ ਵਾਲਾ ਕੀ ਹੈ, ਉਹ ਪਰਮਾਤਮਾ ਦਾ ਜਸ ਉਹਨੂੰ ਗਾਓ, ਪਰਮਾਤਮਾ ਦਾ ਸਿਮਰਨ ਕਰਨ ਡਰ ਡੁਰ ਦੂਰ ਹੋ ਜਾਂਦੇ। ਪੁਨਰ ਹੈ ਫਿਰ ਨਿਸ਼ਚੇ ਕਰਕੇ ਕਦੀ ਵੀ ਤੁਹਾਡਾ ਜਨਮ ਜੰਮਣਾ ਮਰਨਾ ਨਹੀਂ ਹੋਏਗਾ। ਤਤ ਨੰਜਨ ਜੋਸ ਭਾਈ ਸੋਨ ਭੇਦ ਨੂੰ ਕੋਈ ਜੀਓ, ਸਾਰੇ ਭੇਦਾਂ ਸ਼ਾਸਤਰਾਂ ਤੱਤ ਸਿਧਾਂਤ ਕੀ ਹੈ, ਜਿਹੜਾ ਨਿਰੰਜਨ ਆ ਨਿਰੰਜਨ ਮਾਇਆ ਰੂਪੀ ਅੰਜਨ ਕਾਰਸ ਹੋ ਰਿਹਾ, ਉਹਦੀ ਜੋਤ ਚੇਤਨ ਸਦਾ ਸਵਾਈ ਮੈਨੇ ਸਾਰਿਆਂ ਵਿੱਚ ਆਈ ਹੋਈ ਹੈ। ਸੋ ਅਹੰ ਉਹ ਬ੍ਰਹਮ ਮੈਂ ਹਾਂ, ਭਾਵ ਮੇਰੀ ਆਤਮਾ ਬ੍ਰਹਮ ਦਾ ਸਰੂਪ ਹੈ, ਮੈਂ ਉਸ ਦਾ ਰੂਪ ਹਾਂ। ਹੈਂ ਉਹ ਜਿਹੜੀ ਆਤਮਾ ਬ੍ਰਹਮ ਸਰੂਪ ਆ, ਬ੍ਰਹਮ ਆਤਮ ਸਰੂਪ ਆ, ਹੈ ਮੇਰੀ ਆਤਮਾ ਉਹਦਾ ਸਰੂਪ ਆ, ਉਸ ਵਿੱਚ ਤਾਂ ਮੇਰੇ ਵਿੱਚ ਕੋਈ ਭੇਦ ਨਹੀਂ। ਅਥਵਾ ਤਤ ਪਰਮੇਸ਼ਰ ਅਤੇ ਤੁੰਗ ਜੀਵ ਦੋਵੇਂ ਇੱਕ ਸਰੂਪ ਹਨ, ਅਪਰੰਬਰ ਪਾਰਮ ਪਰਮੇਸ਼ਰ ਨਾਨਕੁਰ ਮਿਲਿਆ ਸੋਈ ਜੀਓ। ਪਾਤਸ਼ਾਹਾਂ ਦੇ ਅਪਰ ਸੰਸਾਰ ਤੋਂ ਉੱਪਰ ਜਿਹੜਾ ਪਰਾਰੂਪ ਬ੍ਰਹਮ ਵਿਆਪਕ ਨਿਰੰਕਾਰ ਉਹੀ ਮੈਨੂੰ ਗੁਰੂ ਰੂਪ ਹੋ ਕੇ ਮਿਲਿਆ। ਕੋਈ ਕਹਿੰਦਾ ਜੀ ਕਿ ਮਹਾਰਾਜ ਨੂੰ ਕਬੀਰ ਗੁਰੂ ਬਣਾਇਆ, ਸੰਤ ਰੈਣ ਨੂੰ ਬਣਾਇਆ, ਅਤੇ ਮਹਾਰਾਜ ਆਪੇ ਕਹਿੰਦੇ ਆ ਕਿ ਭਾਈ ਅਪਰੰਪਰ ਹਾਂਜੀ ਸੰਸਾਰ ਤੋਂ ਉੱਪਰ ਜਿਹੜਾ ਪਰਾਰੂਪ ਵਿਆਪਕ ਬ੍ਰਹਮ ਨਿਰੰਕਾਰ ਆ ਉਹੀ ਮੈਨੂੰ ਗੁਰੂ ਰੂਪ ਹੋ ਕੇ ਮਿਲਿਆ ਹੈ। ਸੋਰਠ ਮਹਲਾ ਪਹਿਲਾ ਕਰਕੇ ਜਾਏ ਕੋ ਓਂਕਾਰ ਸਤਿਗੁਰ ਪ੍ਰਸਾਦ, ਜਾ ਤਿਸ ਪਾਵਾ ਤਾ ਜੀ ਗਾਵਾ ਤਾ ਗਾਵੇ ਕਾ ਫਲ ਪਾਵਾ। ਸੋਠ ਰਾਗ ਪਹਿਲੇ ਪਾਤਸ਼ਾਹ ਤੀਸਰੇ ਘਰ ਤਿੰਨ ਕਾਲ ਚ ਵਾਹਿਗੁਰੂ ਜੀ ਕਹਨ ਓਂਕਾਰ ਪ੍ਰਕਾਸ਼ ਰੂਪ ਹਨ, ਸਤਿਗੁਰ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਜਾ ਤਿਸ ਪਾਵਾ ਤਾ ਜੀ ਗਾਵਾ ਤਾ ਗਾਵੇ ਕਾ ਫਲ ਪਾਵਾ, ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹਨ, ਗਾਵੇ ਕਾ ਫਲ ਹੋਏ ਜਾਂ ਆਪੇ ਦੇ ਵੈਸ ਹੋਏ। ਉਸ ਨਿਰੰਕਾਰ ਦੇ ਜਸ ਨੂੰ ਗਾਵਾ, ਜਦੋਂ ਗਾਉਣਾ ਕੀਤਾ ਤਾਂ ਤਿਸ ਭਾਵਾ ਕਹਿੰਦੇ ਉਸ ਨਿਰੰਕਾਰ ਨੂੰ ਭਾਗ ਹੈ ਮਨਜ਼ੂਰ ਹੋਇਆ, ਹੈ ਜਾਂ ਕਹਿੰਦੇ ਉਹਨੂੰ ਭਾਗ ਹੈ ਤਾਂ ਗਾਵੇਗਾ ਫਲ ਪਾਵਾ, ਫਿਰ ਗਾਉਣ ਕਰਨ ਦਾ ਜਿਹੜਾ ਫਲ ਸੀ ਉਹ ਪ੍ਰਾਪਤ ਕਰ ਲਿਆ। ਗਾਵੇ ਦਾ ਫਲ ਹੋਈ, ਗਾਉਣ ਦਾ ਫਲ ਕੀ ਹੋਇਆ, ਹੈ ਗਿਆਨ ਪ੍ਰਾਪਤ ਹੋ ਗਿਆ, ਆਪੇ ਦੇ ਵੈਸ ਹੋਈ। ਉਹ ਨਿਰੰਕਾਰ ਆਪਣਾ ਆਪ ਸਾਖਿਆਤ ਆਪਣੀ ਬਖਸ਼ਿਸ਼ ਨਾਲ ਆਪ ਕਿਰਪਾ ਕਰਕੇ ਪ੍ਰਗਟ ਕਰ ਦਿੰਦਾ। ਜਦੋਂ ਫਿਰ ਅਰਬ ਦੇ ਉਹ ਕੁਰਮ ਸ਼ਹਿਰ 'ਚ ਗਏ, ਮਹਾਰਾਜ ਕਹਿੰਦੇ ਮਰਦਾਨਾ ਜੀ ਸੁਣਾਓ ਕੀ ਹਾਲਤ ਆ, ਕਹਿੰਦੇ ਮਹਾਰਾਜ ਮੇਰੇ ਹੁਣ ਇੰਨੇ ਸਵਾਸ ਬਾਕੀ ਰਹਿ ਰਹੇ। ਅੱਜ ਬਾਲਾ ਜੀ ਕਹਿੰਦੇ ਨਹੀਂ ਸ਼ਾਹ ਰੱਖ ਕੇ ਗਿਣੋ, ਹੈ ਕਹਿੰਦੇ ਕਿੱਥੋਂ ਹੈ ਸੋਜੀ ਭਾਈ, ਕਹਿੰਦੇ ਆਪਦੇ ਚਰਨਾਂ 'ਚ ਆਪਦਾ ਜਸ ਕਰਕੇ। ਕਹਿੰਦੇ ਮਰਦਾਨਿਆਂ ਤੇਰਾ ਕਿਹੜਾ ਸੰਸਕਾਰ ਕਰੀਏ, ਇੱਕ ਜਲ ਪ੍ਰਵਾਹ ਹੁੰਦਾ, ਇੱਕ ਗਗਨ ਪੇਟ ਹੁੰਦਾ, ਇੱਕ ਧਰਤੀ ਦਵਾਉਂਦੇ ਆ, ਇੱਕ ਪਰਸੀਓ ਜੰਗਲ ਰੱਖਦੇ ਨੇ ਜਾਨਵਰ ਖਾ ਜਾਂਦੇ ਨੇ। ਦੱਸ ਕਹਿੰਦੇ ਮਹਾਰਾਜ ਸਰੀਰ ਮੇਰਾ ਜਿਵੇਂ ਆਪਦੀ ਇੱਛਾ ਕਰਨਾ, ਕਹਿੰਦੇ ਫਿਰ ਸੰਸਕਾਰ ਕਰਾਂਗੇ। ਅਤੇ ਕਹਿਣ ਲੱਗੇ ਉੱਥੇ ਫਿਰ ਬਹੁਤ ਸੁੰਦਰ ਸੰਖ ਮਰਮਰ ਦਾ ਮੰਦਰ ਬਣਾ ਕੇ ਝੰਡਾ ਚਲਾ ਦਈਏ, ਸੋਨਾ ਚਾਂਦੀ ਹੀਰੇ ਜਵਾਹਰ ਜੜ ਦਈਏ, ਪੂਜਨੀਕ ਬਣਾ ਦਈਏ। ਕਹਿਣ ਲੱਗੇ ਮਹਾਰਾਜ ਆਪਾਂ ਜਾਂ ਤੱਤਾਂ ਦੀ ਮਡੋਲੀ 'ਚੋਂ ਕੱਢ ਕੇ ਹੁਣ ਮੈਨੂੰ ਪੱਥਰ ਦੀ ਮਡੋਲੀ 'ਚ ਪਸਾਉਂਦੇ ਹਾਂ, ਹੈਂ ਕਿਰਪਾ ਕਰੋ ਮੈਨੂੰ ਅਭੇਦ ਕਰੋ ਆਪਣੇ 'ਚ। ਮਹਾਰਾਜ ਮਰਦਾਨੇ ਅਵਸਥਾ ਕਹਿੰਦੇ ਆਪ ਦੀ ਕਿਰਪਾ, ਇਹ ਗੁਰੂ ਦਾ ਕੀਰਤਨੀਆਂ ਬਣਿਆ, ਨਿਸ਼ਕਾਮ ਕੀਰਤਨ ਕੀਤਾ, ਕਿੰਨੀ ਮਹਾਰਾਜ ਨੇ ਉੱਚੀ ਸੁੱਚੀ ਅਵਸਥਾ ਦਿੱਤੀ ਹੈ, ਇਸ ਕਰਕੇ ਵੀ ਉਹਨੂੰ ਆਪਣਾ ਆਪ ਪ੍ਰਗਟ ਕਰ ਦਿੰਦੇ ਹਨ। ਮਨ ਮੇਰੇ ਗੁਰਬਚਨੀ ਨੇ ਦੁਪਾਈ ਤਾਂ ਤੇ ਸੱਚ ਮੈਂ ਰਹਿ ਸਮਾਈ ਰਹੋ, ਇਹ ਮੇਰੇ ਮਨ ਸਾਧੂ ਨੇ ਬਚਨ ਕਰਕੇ ਇਹ ਆਤਮਾ ਗਿਆਨ ਰੂਪੀ ਜਿਹੜੀ ਨਿਧੀ ਖਜ਼ਾਨਾ ਇਹ ਪ੍ਰਾਪਤ ਕਰ ਲਈਦਾ। ਇਸੇ ਵਾਸਤੇ ਮੈਂ ਸੱਚ ਸਰੂਪ ਵਿੱਚ ਸਮਾਈ ਕਰ ਰਿਹਾ, ਹਰ ਵੇਲੇ ਗੁਰੂ ਦੇ ਚਰਨਾਂ 'ਚ ਅਭੇਦ ਹੋ ਕੇ ਵਰਤਦਾ। ਜਦੋਂ ਬਚਨ ਕਹਿੰਦੇ ਸੱਤ ਵਚਨ, ਇਹ ਨਹੀਂ ਕਿ ਮੋਹਰੇ ਹੀਲ ਕਰਨੀ, ਹੁਜਤ ਕਰਨੀ, ਤਰਕਾਂ ਕਰਨੀਆਂ, ਉਹ ਨਹੀਂ ਕੁਝ ਵੀ ਲੈ ਸਕਦਾ। ਰਹਾਓ ਗੁਰਸਾਖੀ ਅੰਤਰ ਜਾਗੀ ਤਾਂ ਚਾਂਚਲ ਮਾਤੇ ਆ ਗਈ, ਜਦੋਂ ਸਤਿਗੁਰੂ ਸਿੱਖਿਆ ਹਿਰਦੇ ਅੰਦਰ ਜਾਗੀ ਮੈਨੇ ਜਾਗ ਪਈ ਪ੍ਰਕਾਸ਼ਿਤ ਹੋ ਗਈ। ਅਤੇ ਜਿਹੜੀ ਬੁੱਧੀ ਸੀ, ਬੁੱਧੀ ਦਾ ਸੁਭਾਅ ਚਾਂਚਲ, ਇਹ ਚਾਂਚਲ ਤਾਂ ਵਾਲੀ ਮਤ ਤਿਆਗ ਸੀ। ਗੁਰਸਾਖੀ ਕਾ ਉਜਿਆਰਾ ਦਾ ਮਿਟਿਆ ਸਗਲ ਅੰਧਿਆਰਾ, ਜਿਸ ਵੇਲੇ ਸਤਿਗੁਰੂ ਸਿੱਖਿਆ ਦਾ ਉਜਿਆਰਾ ਮੈਨੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਇਹ ਜਿਹੜਾ ਸਾਰਾ ਅਗਿਆਨਤਾ ਰੂਪੀ ਹਨੇਰਾ ਸੀ ਪਾਤਸ਼ਾਹ ਕਹਿੰਦੇ ਮਿਟ ਗਿਆ, ਨਾਸ ਹੋ ਗਿਆ। ਗੁਰਚਰਨੀ ਮਨ ਲਾਗਾ ਤਾਂ ਜਮਕਾ ਮਾਰਗ ਭਾਗਾ, ਜਿਸ ਵੇਲੇ ਸਤਿਗੁਰਾਂ ਚਰਨ ਮਨ ਜੁੜ ਗਿਆ ਜਮਾਂ ਦਾ ਮਾਰਗ ਜਿਹੜਾ ਰਸਤਾ ਸੀ ਭਾਗਾ ਮੈਨੂੰ ਦੂਰ ਹੋ ਗਿਆ। ਹੁਣ ਜਮਾਂ ਦੇ ਨਾਲ ਤੋਂ ਕੋਈ ਬਾਹ ਨਹੀਂ ਰਹਿ ਗਿਆ, ਦੇਖੇ ਨਿਬੜ ਗਿਆ। ਸਾਹਿਬ ਜੀ ਨੇ ਨਿਰਭਉ ਪਾਇਆ ਤਾਂ ਸਾਹਿਬ ਜਿਹਾ ਕਹਿ ਕਰ ਆਇਆ, ਸਤਿਗੁਰਾਂ ਦੇ ਨਿਰੰਕਾਰ ਦੇ ਭੈ 'ਚ ਰਹਿ ਕੇ ਨਿਰਭਉ ਸਰੂਪੀ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ ਤਾਂ ਸਾਹਿਬ ਜੀ ਸ਼ਾਂਤੀ ਦੇ ਘਰ 'ਚ ਦੇ ਕਹਿੰਦੇ ਆ ਗਏ ਹਾਂ। ਹੁਣ ਮਨ ਹਰ ਵੇਲੇ ਸ਼ਾਂਤ ਰਹਿੰਦਾ, ਕਦੀ ਵੀ ਘਬਰਾਹਟ ਉਹਨਾਂ ਨੂੰ ਉਹਦੀ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਪਤੀਆਂ ਤਵੀਆਂ 'ਤੇ ਵਹਾਏ ਰੇਤ ਪਾਏ, ਸ਼ਾਂਤ ਰਹੇ, ਸ਼ਾਂਤੀ ਦੇ ਪੁੰਜਿਆ। ਫਿਰ ਉਬਲੀਆਂ ਦੇਗਾਂ ਜੋ ਵਾਲਿਆ, ਫਿਰ ਵੀ ਕਹਿੰਦੇ ਦੁੱਖ ਨਹੀਂ ਸਭ ਸੋਖੀ ਰਹੇ, ਹਾਰ ਨਹੀਂ ਰਹੇ ਜਿੱਤੇ, ਤੇਰਾ ਪਣਾ ਮਿੱਠਾ ਲੱਗ ਗਿਆ ਨਾਮ ਪਦਾਰਥ ਨਾਨਕ। ਇੰਨੀ ਸ਼ਾਂਤੀ, ਇੰਨੀ ਧੀਰਜ, ਬ੍ਰਹਮ ਗਿਆਨੀ ਗਿਆ ਧੀਰਜ ਏਕ ਜੋ ਵਸਦਾ ਖੂਹ ਖੋਦਾ ਖੂਹ ਚੰਦਨ ਦੇ। ਜਿਹੜੇ ਮੀਆਂ ਮੀਰ ਜੀ ਨੇ ਬਹੁਤ ਵੱਡਾ ਸਮਾਗਮ ਕਰਾਇਆ, ਬਾਬਾ ਬੁੱਢਾ ਸਾਹਿਬ ਗਏ ਸੀ ਅਤੇ ਸੁਖਮਣੀ ਦੀ ਅਸ਼ਟਪਦੀ ਪੜ੍ਹੀ ਅਤੇ ਮੀਆਂ ਮੀਰ ਜੀ ਕਹਿੰਦੇ ਵੀ ਇਹ ਤਾਂ ਬੜਾ ਮੁਸ਼ਕਿਲ ਹੈ ਵੀ ਧਰਤੀ ਵਾਲੀ ਧੀਰਜ ਜਿਹੜੇ ਫਿਰ ਤੱਤੀ ਦੇਵੀ 'ਤੇ ਬੈਠੇ। ਇਹ ਕਹਿੰਦੇ ਮਾਰਾ ਹੁਕਮ ਦਿਓ ਦਿੱਲੀ ਲਾਹੌਰ ਦੀ ਵਿੱਚ ਨੈਟ ਖੜਕਾਵਾਂ, ਕਹਿੰਦੇ ਨਹੀਂ ਆ ਦੇਰ ਜਿਹੜੇ ਸ਼ਕਤੀਆਂ ਦਿਖਾਈਆਂ ਹੁਕਮਾਂ ਦੀ, ਮਾਰਾ ਕਹਿੰਦੇ ਨਹੀਂ ਪਾਣੀ ਦਖਲ ਨਾ ਦਿਓ। ਕਹਿੰਦੇ ਮਹਾਰਾਜ ਧਰਤੀ ਦਾ ਭਚਾਲਣਾ ਹਿੱਲ ਜਾਂਦੀ, ਪਹਾੜ ਹਿੱਲ ਜਾਂਦੇ ਆ, ਸਮੁੰਦਰਾਂ ਜਵਾਰ ਭਾਟਾ, ਧੰਨ ਗੁਰੂ ਅਰਜਨ ਸਾਹਿਬ ਤੁਸੀਂ ਅਡੋਲ ਹੈ। ਅਤੇ ਮੀਆਂ ਮੀਰ ਜੀ ਉਹਨਾਂ ਦੇ ਕਿੰਨੇ ਸ਼ਰਧਾਲੂ ਬਣ ਗਏ। ਸੋ ਇਸ ਵਾਸਤੇ ਇਤਨੀ ਅਡੋਲਤਾ ਆ ਜਾਂਦੀ ਹੈ, ਇੰਨੀ ਸ਼ਾਂਤੀ, ਉਹਨਾਂ ਸ਼ਾਂਤੀ ਦੇ ਪੁੰਜ ਸੀ ਸੱਚੇ ਪਾਤਸ਼ਾਹ। ਇਸ ਕਰਕੇ ਕਹਿੰਦੇ ਆ ਫਿਰ ਤਾਂ ਸਹਿਜੇ ਕੇ ਘਰ ਆਇਆ, ਅਤੇ ਸਹਿਜੇ ਸ਼ਾਂਤੀ ਦੇ ਘਰ 'ਚ ਆ ਗਿਆ। ਅਤੇ ਬਾਕੀ ਹੈ ਮਾੜਾ ਜਿਹਾ ਕਹਿ ਕੇ ਦੇਖ ਲਓ ਕਿ ਨੱਕ 'ਤੇ ਮੱਖੀ ਬਹਿਣ ਜਾਂਦਾ, ਉਦੋਂ ਅੱਗ ਦੀ ਡਾਟ ਬਣ ਜਾਂਦੇ। ਭਣਤ ਨਾਨਕ ਬੂਝਿਆ ਕੋ ਵਿਚਾਰੀ, ਇਸ ਜੱਗ ਮੈਂ ਕਰਨੀ ਸਾਰੀ। ਪਾਤਸ਼ਾਹ ਜੀ ਭਣਤ ਮੈਨੇ ਆਚਾਰਦੇ ਆ, ਇਹ ਵਿਚਾਰੀ ਇਸ ਵਿਚਾਰੀ ਕਹਿੰਦੇ ਜਿਹੜੀ ਸ਼ੁਭ ਵਿਚਾਰ ਆ ਉਹ ਮੈਨੇ ਕੋਈ ਬਿਰਲਾ ਹੀ ਬੂਝਿਆ। ਕੋਈ ਬਿਰਲਾ ਸਮਝਦਾ ਕਿ ਸੰਸਾਰ ਵਿੱਚ ਭਗਤੀ ਕਰਨੀ ਸਾਰੀ ਮੈਨੇ ਕਰਨੀ ਸਾਰੀ, ਇਹ ਬਹੁਤ ਸ੍ਰੇਸ਼ਟ ਆ। ਨਿਰੰਕਾਰ ਦੀ ਜਿਹੜੀ ਭਗਤੀ ਆ ਇਹ ਸਾਰਿਆਂ ਨੂੰ ਸ੍ਰੇਸ਼ਟ ਆ, ਭਾਵੇਂ ਨੌ ਪ੍ਰਕਾਰ ਦੀ ਕਹੀ ਹੈ, ਕਿਸੇ ਨੇ ਉਹਦੇ 'ਚ ਕੋਈ ਅੰਗ ਗ੍ਰਹਿਣ ਕਰ ਲਿਆ, ਕਿਸੇ ਨੂੰ ਕੋਈ, ਜਿਹੜਾ ਵੀ ਪ੍ਰੇਮਾ ਭਗਤੀ ਨਾ ਕਰਦਾ ਮਾਰੇ ਮਿਹਰ ਕਰਦੇ, ਕਰਨੀ ਕੀਰਤ ਹੋਈ। ਉਹ ਨਿਰੰਕਾਰ ਦੀ ਜਿਹੜੀ ਕੀਰਤੀ ਕਰਨੀ ਉਹਨਾਂ ਨੂੰ ਪ੍ਰਾਪਤ ਹੋਈ ਜਿਹਨਾਂ 'ਤੇ ਉਹ ਮਿਹਰ ਕਰਦਾ, ਆਪੇ ਮਿਲਿਆ ਸੋਈ, ਉਹ ਨਿਰੰਕਾਰ ਆਪੇ ਪਿਆ ਕੇ ਉਹਨਾਂ ਨੂੰ ਮਿਲ ਪੈਂਦਾ ਹੈ। ਜਦੋਂ ਆਪ ਸਾਖਿਆਤ ਆ ਕੇ ਦਰਸ਼ਨ ਦਿੰਦਾ, ਮਿਹਰਾਂ ਕਰਦਾ, ਕਿਰਪਾ ਕਰਦਾ ਹੈ। ਸੋਰਠ ਮਹੱਲਾ ਪਹਿਲਾ ਘਰ, ਸੋਰਠ ਮਹੱਲਾ ਤੀਜਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਆਪਣੇ ਪਵਿੱਤਰ ਮੁਖੜੇ ਤੋਂ ਨਿਰੰਕਾਰ ਦੇ ਸਾਹਮਣੇ ਬੇਨਤੀ ਕਰਨ ਦੀ ਸਾਨੂੰ ਸਮਰੱਥ ਦਿੰਦੇ ਹਨ। ਸੇਵਕ ਸੇਵਕ ਰਹਿ ਸਭ ਤੇਰੀ ਜਿਨ ਸਭ ਦਾ ਸਾਦ ਆਇਆ, ਜਿਹਨਾਂ ਗੁਰਮੁਖਾਂ ਨੂੰ ਗੁਰੂ ਦੇ ਸ਼ਬਦ ਦਾ ਸਾਦ ਮੈਨੂੰ ਸਵਾਦ ਆ ਗਿਆ, ਉਹ ਸਾਰੇ ਸੇਵਕ ਜਿੰਨੇ ਵੀ ਹੈ ਦਾਸ ਸੁਣ ਕੇ ਤੇਰੀ ਸੇਵਾ ਕਰੇ ਕਰਦੇ ਆ। ਭਾਈ ਬਹਿਲੋ ਆ, ਬਾਬਾ ਮੰਝ ਆ, ਜੇਠਾ ਪੁਰਾਣਾ, ਵਿਧੀ ਚੰਦ ਹੈ, ਕਿਸ ਤਰ੍ਹਾਂ ਸੇਵਾ ਕਰਦੇ ਰਹੇ। ਗੁਰ ਭਾਈ ਸਾਲੋ ਜੀ, ਗੁਰ ਕਿਰਪਾ 'ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗੁਆ, ਸਤਿਗੁਰਾਂ ਕਿਰਪਾ ਨਾਲ ਜਿਹਨਾਂ ਨੇ ਆਪਣੇ ਹਿਰਦੇ 'ਚ ਆਪਾ ਅਹੰਕਾਰ ਗੁਆ ਦਿੱਤਾ, ਉਹਨਾਂ ਦਾ ਮਨ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ। ਅੰਦਨ ਗੁਣ ਗਾਵੇ ਨੇ ਸੱਚੇ ਗੁਰ ਕਾ ਸਭ ਸੁਆਇਆ, ਉਹ ਸੱਚੇ ਨਿਰੰਕਾਰ ਦੇ ਦਿਨ ਰਾਤ ਹਮੇਸ਼ਾ ਗੁਰੂ ਦੇ ਸ਼ਬਦ ਦੁਆਰਾ ਪਵਿੱਤਰ ਗੁਣ ਗਾਉਂਦੇ ਆ। ਨਿਰੰਕਾਰ ਤੇਰੇ ਉਹਨਾਂ ਦਾ ਸਾਰਾ ਕੀਤਾ ਕਰਮ ਸੁਹਾਇਆ ਮੈਨੇ, ਸਫਲ ਸੋਭਨੀਕ ਹੋ ਗਿਆ। ਜਿਹੜਾ ਵੀ ਕਰਮ ਕਰਦੇ ਮਾੜਾ ਕਰਦੇ ਹੀ ਨਹੀਂ, ਜਿਹੜਾ ਕਰਦੇ ਆ ਉਹ ਗੁਰੂ ਨੂੰ ਪ੍ਰਵਾਨ ਹੋ ਜਾਂਦਾ। ਮੇਰੇ ਠਾਕੁਰ ਮੁਬਾਰਕ ਸਾਨੂੰ ਤੁਮਾਰੀ, ਇਹ ਮਾਲਕਾ ਸੀ ਤਾਂ ਤੁਹਾਡੇ ਬਾਲਕ ਬੱਚੇ ਹਾਂ, ਤੁਹਾਡੀ ਸ਼ਰਨ 'ਚ ਆਏ। ਉਹ ਮਹਾਰਾਜ ਦਾ ਸੇਵਕ ਸੀ ਬਾਬਾ ਕਰਮ ਸਿੰਘ ਸਾਹਿਬ ਦਾ, ਮਹਾਰਾਜ ਨੇ ਕਿਰਪਾ ਕਰਦੀ ਅਤੇ ਉਹਨ ਜੀ ਇੱਕ ਲਾਲਟਣ ਬਾਲ ਕੇ ਰੱਖਣੀ ਅਤੇ ਜਿੱਥੇ ਮਹਾਰਾਜ ਚਲ ਜਾਣਾ ਉਹ ਕੁਦਰਤੀ ਵਾਇਸ ਕਦੀ ਕੋਠੀ ਚਲ ਗਿਆ, ਉਹਨੇ ਕਿਸੇ ਨੇ ਰੋਕਿਆ ਹੀ ਨਹੀਂ। ਕਲਮ ਦੁਆਤ ਕੋਲ ਹੋਣੀ, ਇੱਕ ਰਜਿਸਟਰ ਹੋਣਾ ਹੈ। ਇਸ ਤਰ੍ਹਾਂ ਸੰਦੂਆ ਭਾਜਾ ਸਿੰਘ ਜੀ ਅਨੰਦਪੁਰ ਸਾਹਿਬ ਹੁੰਦੇ ਸੀ, ਉਹਨੇ ਵੀ ਉਹ ਕਲਮ ਦੁਆਤ ਰੱਖਣੀ, ਰਜਿਸਟਰ ਹੋਣਾ, ਇੱਕ ਸ੍ਰੀ ਸਾਹਿਬ ਲਾਲਟਣ ਬਾਲ ਕੇ ਹੱਥ 'ਚ ਰੱਖਣੀ। ਵਧੇ ਲੋਕ ਸੀ, ਉਹਨਾਂ ਦੇ ਚਰਨਾਂ 'ਚ ਵੀ ਸੇਵਾ ਦਾ ਸਮਾਂ ਮਿਲਿਆ। ਅਤੇ ਕਈ ਵੀ ਰਿਕਾਰਡ ਕਰ ਦੇਣੇ, ਰੇਲ ਜਾਂਦੇ ਆ ਐਵੇਂ ਹੱਥ ਕਰਨਾ, ਉੱਥੇ ਗੱਡੀ ਰੁਕ ਜਾਣੀ, ਉਹਨੇ ਇੰਜਣ ਉਂਜਣ ਦੇਖਣਾ, ਠੀਕ ਆ ਅਤੇ ਇਹ ਕੀ ਗੱਲ ਆ ਹੈਂ। ਫਿਰ ਉਹ ਕਿਸੇ ਨੇ ਦੱਸਿਆ ਵੀ ਸੇਵਾ ਇਸ ਤਰ੍ਹਾਂ ਮਹਾਂਪੁਰਖ, ਉਹ ਫਿਰ ਚਰਨਾਂ ਜਾ ਨਮਸਕਾਰ ਨਹੀਂ ਅਤੇ ਮਹਾਂਪੁਰਸ਼ਾਂ ਕੌਤਲ ਕਰ ਲੈਣ। ਅਤੇ ਇਸ ਤਰ੍ਹਾਂ ਉੱਥੇ ਬਾਬੇ ਮਸਤਾਂ ਨੇ ਕਿ ਪਹਾੜ ਵਿੱਚ ਕੋਈ ਜਗ੍ਹਾ ਸੀ ਨੌ ਮਹਿਲਾ, ਉੱਥੇ ਉਹ ਪਹਾੜੀਆਂ ਨੇ ਮਹਾਰਾਜ ਘੋੜੇ ਚਰਾ ਲਿਆ ਸੀ ਅਤੇ ਉਹ ਜਗ੍ਹਾ ਬਣਾਈ ਅਤੇ ਉੱਥੇ ਫਿਰ ਲੰਗਰ ਲੈ ਕੇ ਜਾਈਦਾ ਸੀ ਸੇਵਾਦਾਰਾਂ ਲਈ। ਇਹ ਮਹਾਂਪੁਰਖਾਂ ਨੇ ਸਾਡੇ ਨਾਲ ਕਦੀ ਉਹ ਝੰਡਾ ਚੋਗ ਦੇਣਾ, ਕਦੀ ਪ੍ਰਸ਼ਾਦ ਇਹ ਲੰਗਰ ਨਾਲ ਤਿਆਰ ਕਰ ਦੇਣਾ। ਅਸੀਂ ਕਹਿਣਾ ਮਹਾਰਾਜ ਨਾਲ ਚਲੋ, ਸਾਡੇ ਚਲੋ ਗੁਰਮੁਖੋ, ਅਸੀਂ ਆਏ ਹਾਂ। ਅਤੇ ਜਿਹੜੇ ਜਾਣਾ ਉਹ ਮੂਹਰੇ ਬੈਠੇ ਹੋਣੇ, ਜਿਹੜੇ ਉੱਧਰ ਕਹਿਣਾ ਮਹਾਰਾਜ ਚਲੋ, ਹੈਂ ਫਿਰ ਮੂਹਰੇ ਬੈਠੇ ਹੋਣੇ, ਕੌਤਕ ਕਰਦੇ ਸੀ। ਇਸ ਤਰ੍ਹਾਂ ਇੱਕ ਵਾਰੀ ਉਹ ਛੱਪਰ ਸਿਹਾ ਉੱਥੇ ਰਾਗੀ ਬਾਗ 'ਚ ਬਹੁਤ ਵੱਡਾ, ਹੁਣ ਤਾਂ ਅਕੈਡਮੀ ਬਣ ਗਈ ਹੈ, ਅਤੇ ਜਿੱਥੇ 1000 ਸੰਤਾਂ ਦੇ ਮਹਾਰਾਜ ਸੇਵਕ ਰਹਿੰਦੇ ਆ, ਉੱਥੇ ਸਾਲੇ ਚੌਂਪੜੀ ਹੈ। ਅਤੇ ਸ਼੍ਰੀ ਮਨ ਬਾਬਾ ਮਹਿੰਦਰ ਸਿੰਘ ਜੀ ਭਾਈ ਦਲੀਪ ਸਿੰਘ ਨੂੰ ਕਹਿੰਦੇ, ਲੈ ਬਾਬਾ ਜੀ ਨੂੰ ਚਾਹ ਪਿਲਾਇਆ। ਉਹ ਛੱਪਰ ਸਾਹਮਣੇ ਬੈਠੇ ਦੇਖ ਰਹੇ ਆ, ਉਹ ਲੈ ਕੇ ਗਿਆ, ਉੱਥੇ ਗੁਪਤ ਹੋ ਗਿਆ। ਕਹਿੰਦੇ ਮਹਾਰਾਜ ਲਾਈਦੇ ਨਹੀਂ, ਮੈਂ 2-3 ਵਾਰੀ ਗਿਆ ਮਿਲੇ ਹੀ ਨਹੀਂ, ਜਿਹੜੇ ਉਰੇ ਆਉਣਾ ਬੈਠੇ ਦੇਖਣੇ। ਫਿਰ ਕਹਿੰਦਾ ਵੀ ਹੁਣ ਉੱਧਰ ਸੰਤਾਂ ਨੇ ਇਹਨੂੰ ਚਾਹ ਨਹੀਂ ਪਿਲਾ ਕੇ ਆਉਂਦਾ, ਉਹ ਨਜ਼ਰ ਨਹੀਂ ਆਉਂਦੇ, ਪਤਾ ਨਹੀਂ ਕੀ ਕੌਤਕ ਹੁੰਦਾ। ਅਤੇ ਮੈਂ ਚਲੇ ਗਿਆ ਨਾਲ, ਜਾ ਕੇ ਦਿਹਲੀ 'ਚ ਮੱਥਾ ਟੇਕਿਆ ਅਤੇ ਮਹਾਂਪੁਰਸ਼ੋ, ਅਤੇ ਅਸੀਂ ਤਾਂ ਆਪਣੇ ਤੁਹਾਡੇ ਸੇਵਾਦਾਰ ਹਾਂ, ਸਾਨੂੰ ਸੋਝ ਹੀ ਨਹੀਂ, ਤੁਸੀਂ ਇਹੋ ਜਿਹੀ ਲੁਕਣ ਮਚਾਈ ਕਿਉਂ ਖੇਡਦੇ ਹਾਂ। ਅਤੇ ਉਹ ਪ੍ਰਗਟ ਹੋਇਆ, ਕਹਿੰਦੇ ਗੁਰਮੁਖੋ ਮੈਂ ਤਾਂ ਇੱਥੇ ਸੀ, ਇਹ ਮਤਲਬ ਅੱਖਾਂ ਨਾਲ ਪ੍ਰਤੱਖ ਦੇਖੀਆਂ ਹੋਈਆਂ ਗੱਲਾਂ, ਇੱਕ ਤਾਂ ਸੁਣੀਆਂ ਹੋਈਆਂ ਇੱਕ ਦੇਖੀਆਂ, ਅਤੇ ਜਦੋਂ ਹੁਣ ਅੱਖਾਂ ਨਾਲ ਦੇਖਿਆ ਤਾਂ ਫਿਰ ਕਿਵੇਂ ਕਹਿ ਦਈਏ ਵੀ ਝੂਠ ਹੈ। ਇਸ ਵਾਸਤੇ ਜਿਹੜੇ ਮਹਾਂਪੁਰਖ ਸਮਰੱਥ ਆ, ਉਹ ਪ੍ਰੇਮੀਆਂ ਨਾਲ ਕਈ ਵਾਰੀ ਇਸ ਤਰ੍ਹਾਂ ਦੇ ਬਹੁਤ ਕਰ ਕਰਾ ਲੈਂਦੇ ਆ, ਹਾਂਜੀ ਉਹਨਾਂ ਦੀ ਅਸੀਂ ਆਪਣੀ ਮੌਜ ਹੁੰਦੀ ਹੈ, ਹਾਂਜੀ ਇਸ ਵਾਸਤੇ। ਅਤੇ ਇੱਕ ਵਾਰੀ ਕੋਈ ਬੰਦਾ ਸੀ ਅਤੇ ਉਹਨੂੰ ਬੜੀ ਕਸਰ ਮਸਰ ਸੀ ਕੋਈ ਬਦਰੂਹਾਂ ਦੀ, ਅਤੇ ਉਹਨਾਂ ਦੇ ਉਹ ਬਦਰੂਹਾਂ ਸਾਰੀਆਂ ਅਧੀਨ ਸੀ, ਜਿਵੇਂ ਭਾਈ ਬਹਿਲੋ ਜੀ, ਬਾਬੇ ਮਿਹਨਤੀ ਕੀਤੀ, ਬਸ ਕਹਿੰਦੇ ਗੁਰੂਹਾਂ ਠੀਕ ਹੈ ਠੀਕ ਹੈ। ਇਸ ਤਰ੍ਹਾਂ ਉਹ ਰਜਿਸਟਰ ਸੀ, ਉੱਥੇ ਉਹ ਕੀ ਲਿਖਦੇ ਲਿਖਾਉਂਦੇ ਸੀ, ਇਹ ਮਹਾਂਪੁਰਖਾਂ ਦਾ ਦਰਗਾਹੀ ਪਹਿਰੇ ਲੱਗੇ ਹੁੰਦੇ ਆ, ਜੁਦੀਆਂ ਜੁਦੀਆਂ ਸੇਵਾ ਹੁੰਦੀਆਂ, ਉਹਦੇ ਮੁਤਾਬਕ ਫਿਰ ਉਹ ਆਪਣੀ ਸੇਵਾ ਗੋ ਪ੍ਰਗਟ ਜਿਵੇਂ ਵੀ ਹੈ ਨਿਭਾਉਂਦੇ ਆ। ਇਸ ਵਾਸਤੇ ਕਹਿੰਦੇ ਪਈ ਅੰਦਨ ਗੁਣ ਗਾਵੇ ਨੇ ਸੱਚੇ ਗੁਰ ਕਾ ਸਭ ਸੁਹਾਇਆ, ਜਿਹੜੇ ਦਿਨ ਆਤੂ ਦੇ ਗੁਣ ਗਾਉਂਦੇ ਆ, ਸੱਚੇ ਸ਼ਬਦ ਸੁਹਾਇਆ ਮੈਨੇ ਸਫਲ ਸੁਭ ਨਹੀਂ ਕਿਹਾ, ਮੇਰੇ ਠਾਕਰ ਹਮ ਬਾਰਕ ਸਰਨ ਤੁਮਾਰੀ, ਇਹ ਮੇਰੇ ਮਾਲਕਾ ਨਿਰੰਕਾਰ, ਅਸੀਂ ਤੁਹਾਡੇ ਬਾਰਕ ਬੱਚੇ ਹਾਂ, ਤੁਹਾਡੀ ਸ਼ਰਨ 'ਚ ਆਏ ਹਾਂ, ਇੱਕੋ ਸੱਚਾ ਸੱਚ ਤੂੰ ਕੇਵਲਾ ਮਰਾਰੀ ਰਹੋ, ਇਹ ਮਰਾਰੀ ਨਿਰੰਕਾਰ ਸੱਚ ਨਿਸ਼ਚੇ ਕਰ, ਇੱਕ ਆਪ ਜੀ ਸੱਚੇ ਹੈ, ਆਪ ਜੀ ਅਤੇ ਕੇਵਲ ਸ਼ੁੱਧ ਸਰੂਪ ਹੈ, ਤੇਰੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਲ ਨਹੀਂ ਤਾਂ ਸਭ ਨੂੰ ਮੈਲਾਂ ਲੱਗਦੀਆਂ, ਤੁਸੀਂ ਨਿਰਮਲ ਪਵਿੱਤਰ ਹੋ, ਰਾਵ ਦੇ ਸਲਾਮ ਦੇ ਕਿਰਪਾ ਕਰਦੇ ਹਨ, ਜਾਗਤ ਰਹਿ ਕਿਨੀ ਪ੍ਰਭ ਪਾਇਆ ਸਭ ਦੇ ਹੁਮੇ ਮਾਰੀ। ਜਿਹਨਾਂ ਨੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਨਾਮ ਸਿਮਰਨ ਸ਼ਬਦ ਦੀ ਕਮਾਈ ਕਰਕੇ ਹੁਮੇ ਅੰਗਤਾ ਮਮਤਾ ਬਿਰਤੀ ਨੂੰ ਮਾਰ ਲਿਆ, ਗਿਆਨ ਜਾਗਰਤ ਵਿੱਚ ਜਾਗ ਪਏ ਆ, ਸਦਾ ਸੁਚੇਤ ਰਹਿੰਦੇ ਆ, ਤੇਰੇ ਸ਼ਬਦ ਨਾਲ ਜੁੜੇ ਰਹਿੰਦੇ ਆ, ਉਹਨਾਂ ਨੇ ਨਿਰੰਕਾਰ ਨੂੰ ਪਾ ਲਿਆ ਹੈ। ਕਿਉਂਕਿ ਜਿਹੜੇ ਸਿਮਰਨ ਨਾਲ ਲੋਕ ਆ, ਸਾਡੇ ਸਰਕਾਰ ਜੋ ਬਾਬਾ ਹਾਂਜੀ ਮੇਹਨ ਸਿੰਘ ਜੀ ਸੀਗੇ, ਅਤੇ 10 ਵਾਰੀ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਤ ਆ, ਅਤੇ ਗਿਆਨੀ ਲਾਲ ਸਿੰਘ ਜੀ ਤੋਂ ਕੀਤੀ ਅਰਥਨ ਮਹਾਰਾਜ ਪੜ੍ਹੇ, ਅਤੇ ਉਹ ਹਰ ਵੇਲੇ ਸਿਮਰ ਚ ਰਹਿੰਦੇ ਸੀ, ਗਤੀ ਪਤੀ ਕਰਦੇ ਸੀ, ਵਿਹਾਰ ਕਰਦੇ ਭਜਨ, ਅਤੇ ਜਦੋਂ ਕਿਤੇ ਥੋੜ੍ਹਾ ਬਹੁਤ ਲੇਟਣਾ, ਅੱਧੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਸੀ। ਇੱਕ ਵਾਰੀ ਵਿੱਚ ਹੋਰ ਸੀ, ਉਹ ਘੋੜੀ ਖੋਲ੍ਹਣਾ ਆ ਗਿਆ, ਉਹ ਜਿਹੜੇ ਦੇਖਿਆ ਕਿ ਉਹ ਬਾਬਾ ਦੀਆਂ ਅੱਖਾਂ ਜਿਵੇਂ ਅੱਧੀਆਂ ਖੁੱਲ੍ਹੀਆਂ, ਉਹ ਡਰ ਗਿਆ ਕਿ ਇਹਦੇ ਜਾਗਦੇ ਆ, ਅਤੇ ਜਾਣ ਕੇ ਪਏ ਉਹ ਭੱਜ ਗਏ। ਇਸ ਤਰ੍ਹਾਂ ਮਤਲਬ ਗਿਆਨ ਜਾਗਰ ਜਾਗਦੇ ਆ ਜਿਹੜੇ ਸਿਮਰਨ ਵਾਲੇ ਲੋਕ ਹੁੰਦੇ ਆ। ਇਸ ਤਰ੍ਹਾਂ ਉੱਧਰ ਉਹ ਬਾਹਰ ਵਿੱਚ ਸ਼ਹੀਦ ਬਾਬਾ ਜੀ ਦੇ ਮਰਬੇ ਸੀਗੇ, ਉੱਥੇ ਗਏ, ਉਹਨਾਂ ਨੇ ਕਹਿਣਾ ਐਵੇਂ ਨਾ ਮੋਹ ਮਾ ਪਾਇਓ, ਇਹ 12 ਕਈ ਵਾਰੀ ਵੱਜਦੀਆਂ ਕਈ ਵਾਰੀ ਉਜੜਦੀਆਂ, ਇਸ ਕਰਕੇ ਉਹ ਬਚਨ ਵੀ ਦੇਖ ਲਓ, ਤ੍ਰੈ ਅਕਾਲ ਸੱਤ ਹੋ ਜਾਂਦੇ ਆ। ਜਿਹੜੇ ਕਮਾਈ ਵਾਲੇ ਲੋਕ ਆ, ਹਰ ਵੇਲੇ ਸਿਮਰਨ 'ਚ ਪਾਣੀ ਵਿੱਚ ਰਹਿੰਦੇ, ਦੂਜੀ ਗੱਲ ਇਹ ਨਹੀਂ ਕਰਨੀ, ਬਾਣੀ ਜੇ ਭਿਜੇ ਰਹਿਣਾ, ਹਲ ਵਾਹੁੰਦੇ ਹਾਂ, ਖੇਤੀ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਬਾਣੀ 'ਚ ਗ੍ਰਹਿਸਥੀ ਜੀਵਨ 'ਚ ਵੀ ਐਸੇ ਗੁਰਮੁਖ ਪਿਆਰੇ ਭਾਈ ਹੈਗੇ ਆ। ਸੋ ਇਸ ਵਾਸਤੇ ਉਹਨਾਂ ਦਾ ਅਸਰ ਫਿਰ ਅਤੇ ਸਰਕਾਰ ਜੋ ਪਿਤਾ ਜੀ ਦੇ ਸੀ, ਉਹਨਾਂ ਨੂੰ ਵੀ ਆ ਉਹ ਖੇਤੀਪਾਤੀ ਜਾਂ ਪਿੱਤਰ ਬਟੇਰੇ ਉਹ ਉੱਥੇ ਖੇਤਾਂ ਨਾਲੇ ਘੁੰਮਦੇ ਰਹਿਣ, ਉੱਥੇ ਨੇੜੇ ਜਾਨਵਰਾਂ ਨੂੰ ਮਾਰਨ ਨਾ ਦਿੰਦੇ ਅਤੇ ਜਾਨਵਰ ਉੱਥੇ ਆ ਜਾਂਦੇ ਸੀ। ਇਸ ਵਾਸਤੇ ਉਹ ਫਸਲ ਵੀ ਫਿਰ ਹੁਣ ਦਸਵਾਂ ਦੇ ਜਿਹੜੇ ਦੇਈਏ ਉਹ ਡੂਣੀ ਚੋਣੀ ਹੁੰਦੀ ਹੈ, ਬਰਕਤ ਹੁੰਦੀ ਹੈ ਉਹਦੇ ਵਿੱਚ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜੇ ਗੁਰਮੁਖ ਜਿਹਨਾਂ ਦੇ ਮਹਾਂਪੁਰਖਾਂ ਦੀ ਕਿਰਪਾ ਉਹ ਗਿਆਨ ਜਾਗਰਤ ਵਿੱਚ ਜਾਗਦੇ ਰਹਿੰਦੇ ਕਿ ਮਾਰਨ ਜਦੋਂ ਉਹਨਾਂ ਨੂੰ ਉਹ ਸਿਕਸ਼ਾ ਸਾਰਾ ਕੁਝ ਸਮਝਾਇਆ ਕਿ ਖਾਸ ਕਰ ਮਾਘ ਦੇ ਮਹੀਨੇ ਅਤੇ ਭੁੰਨੀ ਆਸਣ ਸਾਰੀ ਹੈ ਯਾਦ ਚੌਂਕੜਾ ਲਾਉਣਾ ਜਾਗਣਾ ਅਤੇ ਇਸ ਤਰ੍ਹਾਂ ਵੀ ਉਹ ਕਮਾਈ ਲੋਕ ਕਰਦੇ ਆ। ਜਾਗਤ ਰਹਿ ਕਿਹਨੇ ਪ੍ਰਭ ਪਾਇਆ, ਉਹ ਪ੍ਰਭੂ ਨੂੰ ਪਾ ਲੈਂਦੇ ਸ਼ਬਦ ਦੇ ਹੋਮੇ ਮਾਰੀ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹੋਮੇ ਨੂੰ ਮਾਰ ਲੈਂਦੇ। ਗਿਰੀ ਮੈਂ ਸਦਾ ਅਰਜਨਾਂ ਦਾ ਸੀ ਗਿਆਨ ਤੱਤ, ਉਹ ਤੱਤ ਯਥਾਰਥ ਗਿਆਨ ਦੇ ਵਿਚਾਰ ਵਾਲੇ ਹੁੰਦੇ ਆ, ਜਿਹੜੇ ਹਰੀ ਦੇ ਜਨ ਸੇਵਕ ਆ ਉਹ ਫਿਰ ਜਿਹੜੇ ਸੇਵਕ ਜਾਣੇ ਆ ਗੁਰੂ ਪਿਆਰੇ ਆ ਗਿਰੇ ਹੀ ਮੈਂ, ਭਾਵੇਂ ਉਹ ਗ੍ਰਸਤ ਰਹਿੰਦੇ ਆ ਉਹ ਸੰਸਾਰ ਗੁਰੂ ਹਰ ਵੇਲੇ ਉਦਾਸ ਸੁਪਰਾਂ ਰਹਿੰਦੇ ਆ, ਉਹਨਾਂ ਦੀ ਵਰਤੀ ਭਜਨ ਸਿਮਰਨ ਵੱਲ ਜੁੜੀ ਰਹਿੰਦੀ ਹੈ। ਕਿਉਂਕਿ ਇਹ ਵੀ ਉਹ ਜਿਹੜੇ ਗ੍ਰਸਤੀ ਆ ਇਹ ਹੋਣੀ ਨਹੀਂ, ਉਹਨਾਂ ਦੇ ਵੀ ਜਨਮ ਜਨਮਾਂਤਰਾਂ ਦੀ ਕਾਫੀ ਸੰਗਤ ਹੁੰਦੀ ਹੈ। ਹੈਂ ਸੰਦਵਾ ਭਾਗ ਸਿੰਘ ਜੱਬੜਾਂ ਵਾਲੇ ਮਹਾਂਪੁਰਖ, ਸੰਦ ਬਾਬਾ ਸੰਤ ਸਿੰਘ ਜੀ ਜੋਹਰਾਂ ਵਾਲੇ, ਸ਼੍ਰੀਮਾਨ ਬਾਬਾ ਦਿਲੀ ਪਿੰਡ ਮੇਲੀ ਵਾਲੇ, ਬਾਬਾ ਮਸਤ ਸਾਹਿਬ ਜੀ, ਇਸ ਤਰ੍ਹਾਂ ਸ਼੍ਰੀਮਾਨ ਬਾਬਾ ਹਰੀ ਕਹਾਰਪੁਰ ਵਾਲੇ ਮਹਾਂਪੁਰਖ, ਇਸ ਤਰ੍ਹਾਂ ਤਪਸਵੀ ਮਹਿਤਾਬ ਸਿੰਘ ਜੀ ਅਤੇ ਸ਼੍ਰੀਮਾਨ ਸੰਤ ਠਾਕਰਦਾਸ ਜੀ ਅਤੇ ਪੰਡਿਤ ਸ਼ਿਆਮਦਾਸ ਜੀ ਮਹਾਰਾਜ, ਇਸੇ ਤਰ੍ਹਾਂ ਸੰਤ ਬਾਬਾ ਫਰੀਦ ਸਿੰਘ ਮਾਨਗੜੀ ਵਾਲੇ, ਸੰਤ ਬਾਬਾ ਅਜੀਤ ਸਿੰਘ ਜੀ ਬ੍ਰਹਮ ਗਿਆਨੀ ਦਸਲਪੁਰ ਵਾਲੇ, ਐਸੇ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ ਉਹਦਾ ਪ੍ਰਭਾਵ ਹੈ। ਉਹ ਗ੍ਰਸਤੀਆਂ ਦਾ ਜੀਵਨ ਵੀ ਇਹ ਸੰਤਾਂ ਵਾਲਾ ਹੀ ਬਣ ਜਾਂਦਾ, ਹਰ ਵੇਲੇ ਸੰਗਤ ਕਰਨੀ, ਸੇਵਾ ਕਰਨੀ, ਉਹ ਫਿਰ ਕਿਸੇ ਪਿਛਲਾ ਕਰਮ ਦਾ ਭੋਗ ਹੁੰਦਾ ਉਹਦੇ ਦੁਆਰਾ, ਪਰ ਉਹ ਫਿਰ ਉਦਾਸ ਵਿਰਤੀ ਰਹਿੰਦੇ। ਸਤਿਗੁਰ ਸੇਵ ਸਦਾ ਉਸ ਪਾਇਆ ਰੱਖਿਆ ਉਤਾਰੀ, ਉਹਨਾਂ ਗੁਰਮੁਖਾਂ ਨੇ ਸਤਿਗੁਰ ਨੇ ਸੇਵਾ ਕਰਕੇ ਨਿਰੰਕਾਰ ਦੇ ਨਾਮ ਨੂੰ ਹਿਰਦੇ ਧਾਰਨ ਕਰਕੇ ਰੱਖਿਆ, ਇਸ ਵਾਸਤੇ ਆਤਮਾ ਸੁੱਖ ਪਾਇਆ। ਅਤੇ ਮਹਾਰਾਜ ਹੋਣੀ ਅਤੇ ਸੇਵਾ ਲਾਉਣੀ, ਉਹ ਕਰਕੇ ਡਿਊਟੀ ਪੂਰੀ, ਅਤੇ ਮਹਾਰਾਜ ਖੁਸ਼ ਹੋ ਗਿਆ। ਦੋਵੇਂ ਹੱਥ ਰਾਤ ਕਹਿੰਦੇ ਲੱਗ, ਜਿਹੜੀ ਤੈਨੂੰ ਸੇਵਾ ਲਾਉਂਦੇ ਤੂੰ ਪੂਰੀ ਨਵਾਉਣਾ, ਪੁੱਛਣਾ ਨਹੀਂ ਪੈਂਦਾ ਕੀਤੀ ਕਿ ਨਹੀਂ ਕੀਤੀ। ਮਹਾਰਾਜ ਦੀ ਖੁਸ਼ੀ ਮਿਲ ਗਈ ਵੱਡੇ ਮਹਾਰਾਜ ਹਰ ਕੋਲ, ਸੋ ਇਸ ਵਾਸਤੇ ਉਹ ਗੁਰਮੁਖ ਫਿਰ ਸ਼ਰਧਾ ਧਾਰ ਕੇ ਸੇਵਾ ਕਰਦੇ, ਮਹਾਂਪੁਰਖਾਂ ਦੀਆਂ ਖੁਸ਼ੀਆਂ ਲੈ ਲੈਂਦੇ। ਸਤਿਗੁਰ ਸੇਵ ਸਦਾ ਸੁੱਖ ਪਾਇਆ, ਸਤਿਗੁਰ ਸੇਵਾ ਕਰਕੇ ਸਦਾ ਸੁੱਖ ਪਾਇਆ, ਸਦਾ ਰਹਿਣ ਵਾਲਾ ਹਰ ਆਖਿਆ ਧਾਰੀ, ਪਰਮੇਸ਼ਰ ਨਾਮ ਨੂੰ ਕਿਰਦੇ ਧਾਰਨ ਕਰਕੇ ਰੱਖਦੇ, ਆਤਮਾ ਸੁੱਖ ਪਾ ਲਿਆ, ਇਹ ਮਨੁਆ ਲਿਆ ਅਤੇ ਧੰਮ ਦਾ ਦੂਜੇ ਪਾਇਆ। ਅਤੇ ਇਸੇ ਤਰ੍ਹਾਂ ਅਤੇ ਫਿਰ ਜਦੋਂ ਆਪਣੇ ਦਸਵੰਧ ਜਿਹੜਾ ਉੱਥੇ ਹਜ਼ੂਰ ਸਾਹਿਬ ਬਾਬਾ ਨਿਧਾਨ ਸਿੰਘ ਦੇ ਲੰਗਰ 'ਚ ਉਹਨਾਂ ਨੇ ਸਤਿਕਾਰ ਯੋਗ ਪਿਤਾ ਜੀ ਨੂੰ ਭੇਜਣਾ, ਅਤੇ ਸ਼੍ਰੀਮਾਨ ਉਸ ਵੇਲੇ ਸੰਤ ਬਾਬਾ ਹਰਨਾਮ ਸਿੰਘ ਬ੍ਰਹਮ ਗਿਆਨੀ ਮਹਾਂਪੁਰਖ, ਅਤੇ ਉਹਨਾਂ ਨੇ ਫਿਰ ਹਰ ਸਾਲ ਪ੍ਰਸ਼ਾਦ ਵੀ ਅਤੇ ਸਰੂਪਾ ਵੀ ਭੇਜਣਾ। ਅਤੇ ਜਦੋਂ ਉਹ ਸਰੀਰ 'ਤੇ ਆ ਗਿਆ ਭੋਗ ਪਿਆ, ਅਤੇ ਉਸ ਵੇਲੇ ਐਵੇਂ ਭਾਸ ਹੋਇਆ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਨਿਧਾਨ ਸਿੰਘ ਅਤੇ ਉਹਨਾਂ ਦੀ ਆਤਮਾ ਨੂੰ ਲੈਣ ਵਾਸਤੇ ਆਉਂਦੇ ਆ। ਇਸ ਵਾਸਤੇ ਸਾਧ ਸਿੰਘ ਜੇ ਕੋਈ ਕਿਸੇ ਦਾ ਬਣ ਜਾਏ ਨਾ, ਗੁਰੂ ਦੇ ਬਣ ਜਾਈਏ ਤਾਂ ਗੁਰੂ ਵੀ ਬਣਦਾ ਹੋਊਗਾ। ਜਦੋਂ ਮੇਰਾ ਹੋ ਰਿਹਾ ਹੈ ਸਭ ਜਗ ਤੇਰਾ ਹੋਏ, ਅਤੇ ਮਹਾਂਪੁਰਖ ਬਾਂਹ ਫੜਦੇ ਆ ਲਾਜ ਰੱਖਦੇ, ਗੁਰੂ ਮਹਾਰਾਜ ਕਿਰਪਾ ਕਰਦੇ ਆ, ਇਹ ਮਨੁਆਂ ਦਾ ਹਿਸਾਬ ਦਾ ਦੂਜਾ ਪੈ ਪਾ। ਲੇਕਿਨ ਜਿਹੜੇ ਮਨਮੁਖ ਆ ਉਹਨਾਂ ਦਾ ਮਨ ਜਿਹੜਾ ਉਹ ਦਵੈਸ਼ ਭਾਵ ਵਿੱਚ ਭੁਲਾਇਆ ਹੋਇਆ। ਸਤਿਗੁਰ ਸੇਵ ਸਦਾ ਪਿਆਰ ਰੱਖਿਆ ਉਤਾਰੀ, ਹਰੇ ਦੇ ਨਾਮ ਨੂੰ ਹਿਰਦੇ ਧਾਰ ਕੇ ਰੱਖਦੇ ਆ, ਸਾਧੂ ਨੇ ਸੇਵਾ ਤੋਂ ਸੁੱਖ ਪਾਉਂਦੇ ਆ, ਇਹ ਮਨੁਆਂ ਦਾ ਇਹ ਮਨ ਜਿਹੜਾ ਦਸਾਂ ਦੇ ਸੰਤ ਆਉਂਦਾ। ਇੱਕ ਵਾਰੀ ਸ਼੍ਰੀਮਾਨ ਉਹ ਬਾਬਾ ਮਹਿੰਦਰ ਸਿੰਘ ਮਹਾਰਾਜ ਇਹ ਹਰ ਕੋਲ ਬਰਸੀ ਸੀ, ਉਹਨਾਂ ਨੂੰ ਕੋਈ ਪੇਚਸ ਦੀ ਬਿਮਾਰੀ ਹੋ ਗਈ, ਉਹ ਇਸ ਤਰ੍ਹਾਂ ਸਾਰੀ ਰਾਤ ਉਹ ਫਿਰ ਉਹਨਾਂ ਨੇ ਕਿਹਾ ਵੀ ਸੇਵਾ ਉਹਨੇ ਵੀ ਸਤਿਕਾਰ ਯੋਗ ਪਿਤਾ ਨੇ ਸੇਵਾ ਦਿੱਤੀ। ਉਹ ਸਾਰੀ ਰਾਤ ਫਿਰ ਉਹਨਾਂ ਦੇ ਫਲੈਸ਼ਾਂ ਹੁੰਦੀਆਂ ਨਾ ਕੜਾਈ ਜੇ ਸੁਆਹ ਪਾ ਲੈਣੀ ਦੁਆ ਕੜਾਈ ਆ, ਹਰ ਵੇਲੇ ਸਾਰੀ ਰਾਤ ਸੰਤ ਬੜੇ ਖੁਸ਼ ਹੋਏ, ਕਹਿੰਦੇ ਵੀ ਲੈ ਬੜੀ ਡਿਊਟੀ ਭੁਗਤਾਈ। ਇਸ ਵਾਸਤੇ ਸੇਵਕ ਜਦੋਂ ਬਣਦਾ ਗਲਾਨੀ ਮਨ 'ਚੋਂ ਤਿਆਗ ਕੇ ਫਿਰ ਉਹਦੀ ਸੇਵਾ ਥਾਂ ਪੈਂਦੀ ਹੈ। ਪਰ ਇਹ ਜਿਹੜਾ ਮਨ ਆ ਇਹ ਮਨੁਆਂ ਦਾ ਤੁਹਾਨੂੰ ਦਸਾਂ ਪਾਸੇ ਭੁਲਾਇਆ ਦੌੜ ਰਿਹਾ, ਦੂਜੇ ਭਾਇ ਪਾਇਆ, ਦੂਸਰੇ ਭਾਅ ਦਾ ਭੁਲਾਇਆ ਹੋਇਆ ਦਸਾਂ ਦੇਸਾਂ ਦੇ ਵਿੱਚ ਭੱਜਿਆ ਫਿਰਦਾ ਆ, ਮਨ 'ਚ ਟਿਕਾ ਨਹੀਂ। ਮਨ ਮੁਗਧ ਹਰ ਨਾਮ ਨਾਲ ਚੇਤਾ ਬਿਰਥਾ ਜਨੂਗਾ, ਜਿਹੜੇ ਮਨਮੁੱਖ ਬੰਦੇ ਉਹ ਮੁਗਧ ਮੂਰਖ ਆ, ਪਰਮੇਸ਼ਰ ਦੇ ਨਾਮ ਦਾ ਭਜਨ ਨਹੀਂ ਕਰਦੇ, ਉਹਨਾਂ ਨੇ ਆਪਣਾ ਮਨੁੱਖ ਜਨਮ ਜਿਹੜਾ ਵਿਅਰਥ ਉਗਾ ਲਿਆ, ਬਸ ਮਾਇਆ ਦੇ ਕੀੜੇ ਬਣੇ ਆ, ਹਰ ਵੇਲੇ ਉਹੀ ਗੱਲਾਂ, ਕੋਈ ਭਜਨ ਦੀ ਨਹੀਂ, ਕੋਈ ਬਾਣੀ ਨਹੀਂ, ਕੋਈ ਸਤਸੰਗ ਨਹੀਂ, ਕੋਈ ਸੇਵਾ ਨਹੀਂ, ਹਰ ਵੇਲੇ ਬਸ ਉਹੀ ਕੌਡਾਂ ਦੀਆਂ ਗੱਲਾਂ ਕਰੀ ਜਾਂਦੇ। ਸਤਿਗੁਰ ਪੇਟੇ ਦਾ ਨਾਂ ਪਾਏ ਹੁਣ ਮੈਂ ਮੋ ਚੁਕਾਇਆ, ਜਿਹਨਾਂ ਨੂੰ ਸਤਿਗੁਰ ਪੇਟੇ ਪੂਰੇ ਗੁਰੂ ਮਿਲ ਜਾਂਦੇ ਆ ਉਹਨਾਂ ਨੂੰ ਨਾਮ ਮਿਲਦਾ। ਅਤੇ ਉਹ ਮਹਾਰਾਜ ਕੋਲ ਗਏ ਸੀ, ਮਹਾਰਾਜ ਕਹਿੰਦੇ ਜਿਹੜੇ ਕਮਲੇ ਹੀ ਆਏ ਲੋਕ ਸਾਨੂੰ ਪੁੱਛਦੇ ਨਹੀਂ, ਐਵੇਂ ਹੈ ਆਲੂਣ ਤੇਰੇ ਪੁੱਛੀ ਜਾਂਦੇ ਆ। ਕਹਿੰਦੇ ਸਾਡਾ ਸੰਸਾਰ 'ਤੇ ਹੁਣ ਦਿਲ ਨਹੀਂ ਲੱਗਦਾ, ਅਤੇ ਜਿਹੜਾ ਸੌਦਾ ਵੰਡਣ ਆਇਆ ਉਹ ਤਾਂ ਕੋਈ ਲੈਂਦਾ ਨਹੀਂ, ਅਤੇ ਦੁਨੀਆ ਦਾ ਹਾਲ ਉਸ ਵਿਕਾਰ ਕਹਿੰਦੇ ਮਹਾਰਾਜ ਕਿਰਪਾ ਕਰੋ। ਮਹਾਰਾਜ ਹੁਣ ਸਵੇਰੇ ਬੁਲਾ ਲਿਆ ਅਤੇ ਫਿਰ ਕਿਰਪਾ ਕਰ ਦਿੱਤੀ ਕਿ ਇਸ ਢੰਗ ਨਾਲ ਤੂੰ ਸ਼ਬਦ ਦੀ ਕਮਾਈ ਕਰਨੀ। ਕਿਉਂ ਇਸ ਵਾਸਤੇ ਭਾਈ, ਇਹ ਤਾਂ ਫਿਰ ਪੂਰੇ ਸਤਿਗੁਰੂ ਜਾਂ ਪੂਰੇ ਮਹਾਂਪੁਰਖ ਮਿਲ ਜਾਣ, ਫਿਰ ਨਾਮ ਦੀ ਤਰਤੀਬ ਯੁਗਤੀ ਬਖਸ਼ਿਸ਼ ਜਿਹੜੀ ਉਹ ਪ੍ਰਾਪਤ ਹੁੰਦੀ। ਹੋਮੇ ਮੋਹ ਚੁਕਾ, ਜਦੋਂ ਕਿਰਪਾ ਕਰ ਦਿੰਦੇ ਆ ਮਨ ਵਿੱਚ ਹੋਮੇ ਅਤੇ ਮੋਹ ਦਾ ਜਿਹੜਾ ਰੋਗ ਆ ਇਹਨੂੰ ਦੂਰ ਕਰ ਦਿੰਦੇ ਆ, ਉਹਨਾਂ ਦੀ ਪ੍ਰੀਤੀ ਫਿਰ ਉਹਨਾਂ ਲੱਗ ਜਾਂਦੀ। ਇੱਕ ਵਾਰੀ ਚਲੇ ਗਿਆ ਉੱਥੇ, ਸਾਰਿਆਂ ਨੇ ਛੁੱਟੀ ਨਾ ਦਿੱਤੀ, ਅੱਧੀ ਰਾਤ ਬੀਤ ਗਈ। ਉਹ ਇਲਾਕਾ ਨਦੀਆਂ ਨਾਲਿਆਂ ਦਾ, ਅਤੇ ਜਿਹੜੇ ਉਹ ਬਰਸਾਤ ਹੁੰਦੀ ਹੈ ਬੂਝੇ ਜਿਹਾ ਕਾਹੀ ਕੂਹੀ ਉੱਪਰ ਸੀ ਫੁੱਲ ਜਾਂਦੀ ਹੈ, ਅਤੇ ਦੁੰਬ ਵੀ ਚੋਰ ਬਣ ਕੇ ਡਰਾਉਂਦੇ ਆ ਡਾਕੂ ਬਣ ਕੇ। ਹੈਂ ਉਹ ਨਹਿਰ ਅਤੇ ਆਮ ਜਿਹੜੇ ਲੋਕ ਹੁੰਦੇ ਆ, ਮਾਰਿਆ ਬੰਦਾ ਰੋੜਿਆ ਲੁੱਟ ਲੱਟ ਲਿਆ ਚੱਲ ਰਾਹ ਨਿਕਲ ਗਿਆ, ਮਹਾਰਾਜ ਹੁਣ ਛੁੱਟੀ ਨਾ ਦਿੰਦੀ। ਜਿਹੜੇ ਰਾਤ ਦੇ 12 ਵਜੇ ਹੈ ਚੱਲ ਵੇ ਜਾ ਚਲੇ ਜਾ ਚਲੇ ਗਏ। ਅਤੇ ਜਿਹੜੇ ਉਹ ਆਏ ਅਤੇ ਉੱਥੇ ਉਹ ਜੰਗਲ ਰਿਹਾ ਸੀ, ਅਤੇ ਉੱਥੇ 12 ਬਦਮਾਸ਼ ਬੈਠੇ। ਉਹਨਾਂ ਦਾ ਹੁੰਦਾ ਸੀ, ਉਹਨਾਂ ਦੇ ਨਾਲ ਸਾਈਕਲ ਵੀ ਆਮ ਨਹੀਂ ਹੁੰਦੇ ਸੀ ਲੋਕਾਂ ਨੂੰ, ਅਤੇ ਇਸ ਤਰ੍ਹਾਂ ਦਾ ਸਮਾਂ ਅਤੇ ਇੱਕ ਉਹ ਸਰੀਆ ਜਿਹਾ ਰੱਖਣਾ, ਉਹ ਸਾਈਕਲ ਫਸਾ ਦੇਣਾ, ਕਾਰਨ ਬੰਦਾ ਉਲਟ ਕੇ ਡਿੱਪਣ, ਸਾਈਕਲ ਵੀ ਖੋਲਿਆ ਮਾਰ ਵੀ ਖੋਲੇ, ਹੈਂ ਭਾਗਾਂ ਨਾਲ ਉਹ ਵਾਜਿਆ ਨਹੀਂ, ਬੰਦਾ ਮਾਰਿਆ ਚੱਕ ਕੇ ਨਹਿਰ ਚੱਲ ਹੋਈ। ਉਹ 12 ਬੰਦੇ ਉੱਥੇ ਖੜ੍ਹੇ, ਅਤੇ ਚੰਦ ਦੀ ਚਾਨਣੀ, ਚਾਂਦੀ ਜਿਹੜੇ ਚਾਨਣੀ, ਅਤੇ ਉਹ ਕਹਿੰਦੇ ਉਹ ਬੰਦਾ ਚਲ ਗਿਆ। ਉਹ ਕਹਿੰਦੇ ਛੱਡੋ ਭਾਈ, ਇਹ ਕਰਦੇ ਡੈਣ ਵੀ ਛੱਡ ਲੈਂਦੀ ਆ, ਹੈਂ ਤੋ ਮਤਲਬ ਇਹ ਵੀ ਮਹਾਰਾਜ ਨਾਲ ਸੀ, ਅਤੇ ਮਹਾਰਾਜ ਨੇ ਦਿਖਾ ਲੈਣਾ ਸੀ ਅਸੀਂ ਹਰ ਵੇਲੇ ਨਾਲ ਹਾਂ। ਇਸ ਤਰ੍ਹਾਂ ਉਹ ਜਿਹੜੇ ਸਰੀਰ ਛੱਡ ਗਿਆ, ਅਤੇ ਸੰਤ ਲੌਂਗੋਵਾਲ ਸਾਹਿਬ ਦੀ ਚਿੱਠੀ ਬਿਲਕੁਲ ਭੋਗਦੇ ਸਮੇਂ ਆਈ, ਅਤੇ ਸ਼੍ਰੀਮਾਨ ਸੰਤ ਬਾਬਾ ਗਿਆਨ ਸਿੰਘ ਜੌਲਾਂ ਵਾਲੇ ਮਹਾਂਪੁਰਖ, ਉਹਨੇ ਵੀ ਕਿਰਪਾ ਕੀਤੀ, ਅਤੇ ਪੰਡਿਤ ਸ਼ਿਆਮ ਦਾਸ ਜੀ ਮਹਾਰਾਜ ਹੋਰ ਮਹਾਂਪੁਰਖ ਵੀ ਆਏ। ਉਸ ਵੇਲੇ ਫਿਰ ਉਹ ਸੈਕਟਰੀ ਸਾਹਿਬ, ਹੁਣ ਤਾਂ ਗੁਜ਼ਰ ਗਿਆ, ਸੈਕਟਰੀ ਹੁੰਦੇ ਸੀ ਮਹਾਰਾਜ ਹੋਣਾਂ ਦੇ, ਬਾਬਾ ਬਸੰਤ ਸਿੰਘ ਸਾਹਿਬ ਜੌਲਾਂ ਵਾਲਿਆਂ ਨੇ, ਉਹਨੇ ਵੀ ਉਹ ਪ੍ਰਚਾਰ ਕੀਤਾ। ਕਹਿੰਦੇ ਅਸੀਂ ਇਸ ਇਲਾਕੇ 'ਚ ਜ਼ਮੀਨ ਖਰੀਦੀ ਸੀ, ਉਹ ਸਾਨੂੰ ਕੋਇਲਾ ਹੋ ਗਿਆ, ਟਰੈਕਟਰ 'ਤੇ ਜਾ ਰਹੇ ਸੀ, ਜਿਹੜੇ ਜਾ ਰਹੇ ਸੀ ਅਤੇ ਉਹ ਬਦਮਾਸ਼ਾਂ ਨੇ ਘੇਰ ਲਿਆ। ਕਹਿਣ ਲੱਗੇ ਭਾਈ ਅਸੀਂ ਤਾਂ ਇਸ ਤਰ੍ਹਾਂ ਜੌਲਾਂ ਸੰਤ ਸੇਵਕ ਹਾਂ, ਇਸ ਇਲਾਕੇ ਜਾਂ ਜ਼ਮੀਨ ਜ਼ਮੀਨ ਖਰੀਦੀ ਸੀ ਉੱਥੋਂ ਆਏ ਹਾਂ, ਤੁਹਾਡੀ ਮਰਜ਼ੀ ਹੈ ਜਿਵੇਂ ਕਰਨਾ ਕਰ ਲਓ। ਉਹ ਕਹਿਣ ਲੱਗੇ ਅਤੇ ਤੁਸੀਂ ਇਸ ਇਲਾਕੇ 'ਚ ਕਿਸੇ ਚੰਗੇ ਬੰਦੇ ਦਾ ਨਾਂ ਲਓ। ਹੈਂ ਉਹਨੇ ਫਿਰ ਸਰਦਾਰ ਜੋਗੀ ਰਾਜ ਦਾ ਨਾਂ ਲਿਆ, ਕਹਿੰਦੇ ਸੱਚ ਬੋਲਦੇ ਨੇ ਝੂਠ, ਕਹਿੰਦੇ ਹੋਰ ਤਾਂ ਜਾਣਦੇ ਨਹੀਂ, ਉਹ ਜੌਲੀ ਆਪਣੇ ਸੰਤਨ ਬਾਬਾ ਬਸੰਤ ਸਿੰਘ ਮਹਾਰਾਜ ਦੇ ਚਰਨਾਂ 'ਚ ਸੰਗਤ ਜਾਂਦੇ ਹੁੰਦੇ ਆ, ਉਹਨਾਂ ਨੂੰ ਜਾਣਦੇ। ਕਹਿੰਦੇ ਸੱਚ ਬੋਲਦੇ ਆ? ਕਹਿੰਦੇ ਬਿਲਕੁਲ ਸੱਚ ਬੋਲਦੇ। ਕਹਿੰਦੇ ਅੱਛਾ, ਕਹਿੰਦੇ ਤੁਸੀਂ ਹੁਣ ਨਾ ਹੀ ਉਹ ਜਿਹੇ ਨੇਕ ਬੰਦੇ ਦਾ ਲਿਆ, ਕਹਿੰਦੇ ਹੁਣ ਨਹੀਂ ਅਸੀਂ ਕਰ ਸਕਦੇ, ਕਹਿੰਦੇ ਕਰਦੇ ਰਹਿ ਗਏ ਬੁਰੇ ਕੰਮ, ਪਰ ਉਸ ਬੰਦੇ ਤੋਂ ਸਾਨੂੰ ਭੈ ਆਉਂਦਾ, ਉਹ ਬੜਾ ਨੇਕ ਬੰਦਾ, ਇਤਨੇ ਪ੍ਰੇਮੀ ਗੁਰਸਿੱਖ ਬੰਦਾ। ਉਹ ਫਿਰ ਹਾਂਜੀ ਸਰਦਾਰ ਭਜਨ ਸਿੰਘ ਸੈਕਟਰੀ ਸਾਹਿਬ ਨੇ ਕਿਹਾ ਕਿ ਦੇਖੋ, ਬੰਦਗੀ ਵਾਲੇ ਮਹਾਂਪੁਰਖਾਂ ਦਾ ਨਾਂ ਲੈ ਕੇ ਤਾਂ ਜਮਾਂ ਤੋਂ ਛੁੱਟ ਜਾਈਦਾ, ਜਿਹੜੇ ਮਹਾਂਪੁਰਖਾਂ ਦੇ ਪ੍ਰੇਮੀ ਆ ਨਾ ਉਹਨਾਂ ਦਾ ਨਾਂ ਲਈਏ ਤਾਂ ਵੀ ਕਹਿੰਦੇ ਛੁਟਕਾਰਾ ਹੋ ਜਾਂਦਾ। ਇਸ ਕਰਕੇ ਬੰਦਗੀ ਦਾ ਪ੍ਰਤਾਪ ਹੁੰਦਾ, ਸਿਮਰਨ ਦਾ ਪ੍ਰਤਾਪ ਹੁੰਦਾ, ਸੇਵਾ ਦਾ ਭਈ ਪ੍ਰਤਾਪ ਹੁੰਦਾ। ਬੰਦੇ ਦੀ ਸਰੀਰ ਦੀ ਵਡਿਆਈ ਨਹੀਂ, ਇਹ ਵਡਿਆਈ ਨਾਮ ਦੀ, ਸੰਗਤ ਦੀ, ਮਹਾਂਪੁਰਖਾਂ ਦੀ, ਆਸ਼ੀਰਵਾਦ ਦੀ ਹੁੰਦੀ। ਸਤਿਗੁਰ ਭੇਟੇ ਦਾ ਨਾਂ ਪਾਏ ਹੋਮੇ ਮੋਹ ਚੁਆਇਆ, ਕਹਿੰਦੇ ਸਤਿਗੁਰ ਮੈਂ ਪਰਮੇਸ਼ਰ ਨਾਮ ਪਾਈਦਾ, ਨਾਮ ਸਿਮਣ ਕਹਿੰਦੇ ਮਨ ਵਿੱਚੋਂ ਚੁੱਕਣ ਜੀ, ਜਿਹਦੇ ਜਿੰਨੀ ਵਰਗ ਆ ਹੋਮੇ ਤੋਂ ਉਹਨੂੰ ਦੂਰ ਕਰਨ, ਅਤੇ ਮਾਰੇ ਬਰਕਤਾਂ ਵੀ ਦਿੰਦੇ ਆ। ਅਤੇ ਸਰਕਾਰ ਜੋ ਮਾਤਾ ਜੀ ਨੇ 50-60 ਬਿਸਤਰੇ ਸਭ ਸੰਤ ਆ ਜਾਣ, ਹਾਂਜੀ ਲੰਗਰ ਪਾਣੀ ਸ਼ੌਕ ਨਾਲ ਤਿਆਰ ਕਰਨਾ, ਸੇਵਾ ਕਰਨੀ। ਅਤੇ ਇਸ ਤਰ੍ਹਾਂ ਤੇਰੇ ਕੋਈ ਜੋ ਮਾਤਾ ਜੀ ਕਦੇ ਮਕਾਨ ਹੀ ਚਲੇ ਗਏ, ਘਰ ਜਾਂਦਾ ਲੱਗਾ। ਉਹ ਸੰਤ ਸਾਡੇ ਕੋਈ ਨੂੰ ਗੱਟੀ ਗਿਆ ਹੀ ਰਹਿੰਦਾ, ਕੋਈ ਨੂੰ ਰੱਖਣਾ ਹੀ ਆ ਸੇਵਾ ਲਈ। ਹਾਂਜੀ ਕੋਈ 2 ਮਹੀਨੇ ਰਹਿ ਗਿਆ, 4 ਮਹੀਨੇ ਰਹਿ ਗਿਆ, ਅਸੀਂ ਵੀ ਨਿਆਣੇ ਹੁੰਦੇ ਹਾਂ ਸੇਵਾ ਕਰਨ, ਉਹ ਜਾਂਦਾ ਲੱਗਾਇਆ। ਉਹਨਾਂ ਨੂੰ ਹਵੇਲੀ ਉੱਥੇ ਵਾਲਿਆ ਵਾੜੇ, ਅਤੇ ਮਹਾਰਾਜ ਨੂੰ ਜਲ ਪੁਣ ਲਿਆਉਂਦਾ, ਉਹਦੇ ਜਾਂਦਾ ਲੱਗਾਇਆ। ਫਿਰ ਉਹ ਕਹਿਣ ਲੱਗੇ ਕਿ ਹੁਣ ਕਿਵੇਂ ਹੋਵੇ, ਕਿ ਮਹਾਂਪੁਰਖ ਨੂੰ ਲਿਆ ਸੀ ਆਪ, ਅਤੇ ਮਹਾਰਾਜ ਜਲ ਪਾਣੀ ਲੰਗਰ ਪਾਣੀ, ਫਿਰ ਮਹਾਰਾਜ ਹੁਣ ਚੇਤੇ ਕਰਕੇ ਉਹ ਜਿੰਦੇ ਨੂੰ ਹੱਥ ਪਾਇਆ, ਜਿੰਦਾ ਖੁੱਲ੍ਹ ਕੇ ਹੱਥ ਚਾਹ ਗਿਆ। ਜਿਹੜੇ ਭਾਈ ਸਿਮਰਨ ਕਰਦੇ ਆ, ਸੇਵਾ ਕਰਦੇ ਆ, ਅੰਦਰ ਭਾਵਨਾ ਆ, ਹੈਂ ਮਹਾਰਾਜ ਉਹਨਾਂ ਦੀ ਹਰ ਪੱਖ ਵਿੱਚ ਲਾਜ ਰੱਖਦੇ। ਤੁਹਾਨੂੰ ਘਰੇ ਜਾਂਦਾ ਹੋਵੇ ਤਾਂ ਹੁਣ ਸਾਧੂ ਨੂੰ ਛੁਆਉਣਾ ਕੀ ਸੀ, ਅਤੇ ਉਹ ਮਹਾਰਾਜ ਨੂੰ ਚੇਤੇ ਕੀਤਾ ਵੀ ਮਹਾਰਾਜ ਮੈਂ ਆਪੇ ਦੇ ਇਹਨਾਂ ਨੂੰ ਰਾਹ 'ਚੋਂ ਲੈ ਕੇ ਆਇਆ, ਅਤੇ ਮਹਾਰਾਜ ਫਿਰ ਉਹਨਾਂ ਦਾ ਪੱਖ ਲੈ ਲੈਂਦੇ, ਉਹਨਾਂ ਦੀ ਕਿਰਪਾ ਕਰ ਦਿੰਦੇ। ਸਤਿਗੁਰ ਭੇਟੇ ਦਾ ਨਾਉ ਪਾਈਏ ਹਮੇ ਮੋਚ ਹੋਇਆ, ਸਤਿਗੁਰ ਮਿਲ ਜਾਣ ਪਰਮੇਸ਼ਰ ਨਾ ਮਿਲਦਾ, ਨਾਮ ਸਿਮਰਨ ਮਨ 'ਚੋਂ ਹੋਮੇ ਮੋਹ ਨੂੰ ਦੂਰ ਕਰਦਾ। ਇਹ ਕਈ ਗੱਲਾਂ ਨੇਤਰਾਂ ਨਾਲ ਦੇਖੀਆਂ ਹੁੰਦੀਆਂ, ਉਹ ਤਾਂ ਕਰਦੇ ਹਾਂ ਕਿ ਸੁਣਨ ਵਾਲਿਆਂ ਦੇ ਮਨ 'ਚ ਕਈ ਵਾਰੀ ਵਿਸ਼ਵਾਸ ਅਤੇ ਭਰੋਸਾ ਬਣ ਜਾਂਦਾ। ਇਸ ਬਾਰੇ ਬਾਣੀ ਨੂੰ ਵੱਡੀ ਕਥਾ ਹੈ ਨਹੀਂ, ਅਤੇ ਜਿਹੜੇ ਬਾਣੀ ਨਾਲ ਜੁੜੇ ਗੁਰੂ ਘਰ ਦੇ ਪਿਆਰੇ ਆ, ਇਹ ਬਾਣੀ ਉਹਨਾਂ 'ਚ ਵੀ ਬਰਕਤ ਭਰ ਦਿੰਦੀ ਹੈ। ਹਰ ਜਨ ਸਾਚੇ ਸਾਜ ਕੁਮਾਰ ਹੈ ਗੁਰਖਾ ਸਾਹਿਬ ਦੀ ਵਿਚਾਰੀ, ਜਿਹੜੇ ਸਤਿਗੁਰ ਸ਼ਬਦ ਦੀ ਵਿਚਾਰ ਕਰਦੇ ਆ ਉਹ ਸੱਚੇ ਨਿਰੰਕਾਰ ਦੇ ਸੇਵਕ ਆ, ਉਹ ਸੱਚੇ ਨਾਮ ਦੀ ਕਮਾਈ ਕਰਦੇ ਆ। ਆਪੇ ਮਿਲ ਲੈ ਪ੍ਰਭ ਸਾਚਾ ਸਾਜ ਰੱਖਿਆ ਅਰਦਾਸ, ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਧਾਰਨ ਕਰਕੇ ਰੱਖਿਆ ਹੋਇਆ, ਉਹ ਗੁਰਮੁਖ ਪਿਆਰੇ ਜਿਹੜੇ ਆ ਸੱਚੇ ਨਿਰੰਕਾਰ ਨੇ, ਹੈਂ ਉਹਨਾਂ ਨੂੰ ਆਪਣੇ ਨਾਲ ਮਿਲ ਲਿਆ, ਆਪਣੇ ਨਾਲ ਮਿਲਾ ਲਿਆ, ਆਪਣੇ ਬਣਾ ਲਿਆ। ਹਾਂਜੀ, ਉਸ ਤਰ੍ਹਾਂ ਉਹ ਫੌਜ ਵੀ ਸੀ ਸਰਕਾਰ ਜੋ ਪਿਤਾ ਜੀ ਹਜ਼ੂਰ ਸਾਹਿਬ ਚਲ ਗਿਆ, ਉਦੋਂ ਸ਼੍ਰੀ ਮਾਨ ਧੰਨ ਧੰਨ ਬਾਬਾ ਨਿਧਾਨ ਸਿੰਘ ਜੀ ਮਹਾਰਾਜ ਸਰੀਰ ਕਰਕੇ ਹੈਗੇ ਸੀ। ਉਹ ਫੌਜ ਜਿਹੜੇ ਉੱਧਰ ਜਾਂਦੀ ਸੀ, ਚਲੋ ਮਹਾਰਾਜ ਦਰਸ਼ਨ ਕਰੇ ਜੀ, ਉਹ ਮਹਾਂਪੁਰਖ ਸਿੰਘ ਹੈ, ਉਹ ਪਿੱਛੇ ਜਾ ਬੈਠੇ, ਅਤੇ ਬਾਬੇ ਕਹਿੰਦੇ ਆ ਜਾ ਵੀ ਉਰੇ, ਤੇਰੇ ਪਿੰਡ ਦਾ ਫਲਾਣੇ ਦੇ ਘਰ ਸਾਡੇ ਨਾਨਕੇ ਆ, ਅੰਤਰ ਜਮ ਤਾਂ ਨਹੀਂ ਸ਼੍ਰੀ ਮਾਨ ਬਾਬਾ ਨਿਧਾਨ ਸਿੰਘ ਜੀ। ਅਤੇ ਜਿਹੜੇ ਮਹਾਂਪੁਰਖ ਹੁੰਦੇ ਆ ਉਹਨਾਂ ਨੂੰ ਪਕੜ ਹੁੰਦੀ ਹੈ, ਜਿਹੜਾ ਕਿਸੇ ਪੂਰਨ ਪੁਰਖ ਦੀ ਸੰਗਤ ਕਰਦਾ ਉਹ ਪਛਾਣ ਲੈਂਦੇ ਆ। ਜਿਵੇਂ ਡਾਕਟਰ ਰੋਗੀ ਨੂੰ ਪਛਾਣ ਲੈਂਦਾ ਨਾ, ਜਿਹੜੇ ਮਹਾਂਪੁਰਖ ਪ੍ਰੇਮੀਆਂ ਨੂੰ ਪਛਾਣ ਲੈਂਦੇ। ਇਸ ਵਾਸਤੇ ਆਪੇ ਮੇਲੇ ਪਰ ਸੱਚੇ ਸਾਧ ਰੱਖਿਆ ਔਰ ਧਾਰੀ, ਸੱਚੇ ਨਾਮ ਨੂੰ ਹਿਰਦੇ ਧਾਰ ਕੇ ਰੱਖਿਆ, ਉਹਨੂੰ ਮਾਰਾ ਮਿਲਾ ਲੈਂਦੇ ਆਪਣੇ ਨਾਲ। ਨਾਨਕ ਨਾ ਵਹੋ ਗਤਮਤ ਪਾਈ, ਇਹ ਰਸ ਮਾਰ ਪਾਤਸ਼ਾਹਾਂ ਦੇ ਪਰਮੇਸ਼ਰ ਨਾਮ ਜਪਣ ਨਾਲ ਗਤ ਮੁਕਤੀ ਅਤੇ ਮਤ ਸ੍ਰੇਸ਼ਟ ਬੁੱਧੀ ਜਿਹੜੀ ਹੈ ਇਹ ਵੀ ਨਾਮ ਜਪਣ ਨਾਲ ਮਿਲ ਜਾਂਦੀ, ਮੁਕਤੀ ਵੀ ਮਿਲ ਜਾਂਦੀ। ਇਹ ਨਾਮ ਹੀ ਸਾਡੀ ਰਾਸ ਪੂੰਜੀ ਆ, ਇਹ ਸਾਡੀ ਮੂੜੀ ਹੈ। ਕਹਿੰਦੇ ਨਾਮ ਦੀ ਬਰਕਤ ਨਾਲ ਹੀ ਅਸੀਂ ਸਾਰਾ ਕੁਛ ਪ੍ਰਾਪਤ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਥੱਕਿਆ ਮੈਂ ਕੋਮਲ ਜੀ ਲੱਭਿਆ ਨੀ ਐਸਾ ਕੋਈ ਵੇਖਿਆ ਜਹਾਨ ਹੈ
1: ਸਾਰਾ ਜੱਗ ਢੂੰਡ ਢੂੰਡ ਥੱਕਿਆ ਮੈਂ ਕੋਮਲ ਜੀ ਲੱਭਿਆ ਨਾ ਐਸਾ ਕੋਈ ਦੇਖਿਆ ਜਹਾਨ ਹੈ
0: ਲੱਭਿਆ ਨਾ ਐਸਾ ਕੋਈ

ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ। ਗੁਰੂ ਜੀ ਦੀ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਵਾਰ ਪਰਵਾਰ ਚੌਹਾਂ ਬੱਚਿਆਂ ਕੁਹਾਏ ਦੇਵੇ ਸਿੱਖ ਕੌਮ ਉਤੋਂ ਕੁਰਬਾਨ ਵਾਲ ਵਾਲ ਦੀ। ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ। ਸੰਤਾਂ ਦਾ ਸਹਾਈ ਅਤੇ ਪਿਆਰਿਆਂ ਦੀ ਢਾਲ ਦੀ। ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ। ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ। ਦੀਨ ਦੁਨੀਆ ਦਾ ਵਾਲੀ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦਾ ਸਾਨੀ ਸੰਸਾਰ ਵਿੱਚ ਕੌਣ ਹੋ ਸਕਦਾ ਹੈ। ਆਓ ਐਸੇ ਸਤਿਗੁਰਾਂ ਦੇ ਪਾਵਨ ਜੀਵਨ ਉੱਤੇ ਝਾਤ ਮਾਰ ਕੇ ਉਹਨਾਂ ਦੇ ਉਪਦੇਸ਼ਾਂ ਨੂੰ ਉਹਨਾਂ ਦੇ ਪਾਵਨ ਸੋਜਾਂ ਨੂੰ ਬਿਆਨ ਕਰ ਸਕੀਏ। ਉਸ ਤੋਂ ਪਹਿਲਾਂ ਗੁਰਦੇਵ ਕਲਗੀਧਰ ਦਾਤਾਰ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਫਤਿਹ ਦੇ ਸਿਮਰਨ ਨਾਲ ਹਾਜ਼ਰੀ ਲਵਾਈਏ। ਲੰਬੇ ਸਮੇਂ ਤੋਂ ਆਪ ਸੰਧਿਆ ਬਕਤ ਦੇ ਸਜੇ ਦੀਵਾਨਾਂ ਅੰਦਰ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੀ ਪਵਿੱਤਰ ਰਾਹੀ ਗੁਰਬਾਣੀ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਮਹਾਂਪੁਰਖਾਂ ਦੇ ਪਾਸੋਂ ਸਰਵਣ ਕਰ ਰਹੇ ਹੋ। ਜਿਸ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਸਮੇਂ ਅੰਦਰ 14 ਗੁਣ ਸਰੋਤੇ ਦੇ ਦੱਸੇ ਨੇ, ਉਹ ਆਪ ਜੀ ਦੇ ਸਰਵਣ ਕੀਤੇ ਨੇ। ਜਿੰਨਾ ਕੁ ਸਮਾਂ ਦਾਸਰਿਆਂ ਦੇ ਜਥੇ ਨੂੰ ਪ੍ਰਾਪਤ ਹੋਇਆ, ਕੁਝ ਕਹਿਣ ਦੀ ਆਸੀਸ ਬਖਸ਼ਦੇ ਹੋਏ ਗੁਰੂ ਚਰਨਾਂ ਵਿੱਚ ਅਦਬ ਪਿਆਰ ਤੇ ਸਤਿਕਾਰ ਸਹਿਤ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਫਤਿਹ ਦੀ ਪ੍ਰਵਾਨਗੀ ਦਿਓ, ਗੱਡ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਦੋਂ ਅੱਜ ਵੀ ਸਿੱਖ ਸੰਗਤਾਂ ਦਰਸ਼ਨ ਦਰਬਾਰੇ ਕਰਨ ਵਾਸਤੇ ਜਾਂਦੀਆਂ ਨੇ, ਇੱਕ ਗੁਰਦੁਆਰਾ ਸਾਹਿਬ ਜਿੱਥੇ ਉਬਲੇ ਹੋਏ ਛੋਲਿਆਂ ਦਾ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ, ਜਿਸ ਅਸਥਾਨ ਨੂੰ ਗੁਰਦੁਆਰਾ ਮੈਣੀ ਸੰਗਤ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ, ਉੱਥੇ ਮੇਰੇ ਕਲਗੀਧਰ ਦਾਤਾਰ ਜੀ ਦਾ ਇਹ ਜੀਵਨ ਚੋਜ ਯਾਦ ਆਉਂਦਾ ਹੈ। ਬਾਲ ਅਵਸਥਾ ਇਹਨਾਂ ਮਹੱਲਾਂ ਦੇ ਵਿੱਚ ਵਸਣ ਵਾਲਾ ਰਾਜਾ ਫਤਿਹ ਚੰਦ ਮੈਣੀ ਔਰ ਇਸ ਦੇ ਘਰ ਵਾਲੀ ਦੋਵਾਂ ਨੇ ਪੰਡਿਤ ਸ਼ਿਵਦੱਤ ਦੇ ਕੋਲੋਂ ਦਾਤਾਰ ਜੀ ਦੀ ਸ਼ੋਭਾ ਸੁਣੀ ਹੈ, ਸਿਫਤ ਸੁਣੀ ਹੈ। ਮਨ ਅੰਦਰ ਭਾਵਨਾ ਜਾਗੀ, ਚੌਂਕੜਾ ਲਾ ਕੇ ਬਹਿ ਜਾਣਾ। ਭਾਵਨਾ ਦੀ ਗੱਲ, ਸ਼ਰਧਾ ਦੀ ਗੱਲ ਹੁਣੇ ਦੀਵਾਨ ਵਿੱਚ ਚੱਲ ਰਹੀ ਸੀ। ਸਵਾਸ ਸਵਾਸ ਸਿਮਰਨ ਕਰਨਾ, ਯਾਦ ਕਰਨਾ, ਦਾਤਾਰ ਚੋਜੀ ਪ੍ਰੀਤਮ ਬਾਲਾ ਪ੍ਰੀਤਮ, ਕਿਰਪਾ ਕਰਕੇ ਰਹਿਮਤਾਂ ਵਿੱਚ ਆਣ ਕੇ ਦਰਸ਼ਨ ਦਾਰੇ ਬਖਸ਼ਿਸ਼ ਕਰੋ। ਪਿਆਰੇ ਗੁਰਸਿੱਖੋ, ਅੱਜ ਬਾਲਾ ਪ੍ਰੀਤਮ ਆਪਣੇ ਸਾਰੇ ਹਾਣੀਆਂ ਸਮੇਤ ਖੇਡਦੇ ਹੋਏ ਰਾਜਾ ਫਤਿਹ ਚੰਦ ਜਿਸ ਦੇ ਰਾਜ ਮਹਿਲ ਵਿੱਚ ਚੌਂਕੜਾ ਲਾ ਕੇ ਬੈਠੀ ਰਾਣੀ ਯਾਦ ਕਰਦੀ ਹੈ ਮੇਰੇ ਸਤਿਗੁਰੂ। ਜਾ ਕੇ ਉਸ ਰਾਣੀ ਦੀ ਗੋਦ ਵਿੱਚ ਆਵਾਜ਼ ਦੇ ਕੇ ਕਹਿੰਦੇ ਨੇ, ਮਾਂ ਸਾਨੂੰ ਯਾਦ ਕਰਦੀ, ਅਸੀਂ ਆਏ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚੰਦ ਵਰਗੇ ਮੁੱਖ ਨੂੰ ਤੱਕ ਕੇ ਖੁਸ਼ ਹੋ ਕੇ ਰਾਣੀ ਆਵਾਜ਼ ਦੇ ਕੇ ਕਹਿੰਦੀ, ਇੱਕ ਵਾਰੀ ਫਿਰ ਮੈਨੂੰ ਮਾਂ ਕਹਿ। ਇਹ ਸ਼ਬਦ ਸੁਣਨ ਦੇ ਨਾਲ ਬੜਾ ਹੌਸਲਾ ਤੇ ਧੀਰਜ ਬਣਿਆ। ਗ੍ਰਿਸ਼ਤੀ ਜੀਵਨ ਤੋਂ ਬਾਅਦ ਹਰ ਔਰਤ ਦੇ ਦਿਲ ਦੀ ਇਹ ਚਾਹਨਾ ਹੈ, ਸੰਸਾਰ ਅੰਦਰ ਮੈਨੂੰ ਕੋਈ ਮਾਂ ਕਹਿਣ ਵਾਲਾ ਹੋਵੇ, ਪੁੱਤਰ ਪ੍ਰਾਪਤੀ ਹੋਵੇ। ਪਿਆਰੇ ਗੁਰਸਿੱਖੋ, ਜਿਹੜੇ ਕਾਨੇ ਸ਼ਬਦ ਸੁਣਨ ਨੂੰ ਬੜੇ ਸਮੇਂ ਤੋਂ ਤਰਸਦੇ ਸਨ, ਅੱਜ ਬਾਲਾ ਪ੍ਰੀਤਮ ਜੀ ਦੀ ਪਾਵਨ ਰਸਨਾ ਤੋਂ ਇਹ ਮਿੱਠੇ ਸ਼ਬਦ ਸੁਣੇ, ਦਿਲ ਗਦਗਦ ਹੋ ਉੱਠਿਆ। ਕਹਿਣ ਤੋਂ ਮੁਰਾਦ ਕੋਈ ਭਾਵਨਾ ਦੇ ਨਾਲ ਯਾਦ ਕਰਦਾ, ਮੇਰੇ ਸਤਿਗੁਰੂ ਨੂੰ ਦਰਸ਼ਨ ਦੁਆਰੇ ਬਖਸ਼ਿਸ਼ ਕਰਦੇ ਨੇ। ਪੰਜਾਬ ਦੀ ਧਰਤੀ ਤੇ ਆਣ ਕੇ ਵਾਪਸ ਜਿੱਥੇ ਅੱਜ ਅਨੰਦਪੁਰ ਸਾਹਿਬ ਸੁਭਾਏਮਾਨ ਹੈ, ਜਿਸ ਦਾ ਪਹਿਲਾ ਨਾਂ ਮਾਖੋਵਾਲ ਦਾ ਇਲਾਕਾ, ਜਿਸ ਨੂੰ ਮੇਰੇ ਸਤਿਗੁਰਾਂ ਨੇ ਮੁੱਲ ਖਰੀਦਿਆ, ਇਹਦਾ ਨਾਂ ਚੱਕ ਨਾਨਕੀ ਰੱਖਿਆ ਮਾਤਾ ਜੀ ਦੇ ਨਾਂ ਤੇ। ਅੱਜ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਪਹੁੰਚ ਕੇ ਆਪਣੇ ਸਾਰੇ ਪਰਿਵਾਰ ਨੂੰ ਸੱਦ ਲਿਆ ਪਟਨਾ ਸਾਹਿਬ ਤੋਂ ਪੰਜਾਬ ਅਨੰਦਪੁਰ ਸਾਹਿਬ ਵੱਲੇ। ਸਤਿਗੁਰਾਂ ਦਾ ਪਰਿਵਾਰ ਪਟਨਾ ਸਾਹਿਬ ਤੋਂ ਰਵਾਨਾ ਹੋਇਆ, ਸਿੱਖ ਸੰਗਤਾਂ ਦਾ ਵਿਸ਼ਾਲ ਇਕੱਠ ਅੱਜ ਗੁਰੂ ਪਰਿਵਾਰ ਨੂੰ ਵਧਾਈ ਦੇਣ ਵਾਸਤੇ। ਪਰ ਸਤਿਗੁਰਾਂ ਦਾ ਵੰਡਿਆ ਹੋਇਆ ਪਿਆਰ ਹਰ ਇੱਕ ਦੇ ਦਿਲ ਵਿੱਚ ਉਮੜ ਕੇ ਪਾਣੀ ਬਣ ਕੇ ਅੱਖਾਂ ਰਾਹੀਂ ਧਰਤੀ ਤੇ ਡੁੱਲ ਰਿਹਾ ਸੀ। ਮੇਰੇ ਦਾਤਾਰ ਜੀ ਹੌਸਲਾ ਤੇ ਧੀਰਜ ਦੇ ਕੇ ਤੁਰ ਪਏ, ਰਵਾਨਾ ਹੋ ਪਏ। ਦਾਤਾਰ ਜੀ ਅੰਬਾਲੇ ਦੇ ਨਜ਼ਦੀਕ ਲਖਨੌਰ ਨਗਰ ਵਿੱਚ ਪਹੁੰਚੇ ਨੇ। ਇਤਿਹਾਸ ਅਨੁਸਾਰ ਇਹ ਦਾਤਾਰ ਜੀ ਦਾ ਨਾਨਕਾ ਨਗਰ ਹੈ। ਪਿਆਰੇ ਗੁਰਸਿੱਖੋ, ਕੁਝ ਸਮਾਂ ਇੱਥੇ ਮੇਰੇ ਗੁਰਦੇਵ ਸਮੂਹ ਪਰਿਵਾਰ ਸਮੇਤ ਰੁਕੇ ਨੇ। ਇੱਕ ਦਿਨ ਰਸਤੇ ਦੇ ਕਿਨਾਰੇ ਤੇ ਮੇਰੇ ਦਾਤਾਰ ਜੀ ਦੀ ਵਿਲੱਖਣਤਾ,
ਮੇਰੇ ਕਲਗੀਧਰ ਦਾਤਾਰ ਜੀ ਦੇ ਚਰਨਾਂ ਦੇ ਭੌਰੇ ਜਿਹੜੇ ਸੱਚ ਕਰਕੇ ਜਾਣਨ ਵਾਲੇ ਤੇ ਪਛਾਣਨ ਵਾਲੇ ਸਨ, ਕੋਈ ਵਿਰਲਾ ਹੀ ਪਛਾਣ ਸਕ ਸਾਥੀ ਨਾਲ ਗੁਰੂ ਸਤਿਗੁਰੂ ਜੀ ਖੜੇ ਨੇ। ਪਾਲਕੀ ਦੇ ਅੰਦਰ ਚੇਲਿਆਂ ਨੇ ਇਹਦਾ ਸਿਰ ਚੁੱਕਿਆ। ਪ੍ਰੀਤਮ ਕਲਗੀਧਰ ਪਾਤਸ਼ਾਹ ਹੱਸ ਪਏ, ਮੁਸਕਰਾ ਪਏ, ਆਵਾਜ਼ ਦੇ ਕੇ ਕਹਿੰਦੇ, ਪੀਰ ਜੀ ਹਜੇ ਮਿਲਿਆ ਨਹੀਂ? ਇਹ ਤਾਂ ਗੁੱਜੀਆਂ ਰਮਜਾ ਕੋਈ ਵਿਰਲਾ ਹੀ ਸਮਝ ਸਕਦਾ ਨਾ। ਜਦੋਂ ਬਾਲਾ ਪ੍ਰੀਤਮ ਜੀ ਨੇ ਬਚਨ ਕਿਹਾ, ਇਤਿਹਾਸ ਕਹਿੰਦਾ ਪੀਰ ਆਰਫਦੀਨ ਪਾਲਕੀ ਵਿੱਚੋਂ ਛਾਲ ਮਾਰ ਕੇ ਥੱਲੇ ਉੱਤਰ ਆਇਆ ਤੇ ਹੱਥ ਜੋੜ ਕੇ ਕਹਿੰਦਾ, ਦਾਤਾ ਅੱਗੇ ਨਹੀਂ ਸੀ ਮਿਲਿਆ ਪਰ ਅੱਜ ਮਿਲ ਪਿਆ। ਕਲਗੀਧਰ ਦਾਤਾਰ ਜੀ ਦੇ ਚਰਨਾਂ ਤੇ ਝੁਕ ਗਿਆ। ਇਤਿਹਾਸ ਗਵਾਹ ਹੈ ਕਿੰਨਾ ਸਮਾਂ ਕਲਗੀਧਰ ਦਾਤਾਰ ਬਾਲਾ ਪ੍ਰੀਤਮ ਜੀ ਦੇ ਕੋਲ ਖੜੇ ਪੀਰ ਆਰਫਦੀਨ ਵਿਚਾਰ ਵਟਾਂਦਰੇ ਕਰਦੇ ਰਹੇ। ਏਡੀ ਵੱਡੀ ਭਾਵਨਾ ਇਸ ਪੀਰ ਦੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੁਆਰੇ ਕਰਕੇ ਹੈ। ਸਤਿਗੁਰਾਂ ਤੋਂ ਵਿਦਾਇਗੀ ਲੈ ਕੇ ਤੁਰਿਆ। ਪੀਰ ਆਰਫਦੀਨ ਉਹਨਾਂ ਚਿਰ ਪਾਲਕੀ ਵਿੱਚ ਸਵਾਰ ਨਾ ਹੋਇਆ ਜਿੰਨਾ ਚਿਰ ਸਤਿਗੁਰ ਜੀ ਦੇ ਦਰਸ਼ਨ ਦੁਆਰੇ ਹੁੰਦੇ ਰਹੇ। ਇੰਨਾ ਸਤਿਕਾਰ, ਇੰਨਾ ਅਦਬ ਇਸ ਪੀਰ ਆਰਫਦੀਨ ਨੇ ਕੀਤਾ। ਮੇਰੇ ਕਹਿਣ ਤੋਂ ਮਰਾਦ ਕਲਗੀਧਰ ਦਾਤਾਰ ਜੀ ਦੇ ਬਚਪਨ ਦੇ ਚੋਜਾਂ ਤੋਂ ਲੈ ਕੇ ਜੀ ਕਿਤੇ ਉਹਨਾਂ ਦੇ ਜੀਵਨ ਤੇ ਚਾਤ ਮਾਰ ਕੇ ਵੇਖੀਏ, ਉਹਨਾਂ ਦਾ ਸਾਨੀ ਇਸ ਸੰਸਾਰ ਵਿੱਚ ਕੋਈ ਨਹੀਂ ਹੋ ਸਕਦਾ। ਅੱਜ ਦਾਤਾਰ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਜੋਜ ਵਰਤਾ ਰਹੇ ਨੇ। ਹਜ਼ਾਰਾਂ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਦਾਦਾਰੇ ਕਰਨ ਵਾਸਤੇ ਪੁੱਜਦੀਆਂ ਨੇ। ਅੱਜ ਸਮਾਂ ਜਦੋਂ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਇਹਨਾਂ ਕਿਲ੍ਹਿਆਂ ਵਿੱਚ ਹੁਕਮ ਲਾਇਆ, ਕਹਿੰਦੇ ਸਿੰਘੋ ਤਿਆਰੀ ਕੀਤੀ ਜਾਏ, ਐਸੇ ਵਕਤ ਆਪਾਂ ਚੱਲਣਾ। ਘੋੜਾ ਆ ਗਿਆ ਸੱਜ ਕੇ, ਸਿੰਘ ਹੋਏ ਨੇ ਨਾਲ ਤਿਆਰ। ਮੇਰੇ ਕਲਗੀਧਰ ਦਾਤਾਰ ਜੀ ਇਸ ਪਾਵਨ ਆਨੰਦਪੁਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੋਂ ਕਿੱਧਰ ਨੂੰ ਜਾਣ ਵਾਸਤੇ ਚਾਲੇ ਪਾ ਰਹੇ ਨੇ, ਇੱਕਦਮ ਤਿਆਰੀ ਕਰ ਰਹੇ ਨੇ। ਨਾਲ ਸਿੱਖ ਸੱਜ ਕੇ ਤਿਆਰ ਹੋ ਗਏ। ਸਰਵਣ ਕਰੋ ਇਸ ਇਤਿਹਾਸ ਰਚਨਾ ਤੁਹਾਡੀ ਸੇਵਾ।

ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ ਤਿਆਰੀ ਕਰੋ। ਉਸੇ ਵਕਤ ਤਿਆਰੀ ਹੋਈ, ਸਿੰਘ ਸੱਜ ਧੱਜ ਕੇ ਦਾਤਾਰ ਜੀ ਦੇ ਕੋਲ ਆਣ ਖੜੇ। ਕਿੱਧਰ ਜਾਣਾ ਹੈ? ਇਹ ਤਾਂ ਗੁਰੂ ਦੀਆਂ ਗੁਰੂ ਜਾਣੇ। ਪ੍ਰੇਮ ਦੀ ਪਈ ਹੋਈ ਖਿੱਚ ਦਾ ਸਦਕਾ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਉਸੇ ਵਕਤ ਪ੍ਰਵਾਨਾ ਹੋ ਗਏ। ਪਿਆਰੇ ਗੁਰਸਿੱਖੋ, ਐਸੀਆਂ ਇਤਿਹਾਸ ਦੇ ਅੰਦਰ ਬੇਅੰਤ ਉਦਾਹਰਨਾਂ ਮਿਲਦੀਆਂ। ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਡਰੌਲੀ ਭਾਈ ਕੀ ਮੋਗੇ ਦੇ ਨਜ਼ਦੀਕ, ਅੱਜ ਉੱਥੇ ਪਵਿੱਤਰ ਅਸਥਾਨ ਸੁਭਾਈਮਾਨ ਹੈ ਸਤਿਗੁਰਾਂ ਦੀ ਯਾਦ ਅੰਦਰ, ਜਿੱਥੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਗੁਰੂ ਨਾਨਕ ਸਿੰਘ ਜੀ ਸੇਵਾ ਕਰਵਾ ਰਹੇ ਨੇ, ਦੀਵਾਨ ਸੱਜਦੇ ਨੇ। ਉਹ ਮੇਰੇ ਕਹਿਣ ਤੋਂ ਭਾਵ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਡਰੌਲੀ ਭਾਈ ਕੀ ਵਿਖੇ ਤੇ ਯਾਦ ਕਰਦੇ ਨੇ ਭਾਈ ਸਾਧੂ ਤੇ ਭਾਈ ਰੂਪਾ ਮਹਾਰਾਜ। ਇਹ ਜਲ ਤੁਹਾਡੇ ਛਕਣ ਵਾਲਾ ਏਡਾ ਠੰਡਾ, ਭਾਵਨਾ ਬਣਾ ਕੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਨੇ ਕਿ ਇਹ ਜਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੋਂ। ਪ੍ਰੇਮ ਦੇ ਖਿੱਚੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਡਰੌਲੀ ਭਾਈ ਕੀ ਤੋਂ ਚੱਲ ਕੇ ਭਾਈ ਕਾ ਰੂਪਾ ਜਿੱਥੇ ਅੱਜ ਮੌਜੂਦ ਹੈ, ਤੇ ਉਸ ਯਾਦ ਅੰਦਰ ਮੇਰੇ ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਨੂੰ ਜਾ ਕੇ ਦਰਸ਼ਨ ਦੁਆਰੇ ਬਖਸ਼ੇ। ਅੱਜ ਪ੍ਰੇਮ ਦੀ ਪਈ ਹੋਈ ਖਿੱਚ ਦਾਤਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇੱਕੀ ਸਿੰਘ ਤਿਆਰ ਹੋਏ। ਅੱਗੇ ਅੱਗੇ ਮੇਰੇ ਕਲਗੀਧਰ ਦਾਤਾਰ ਜੀ, ਮਗਰ ਸਾਰੇ ਸਿੰਘ ਤੁਰੇ ਜਾਂਦੇ। ਦੌੜਦਾ ਜਾ ਰਿਹਾ ਨੀਲਾ ਪੰਧ ਨੂੰ ਮੁਕਾ ਕੇ ਮੇਰੇ ਕਲਗੀਧਰ ਸਤਿਗੁਰੂ ਜੀ ਇੱਕ ਦਰਿਆ ਦੇ ਕਿਨਾਰੇ ਤੇ ਜਾ ਕੇ ਆਪਣੇ ਘੋੜੇ ਨੂੰ ਰੋਕ ਲਏ। ਘੋੜੇ ਤੋਂ ਥੱਲੇ ਉੱਤਰੇ, ਇਸ ਦਰਿਆ ਦੇ ਕਿਨਾਰੇ ਦੇ ਉੱਤੇ ਟਹਿਲਦੇ ਹੋਏ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਸਿੰਘਾਂ ਦੇ ਇਸ ਰਮਣੀਕ ਜਗ੍ਹਾ ਤੇ ਰਮਣੀਕ ਦ੍ਰਿਸ਼ ਨੂੰ ਤੱਕ ਰਹੇ ਨੇ। ਇਹ ਘਾਟ ਹੈ ਯਾਤਰੂਆਂ ਦੇ ਆਰ ਪਾਰ ਲੰਘਣ ਵਾਸਤੇ, ਬੇਅੰਤ ਇੱਥੋਂ ਲੰਘਣ ਵਾਲੇ ਰਾਹੀ ਲੰਘਦੇ ਨੇ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਇਸ ਘਾਟ ਦੇ ਕਿਨਾਰੇ ਦੇ ਉੱਤੇ ਜਾ ਪਹੁੰਚੇ, ਜਿੱਥੇ ਬਹੁਤ ਸਾਰੇ ਬੇੜਿਆਂ ਵਾਲੇ ਇਸ ਘਾਟ ਦੇ ਉੱਤੋਂ ਲੰਘਣ ਵਾਲੇ ਯਾਤਰੂਆਂ ਨੂੰ, ਰਾਹਗੀਰਾਂ ਨੂੰ ਇੱਥੋਂ ਪਾਰ ਕਰਿਆ ਕਰਦੇ ਨੇ। ਪਿਆਰੇ ਗੁਰਸਿੱਖ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਦਰਿਆ ਦੇ ਕਿਨਾਰੇ ਜਾ ਖਲੋਤੇ, ਬੇੜਿਆਂ ਵਾਲਿਆਂ ਨੇ ਤੱਕਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਨਾਲ ਸਿੰਘ ਨੇ ਹੱਥ ਜੋੜ ਉੱਠ ਖਲੋਤੇ, ਦਾਤਾਰ ਕਿਰਪਾ ਕਰੋ, ਧੰਨ ਭਾਗ ਨੇ ਸਾਡੇ ਆਣ ਕੇ ਸਾਡੇ ਬੇੜੇ ਵਿੱਚ ਆਪਣੇ ਮੁਬਾਰਕ ਚਰਨ ਪਾਓ। ਬੜੇ ਸਜੇ ਹੋਏ ਤੇ ਸਾਫ਼ ਬੇੜੇ ਨੇ। ਮੇਰੇ ਕਲਗੀਧਰ ਦਾਤਾਰ ਜੀ ਨੂੰ ਇਹ ਬੇਨਤੀਆਂ ਕਰਦੇ

ਪਰ ਕੋਈ ਕੀ ਜਾਣੇ ਕਿਸ ਦੇ ਪਿਆਰ ਦੇ ਖਿੱਚੇ ਹੋਏ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਅੱਜ ਕਿਹਨੂੰ ਰਹਿਮਤਾਂ ਦੇ ਨਾਲ ਸਤਿਕਾਰ ਕਰਨ ਵਾਸਤੇ ਆਏ, ਅੱਜ ਕਿਹਦੇ ਤੇ ਆਪਣੀਆਂ ਰਹਿਮਤ ਭਰੀਆਂ ਨਜ਼ਰਾਂ ਨਾਲ ਤੱਕ ਕੇ ਉਹਦਾ ਜੀਵਨ ਸਵਾਰ ਦੇਣਾ, ਇਹ ਤਾਂ ਮੇਰੇ ਗੁਰਦੇਵ ਹੀ ਜਾਣਦੇ ਨੇ। ਖਲੋਤੇ ਹੋਏ ਮਲਾਹਾਂ ਦੇ ਵਿੱਚੋਂ ਰਮਾ ਰਮੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਨੇ, ਨਾਲ ਸਿੰਘ ਸਰਦਾਰ ਸ਼ਸਤਰਧਾਰੀ ਸੂਰਮੇ ਸਤਿਗੁਰੂ ਜੀ ਦੇ ਦਾਤਾਰ ਜੀ ਦੇ ਨਾਲ ਨਾਲ ਤੁਰੇ ਜਾਂਦੇ। ਇਹਨਾਂ ਸਾਰਿਆਂ ਦੇ ਕੋਲੋਂ ਲੰਘ ਕੇ ਇੱਕ ਸੂਰ ਖਲੋਤਾ ਹੋਇਆ, ਇੱਕ ਮਲਾਹ ਜਿਸ ਦਾ ਬੇੜਾ ਕੋਈ ਬਹੁਤਾ ਸਜਿਆ ਹੋਇਆ ਨਹੀਂ, ਜਿਸ ਦੇ ਬੇੜੇ ਦੇ ਅੰਦਰ ਕੋਈ ਬਿਰਲਾ ਯਾਤਰੀ ਉਸ ਨੂੰ ਪਾਰ ਕਰਨ ਵਾਸਤੇ ਉੱਥੇ ਪਹੁੰਚਦਾ ਹੈ। ਪਰ ਯਾਦ ਰੱਖਿਓ, ਇਹ ਆਤਮਿਕ ਤੌਰ ਤੇ ਜੁੜਿਆ ਹੋਇਆ ਗੁਰੂ ਦੇ ਚਰਨਾਂ ਦੇ ਨਾਲ ਹੈ। ਸ਼ੋਭਾ ਬੜੀ ਸੋਹਣੀ ਹੈ, ਸਵਾਸ ਸਵਾਸ ਕਰਕੇ ਯਾਦ ਕਰਦਾ ਕਲਗੀਧਰ ਦਾਤਾਰ ਜੀ, ਕਿਰਪਾ ਵਿੱਚ ਆਣ ਕੇ ਕਿਤੇ ਰਹਿਮਤਾਂ ਦੇ ਘਰ ਵਿੱਚ ਆਣ ਕੇ ਦਰਸ਼ਨ ਦਦਾਰੇ ਬਖਸ਼ਿਸ਼ ਕਰੋ। ਇਸ ਦਾਸ ਦੇ ਬੇੜੇ ਉੱਤੇ ਆਪਣੇ ਮੁਬਾਰਕ ਚਰਨ ਟਿਕਾ ਕਰਕੇ ਪਵਿੱਤਰ ਕਰਨਾ ਕਰੋ ਤੇ ਮੈਂ ਤੁਹਾਡੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਵਾਰ ਲਵਾਂ। ਮੇਰੇ ਕਲਗੀਧਰ ਦਾਤਾਰ ਚੱਲਦੇ ਹੋਏ ਰਾਮਾ ਰਾਮੀ ਇਸ ਬੇੜੇ ਦੇ ਮਲਾਹ ਦੇ ਕੋਲ ਪਹੁੰਚ ਗਏ, ਜਿਹਦਾ ਨਾਂ ਇਤਿਹਾਸ ਨੇ ਸੈਦਾ ਮਲਾਹ ਦੱਸਿਆ। ਕਲਗੀਧਰ ਦਾਤਾਰ ਜੀ ਦੇ ਅੱਗੇ ਹੋ ਕੇ ਸੈਦੇ ਮਲਾਹ ਨੇ ਚਰਨ ਪਰਛੇ, ਡੰਡੋਤ ਵੰਦਨਾ ਕੀਤੀ। ਧੰਨ ਭਾਗ ਨੇ ਮੇਰੇ ਸੱਚੇ ਪਾਤਸ਼ਾਹ, ਦਾਸ ਦੀ ਦਿਲ ਦੀ ਵੇਦਨਾ ਨੂੰ ਜਾਣਦੇ ਹੋਏ ਰਹਿਮਤਾਂ ਦੇ ਘਰ ਵਿੱਚ ਆਣ ਕੇ ਆਪ ਚੱਲ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਦੇ। ਕਿਰਪਾ ਕਰੋ, ਇਸ ਵੇੜੇ ਵਿੱਚ ਸਵਾਰ ਹੋਵੋ। ਮੈਂ ਆਪਣੇ ਧੰਨ ਭਾਗ ਸਮਝਦਾ ਸੁਣਿਆ ਦੇ ਸੁਲਤਾਨ ਕਲਗੀਧਰ ਦਾਤਾਰ ਜੀ ਵਿਹੜੇ ਵਿੱਚ ਆਪਣੇ ਚਰਨ ਟਿਕਾਉਂਦੇ ਨੇ। ਸਾਰੇ ਸਿੰਘ ਸਵਾਰ ਹੋ ਗਏ ਵਿਹੜੇ ਤੇ, ਸੈਦਾ ਮਲਾਹ ਆਪਣੇ ਧੰਨ ਭਾਗ ਸਮਝਦਾ। ਗੁਰੂ ਗਰੀਬ ਨਵਾਜ, ਇਹਦੇ ਨਾਲੋਂ ਖੁਸ਼ੀ ਦੇ ਪਲ ਜ਼ਿੰਦਗੀ ਵਿੱਚ ਹੋਰ ਕਿਹੜੇ ਹੋ ਸਕਣਗੇ, ਜਦੋਂ ਮਾਹੀ ਆਪ ਆਣ ਕੇ ਇਸ ਵਿਹੜੇ ਵਿੱਚ ਸਵਾਰ ਹੋ ਕੇ ਰਹਿਮਤਾਂ ਦੇ ਨਾਲ ਸੰਸਾਰ ਕਰ ਰਿਹਾ ਹੋਵੇ। ਆਪਣੇ ਵਿਹੜੇ ਨੂੰ ਇਸ ਕਿਨਾਰੇ ਤੋਂ ਪਾਣੀ ਦੇ ਅੰਦਰ ਠੇਲ ਲਿਆ ਤੇ ਕਲਗੀਧਰ ਦਾਤਾਰ ਜੀ ਦੇ ਚਰਨਾਂ ਨੂੰ ਪਰਸਦਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਦੀਆਂ ਬਾਤਾਂ ਕਰਦਾ, ਦਿਲ ਅੰਦਰ ਜੋ ਖੁਸ਼ੀ ਮਹਿਸੂਸ ਕਰਦਾ ਹੈ, ਸਤਿਗੁਰਾਂ ਦਾ ਸ਼ੁਕਰਾਨਾ ਕਰਦਾ ਹੈ, ਉਹਨਾਂ ਬੋਲਾਂ ਨੂੰ ਆਪ ਸੰਗਤ ਦੀ ਸੇਵਾ ਅੰਦਰ ਸਾਰੰਗੀ ਵਾਦਕ ਹਰਦੇਵ ਸਿੰਘ ਗਿੱਲ ਪਿੰਡ ਸੰਧਵਾ ਜ਼ਿਲ੍ਹਾ ਨਵਾਂ ਸ਼ਹਿਰ, ਢਾਡੀ ਭਗਵੰਤ ਸਿੰਘ ਸਾਂਘਣਾ ਪਿੰਡ ਬਾੜੋਵਾਲ ਨਜ਼ਦੀਕ ਪਾਂਗਾ, ਅਮਰਜੀਤ ਸਿੰਘ ਤਲਵੰਡੀ ਸੰਘੇੜਾ ਨਜ਼ਦੀਕ ਚਕੋਦਰ, ਸੁਖਵਿੰਦਰ ਸਿੰਘ ਅਨਮੋਲ ਮਸੂਦਪੁਰ ਸੂਲ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ ਇਉਂ ਕਹਿ ਰਿਹਾ।

ਸਾਦਗੀ ਤਰਦਾ ਤਾਰ ਬੇੜੇ ਤੇ ਸਵਾਰ ਸੈਦਾ ਮਲਾ ਚੱਪੂ ਮਾਰਦਾ ਹੋਇਆ ਆਪਣੇ ਉਸ ਬੇੜੇ ਨੂੰ ਦਰਿਆ ਦੇ ਵਿਚਕਾਰ ਲੈ ਗਿਆ। ਤੇਰੀ ਰਹਿਮਤ ਦਾ ਆਮਦਾ ਅੰਤ ਕੋਈ ਨਾ ਦਿਲ ਦੇ ਵਿੱਚ ਇਹ ਖਿਆਲ ਦੌੜਾ ਰਿਹਾ ਹੈ। ਸੱਚਮੁੱਚੀ ਗੁਰੂ ਦੀ ਰਹਿਮਤ ਦਾ ਕੋਈ ਅੰਤ ਨਹੀਂ। ਕੋਈ ਪਿਆਰ ਤੇ ਭਾਵਨਾ ਵਾਲੇ ਯਾਦ ਕਰਕੇ ਵੇਖੇ ਮੇਰੇ ਗੁਰੂ ਤਾਂ ਦਿਲਾਂ ਦੀਆਂ ਜਾਣਦੇ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਹੋਏ ਨੇ, ਜਿਨ੍ਹਾਂ ਦਾ ਨਾਂ ਭਾਈ ਸੇਵਾਦਾਸ ਹੈ। ਕਸ਼ਮੀਰ ਅੰਦਰ ਬੜੀ ਸ਼ੋਭਾ ਬੜੀ ਵਡਿਆਈ ਸੁਣੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਇਹਨਾਂ ਦੀ ਮਾਤਾ ਜਿਨ੍ਹਾਂ ਦਾ ਨਾਂ ਮਾਤਾ ਭਾਗ ਭਰੀ ਆਉਂਦਾ ਇਤਿਹਾਸ ਅੰਦਰ। ਇੰਨਾ ਚਾਹੋ ਇੰਨਾ ਮਨ ਅੰਦਰ ਪਿਆਰ ਕਿ ਐਸੇ ਦੀਨ ਦਿਆਲ ਸਤਿਗੁਰਾਂ ਦੇ ਕਿਤੇ ਦਰਸ਼ਨ ਹੋ ਜਾਣਗੇ। ਭਾਵਨਾ ਬਣਾ ਕੇ ਗੁਰਸਿੱਖੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਵਸਤਰ ਲੈ ਕੇ ਆਪ ਇੱਕ ਚੋਲਾ ਤਿਆਰ ਕੀਤਾ ਆਪਣੇ ਹੱਥਾਂ ਦੇ ਨਾਲ। ਸਮਾਂ ਐਸਾ ਸੀ, ਵਸਤਰ ਤਾਂ ਤਿਆਰ ਹੋ ਗਿਆ, ਚੋਲਾ ਤਾਂ ਤਿਆਰ ਹੋ ਗਿਆ, ਪਰ ਸਰੀਰ ਵਿਰੁੱਧ ਹੈ। ਅਰਦਾਸ ਗੁਰੂ ਦੇ ਚਰਨਾਂ ਵਿੱਚ, ਹੇ ਸੱਚੇ ਪਾਤਸ਼ਾਹ, ਇਹ ਚੋਲਾ ਤਾਂ ਤਿਆਰ ਭਾਵਨਾ ਨਾਲ ਕੀਤਾ ਤੁਹਾਨੂੰ ਪਹਿਰਾਉਣ ਵਾਸਤੇ, ਆਪ ਜੀ ਵਾਸਤੇ, ਪਰ ਮਹਾਰਾਜ ਤਨ ਕਰਕੇ ਇੰਨਾ ਬਲ ਵੀ ਮੈਂ ਪਹੁੰਚ ਕੇ ਤੁਹਾਡੇ ਦਰਸ਼ਨ ਦਾਰੇ ਕਰ ਸਕਿਆ। ਮੀਰੀ ਪੀਰੀ ਦੇ ਮਾਲਕ ਸਤਿਗੁਰੂ, ਜੈਸੀ ਆਪ ਜੀ ਦੀ ਵਡਿਆਈ ਸੁਣੀ ਹੈ, ਤੁਹਾਡੀ ਸੋਭਾ ਸੁਣੀ ਹੈ, ਦਿਲ ਚਾਹੁੰਦਾ ਤੁਹਾਡੇ ਦਰਸ਼ਨ ਦਾਰੇ ਹੋ ਜਾਣ ਤੇ ਮੇਰੇ ਭਾਗ ਭਰੀ ਦੇ ਸੱਚਮੁੱਚ ਹੀ ਭਾਗ ਖੁੱਲ ਜਾਣ। ਪ੍ਰੇਮ ਦੇ ਖਿੱਚੇ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਗੁਰਸਿੱਖਾਂ ਦੇ ਸਮੇਤ ਪਹੁੰਚਦੇ ਨੇ ਕਸ਼ਮੀਰ ਅੰਦਰ ਤੇ ਮਾਤਾ ਭਾਗ ਭਰੀ ਨੂੰ ਜਾ ਕੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਆਵਾਜ਼ ਦੇ ਕੇ ਕਹਿੰਦੇ ਨੇ, ਮਾਤਾ ਜਿਹੜਾ ਚੋਲਾ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਨਾ, ਲਿਆਓ ਅਸੀਂ ਪਹਿਨ ਕੇ ਵੇਖੀਏ। ਏਡੀ ਵੱਡੀ ਭਾਵਨਾ, ਕੋਈ ਬਣਾ ਕੇ ਦੇਖ ਲੈ, ਮੇਰਾ ਸਤਿਗੁਰੂ ਜਾਣਦਾ ਹੈ, ਗੁਰ ਮੇਰੇ ਸੰਗ ਸਦਾ ਹੈ, ਨਾਲੇ ਗੁਰੂ ਦੇ ਹਿਰਦੇ ਵਿੱਚ ਹੈ, ਘੱਟ ਘੱਟ ਮੈਂ ਹਰ ਜੋ ਵਸੈ ਸੰਤਨ ਕਹੇ, ਹਰ ਘੱਟ ਵਿੱਚ ਵੱਸਦਾ, ਉਹ ਤਾਂ ਰਮਿਆ ਹੋਇਆ ਹੈ। ਪਿਆਰੇ ਗੁਰਸਿੱਖੋ, ਫਿਰ ਗੁਰੂ ਉਸ ਪਰਮੇਸ਼ਰ ਪਰਮਾਤਮਾ ਦਾ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਰ ਇੱਕ ਦੇ ਦਿਲ ਦੀ ਜਾਣ ਕੇ ਇੱਕ ਦਰ ਕਰਦਾ, ਕੋਈ ਫਰਕ ਨਹੀਂ ਹੈ। ਪਿਆਰੇ ਗੁਰਸਿੱਖੋ, ਗੁਰ ਪਰਮੇਸ਼ਰ ਇੱਕ ਹੋ ਜਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਐਸੇ ਦਯਾਲੂ ਨੇ, ਐਸੇ ਕਿਰਪਾਲੂ ਨੇ, ਆਪਣੇ ਗੁਰਸਿੱਖਾਂ ਦੀ ਭਾਵਨਾ ਪੂਰਨ ਕਰਦੇ ਨੇ। ਕੀ ਅੱਜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਾਹਿਬੇ ਮਲਾਹ ਦੇ ਪਿਆਰ ਭਰੇ ਸ਼ਬਦਾਂ ਨੂੰ, ਹਿਰਦੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਦੇ ਬੇੜੇ ਤੇ ਸਵਾਰ ਨੇ, ਬੇੜੇ ਨੂੰ ਠੇਲਿਆ ਸਾਹਿਬੇ ਮਲਾਹ ਨੇ, ਦਰਿਆ ਦੇ ਅੰਦਰ ਲੈ ਗਿਆ। ਸਿੱਧਾ ਪਾਰ ਕਿਨਾਰੇ ਲਾਉਣ ਦੀ ਥਾਂ ਤੇ ਕਦੇ ਸੱਜੇ ਖਾਬੇ ਸੱਜੇ ਪਾਸੇ ਤੇ ਕਦੇ ਕਦੇ ਖੱਬੇ ਪਾਸੇ ਦੂਰ ਦੁਰੇਡੇ ਤੱਕ ਇਸ ਬੇੜੇ ਨੂੰ ਲੈ ਕੇ ਫਿਰਦਾ। ਆਪਣੇ ਉਸ ਬੇੜੇ ਨੂੰ ਚੱਪੂ ਲਾ ਕੇ ਦਰਿਆ ਦੇ ਪਾਰ ਕਿਨਾਰੇ ਦੂਜੇ ਪਾਸੇ ਨਹੀਂ ਲੈ ਜਾ ਰਿਹਾ। ਇਹ ਤਾਂ ਸਾਹਿਬਾ ਮਲਾਹ ਹੀ ਜਾਣਦਾ ਨਾ ਜਿਹਨੇ ਪ੍ਰੀਤ ਦੀਆਂ ਡੋਰਾਂ ਪਾਈਆਂ ਸਨ। ਜਦੋਂ ਸੱਜੇ ਖੱਬੇ ਲੈ ਕੇ ਕਿੰਨਾ ਸਮਾਂ ਫਿਰਦਾ ਹੈ, ਸਿੰਘਾਂ ਦੇ ਦਿਲ ਅੰਦਰ ਵੀ ਇਸ ਗੱਲ ਦਾ ਖਿਆਲ ਕਿਤੇ ਸੁਣਨਾ ਫੁਰਿਆ ਹੋਵੇ, ਮਹਾਰਾਜ ਕੀ ਕਾਰਨ ਹੈ, ਇਹ ਸੈਦਾ ਮਲਾਹ ਇਸ ਬੇੜੇ ਨੂੰ ਪਾਰ ਕਿਨਾਰੇ ਤੇ ਕਿਉਂ ਨਹੀਂ ਲਗਾ ਰਿਹਾ, ਇਹ ਸੱਜੇ ਤੇ ਖੱਬੇ ਲਈ ਫਿਰਦਾ ਹੈ। ਪਰ ਦਿਲ ਦੀ ਭਾਵਨਾ ਦਿਲ ਅੰਦਰ ਹੈ, ਇਹ ਦਿਲ ਦੀ ਵਿਚਾਰ ਦਿਲ ਅੰਦਰ ਹੈ, ਇਹ ਤਾਂ ਗੁਰੂ ਦੀਆਂ ਗੁਰੂ ਜਾਣੇ। ਜਿਹੜਾ ਪਿਆਰ ਦੀਆਂ ਬਾਤਾਂ ਸਮਝਦਾ ਹੋਇਆ ਸੈਦੇ ਮਲਾਹ ਨੂੰ ਔਰ ਰਹਿਮਤਾਂ ਦੇ ਨਾਲ ਨਵਾਜ ਰਿਹਾ ਸੀ, ਸੈਦੇ ਮਲਾਹ ਨੂੰ ਮੇਰੇ ਗੁਰਦੇਵ ਸਤਿਗੁਰੂ ਕਹਿੰਦੇ ਸੀ, ਵਿਆਹ ਬੜਾ ਸਮਾਂ ਹੋ ਗਿਆ, ਹੁਣ ਤੇ ਫਿਰ ਇਸ ਬੇੜੇ ਨੂੰ ਚੱਪੂ ਮਾਰ ਕੇ ਪਾਰ ਕਿਨਾਰੇ ਤੇ ਲੈ ਜਾਣਾ ਚਾਹੀਦਾ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਨਾ, ਉਸ ਵੇਲੇ ਫਿਰ ਪੁਕਾਰ ਉੱਠਿਆ ਸੈਦਾ ਮਲਾਹ, ਦਾਤਾ ਦਿਲ ਦੀਆਂ ਜਾਣਦੇ ਹੋ, ਪਰ ਅਜੇ ਮੇਰਾ ਦਿਲ ਕਰਦਾ ਮੈਂ ਹੋਰ ਲੰਮਾ ਸਮਾਂ ਦੀਨ ਕਰ ਤੁਹਾਡੇ ਦੀਦਾਰੇ ਕਰ ਲਵਾਂ। ਕਲਗੀਧਰ ਦਾ ਤਾਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਜੋ ਦਿਲ ਦੀ ਭਾਵਨਾ ਦਿਲ ਦੀ ਵੇਦਨਾ ਦੇ ਹੋਰ ਜ਼ਾਹਰ ਕਰਦਾ ਉਹਨਾਂ ਬੋਲਾਂ ਨੂੰ ਇਹਨਾਂ ਅੱਖਰਾਂ ਅੰਦਰ।

ਮੇਰੇ ਸਾਹਿਬ ਦਾ ਫਰਮਾਨ ਹੈ, ਧਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਕਰਨਾ। ਇਹ ਸਮਾਂ ਸਫਲਾ ਸੀ ਜਿਸ ਸਮੇਂ ਸਹਿਦਾ ਮਲਾਕ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਲਿਆ। ਧਿਆਨ ਦਿਓ ਜੇ ਕਿਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਪ੍ਰੇਮ ਦੇ ਖਿੱਚੇ ਹੋਏ ਆਪ ਚੱਲ ਕੇ ਜਾਂਦੇ ਨੇ, ਤੇ ਕਿਤੇ ਜਿਸ ਦੇ ਦਿਲ ਅੰਦਰ ਹੰਕਾਰ ਹੈ, ਵਡੱਪਣ ਹੈ, ਮਾਣ ਹੈ ਦੁਨੀਆਂ ਦੀ ਦੌਲਤ ਦਾ, ਦੁਨੀਆਂ ਦੀ ਰਾਜਸੀ ਤਾਕਤ ਦਾ, ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਦਰਸ਼ਨ ਦਦਾਰੇ ਆਇਆਂ ਨੂੰ ਵੀ ਨਹੀਂ ਬਖਸ਼ਿਸ਼ ਕਰਦੇ। ਗੱਲ ਹੈ ਨਿਮਰਤਾ, ਅਦਬ ਤੇ ਪਿਆਰ ਦੇ ਨਾਲ, ਜੋਤ ਇੱਕ ਹੈ ਤੇ ਸੋਚ ਇੱਕ ਹੈ। ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੱਠਵੇਂ ਪਾਤਸ਼ਾਹ ਦਿੱਲੀ ਪਹੁੰਚ ਜਾਂਦੇ ਨੇ ਰਾਜਾ ਜੈ ਸਿੰਘ ਦੇ ਬੇਨਤੀ ਕਰਨ ਦੇ ਉੱਤੇ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਹਿੰਦੇ ਰਾਜੇ ਜੈ ਸਿੰਘ ਨੂੰ, ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸੁਭਾਏਮਾਨ ਹੈ, ਸੱਚੇ ਪਾਤਸ਼ਾਹ ਕਹਿੰਦੇ ਮੈਂ ਮਲੇਸ਼ ਤੋਂ ਦਰਸ਼ਨ ਦੇਹੋ। ਕਹਿੰਦੇ ਨੇ ਬਾਦਸ਼ਾਹ ਆਪ ਚੱਲ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ, ਪਰ ਗੁਰਦੇਵ ਸਤਿਗੁਰੂ ਮਹਾਰਾਜ ਜੀ ਨੇ ਦਰਵਾਜ਼ਾ ਬੰਦ ਕੀਤਾ। ਕਹਿੰਦੇ ਨਹੀਂ ਦਰਸ਼ਨ ਦੇਣੇ, ਦੋ ਘੜੀਆਂ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਤਰਲੇ ਲੈਂਦਾ ਰਿਹਾ ਦੁਨੀਆਂ ਦਾ ਬਾਦਸ਼ਾਹ, ਪਰ ਗੁਰੂ ਸਾਹਿਬ ਜੀ ਨੇ ਦਰਸ਼ਨ ਨਹੀਂ ਦਿੱਤੇ। ਕਿਉਂ? ਕਿਉਂਕਿ ਇਹਦੇ ਦਿਲ ਵਿੱਚ ਵੱਡਾਪਣ ਹੈ, ਦੁਨੀਆਂ ਦੀ ਰਾਜਸੀ ਤਾਕਤ ਦਾ ਮਾਣ ਹੈ, ਮੈਂ ਬਾਦਸ਼ਾਹ ਹਾਂ, ਮੈਂ ਵੱਡਾ ਹਾਂ, ਗੁਰੂ ਤੇ ਛੋਟੀ ਉਮਰ ਦਾ। ਪਿਆਰੇ ਗੁਰਸਿੱਖੋ, ਗੁਰੂ ਨਾਨਕ ਦੇ ਕਰਦਾ ਜੋ ਸਿਧਾਂਤ, ਜਿਨ ਸਾਚ ਕਹੋ ਸੁਣ ਲਿਹੋ, ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਕੋਈ ਪਿਆਰ ਦੇ ਨਾਲ ਯਾਦ ਕਰਦਾ, ਮੇਰੇ ਸਤਿਗੁਰੂ ਆਪ ਮੰਜ਼ਲਾ ਮਾਰ ਕੇ ਵੀ ਉਹਨੂੰ ਦਰਸ਼ਨ ਦਦਾਰੇ ਬਖਸ਼ਿਸ਼ ਕਰਦੇ ਨੇ। ਤਵਜੋ ਦਿਓ ਜੇ ਸਜਦੇ ਮਲਾਹ ਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਜਦੇ ਆ। ਹੁਣ ਤਾਂ ਇਸ ਵਿਹੜੇ ਨੂੰ ਪਾਰ ਕਿਨਾਰੇ ਦੂਜੇ ਕਿਨਾਰੇ ਤੇ ਲਾ ਦੇਣਾ ਚਾਹੀਦਾ, ਪਹੁੰਚ ਜਾਣਾ ਚਾਹੀਦਾ, ਬਹੁਤ ਲੰਬਾ ਸਮਾਂ ਹੋ ਗਿਆ ਮਹਾਰਾਜ। ਜਿੰਨਾ ਸਮਾਂ ਇਹ ਵਿਹੜਾ ਦਰਿਆ ਦੇ ਵਿੱਚ ਹੈ ਨਾ, ਉਹਨਾਂ ਚਿਰ ਮੈਨੂੰ ਤੁਹਾਡੇ ਦਰਸ਼ਨ ਦਦਾਰੇ ਹੋ ਰਹੇ ਨੇ, ਦਿਲ ਅੰਦਰ ਤੜਫ ਹੈ, ਜਿੰਨਾ ਕੁ ਸਮਾਂ ਹੋਰ ਲੰਘ ਜਾਏ ਚੰਗਾ ਹੈ। ਜਦੋਂ ਇਸ ਵਿਹੜੇ ਨੂੰ ਦੂਸਰੇ ਕਿਨਾਰੇ ਤੇ ਲਾ ਦਿੱਤਾ ਮਹਾਰਾਜ, ਤੁਸਾਂ ਨੇ ਇਸ ਵਿਹੜੇ ਵਿੱਚੋਂ ਉਤਰ ਜਾਣਾ। ਮੇਰੇ ਸਾਹਿਬ ਕਹਿੰਦੇ ਕੋਈ ਗੱਲ ਨੀ, ਤੇਰੇ ਪਿਆਰ ਦੀ ਖਿੱਚ ਵਿੱਚ ਤੁਸੀਂ ਪਹੁੰਚੇ ਹਾਂ, ਬੜੇ ਵੱਡਿਆਂ ਭਾਗਾਂ ਵਾਲਾ ਹੈ ਤੇਰੇ ਦਿਲ ਅੰਦਰ ਐਸਾ ਪਿਆਰ ਹੈ, ਹੁਣ ਇਹਨੂੰ ਪਾਰ ਕਿਨਾਰੇ ਲੈ ਚੱਲ ਇਸ ਬੇੜੀ ਨੂੰ। ਸਤਿਗੁਰਾਂ ਦੇ ਹੁਕਮ ਅੱਗੇ ਸਿਰ ਨਵਾਇਆ, ਸੈਦਾ ਮਲਾਹ ਬੇੜੇ ਨੂੰ ਮਾਰਦਾ ਹੋਇਆ ਚੱਪੂ ਲੈ ਗਿਆ ਦੂਸਰੇ ਕਿਨਾਰੇ ਤੇ, ਅਦਬ ਦੇ ਨਾਲ ਉਤਰਿਆ, ਇਸ ਬੇੜੇ ਨੂੰ ਹੱਥ ਵਿੱਚ ਪਕੜਿਆ ਹੋਇਆ। ਮੇਰੇ ਕਲਗੀਧਰ ਪਾਤਸ਼ਾਹ ਉਤਰੇ ਨੇ ਇਸ ਬੇੜੇ ਤੋਂ, ਨਾਲ ਦੇ ਸਾਰੇ ਸਿੰਘ ਵੀ ਉਤਰ ਗਏ। ਸਤਿਗੁਰੂ ਸੱਚੇ ਪਾਤਸ਼ਾਹ ਇਹ ਰਹਿਮਤ ਦੇ ਘਰ ਵਿੱਚ ਹੈ, ਕਹਿੰਦੇ ਸਿੰਘੋ ਬੜੀ ਭਾਵਨਾ ਤੇ ਪਿਆਰ ਦੇ ਨਾਲ ਸੇਵਾ ਕੀਤੀ ਹੈ ਇਸ ਸੈਦੇ ਮਲਾਹ ਨੇ, ਲਿਆਓ ਫਿਰ ਇਹਨੂੰ ਕੁਝ ਨਾ ਕੁਝ ਦਈਏ ਜਿਹੜਾ ਇਹਦਾ ਹੱਕ ਬਣਦਾ, ਲਿਆਓ ਮੋਹਰਾਂ ਦੇਣੀਆਂ ਚਾਹੀਦੀਆਂ ਨੇ। ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਚਨ ਕਰਦੇ ਨੇ ਨਾ, ਸੈਦਾ ਮਲਾਹ ਹੱਥ ਜੋੜ ਕੇ ਖਲੋ ਗਿਆ। ਮਹਾਰਾਜ ਮੋਹਰਾਂ ਨਹੀਂ ਚਾਹੀਦੀਆਂ। ਸੱਚੇ ਪਾਤਸ਼ਾਹ ਕਹਿੰਦੇ ਕਿਉਂ? ਮਹਾਰਾਜ ਕਦੇ ਕੋਈ ਇੱਕ ਮਲਾਹ ਦੂਜੇ ਮਲਾਹ ਦੇ ਕੋਲੋਂ ਪੈਸੇ ਲੈਂਦਾ? ਗੱਲ ਨੂੰ ਸੁਣ ਕੇ ਸਿੰਘ ਵੀ ਇੱਕ ਵਾਰੀ ਤਾਂ ਹੈਰਾਨ ਹੋ ਗਏ ਕਿ ਇਹ ਸੈਦਾ ਮਲਾਹ ਆਪਣੇ ਆਪ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਤੁਰ ਸਮਝਦਾ। ਸੈਦਾ ਮਲਾਹ ਅਰਜ਼ ਕਰ ਰਿਹਾ ਸੀ, ਮਹਾਰਾਜ ਇੱਕ ਮਲਾਹ ਦੂਜੇ ਮਲਾਹ ਕੋਲੋਂ ਪੈਸੇ ਨਹੀਂ ਲੈਂਦਾ। ਸੱਚੇ ਪਾਤਸ਼ਾਹ, ਮੈਂ ਤੇ ਇੱਕ ਇਹ ਦਰਿਆ ਦੇ ਵਿੱਚੋਂ ਬੇੜੇ ਤੇ ਤੁਸੀਂ ਸਵਾਰ ਹੋਏ ਹੋ ਤੇ ਮੈਂ ਦੂਜੇ ਕਿਨਾਰੇ ਤੇ ਲੈ ਆਇਆ। ਮਹਾਰਾਜ ਕਲਯੁਗ ਦੀ ਜੀਵ ਹੈ, ਮੋਹਰਾਂ ਨਹੀਂ ਚਾਹੀਦੀਆਂ, ਤੁਸੀਂ ਇਸ ਕਲਯੁਗ ਦੇ ਪਵ ਸਾਗਰ ਦੇ ਵਿੱਚੋਂ ਪਾਰ ਕਰਨ ਵਾਲੇ ਮਲਾਹ ਹੋ, ਕਿਰਪਾ ਕਰਿਓ ਮੈਂ ਤੇ ਇਸ ਦਰਿਆ ਦੇ ਵਿੱਚੋਂ ਦੂਜੇ ਕਿਨਾਰੇ ਤੇ ਪਾਰ ਲੈ ਕੇ ਆਇਆ, ਤੁਸੀਂ ਕਲਯੁਗ ਦੇ ਇਸ ਸਮੁੰਦਰ ਦੇ ਵਿੱਚੋਂ ਪਵ ਸਾਗਰ ਦੇ ਵਿੱਚੋਂ ਕਿਰਪਾ ਕਰਕੇ ਪਾਰ ਕਰ ਦਿਓ ਜੀ। ਜਦੋਂ ਕਲਗੀਧਰ ਦਾਤਾਰ ਜੀ ਨੇ ਪਿਆਰ ਭਰੇ ਸ਼ਬਦ ਸਰਵਣ ਕੀਤੇ, ਇਹਦੇ ਦਿਲ ਦੀ ਭਾਵਨਾ ਨੂੰ ਤੱਕਿਆ, ਖੁਸ਼ ਹੋਏ ਮੇਰੇ ਕਲਗੀਧਰ ਦਾਤਾਰ, ਟੁੱਟ ਕੇ ਛਾਤੀ ਨਾਲ ਲਾ ਲੈਂਦੇ ਨੇ ਸੈਦੇ ਮਲਾਹ ਨੂੰ। ਪਿਆਰ ਤੇ ਨਿਮਰਤਾ ਵਿੱਚ ਤੱਕਿਆ ਸੈਦਾ ਮਲਾਹ ਨੂੰ ਬੇਨਤੀ ਕਰਦਾ ਹੈ, ਤੇ ਦਾਤਾਰ ਸੱਚੇ ਪਾਤਸ਼ਾਹ ਰਹਿਮਤਾਂ ਵਿੱਚ ਆਣ ਕੇ ਇਹਦੇ ਸਵਾਲ ਦਾ ਜਵਾਬ ਦੇ ਕੇ ਇਹਨੂੰ ਪਿਆਰ ਦੇ ਨਾਲ ਖੁਸ਼ੀਆਂ ਬਖਸ਼ਿਸ਼ ਕਰਦੇ ਨੇ। ਸਰਵਣ ਕਰਵਾਇਆ ਨਾ ਅੱਖਰਾਂ ਚ ਤੁਹਾਡੀ ਜੱਥਾ ਇਹੋ।

ਸਰਬੱਤ ਮਾਈ ਭਾਈ ਇੱਕ ਵਾਰੀ ਸਤਿਗੁਰਾਂ ਨੂੰ ਸੀਸ ਝੁਕਾਓ ਤੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਐਸੀ ਭਾਵਨਾ ਕਿਤੇ ਬਣ ਜਾਏ, ਗੁਰੂ ਚਰਨਾਂ ਨਾਲ ਪ੍ਰੀਤ ਬਣ ਜਾਏ, ਅਸੀਂ ਐਸੀ ਵੇਦਨਾ ਨਾਲ ਗੁਰੂ ਨੂੰ ਯਾਦ ਕਰੀਏ, ਮੇਰਾ ਸਤਿਗੁਰ ਸਮਰੱਥ ਹੈ। ਆਖਰੀ ਇੱਕ ਰਚਨਾ ਦੇ ਦੋ ਚੰਦ ਮਿੰਟਾਂ ਵਿੱਚ ਤੁਹਾਡੀ ਸੇਵਾ ਵਿੱਚ ਅਰਜ਼ ਕਰਨ ਲੱਗਾ। ਕਲਗੀਧਰ ਦਾ ਤਾਰ ਕਹਿੰਦੇ ਸਜਦਿਆ ਮੋਹਰਾਂ ਨਹੀਂ ਲੈਣੀਆਂ। ਇਸ ਸੰਸਾਰ ਦੇ ਅੰਦਰ ਦੁਨੀਆਂ ਤਾਂ ਦੌਲਤ ਵਾਸਤੇ ਦੌੜ ਤੇ ਹੀ ਲਾਉਂਦੀ ਹੈ। ਸੱਚੇ ਪਾਤਸ਼ਾਹ ਮੈਨੂੰ ਇਹ ਮੋਹਰਾਂ ਵੀ ਨਹੀਂ, ਤੁਹਾਡੇ ਰਹਿਮਤ ਦੀ ਚਾਹਨਾ ਹੈ। ਸੱਚ ਹੈ ਇਹੋ ਜਿਹਾ ਕੋਈ ਵਿਰਲਾ ਹੀ ਵਪਾਰੀ ਮਿਲ ਸਕਦਾ। ਦੁਨੀਆਂ ਦੀ ਸੰਸਾਰ ਦੀ ਦੌੜ ਅੰਦਰ ਤਾਂ ਹਰ ਇੱਕ ਬੰਦਾ ਦੌਲਤ ਚਾਹੁੰਦਾ ਹੈ, ਦੌਲਤ ਚਾਹੀਦੀ ਵੀ ਹੈ, ਕਿਉਂਕਿ ਇਸ ਸੰਸਾਰ ਦੇ ਅੰਦਰ ਗ੍ਰਿਹਸਥੀ ਜੀਵਨ ਬਿਤਾਉਣ ਵਾਸਤੇ ਸੰਸਾਰ ਵਿੱਚ ਵਿਚਰਨ ਵਾਸਤੇ ਲੋੜ ਹੈ। ਪਰ ਪਿਆਰੇ ਗੁਰਸਿੱਖੋ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਲੋੜਾਂ ਨੂੰ ਪੂਰਿਆਂ ਕਰਦਿਆਂ ਉਸ ਨਿਰੰਕਾਰ ਦੇ ਨਾਲ ਵੀ ਮਿਲਿਆ ਜਾ ਸਕਦਾ। ਜਿਹੜਾ ਦਰਖਤ ਵੀ ਮੰਗ ਕਰ ਲਏਗਾ ਨਾ, ਫਲ ਤੇ ਹਰ ਇੱਕ ਮੰਗਦਾ ਹੈ, ਚਾਹੁੰਦਾ ਹੈ। ਜਿਹੜਾ ਕੋਈ ਦਰਖਤ ਨੂੰ ਹੀ ਮੰਗ ਲਵੇ, ਉਹਦੇ ਨਾਲ ਫਲ ਵੀ ਆ ਜਾਂਦਾ, ਉਹਦੇ ਨਾਲ ਛਾਂ ਵੀ ਆ ਜਾਂਦੀ, ਉਹਦੇ ਨਾਲ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਗੁਰੂ ਦੀ ਰਹਿਮਤ ਮੰਗ ਲਏ, ਫਿਰ ਸਾਰਾ ਸੰਸਾਰ ਹੀ ਕਿਉਂ ਨਹੀਂ ਉਹਦਾ ਹੋ ਜਾਂਦਾ। ਜੇ ਤੂੰ ਮੇਰਾ ਹੋਇਆ ਹੈ, ਸਭ ਜੱਗ ਤੇਰਾ ਹੋਏ। ਪਿਆਰੇ ਗੁਰਸਿੱਖੋ, ਜਿਹੜਾ ਗੁਰੂ ਦਾ ਹੋ ਜਾਂਦਾ ਹੈ, ਫਿਰ ਉਹਦਾ ਸਾਰਾ ਸੰਸਾਰ ਹੀ ਹੋ ਜਾਂਦਾ ਹੈ। ਉਹਦਾ ਅਦਬ ਸਤਿਕਾਰ, ਉਹਦਾ ਮਾਣ ਦੁਨੀਆਂ ਦੀ ਦੌਲਤ ਉਹਦੇ ਮਗਰ ਮਗਰ ਤੁਰੀ ਫਿਰਦੀ ਹੈ। ਆਓ ਤੱਕੀਏ ਸਿਰਫ ਇਹਨਾਂ ਚੰਦ ਵਰਨਾਂ ਦੇ ਅੰਦਰ। ਜਦੋਂ ਬੇਨਤੀ ਕਰਦਾ, ਕਹਿੰਦਾ ਇਹ ਸੰਸਾਰ ਸਮੁੰਦਰ ਦੇ ਭਰਜਲ ਦੇ ਵਿੱਚੋਂ ਤੁਸੀਂ ਪਾਰ ਲਾ ਦੇਣਾ ਮਹਾਰਾਜ, ਕਿਰਪਾ ਕਰ ਦੇਣੀ ਤੇ ਜੀਵਨ ਸਫਲ ਬਣ ਜਾਏ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਸ਼ੇ ਵਿਕਾਰ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਚਮੜੇ ਹੋਏ ਨੇ, ਦਾਤਾਰ ਜੀ ਸਾਡੇ ਵਿੱਚ ਕੋਈ ਇਹੋ ਜਿਹੀ ਕਣੀ ਨਹੀਂ ਜਿਹੜੇ ਕਿ ਅਸੀਂ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਹੋ ਸਕੀਏ। ਮਹਾਰਾਜ, ਇਹ ਤੁਹਾਡੀ ਰਹਿਮਤ ਭਰੀ ਇੱਕ ਨਜ਼ਰ ਹੀ ਹੋ ਜੇ ਤੇ ਉਹਦੇ ਨਾਲ ਹੀ ਮਨੁੱਖ ਦਾ ਪਾਰ ਉਤਾਰਾ ਹੋ ਸਕਦਾ। ਗੁਰੂ ਗਰੀਬ ਨਿਵਾਜ ਕਲਗੀਧਰ ਦਾ ਤਾਰ ਆਏ ਰਹਿਮਤਾਂ ਦੇ ਘਰ ਵਿੱਚ। ਇਹ ਸਹੀ ਮਲਾ ਨੂੰ ਪਿਆਰ ਭਰੇ ਸ਼ਬਦਾਂ ਦੇ ਨਾਲ ਕੋਈ ਸੰਬੋਧਨ ਹੋ ਕੇ ਕਹਿ ਰਹੇ ਨੇ।

ਕਲਗੀਧਰ ਪਾਤਸ਼ਾਹ ਜੀ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਜਦਿਆ ਬੜੀ ਖੁਸ਼ੀ ਦੇ ਨਾਲ ਬੜੇ ਚਾਅ ਦੇ ਨਾਲ ਦਿਲ ਦੀ ਭਾਵਨਾ ਦੇ ਨਾਲ ਸੇਵਾ ਕੀਤੀ। ਤੂੰ ਸਾਡੇ 21 ਸਿੰਘਾਂ ਨੂੰ ਇਸ ਵਿਹੜੇ ਤੇ ਸਵਾਰ ਕਰਾ ਕੇ ਇਸ ਦਰਿਆ ਤੋਂ ਪਾਰ ਕਰਾਇਆ। ਤੇਰੀਆਂ 21 ਤੁਲਾਂ ਇਸ ਪਲ ਸਾਗਰ ਦੇ ਵਿੱਚ ਉਤਰ ਜਾਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖੁਸ਼ੀ ਵਿੱਚ ਆਣ ਕੇ ਸਹਿਜੇ ਮਿਲਾ ਨੂੰ ਘੁੱਟ ਕੇ ਗੱਲ ਵੱਖਰੀ ਵਿੱਚ ਲੈ ਕੇ ਅਸੀਸਾਂ ਤੇ ਪਿਆਰ ਬਖਸ਼ ਕੀਤਾ ਤੇ ਬਚਨ ਕੀਤਾ। ਆਓ ਐਸੀ ਭਾਵਨਾ ਸਾਡੀ ਵੀ ਬਣ ਜਾਏ, ਅਸੀਂ ਗੁਰੂ ਦੀ ਰਹਿਮਤ ਦਾ ਚੁਣਕਾ ਪ੍ਰਾਪਤ ਕਰ ਸਕੀਏ ਤੇ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕੀਏ। ਇਤਿਹਾਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਨੂੰ ਨਜ਼ਰ ਅੰਦਾਜ਼ ਕਰਨਾ। ਪਠਾਨਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਮੂਹ ਸੰਗਤ ਦਾ ਧੰਨਵਾਦ, ਸੰਬੰਧਕਾਂ ਦਾ ਧੰਨਵਾਦ। ਆਪ ਜੀ ਵੱਲੋਂ ਇਤਿਹਾਸ ਦੀ ਕਦਰਦਾਨੀ ਕਰਦਿਆਂ ਬਹੁਤ ਸਾਰਾ ਮਾਣ ਮਾਇਆ ਨਾਲ ਕੀਤਾ ਗਿਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਸਾਰੇ ਮਿਲ ਕੇ ਪਿਆਰ ਦੇ ਨਾਲ ਸਤਿਗੁਰਾਂ ਦੀ ਪਵਿੱਤਰ ਇਲਾਹੀ ਬਾਣੀ ਅਨੰਦ ਸਾਹਿਬ ਜੀ ਦੇ ਜਾਪ ਮਿਲ ਕਰਕੇ ਗੁਰੂ ਦੀ ਬਾਣੀ ਦਾ ਗਾਇਨ ਕਰੀਏ ਜੀ। ਪਿਆਰ ਤੇ ਸਤਿਕਾਰ ਕਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਬੀ
1: ਬਿਲੋਂਗ ਟੂ ਗਾਡ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ, ਗੁਰੂਆਂ ਪੀਰਾਂ ਫਕੀਰਾਂ ਯੋਧਿਆਂ ਬਹਾਦਰਾਂ ਦੀ ਧਰਤੀ ਪੰਜਾਬ, ਪੰਜਾਬੀ ਮਾਂ ਦੇ ਹੋਣਹਾਰ ਰਖਵਾਲੇ ਪੁੱਤਰ ਜੋ ਆਪਣੇ ਆਪ ਨੂੰ ਨਸ਼ਿਆਂ ਵਿੱਚ ਬਰਬਾਦ ਕਰ ਰਹੇ ਨੇ, ਉਹਨਾਂ ਨੂੰ ਝਲਮਣ ਸਿੰਘ ਢੰਡੇ ਦੀ ਕਲਮ, ਮਿਸ ਪੂਜਾ ਦੀ ਜਵਾਨੀ ਕੁਝ ਇਉਂ ਕਹਿ ਰਹੀ ਹੈ।

0: केरबो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.
3: Omkar Satnam Karta Purukh Nirbho Nirvair Akal Murat Ajani Saibhan Guru Prasad। परिपूर्ण परमात्मा ने अपनी होंद ते अपने तो बने ब्रह्मंड दी होंद नूं दो रूपां विच दो हिस्सियां विच तकसीम कीता होया। परमात्मा दे दो रूपां नूं कहिंदे ने निर्गुण सरगुण, दृश्यमान अदृश्य, जो दिखाई दे रहा है और जो अणदिखा है, सूक्ष्म है अस्थूल है। परमात्मा ने इस तरह अपने आप नूं गुप्त ते प्रगट रखिया होया। वो प्रगट हर वक्त है, वो गुप्त हर वक्त है। इस तरह उसके दो रूप ने उसे दे स्वरूप तो उसे दे स्वभाव तो बनिया ब्रह्मंड यक रूप किस तरह हो सकता सी, इसके भी दो रूप ने। ब्रह्मंड नूं असी बगौर देखिए इत्थे दिन है, पर सिर्फ दिन नहीं रात भी है। मौसमी बहार है पर खजान भी है, ठंड है पर गर्मी भी है। इत्थे चांदनी रात है पर मसिया की रात भी है। और इसे ब्रह्मंड विच जो क्रिया चल रही है, जन्म भी है पर मरण दे नाल जुड़े होया, जवानी है बुढ़ेपा भी है। और इस तरीके नाल कर्मा नु देखिए, मनुख दी जीवन शैली नु देखिए, सिर्फ हासे नहीं रोने भी ने, सिर्फ नफा नहीं नुकसान भी है, और सिर्फ तंदुरुस्ती नहीं बीमारी भी है। इत्थे सिर्फ खुशियां नहीं गम भी हैं, सिर्फ शादियां ने ही नहीं बजदे, गम दे मंजीरे भी बजते ने, दुखां दे ढोल भी बजते ने। ऐसा ये समूह ब्रह्मंड दो हिस्सों दे तकसीम। मनुख दे शरीर ते झात मारीए, दृष्टि मारीए, इदी बनतर नूं भी परिपूर्ण परमात्मा ने दो थंबियां ते खड़ा करके रख दिता है। जे नेत्र हैं ते दो, कन हैगे ने दो, नासका दे सुराख दो, दो बावां ने, दो पैर ने, रसना दो कम कर दिए, बोल दी है रस लेंदी है। इसे तरीके नाल धार्मिक सियाने पुरुष कहिंदे ने ते गुरबाणी कहिंदी है, मन भी दो ने, मनुख दे दिमाग भी दो ने, सुचेत मन अचेत मन। तभी तो अक्सर मनुख दुविधा विच आउंदा है, सुचेत मन कुछ होर फैसला कर देंदा है, अचेत मन कुछ होर फैसला ठोक देंदा है। इस तरह मनुख दे अंदर एक घोल चलदा है, इसे घोल नूं कहिंदे ने दुविधा। सुचेत मन किसे होर पासे जाना चाहुंदा है, अचेत मन उस तो विपरीत दशा विच जाना चाहुंदा है। इस तरह सारा जीवन कई दफा विरोधता विच ही बतीत होंदा है, दुविधा विच ही बतीत होंदा है। यक तरफ जिंदगी नूं तोरना औखा हो जाता है, क्योंकि दिमाग دو وقت فیصلے کرتا ہے، من دو وقت طرح دی جو ہے سوچنی سوچتا ہے. اس دیش سے منکھ نے سفلتا ملی ہے اور پرکرتی نے مدد کیتی ہے کہ منکھ دو پیروں نو منزل ایک دے دیندا ہے. اے نہیں کہ سجے پیر دی منزل کوئی ہور ہے تے کھبے پیر دی منزل کوئی ہور ہے. ایسا نہیں ہے کہ سجے پیر نے کسی ہور تھاں تے پہنچنا ہے تے کھبے پیر نے کسی ہور تھاں تے پہنچنا ہے. نہیں، منکھ دو پیروں نو منزل ایک دے دیندا ہے، دو ہتھاں نو کم ایک دے دیندا ہے. ایسا نہیں کہ سجا لکھے تے کھبا مٹا دے، سجا بناوے تے کھبا توڑ دے. نہیں، دو ہتھاں نو اسی کم ایک دے دیندے ہاں. پاویں اکھاں دو نے پر درشٹی ایک دے دیندے ہیں. اے نہیں اور ایسا سی سوچدے بھی نہیں کہ سجی اکھ کچھ ہور دیکھے تے کھبی اکھ کچھ ہور دیکھے. دو اکھاں نو درشٹی ایک دے دیندے ہیں، دو کناں نو سروت ایک دے دیندے ہیں. اور ایسا نہیں ہے کہ سجا کن کچھ ہور سنے تے کھبا کن کچھ ہور سنے. نہیں، دو کناں نو اسی ناد، دو کناں نو اسی شبد ایکو دے دینے ہاں. ای جو دو من نے، ان من، ان من، سچیت من، اچیت من، انہاں دی سوچنی ایک کرنی اوکھی ہو جاندی ہے. جیون سارا دبدا وچ پتیت ہوندا ہے. دھرم دی سادھنا اتھوں وکست ہوئی کہ اے دو من ایک کرنے نے، کہ من نو ایک کرنا ہے. تو جے من نو ایک کرنے تے دا مطلب من دو نے، من نو ایک کرنا ہے، من نو اکاگر کرنا ہے، من نو ایک کرنا ہے، من دو نے. ان من کچھ ہور سوچدا ہے، ان من کچھ ہور سوچدا ہے. سچیت من کسے ہور نو یاد کر رہا ہے، اچیت من کچھ ہور چاہ رہا ہے. سارا جیون اسی دبدا وچ بتیت ہوندا ہے. اور دھرم دی مول سادھنا دا سٹا بھی ہے کہ دو من کسی طریقے نال ایک کر لے جان، اس طرح جنہیں دو اکھاں نو درشٹی ایک دے دی ہے، دو کناں نو شبد ایک دینا پیندا ہے، دو ہتھاں نو کم اسی ایک دینے ہاں، دو پیراں نو منزل ایک دینے ہاں. یہ جو دو من نے، دو دماغ نے، انہاں نو سوچنی ایک دے سکیے، وچار ایک دے سکیے. اسی اپنے شریر وچ وی جھات ماریے، سب کچھ دو دو وچ منڈیا ہے، یک کچھ بھی نہیں ہے. اگاں چلیے، جتھے منکھ نے جینا ہے، جیون بتیت کرنا ہے، سارے کرم کرنے نے. دنیا بھی دو طرح دی ہے، جہان بھی دو نے، لوک بھی دو نے. اسلام اس نو کہندا ہے این جہاں او جہاں، اے دنیا او دنیا. سڈے دیش دا سارے دا سارا دھارمک سماج کہندا ہے اے لوک پر لوک، اے لوک پر لوک. این جہاں او جہاں، دو جہاناں دا مالک پرماتما دی صفت و صلاح کردے ہاں. اکثر مسلمان کہہ دیندا ہے اے خدا تو دو جہاناں دا مالک ہے. اسی بھی کہہ دینے ہاں اے پریپورن پرماتما تو دو لاکھ لوکاں دا سوامی ہے، مالک ہے. اے لوک پر لوک، پر لوک دے پہلے اکھری ارتھ کریے پر لوک، پرے دا لوک. کس تو پرے؟ اندریاں دی پہنچ تو پرے، شریر دی پہنچ تو پرے، اکھاں دی درشٹی تو پرے، رسنا دی کتھن شکتی تو پرے، کناں دی سروت تو پرے، پیراں دی پہنچ تو پرے، ہتھاں دی پکڑ تو پرے، اور من دی سوچ تو پرے، وچار تو پرے. جتھے تک سوچ نہ پہنچ سکے، درشٹی نہ پہنچ سکے، کتھنی نہ پہنچ سکے، پیر نہ پہنچ سکن، ہتھ نہ پہنچ سکن، پر لوک. ایک تے او جیون ہے جنوں کہنے نے پر لوک، ایک او جیون ہے جس نوں کہنے نے اے لوک. اے لوک جس دے پیر گمن کردے نے، ہتھ کچھ پکڑدے نے، اکھاں کچھ دیکھدیاں نے. رسنا اس لوک بارے کچھ کتھن کردی ہے، کن سندے نے، دماغ سوچدا ہے. ایک گل وکھری ہے कि ए लोक भी इतना वड्डा है, इतना वड्डा है कि पूरे दा पूरा समझना जानना ते दे जीवना ते कठिन है, फिर भी लोक दिखाई देंदा है। लोकक जीवन जो बतीत करदे ने असि उन्हां नूं कहिंदे आ ए पदार्थां दे तल ते जी रहे ने, शरीर दे तल ते जी रहे ने। लोकक जीवन दृश्यमई है, पर जो ए लोक दा जीवन, ए लोक जो परिपूर्ण परमात्मा ने बनाया है, तो गुरमत कहिंदी इस लोक दी निंदा नहीं, निंदो नाही काहू बाते एक समका किया। इति परिपूर्ण परमात्मा ने आप बनाया है, इस वास्ते इस लोक दी निंदा नहीं, ये जिंदगी उसने आप बनाई है। सारी दुनिया विच अक्सर मनुख ने ऐसा विभाजन कीता है, वंड कीती है। एक ने ऐसा दावा कीता कि असी परलोक सवारना है, परलोक दे जीवना चाहते हैं, इस लोक दी जिंदगी नहीं चाहिए। पर ऐसा तबका भी होया है जो अक्सर कहिंदा रहा है नहीं, जीवन तो इस लोक दा ही है, परलोक की होंदा है। परलोक कल्पनावां तो परे, परलोक सोचनी तो परे, परलोक शरीरक पहुंच तो परे। तो जो पहुंच तो परे है, सोच तो परे है, उस बारे कुछ तबके ने बेफिक्री साध ली, बहुत बेफिक्री, और कह देता परलोक महज सपना है, परलोक महज कल्पना है। पर ऐसा तबका भी पैदा होया जिसने कह देता है लोक महज सपना है, ये लोक महज कल्पना है और कुछ भी नहीं है। संसार सिर्फ एक माया है, ये जगत एक सपना है, ऐसा तमाम संत जन कहते हैं। पर ऐसे तमाम संसारिक लोगों ने कह देता परलोक सपना है, परलोक कल्पना है। विज्ञानिक दृष्टि रखने वाले ने भी कह देता वड्डी तो वड्डी दूरबीन नाल भी परलोक दिखाई तो नहीं देता। और वाकई कोई परलोक जीवन है जिस परलोक दा खाका खिंचदे ने महापुरुष, कहने ने उत्थे जन्म नहीं है, मरण नहीं है। उस परलोक विच दुख सुख भी नहीं है, दोवें नहीं ने, दो नहीं ने। उस परलोक विच चिंता फिक्र नहीं है, जन्म मरण नहीं है, जवानी बुढ़ापा नहीं है, तंदुरुस्ती बीमारी नहीं है, हान लाभ नहीं है, ये दो नहीं है परलोक। तो जब कह दिए दो नहीं है तो कुछ तार्क कह देने ने है ही नहीं, परलोक है ही नहीं, परलोक महज सपना है, परलोक मनुख की महज कल्पना है। एक तबका तो यह, दूसरा तबका दावे नाल बुलंद बांग कहिंदा रहा ए लोक सपना है, ए लोक कल्पना है, ए लोक तुच्छ है, ए लोक कुछ भी नहीं। तो फिर दो धड़े पैदा हो गए, एक ने परलोक दी खातर इस लोक नु इनकार कीता, दूसरा जिसने इस लोक दी खातर परलोक नु इनकार कीता। खा ले पी ले हर तरह दी मौजा मान ले, परलोक किसने देखे कौन जानदा है। जिसने पंजाबी मुहावरे च कहंदे ने ए जग मिठा अगला किन डिठा, कि जगत ही महान है, अगले नु कौन जानदा है, अगला है भी सही कि नहीं। बहुत वड्डे त्यागी वैरागी पैदा होए सारी दुनिया च जिन्होंने कह दिता जीवन ते परलोक दा ही है, और असी उत्थे तक गमन करना है, पहुंचना है, प्राप्त करना है। इस वास्ते इस लोक दे जीवन नू असी त्यागदे हां, लोक दे पदार्थां नू भी त्यागदे हां, परलोक दा पदार्थ चाहिदा है। तो परलोक दे पदार्थ की ने, परलोक दा पदार्थ है धर्म, मोक्ष, मुक्ति, स्वतंत्रता, आजादी। साडे देश दे तमाम ऋषि मुनिया ने धर्म दा फल, नाम अभ्यास दा फल और परलोक दी दुनिया नू कहा है जो स्वतंत्र है वही परलोक है। ਜਿੱਥੇ ਮੋਕਸ ਹੈ ਉਹੀ ਪਰਲੋਕ ਹੈ, ਜਿੱਥੇ ਮੁਕਤੀ ਹੈ ਉਹੀ ਪਰਲੋਕ ਹੈ। ਜਿਸ ਨੂੰ ਆਮ ਜਗਤ ਆਜ਼ਾਦੀ ਕਹਿ ਦਿੰਦਾ ਹੈ, ਮੁਕਤੀ ਕਹਿ ਦਿੰਦਾ ਹੈ, ਉਹ ਪੂਰਨ ਆਜ਼ਾਦੀ ਨਹੀਂ ਹੈ। ਚਲੋ, ਕੁਛ ਬੋਲਣ ਦੀ ਆਜ਼ਾਦੀ, ਕੁਝ ਲਿਖਣ ਦੀ ਆਜ਼ਾਦੀ, ਕੁਝ ਚੱਲਣ ਫਿਰਨ ਦੀ ਆਜ਼ਾਦੀ, ਕੁਝ ਕੰਮ ਕਾਰ ਕਰਨ ਦੀ ਆਜ਼ਾਦੀ, ਇਹ ਕੋਈ ਪੂਰਨ ਆਜ਼ਾਦੀ ਨਹੀਂ ਹੈ। ਰਹਿਣ ਸਹਿਣ ਦੀ ਆਜ਼ਾਦੀ ਇਹ ਪੂਰਨ ਮੁਕਤੀ ਨਹੀਂ ਹੈ। ਪੂਰਨ ਮੁਕਤੀ ਤੇ ਉਦੋਂ ਆਉਂਦੀ ਹੈ ਜਦ ਕੋਈ ਜਨਮ ਦਾ ਬੰਧਨ ਨਹੀਂ, ਮਰਨ ਦਾ ਬੰਧਨ ਨਹੀਂ, ਕਰਮਾਂ ਦਾ ਬੰਧਨ ਨਹੀਂ, ਸੁਖ ਦਾ ਬੰਧਨ ਨਹੀਂ, ਦੁੱਖ ਦਾ ਬੰਧਨ ਨਹੀਂ, ਬੁਰਾਈ ਦਾ ਬੰਧਨ ਨਹੀਂ, ਨੇਕੀਆਂ ਦਾ ਵੀ ਬੰਧਨ ਨਹੀਂ, ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ, ਕਿਸੇ ਨੇ ਜਕੜਨਾ ਨਹੀਂ। ਸੁਤੰਤਰਤਾ, ਆਜ਼ਾਦੀ, ਇੱਕੋ ਇੱਕ ਇਹ ਦੇਸ਼ ਹੈ ਭਾਰਤ, ਜਿੱਥੇ ਦੇ ਤਮਾਮ ਸੰਤ ਜਨਾਂ ਨੇ ਵੱਖ ਵੱਖ ਆਪਣੇ ਬੋਲਾਂ ਤੇ ਸ਼ਬਦਾਂ ਦੇ ਰਾਹੀਂ ਧਰਮ ਦਾ ਫਲ ਮੋਕਸ ਦੱਸਿਆ, ਮੁਕਤੀ ਦੱਸਿਆ। ਭਾਵੇਂ ਉਸ ਨੂੰ ਬਿਆਨ ਕਰਨ ਦਾ ਢੰਗ, ਉਹਨੂੰ ਅਕਸਰ ਦੇਣ ਦਾ ਢੰਗ ਕੁਝ ਹੋਰ ਹੋਵੇ, ਲੇਕਿਨ ਮੂਲ ਦੇ ਵਿਚ ਜੋ ਅਰਥ ਬੋਧ ਛੁਪਿਆ ਹੋਇਆ, ਉਹ ਤੇ ਹੈ ਆਜ਼ਾਦੀ, ਉਹ ਤੇ ਹੈ ਸੁਤੰਤਰਤਾ, ਉਹ ਤੇ ਹੈ ਮੋਕਸ। ਤੋ ਧਰਮ ਤੇ ਮੋਕਸ ਇਹ ਪਰਲੋਕ ਦੇ ਮਹਾਨ ਪਦਾਰਥ ਮੰਨੇ ਗਏ। ਇਹ ਲੋਕ ਇੱਥੇ ਮਹਾਨ ਪਦਾਰਥ ਮੰਨੇ ਗਏ ਧਨ ਤੇ ਕਾਮ। ਸਭ ਤੋਂ ਵੱਡਾ ਪਦਾਰਥ ਇਸ ਲੋਕ ਦਾ ਧਨ ਤੇ ਕਾਮਨਾਵਾਂ ਦੀ ਪੂਰਤੀ, ਕਾਮ। ਜਿਸ ਦੀ ਕਾਮਨਾਵਾਂ ਦੀ ਪੂਰਤੀ ਹੋ ਰਹੀ ਹੈ, ਔਰ ਕਾਮਨਾਵਾਂ ਦੀ ਪੂਰਤੀ ਧਨ ਤੋਂ ਬਿਨਾਂ ਨਹੀਂ ਆਉਂਦੀ। ਕੁਛ ਵੀ ਕਾਮਨਾ ਹੈ, ਅਗਰ ਉਸਨੂੰ ਮਨੁੱਖ ਪੂਰਨ ਕਰਨਾ ਚਾਹੁੰਦਾ ਹੈ ਇਸ ਲੋਕ ਵਿਚ, ਧਨ ਤੋਂ ਬਿਨਾਂ ਨਹੀਂ ਹੋਵੇਗੀ। ਕਾਮ ਧਨ ਨਾਲ ਸੰਬੰਧਿਤ ਹੋ ਗਿਆ। ਮੋਕਸ ਚਾਹੀਦਾ ਹੈ ਪਰਲੋਕ ਦਾ, ਤੋ ਧਰਮ ਤੋਂ ਬਿਨਾਂ ਪਰਲੋਕ ਕਿੱਥੇ, ਔਰ ਧਰਮ ਤੋਂ ਬਿਨਾਂ ਮੋਕਸ ਕਿੱਥੇ? ਮੋਕਸ ਧਰਮ ਨਾਲ ਸੰਬੰਧਿਤ ਹੋ ਗਈ, ਕਾਮ ਧਨ ਨਾਲ ਸੰਬੰਧਿਤ ਹੋ ਗਿਆ। ਇੱਕ ਨੇ ਸਾਫ ਕਹਿ ਦਿੱਤਾ, ਧਨ ਚਾਹੀਦਾ, ਕਾਮ ਚਾਹੀਦਾ, ਲੋਕ ਸਵਾਰਨਾ, ਪਰਲੋਕ ਨਹੀਂ ਚਾਹੀਦਾ। ਪਰਲੋਕ ਹੈ ਹੀ ਨਹੀਂ, ਪਰਲੋਕ ਕਲਪਨਾ ਹੈ। ਜੈਸੇ ਪ੍ਰਥਮ ਮੁਗਲ ਸਮਰਾਟ ਬਾਬਰ ਦਾ ਇੱਕ ਬੋਲ, ਰੋਜ਼ੋ ਨੋ ਬਹਾਰੋ ਮੈਂ ਵਦ ਲੁਬਾ ਖੁਸ਼ਸਤ ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸਤ, ਖਾ ਲੇ ਪੀ ਲੇ ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੇ। ਪਰਲੋਕ ਕਿਸ ਨੇ ਦੇਖਿਆ? ਦੂਸਰੇ ਜਹਾਨ ਦਾ ਕਿਸ ਨੂੰ ਬੋਧ ਹੈ? ਉਹ ਹੈ ਵੀ ਸਹੀ ਕਿ ਨਹੀਂ, ਕਿਸ ਨੂੰ ਖਬਰ ਹੈ? ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੇ। ਦੂਸਰਾ ਤਬਕਾ, ਇਸ ਲੋਕ ਦੇ ਸੁੱਖ ਨਹੀਂ ਚਾਹੀਦੇ, ਨਹੀਂ ਸਵਾਦੀ ਭੋਜਨ, ਅਸੀਂ ਕੰਧ ਮੂਲ ਖਾ ਲਵਾਂਗੇ, ਜੰਗਲਾਂ ਦੇ ਪੱਤੇ ਖਾ ਲਵਾਂਗੇ, ਘਾਸ ਖਾ ਲਵਾਂਗੇ, ਦਰਿਆਵਾਂ ਦਾ ਪਾਣੀ ਪੀ ਲੈਣਗੇ। ਨਹੀਂ ਰਹਿਣ ਨੂੰ ਚੰਗੇ ਮਹਿਲ, ਤੋ ਪਹਾੜਾਂ ਦੀਆਂ ਕੰਦਰਾਂ ਵਿਚ ਰਹਿ ਜਾਵਾਂਗੇ, ਬਿਰਖਾਂ ਥੱਲੇ ਰਹਿ ਜਾਵਾਂਗੇ। ਨਹੀਂ ਨੇ ਤਨ ਢਕਣ ਨੂੰ ਚੰਗੇ ਬਸਤਰ, ਤੋ ਕੇਲੇ ਦੇ ਪੱਤਿਆਂ ਨਾਲ ਤਨ ਢਕ ਲਵਾਂਗੇ, ਬੋਰ ਦੀ ਛਾਲ ਨਾਲ, ਮਿਰਗ ਦੀ ਛਾਲ ਨਾਲ ਆਪਣਾ ਤਨ ਢਕ ਲਵਾਂਗੇ, ਤੇ ਜੇ ਸਭ ਕੁਛ ਵੀ ਨਹੀਂ ਤੇ ਕੋਈ ਗੱਲ ਨਹੀਂ, ਨਗਨ ਵੀ ਰਹਿ ਲਵਾਂਗੇ। ਨਹੀਂ ਚਾਹੀਦਾ ਇਹ ਪਰਿਵਾਰ, ਨਹੀਂ ਚਾਹੀਦੇ ਇਹ ਪਦਾਰਥ, ਨਹੀਂ ਚਾਹੀਦੇ ਇਹ ਭੋਗ ਰਸ, ਅਸੀਂ ਤੇ ਪਰਲੋਕ ਸਵਾਰਨਾ। ਚਾਹੀਦਾ ਹੈ ਧਰਮ, ਚਾਹੀਦਾ ਹੈ ਮੋਕਸ। ਜਿਸ ਦੇ ਅੰਦਰ ਵੀ ਬੜੀ ਪ੍ਰਬਲ ਰੂਪ ਦੇ ਪ੍ਰਾਣਾ ਚ ਪਿਆਸ ਜਾਗੀ ਧਰਮ ਤੇ ਮੋਕਸ ਦੀ, ਉਹਨੇ ਪਰਲੋਕ ਸਵਾਰਨ ਦਾ ਪੂਰਨ ਯਤਨ ਕੀਤਾ ਔਰ ਲੋਕ ਦੀ ਫਿਕਰ ਛੋੜ ਦਿੱਤੀ। ਇਸ ਦੇਸ਼ ਵਿਚ ਐਸਾ ਹੋਇਆ, ਲੋਕ ਦੀ ਫਿਕਰ ਛੋੜ ਦਿੱਤੀ, ਲੋਕਕ ਜੀਵਨ ਵਿਚ ਭਾਰਤ ਪਛੜ ਗਿਆ। ਗਰੀਬ, ਮੁਫਲਿਸ, ਮਹਾਨ ਦੇਸ਼ ਔਰ ਕੁਦਰਤੀ ਦੌਲਤ ਨਾਲ ਸੰਪੰਨ, ਇੱਥੋਂ ਦੇ ਪਹਾੜਾਂ ਵਿਚ ਕੋਇਲਾ ਹੈ, ਲੋਹਾ ਹੈ, ਸੋਨਾ ਹੈ, ਚਾਂਦੀ ਹੈ, ਤਾਂਬਾ ਹੈ, ਇੱਥੋਂ ਦੇ ਦਰਿਆਵਾਂ ਵਿਚ ਬਾਰਾਂ ਮਾਸੀ ਪਾਣੀ ਹੈ, ਇੱਥੋਂ ਦੀ ਜ਼ਮੀਨ ਜ਼ਰਖੈਜ਼, ਬਹੁਤ ਜ਼ਰਖੈਜ਼। ਇੱਥੋਂ ਦੇ ਮਨੁੱਖਾਂ ਕੋਲ ਸੋਚਣ ਸ਼ਕਤੀ ਬੜੀ ਪ੍ਰਬਲ, ਬੜੀ ਗਹਿਰੀ, ਲੇਕਿਨ ਲੋਕ ਦਾ ਤਿਆਗ ਕਰ ਦਿੱਤਾ, ਲੋਕ ਛੋੜ ਦਿੱਤੇ। ਇਸ ਦੇਸ਼ ਦਾ ਜੋ ਪ੍ਰਤਿਭਾਸ਼ਾਲੀ ਮਨੁੱਖ ਸੀ, ਇਸ ਦੇਸ਼ ਦਾ ਜੋ ਗਹਿਰ ਗੰਭੀਰ ਮਨੁੱਖ ਸੀ, ਉਹ ਪਹਾੜਾਂ ਦੀਆਂ ਕੰਧਰਾਂ ਦੇ ਚਲਾ ਗਿਆ, ਉਹ ਹਿਮਾਲਿਆ ਦੇ ਉਤਰਾ ਖੰਡ ਦੇ ਚਲਾ ਗਿਆ, ਉਹ ਬਿਆਬਾਨ ਜੰਗਲਾਂ ਦੇ ਚਲਾ ਗਿਆ, ਉਹ ਵਾਰਾਂ ਤੇ ਗੁਫਾਵਾਂ ਦੇ ਜਾ ਬੈਠਾ। ਉਸਨੇ ਜਗਤ ਨਾਲ ਬਿਲਕੁਲ ਸੰਬੰਧ ਤੋੜ ਦਿੱਤਾ। ਇਹੀ ਇੱਕ ਮਨੁੱਖ ਸੀ ਜਿਸ ਦੇ ਰਾਹੀਂ ਲੋਕ ਸਵਰ ਸਕਦਾ ਸੀ, ਲੋਕ ਖੁਸ਼ੀਆਂ ਵਿਚ ਵਾਧਾ ਹੋ ਸਕਦਾ ਸੀ, ਔਰ ਲੋਕਕ ਜੀਵਨ ਸੰਪੰਨ ਹੋ ਸਕਦਾ ਸੀ। ਪਰ ਇਹ ਛੁਪ ਗਿਆ ਪਹਾੜਾਂ ਦੀਆਂ ਕੰਦਰਾਵਾਂ ਵਿਚ। ਪਰਲੋਕ ਸਵਾਰਨ ਲਈ ਧਰਮ ਚਾਹੀਦਾ ਹੈ, ਮੋਕਸ਼ ਚਾਹੀਦਾ ਹੈ। ਪੱਛਮੀ ਦੁਨੀਆਂ ਚ ਅਸੀਂ ਦੇਖਦੇ ਹਾਂ ਜੋ ਪ੍ਰਤਿਭਾਸ਼ਾਲੀ ਮਨੁੱਖ ਸੀ ਉਹ ਸਮਾਜ ਦੇ ਚਿਰ ਵਿਚ ਰਿਹਾ, ਔਰ ਉਹ ਲੋਕਕ ਜੀਵਨ ਬਾਰੇ ਸੋਚਦਾ ਰਿਹਾ। ਲੋਕਕ ਸੁੱਖ ਕਿਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਪ੍ਰਾਪਤ ਕੀਤੇ ਜਾ ਸਕਦੇ ਨੇ, ਇਸ ਪ੍ਰਿਥਵੀ ਦੇ ਉੱਤੇ ਕਿਸ ਢੰਗ ਨਾਲ ਸੁਖਮਈ ਜੀਵਿਆ ਜਾ ਸਕਦਾ, ਪ੍ਰਤਿਭਾਸ਼ਾਲੀ ਮਨੁੱਖਾਂ ਨੇ ਆਪਣਾ ਸਾਰਾ ਦਿਮਾਗ, ਆਪਣੀ ਸਾਰੀ ਸੋਚਣੀ ਇਸ ਵਿਚ ਖਰਚ ਕਰ ਦਿੱਤੀ, ਤੇ ਵਿਗਿਆਨ ਦਾ ਜਨਮ ਹੋਇਆ, ਔਰ ਵਿਗਿਆਨ ਨੇ ਭਰਪੂਰ ਸੁਖ ਲਿਆ ਦਿੱਤੇ, ਭਰਪੂਰ ਸਹੂਲਤਾਂ ਲਿਆ ਦਿੱਤੀਆਂ। ਚਾਰੋਂ ਪਾਸੇ ਅਸ਼ਰੀਰਕ ਸੁੱਖ, ਲੋਕਕ ਸੁੱਖ ਵਿਗਿਆਨ ਆਧਾਰਿਤ ਨੇ, ਆਸ਼ਰਿਤ ਨੇ, ਪਰ ਇਹ ਸਾਰੇ ਦਾ ਸਾਰਾ ਪੱਛਮੀ ਦੇਸ਼ਾਂ ਦੀ ਦੇਣ, ਉੱਥੇ ਪੈਦਾ ਹੋਇਆ। ਦੇਖਦੇ ਹਾਂ ਇੱਕ ਵੀ ਚੋਟੀ ਦਾ ਸੰਤ ਜਿਸ ਨੇ ਧਰਮ ਦੀਆਂ ਗਹਿਰਾਈਆਂ ਨੂੰ ਛੋਇਆ ਹੋਵੇ, ਨਹੀਂ ਪੈਦਾ ਹੋਇਆ ਉੱਥੇ। ਪਰ ਇੱਕ ਵੀ ਚੋਟੀ ਦਾ ਸਾਇੰਟਿਸਟ ਜਿਸ ਨੇ ਲੋਕਕ ਸੁੱਖ ਜਗਤ ਦੀ ਝੋਲੀ ਵਿਚ ਪਾਏ ਹੋਣ, ਇਸ ਤਰ੍ਹਾਂ ਦਾ ਸਿਰਮੌਰ ਇੱਥੇ ਨਹੀਂ ਪੈਦਾ ਹੋਇਆ। ਇੱਕ ਨੇ ਲੋਕ ਦੀ ਫਿਕਰ ਕੀਤੀ, ਇੱਕ ਨੇ ਪ੍ਰਲੋਕ ਦੀ ਫਿਕਰ ਕੀਤੀ। ਹੋਇਆ ਕਿ ਪਸ਼ਚਿਮ ਅੰਦਰੋਂ ਕੰਗਾਲ ਹੋ ਗਿਆ, ਬਾਹਰੋਂ ਸੰਪੰਨ ਹੋ ਗਿਆ। ਭਾਰਤ ਬਾਹਰੋਂ ਕੰਗਾਲ ਹੋ ਗਿਆ, ਅੰਦਰੋਂ ਸੰਪੰਨ ਹੋ ਗਿਆ। ਅੰਦਰ ਦੀ ਦੌਲਤ ਵੱਧ ਗਈ, ਔਰ ਐਸੀ ਦੌਲਤ ਉਸੇ ਅੰਤਿਸ਼ਕਰਨ ਚੋਂ ਵੇਦ ਨਿਕਲੇ, ਸ਼ਾਸਤਰ ਨਿਕਲੇ, ਉਪਨਿਸ਼ਦਾਂ ਨਿਕਲੀਆਂ, ਔਰ ਫਿਰ ਪੁਰਾਣ ਨਿਕਲੇ, ਸਿਮਰਤੀਆਂ ਨਿਕਲੀਆਂ, ਗੀਤਾ ਦਾ ਗਿਆਨ ਨਿਕਲਿਆ, ਔਰ ਤਰ੍ਹਾਂ ਤਰ੍ਹਾਂ ਦੇ ਹੋਰ ਬੌਧਕ ਤੱਤ ਪ੍ਰਗਟ ਹੋਏ। ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਅਜ਼ੀਮ ਰਚਨਾਵਾਂ ਇਹ ਮਨਜ਼ਰ ਆਮ ਤੇ ਆਈਆਂ। ਲੇਖਕ ਲੋਕਿਕ ਜੀਵਨ ਬੜਾ ਦੁਖੀ, ਔਰ ਕਾਫੀ ਸਦੀਆਂ ਤੋਂ ਇਹ ਦੇਸ਼ ਪੀੜਤ ਜੀ ਰਹੇ। ਹੁਣ ਹੋਇਆ ਕੀ ਹੈ ਕਿ ਜਿੱਥੇ ਵਿਗਿਆਨ ਨੇ ਉਹ ਸੁੱਖ ਦੇ ਦਿੱਤੇ ਨੇ ਕਿ ਮਨੁੱਖ ਸੁੱਖਾਂ ਦੀ ਚਰਮ ਸੀਮਾ ਤੇ ਪਹੁੰਚ ਗਿਆ, ਤੋ ਮੋੜਾ ਖਾਦਾ ਹੈ ਪਸ਼ਚਿਮ ਨੇ। ਅੰਦਰ ਦੀ ਕੰਗਾਲਤਾ ਦਿਸ ਪਈ, ਬੇਚੈਨੀ ਦਿਸ ਪਈ, ਪਰੇਸ਼ਾਨੀ ਦਿਸ ਪਈ, ਵਿਆਕੁਲਤਾ ਦਿਸ ਪਈ, ਔਰ ਇਹ ਸਭ ਕੁਛ ਬੇਮਹਿਨੀ ਦਿਸ ਪਿਆ ਵੀ ਇਹ ਸਭ ਕੁਛ ਅਗਰ ਮੇਰੀ ਬੇਚੈਨੀ ਨਹੀਂ ਦੂਰ ਕਰ ਸਕਦੀ, ਇਹ ਸਭ ਕੁਛ ਮੇਰੀ ਵਿਆਕੁਲਤਾ ਨਹੀਂ ਮਿਟਾ ਸਕਦੀ, ਤੇ ਇਸ ਧਨ ਨੂੰ ਮੈਂ ਕੀ ਕਰਾਂ, ਇਸ ਸੁੰਦਰ ਕੋਠੀ ਨੂੰ ਮੈਂ ਕੀ ਕਰਾਂ, ਇਹਨਾਂ ਕਾਰਾਂ ਨੂੰ ਮੈਂ ਕੀ ਕਰਾਂ, ਔਰ ਇਸ ਤਰ੍ਹਾਂ ਦੀਆਂ ਹੋਰਾਂ ਤੇ ਪਰੀਆਂ ਤੇ ਪਰਿਵਾਰ ਨੂੰ ਮੈਂ ਕੀ ਕਰਾਂ। ਗਿਰਨਾ ਪੈਦਾ ਹੋ ਗਈ, ਉਦਾਸੀ ਪੈਦਾ ਹੋ ਗਈ, ਔਰ ਕੁਛ ਉਦਾਸ ਹੋ ਕੇ ਪਰਲੋਕ ਦੀ ਦੁਨੀਆਂ ਦੀ ਤਰਫ਼ ਮੁੜੇ, ਕੁਛ ਉਦਾਸ ਹੋ ਕੇ ਖੁਦਕਸ਼ੀ ਕਰਨ ਤੇ ਮੁੜੇ। ਅੱਜ ਜਿਤਨੀ ਆਤਮ ਹੱਤਿਆ ਪੱਛਮੀ ਦੇਸ਼ਾਂ ਵਿਚ ਹੈ, ਉਤਨੀ ਆਤਮ ਹੱਤਿਆ ਪੂਰਬਲੀ ਦੇਸ਼ਾਂ ਵਿਚ ਨਹੀਂ ਹੈ। ਲੇਕਿਨ ਹੁਣ ਪੂਰਬ ਤੋਂ ਵੀ ਇੱਕ ਭੁੱਲ ਹੋ ਗਈ ਹੈ, ਉਸਨੇ ਵੀ ਲੋਕਕ ਜੀਵਨ ਦੀ ਫਿਕਰ ਕੀਤੀ ਹੈ, ਪਰ ਲੋਕ ਨੂੰ ਇਹ ਵੀ ਭੁਲਾਉਂਦਾ ਜਾ ਰਿਹਾ, ਇਹ ਵੀ ਤਿਲਾਂਜਲੀ ਦਿੰਦਾ ਜਾ ਰਿਹਾ। ਔਰ ਇੱਥੇ ਵੀ ਜਿਤਨੀ ਸ਼ੌਕ ਨਾਲ ਵਿਗਿਆਨ ਪੜਿਆ ਜਾ ਰਿਹਾ, ਇਤਨੀ ਸ਼ੌਕ ਨਾਲ ਧਰਮ ਨਹੀਂ ਪੜਿਆ ਜਾ ਰਿਹਾ। ਜਿਤਨੀ ਚਾਹ ਨਾਲ ਵਿਦਿਆਲਿਆਂ ਚ ਜਾਇਆ ਜਾ ਰਿਹਾ ਵਿਸ਼ਵ ਵਿਦਿਆਲਿਆਂ ਚ ਸਾਇੰਸ ਪੜਨ ਲਈ, ਉਤਨੀ ਚਾਹ ਨਾਲ, ਉਤਨੀ ਮਲਾਰ ਨਾਲ کوئی مندر دی طرف نہیں جا رہے، کوئی گردوارے دی طرف نہیں جا رہے، کوئی مسجد دی طرف نہیں جا رہے، اور جاپدا ہے اگر اس طرح ہی رہا تو باہر دی دولت سمپن ہو جائے گا، یہ بھارت لوگ سبر جائے گا، یورپ اندر دی دولت نال مالا مال ہو جائے گا، پھر سنت رشی پچھم وچ پیدا ہون گے، سائنٹسٹ بھارت وچ پیدا ہون گے، سنسار دی سمسیا تیوں دی تیوں رہے گی، کوئی اندروں سکھی کوئی باہروں سکھی، کوئی اندروں دکھی کوئی باہروں دکھی، سنسار دا مسئلہ تیوں دا تیوں رہے گا، حل نہیں ہو سکے گا۔ ایک بڑی سندر گاتھا ہے اس سمبندھ وچ، ایک پنڈ وچ ایک چوٹی دا ناستک سی اور ایک چوٹی دا آستک سی، دوہاں دا شکروار دے دن واد وواد چلدا سی اور سنن نو سارا پنڈ کٹھا ہوندا سی، اور پنڈ واسی پورے شوق نال آؤندے سن، اج دیکھدے ہاں ناستک جتدا ہے کہ آستک جتدا ہے، بھرپور ناستک دلیلاں دیندا سی کوئی پرماتما نہیں، کوئی پرلوک دا سکھ نہیں، کوئی ایشور نہیں، کوئی خدا نہیں، پر جو آستک سی وہ بڑیاں پربل دلیلاں دیندا سی ایشور تو بنا ہور ہے کہ سب کچھ ایشور ہے، سب کچھ پرماتما ہے، لیکن ایک ادرش گھٹنا نال دے نال گھٹ رہی سی، جو ناستک سی وہ آستک دیاں وچاراں تو سہجے سہجے پربھاوت ہوندا جا رہا سی، اور جو آستک سی وہ ناستک دیاں دلیلاں دا سہجے سہجے قائل ہوندا جا رہا سی۔ اتنی پربل کوئی دلیلاں دے دے کہ من پربھاوت نہ ہوئے، ایسا ہو نہیں سکدا۔ روز لوکی سن دے نے پر ہار جیت تے اے وواد ختم ہو جاندا ہے، پنڈ واسیاں لئی دبدا بنی رہی بھی کوئی ایک جتے ہے کہ اسی اس دے پیچھے چلیے، یا ناستک دی جت ہوئے تو اسی سارے ناستک ہوئیے، آستک دی جت ہوئے تو اسی سارے آستک ہوئیے، پر آستک ناستک دا فیصلہ ہوئے بنا بحث روز ختم ہوندی سی۔ آخر ایک دن ایسا بھی آیا، وہ شکروار جب سارا پنڈ کٹھا ہویا ہے بڑے چاؤ ملار نال سن لئی، ناستک نے ایسیاں پربل دلیلاں دتیاں، ایسیاں پربل دلیلاں دتیاں، پورن طور تے آستک پربھاوت ہو گیا، پرماتما نہیں ہے، ایشور نہیں ہے، پر دیو نے اس دن آستک نے بھی ایسیاں دلیلاں دتیاں، ناستک پربھاوت ہو گیا اور ایک دم اس دے اندر خیال پیدا ہو گیا پرماتما تو بنا ہور کی ہے، ناستک نے کہہ دیتا سب کچھ پرماتما ہے، سب کچھ ایشور ہے، پر آستک نے کہہ دیتا کوئی ایشور نہیں۔ پنڈ واسی کہنے لگے ساڈے لئی مسئلہ تے پھر تیوں دا تیوں رہ گیا، اتھے دا اتھے۔ ایسا ہویا ہے بھارت لوکک سکھاں تو پربھاوت ہویا، پشچم یورپ پرلوکک سکھاں تو پربھاوت ہویا، اس صدی دے وہ پرلوک دے سکھاں دی طرف مڑیا ہے، یہ لوکاں لوکک سکھاں دی طرف لین ہویا ہے تے کھوج کردا پیا ہے، لگدا ہے سنسار دی سمسیا تیوں دی تیوں رہے گی، ایک آستک ہو جائے گا، ایک ناستک ہو جائے گا، ایک پرلوک دے سکھاں نوں پراپت کر کے لوکک تل تے کنگال ہو جائے گا، غریب ہو جائے گا، مفلس ہو جائے گا، آخر ہیپی دیکھ دے پیا سی جس ڈھنگ دی زندگی بتیت پے کردے نے، وہ زندگی ہے جو بھارت دا ایک مفلس بھکاری ممتا بتیت کردا ہے، اور ایسا دکھائی دیندا ہے یہ بھارت سمپن ہو جائے گا، مہان ہو جائے گا، لوکک سکھاں نال بھرپور ہو جائے گا، لیکن پرلوکک تل تے پھر کنگال، سمسیا پھر تیوں دی تیوں رہے گی، لوک سوریا ہے پرلوک بگڑ گیا ہے، پرلوک سوریا ہے لوک بگڑ گیا ہے۔ دھن گرو نانک دیو جی مہاراج جی بانی کہندی ہے ایک کوئی سمے وچ تو لوک نو سوار اور پرلوک نو سوار، تاکہ یہ پنکتی پوری اترے تیرے تے حالت سکھ پلت سکھ نت سکھ سمرنو، نام گوبند کا سدا لیجے مٹے کمانے پاپ چرانے، ساد سنگت مل موا جیجے۔

ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹਰੀ ਦੇ ਅੱਗੋਂ ਪ੍ਰਾਰਥਨਾ ਕਰ, ਪ੍ਰਭੂ ਦੇ ਅੱਗੋਂ ਅਰਦਾਸ ਕਰ, ਮੇਰਾ ਲੋਕ ਸੁਹੇਲਾ ਕਰ, ਮੇਰਾ ਪਰਲੋਕ ਸੁਹੇਲਾ ਕਰ, ਮੇਰੇ ਲੋਕ ਨੂੰ ਧਨ ਬਣਾ, ਮੇਰੇ ਪਰਲੋਕ ਨੂੰ ਅਗਮ ਬਣਾ। ਸਤਿਗੁਰੂ ਦੇਵ ਇਸ ਤਰ੍ਹਾਂ ਸਾਨੂੰ ਪ੍ਰੇਰਦੇ ਨੇ। ਪਰ ਸਮੂਹ ਜਗਤ, ਸਮੂਹ ਬ੍ਰਹਿਮੰਡ ਇਸ ਢੰਗ ਨਾਲ ਜੀਵਿਆ ਨਹੀਂ। ਇੱਕ ਨੇ ਫੁੱਲਾਂ ਨੂੰ ਚਾਹਿਆ, ਫੁੱਲਾਂ ਦੀ ਫਿਕਰ ਕੀਤੀ, ਲੇਕਿਨ ਜੜ੍ਹਾਂ ਨੂੰ ਬਿਲਕੁਲ ਭੁੱਲ ਗਿਆ। ਦ੍ਰਿਸ਼ਟੀਆਂ ਵੀ ਉਹਦੀਆਂ, ਇਹ ਜੜ੍ਹਾਂ ਸੋਚ ਤੋਂ ਵੀ ਪਰੇ ਸੁੱਟ ਦਿੱਤਾ, ਉਦਮ ਪੁਰਸ਼ਾਰਥ ਤੋਂ ਵੀ ਪਰੇ ਸੁੱਟ ਦਿੱਤਾ। ਹੋਇਆ ਕਿ ਜੜ੍ਹਾਂ ਸੁੱਕ ਗਈਆਂ, ਕੁਮਲਾ ਗਈਆਂ, ਔਰ ਜੜ੍ਹਾਂ ਦੇ ਕੁਮਲਾਉਂਦਿਆਂ ਫੁੱਲ ਕੁਮਲਾ ਗਏ। ਇੱਕ ਨੇ ਸੋਨੇ ਦੇ ਕਲਸ਼ ਜੋ ਲੱਗੇ ਸਨ ਗੁੰਬਤਾਂ ਦੇ, ਫਲਕ ਬੋਸ ਇਮਾਰਤਾਂ ਦੇ, ਉਸ ਤਰ੍ਹਾਂ ਦੀ ਕਲਪਨਾ ਕੀਤੀ, ਉਸਦੀ ਚਾਹਤ ਕੀਤੀ, ਔਰ ਇਹ ਕਲਸ਼ ਇਸ ਢੰਗ ਨਾਲ ਬਣਾਉਣੇ ਸ਼ੁਰੂ ਕੀਤੇ ਕਿ ਬੁਨਿਆਦ ਦੀ ਫਿਕਰ ਹੀ ਛੋੜ ਦਿੱਤੀ। ਬੁਨਿਆਦ ਦੀ ਗਹਿਰਾਈ ਵੀ ਚਾਹੀਦੀ ਹੈ। ਜਿਸ ਦਰਖਤ ਨੇ ਗਗਨ ਨੂੰ ਚੁੰਮਣਾ ਹੈ, ਉਸ ਦੀਆਂ ਜੜ੍ਹਾਂ ਪਾਤਾਲ ਵਿੱਚ ਜਾਣੀਆਂ ਹੀ ਚਾਹੀਦੀਆਂ। ਜਿਸ ਮੰਦਰ ਨੇ ਆਸਮਾਨ ਨੂੰ ਛੂਹਣਾ ਹੈ, ਉਹਦੀ ਨੀਂਹ ਪਾਤਾਲ ਵਿੱਚ ਜਾਣੀ ਚਾਹੀਦੀ ਹੈ। ਔਰ ਜੋ ਐਸਾ ਮੰਦਰ ਚਾਹੁੰਦਾ ਹੈ, ਉਹਨੂੰ ਪਾਤਾਲ ਦੀ ਵੀ ਫਿਕਰ ਕਰਨੀ ਪਏਗੀ, ਉਹਨੂੰ ਆਕਾਸ਼ ਦੀ ਵੀ ਫਿਕਰ ਕਰਨੀ ਪਏਗੀ। ਸੋਨੇ ਦੇ ਕਲਸ਼ ਦੀ ਫਿਕਰ ਕੀਤੀ, ਇਹ ਲੱਗਣ ਐਸੀਆਂ ਖੂਬਸੂਰਤ ਇਮਾਰਤਾਂ ਚਾਹੀਦੀਆਂ ਨੇ, ਲੇਕਿਨ ਬਿਲਕੁਲ ਨਿਗਾਹੋਂ ਓਹਲਾ ਕਰ ਦਿੱਤਾ ਨੀਂਵ ਨੂੰ। ਨੀਂਵ ਰੱਖੀ ਨਹੀਂ, ਨੀਂਵ ਬਣਾਈ ਨਹੀਂ। ਹੋਇਆ ਕਿ ਐਸੇ ਸੋਨੇ ਦੇ ਕਲਸ਼ ਧਰਾਤਲ ਹੋਏ, ਜ਼ਮੀਨ ਤੇ ਗਿਰੇ। ਜੀਵਨ ਬਤੀਤ ਹੋ ਰਿਹਾ ਹੈ, ਅਨੰਤ ਕਾਲ ਤੋਂ ਲੰਗੜਾ, ਅਨੰਤ ਕਾਲ ਤੋਂ ਅੰਧਾ। ਭਾਰਤ ਕੋਲ ਲੰਗੜਾ ਜੀਵਨ ਸੀ, ਜ਼ਮੀਨ ਤੇ ਚੱਲਣਾ ਬੜਾ ਔਖਾ ਸੀ, ਕਿਉਂਕਿ ਜ਼ਮੀਨ ਤੇ ਇਸ ਦੇ ਕੋਲ ਕੁਛ ਵੀ ਨਹੀਂ ਸੀ। ਪਹਿਨਣ ਨੂੰ ਸੁੰਦਰ ਕੱਪੜੇ ਨਹੀਂ ਸਨ, ਪਹਿਰਾਂ ਦੀ ਜੁੱਤੀ ਵੀ ਨਹੀਂ ਸੀ, ਰਹਿਣ ਨੂੰ ਮਕਾਨ ਵੀ ਨਹੀਂ ਸੀ, ਚੰਗਾ ਭੋਜਨ ਵੀ ਨਹੀਂ ਸੀ, ਸਾਫ਼ ਸੁਥਰਾ ਫਿਲਟਰ ਸ਼ੁਦਾ ਪਾਣੀ ਵੀ ਨਹੀਂ ਸੀ। ਜੋੜਾਂ ਦਾ ਪਾਣੀ, ਤਲਾਬਾਂ ਦਾ ਪਾਣੀ, ਵੱਧ ਤੋਂ ਵੱਧ ਕਿਸੇ ਥਾਂ ਉੱਦਮ ਕੀਤਾ ਗਿਆ ਤੇ ਖੂਹਾਂ ਦਾ ਪਾਣੀ। ਔਰ ਇਸੇ ਤਰੀਕੇ ਦੇ ਨਾਲ ਮਿੱਟੀ ਨਾਲ ਉਸਰੀਆਂ ਹੋਈਆਂ ਕੰਧਾਂ, ਮਿੱਟੀ ਦਾ ਲੇਪਾ ਪੋਚਾ ਕੀਤਾ ਹੋਇਆ ਇਹ ਮਕਾਨ, ਇਹ ਛੱਤਾਂ, ਜੋ ਬਾਰਿਸ਼ ਵਿੱਚ ਚੌਂਦੀਆਂ ਸਨ, ਜੋ ਥੋੜਾ ਜਿਹਾ ਤੂਫਾਨ ਆਉਣ ਤੇ ਡੇ ਡੇਰੀ ਹੁੰਦੀਆਂ ਸਨ। ਲੋਕਕ ਜੀਵਨ ਲੰਗੜਾ ਜੀਵਨ ਸੀ, ਲੰਗੜੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਇਹ ਭਾਰਤ ਕਾਫੀ ਲੰਬੇ ਸਮੇਂ ਤੋਂ। ਪਸ਼ਚਿਮ ਕਾਫੀ ਲੰਬੇ ਸਮੇਂ ਤੋਂ ਅੰਧਾ ਜੀਵਨ ਬਤੀਤ ਕਰ ਰਿਹਾ ਸੀ। ਚੱਲਣ ਦੀ ਜਾਂਚ ਤੇ ਇਸ ਨੂੰ ਆ ਗਈ ਸੀ। ਬਹੁਤ ਤਿੱਖਾ ਚੱਲ ਰਿਹਾ, ਬਹੁਤ ਤੇਜ਼ ਚੱਲ ਰਿਹਾ, ਲੰਗੜਾ ਨਹੀਂ ਹੈ, ਚੱਲ ਰਿਹਾ, ਹਰ ਪਾਸੋਂ ਚੱਲ ਰਿਹਾ, ਪਰ ਅੰਧਾ ਹੈ। ਇਸੇ ਅੰਧਕਤਕੀ ਕਰਕੇ ਟਕਰਾਅ ਬੜਾ, ਇਸੇ ਅੰਧੇਪਨ ਕਰਕੇ ਕੋਈ ਮੰਜ਼ਿਲ ਨਹੀਂ ਦਿਖਾਈ ਦੇ ਰਹੀ। ਅਖਰੰਧਾ ਮਨੁੱਖ ਮੰਜ਼ਿਲ ਤੇ ਪਹੁੰਚੇਗਾ ਤੇ ਕਿਸ ਤਰ੍ਹਾਂ ਪਹੁੰਚੇਗਾ? ਔਰ ਟਕਰਾਅ ਵੀ ਹੋਵੇਗਾ, ਗਿਰੇਗਾ ਵੀ ਸਹੀ, ਚੋਟ ਵੀ ਖਾਏਗਾ। ਇੱਕ ਅੰਧਾ, ਇੱਕ ਲੰਗੜਾ। ਇੱਕ ਕਹਾਣੀ ਜਗਤ ਪ੍ਰਸਿੱਧ ਹੈ ਕਿ ਇੱਕ ਪਿੰਡ ਨੂੰ ਅੱਗ ਲੱਗੀ, ਉਸ ਵਿੱਚ ਇੱਕ ਅੰਧਾ ਸੀ, ਇੱਕ ਲੰਗੜਾ ਸੀ, ਬਾਕੀ ਤੇ ਸਾਰੇ ਭੱਜ ਕੇ ਨਿਕਲ ਗਏ, ਦੌੜ ਗਏ, ਪਰ ਇਹ ਦੋਵੇਂ ਨਿਕਲਣ ਵਿੱਚ ਅਸਮਰਥ। ਇੱਕ ਦੇ ਪੈਰ ਕੋਈ ਨਹੀਂ, ਇੱਕ ਦੀਆਂ ਅੱਖਾਂ ਕੋਈ ਨਹੀਂ। ਇੱਕ ਜ਼ਮੀਨ ਤੇ ਚੱਲ ਨਹੀਂ ਸਕਦਾ, ਇੱਕ ਜ਼ਮੀਨ ਨੂੰ ਵੇਖ ਨਹੀਂ ਸਕਦਾ, ਤੋ ਕਿਸ ਤਰ੍ਹਾਂ ਚੱਲਣ, ਕਿਸ ਤਰ੍ਹਾਂ ਨਿਕਲਣ? ਦੂਰੋਂ ਹੀ ਜੋ ਲੰਗੜਾ ਸੀ, ਜਿਸ ਦੇ ਦੋਵੇਂ ਪੈਰ ਨਾਕਾਰਾ, ਆਵਾਜ਼ ਮਾਰੀ ਉਸਨੇ ਅੰਧੇ ਨੂੰ, ਤੂੰ ਮੇਰੀ ਆਵਾਜ਼ ਦੀ ਸੀਟ ਵਿੱਚ ਆ ਜਾ, ਮੈਂ ਤੇਰੇ ਪੈਰਾਂ ਦਾ ਇਸਤੇਮਾਲ ਕਰ ਲੈਣਾ, ਤੂੰ ਮੇਰੀਆਂ
ਅੱਖਾਂ ਦਾ ਇਸਤੇਮਾਲ ਕਰ ਲਏ ਤਾਂ ਕਿ ਇਸ ਬਲਦੀ ਹੋਈ ਅੱਗ ਦੇ ਚੋਂ ਨਿਕਲ ਜਾਈਏ। ਮੈਂ ਤੇਰੇ ਮੁੰਡੇ ਤੇ ਅਸਵਾਰ ਹੋ ਜਾਂਦਾ, ਰਸਤਾ ਮੈਂ ਤੈਨੂੰ ਦੱਸਾਂਗਾ, ਚੱਲ ਰਸਤੇ ਤੇ ਤੂੰ, ਮੈਂ ਤੇਰੇ ਪੈਰਾਂ ਤੇ ਬੈਠਾਂਗਾ, ਤੂੰ ਮੇਰੀ ਅੱਖਾਂ ਨਾਲ ਵੇਖ, ਤਾਂ ਕਿ ਟਿਕਾਣੇ ਤੇ ਪਹੁੰਚੀਏ, ਇਸ ਦੁੱਖ ਤੋਂ ਬਚੀਏ। ਐਸਾ ਹੀ ਹੋ ਰਿਹਾ। ਪੱਛਮ ਅੰਧਾ ਭਾਰਤ ਤੋਂ ਅੱਖਾਂ ਮੰਗ ਰਿਹਾ ਹੈ, ਲੇਕਿਨ ਲੰਗੜੇ ਤੇ ਅੰਧੇ ਦੀ ਸਮੱਸਿਆ ਤੇ ਫਿਰ ਰਹਿ ਜਾਏਗੀ, ਇਹ ਤੇ ਫਿਰ ਦੋਵੇਂ ਰਹਿ ਜਾਣਗੇ, ਇਹ ਤੇ ਪ੍ਰਿਥਵੀ ਦਾ ਬੋਝ ਫਿਰ ਬਣਿਆ ਰਹਿ ਜਾਏਗਾ, ਇੱਕ ਲੰਗੜਾ ਰਹਿ ਜਾਏਗਾ, ਇੱਕ ਅੰਧਾ ਰਹਿ ਜਾਏਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਹੀਂ, ਚੱਲ ਤੂੰ ਆਪਣੇ ਪੈਰਾਂ ਨਾਲ ਦੇਖ, ਤੂੰ ਆਪਣੇ ਹੀ ਪੈਰਾਂ ਨਾਲ। ਜਿਨ੍ਹਾਂ ਨੂੰ ਜ਼ਮੀਨ ਤੇ ਚੱਲਣ ਦੀ ਜਾਚ ਆਈ, ਉਹ ਜ਼ਮੀਨ ਦੇ ਮਾਲਕ ਬਣੇ, ਰਾਜੇ ਬਣੇ, ਔਰ ਉਹਨਾਂ ਦੇ ਰਾਜ ਪਾੜ ਵਿੱਚ ਕਹਿੰਦੇ ਨੇ ਸੂਰਜ ਕਦੀ ਗਰੂਬ ਨਹੀਂ ਆਉਂਦਾ ਸੀ। ਚੱਲਣ ਦੀ ਜਾਚ, ਚੱਲਣ ਦੀ ਜਾਚ। ਜਿਨ੍ਹਾਂ ਨੂੰ ਵੇਖਣ ਦੀ ਜਾਚ ਆਈ, ਉਹਨਾਂ ਨੇ ਮਹਾਨ ਗਿਆਨ ਸਾਹਿਤ ਯੋਗਾ ਅਭਿਆਸ ਪ੍ਰਾਣਾਯਮ ਰਿਧੀਆਂ ਤੇ ਸਿੱਧੀਆਂ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਕਰਾਮਾਤੀ ਜ਼ਿੰਦਗੀ ਨੂੰ ਜਨਮ ਦਿੱਤਾ। ਸਤਿਗੁਰ ਨੇ ਬਹੁਤ ਗਹਿਰੀ ਦ੍ਰਿਸ਼ਟੀ ਨਾਲ ਦੇਖਿਆ, ਜੋ ਰਾਜਾ ਸੀ ਰਾਜਾ ਸੀ, ਜੋ ਯੋਗੀ ਸੀ ਯੋਗੀ ਸੀ। ਇੱਕ ਐਸੇ ਧਰਮ ਦੀ

ਸਿਖਰ ਦਾ ਧਨ ਅੱਜ ਪੱਛਮ ਦੇ ਦੇਸ਼ਾਂ ਵਿਚ ਧਨ ਦੇ ਅੰਬਾਰ ਲੱਗ ਗਏ ਤੇ ਕਾਮਨਾ ਪੂਰਤੀ ਕਰਨ ਦੇ ਸਾਧਨ ਪੱਛਮ ਅਤਿਅੰਤ ਕਾਮੀ ਹੋ ਗਿਆ ਅਤਿਅੰਤ ਕਾਮੀ ਹੋ ਗਿਆ ਕਿਉਂ ਕਿ ਹਰ ਤਰ੍ਹਾਂ ਦੀ ਵਾਸ਼ਨਾ ਦੀ ਪੂਰਤੀ ਲਈ ਧਨ ਮੌਜੂਦ ਇਹ ਦੇਸ਼ ਭਾਰਤ ਯੋਗੀਆਂ ਦਾ ਦੇਸ਼ ਸਾਧੂਆਂ ਦਾ ਦੇਸ਼ ਔਰ ਅਮਰੀਨੀ ਦੌਲਤ ਨਾਲ ਮਾਲਾਮਾਲ ਤੇ ਮਹਾਂਯੋਗੀ ਇਹਦੇ ਕੋਲ ਮੋਕਸ ਸੀ ਇਹਦੇ ਕੋਲ ਧਰਮ ਸੀ ਇਹਦੇ ਕੋਲ ਨਾਮ ਰਸ ਸੀ ਲੇਕਿਨ ਬਦਕਿਸਮਤੀ ਬਹੁਤ ਤਬਕਾ ਅੱਜ ਪੱਛਮ ਤੋਂ ਪ੍ਰਭਾਵਿਤ ਹੈ ਤੇ ਪੱਛਮ ਅੱਜ ਭਾਰਤ ਤੋਂ ਪ੍ਰਭਾਵਿਤ ਹੈ ਔਰ ਲੱਗਦਾ ਸੰਸਾਰ ਦੀ ਸਮੱਸਿਆ ਤਿਉਂ ਦੀ ਤਿਉਂ ਬਣੀ ਰਹੇਗੀ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ ਹਾਲਤ ਵੀ ਸਵਾਰ ਪਲਕ ਵੀ ਸਵਾਰ ਲੋਕ ਵੀ ਸਵਾਰ ਪਰਲੋਕ ਵੀ ਸਵਾਰ ਇਸ ਜਹਾਨ ਦੀ ਫਿਕਰ ਕਰ ਉਸ ਜਹਾਨ ਦੀ ਫਿਕਰ ਕਰ ਜਦ ਤੈਨੂੰ ਦਿਮਾਗ ਦੋ ਦਿੱਤੇ ਨੇ ਅੱਖਾਂ ਦੋ ਦਿੱਤੀਆਂ ਨੇ ਕੰਨ ਦੋ ਦਿੱਤੇ ਨੇ ਹੱਥ ਦੋ ਦਿੱਤੇ ਨੇ ਪੈਰ ਦੋ ਦਿੱਤੇ ਨੇ ਤੇ ਪਰਮਾਤਮਾ ਨੇ ਬਣਤਰ ਸਾਰੀ ਦੋ ਤਰ੍ਹਾਂ ਦੀ ਬਣਾਈ ਏ ਤੇ ਉਸਨੇ ਆਪਣੇ ਸਰੂਪ ਵੀ ਦੋ ਬਣਾ ਲਏ ਨਿਰਗੁਣ ਤੇ ਸੁਰਗੁਣ ਤੂੰ ਇੱਕ ਜ਼ਿੰਦਗੀ ਨਹੀਂ ਜੀ ਸਕੇਗਾ ਅਗਰ ਇੱਕ ਜ਼ਿੰਦਗੀ ਜੀਵੇਗਾ ਅਧੂਰੀ ਹੋਵੇਗੀ ਅਗਰ ਤੂੰ ਆਖੇ ਬਸ ਮੇਰਾ ਇੱਕੋ ਹੀ ਹੱਥ ਹੋਣਾ ਚਾਹੀਦਾ ਦੂਜਾ ਨਹੀਂ ਇੱਕੋ ਹੀ ਪੈਰ ਚਾਹੀਦਾ ਦੂਸਰਾ ਨਹੀਂ ਇੱਕੋ ਹੀ ਕੰਨ ਚਾਹੀਦਾ ਦੂਸਰਾ ਨਹੀਂ ਇੱਕੋ ਹੀ ਅੱਖ ਚਾਹੀਦੀ ਏ ਦੂਸਰੀ ਨਹੀਂ ਹੈ ਤੇ ਥੋੜਾ ਕੌੜਾ ਵਚਨ ਲੇਕਿਨ ਕਹਿਣਾ ਪਵੇਗਾ ਜੋ ਕਾਣਾ ਹੈ ਕੁਛ ਨਾ ਕੁਛ ਦ੍ਰਿਸ਼ਟੀ ਤੇ ਤਲ ਤੋਂ ਅਧੂਰਾ ਹੈ ਜਿਸ ਦਾ ਸਿਰਫ ਇੱਕੋ ਹੀ ਕੰਨ ਕੰਮ ਕਰਦਾ ਹੈ ਕੁਛ ਨਾ ਕੁਛ ਉਸਦੀ ਜ਼ਿੰਦਗੀ ਚ ਅਧੂਰਾ ਹੈ ਜਿਸ ਦਾ ਸਿਰਫ ਇੱਕੋ ਹੀ ਹੱਥ ਹੈ ਕੁਛ ਨਾ ਕੁਛ ਅਧੂਰਾ ਹੈ ਜਿਸ ਦਾ ਸਿਰਫ ਇੱਕੋ ਹੀ ਪੈਰ ਹੈ ਇਹ ਅਧੂਰਾਪਨ ਉਸਨੂੰ ਜੀਵਨ ਭਰ ਖਟਕਦਾ ਰਹੇਗਾ ਅਟਕਦਾ ਰਹੇਗਾ ਅੱਖਾਂ ਦੋ ਚਾਹੀਦੀਆਂ ਨੇ ਕੰਨ ਦੋ ਚਾਹੀਦੇ ਨੇ ਪੈਰ ਦੋ ਚਾਹੀਦੇ ਨੇ ਹੱਥ ਦੋ ਚਾਹੀਦੇ ਨੇ ਪਰ ਗਜ਼ਬ ਦੀ ਗੱਲ ਜਦ ਲੋਕ ਦੋ ਨੇ ਤੇ ਦੋਵੇਂ ਲੋਕ ਵੀ ਚਾਹੀਦੇ ਨੇ ਤੂੰ ਸਰੀਰਕ ਤਲ ਤੇ ਲੋਕ ਦੇ ਚ ਜੀ ਤੂੰ ਮਾਨਸਿਕ ਤਲ ਤੇ ਪਰਲੋਕ ਦੇ ਜੀ ਤੂੰ ਸਰੀਰਕ ਤਲ ਤੇ ਐਸਾ ਜੀ ਜੈਸੇ ਕਿ ਰਾਜਾ ਤੂੰ ਮਾਨਸਿਕ ਤਲ ਤੇ ਐਸਾ ਜੀ ਜੈਸੇ ਕਿ ਯੋਗੀ ਰਾਜ ਯੋਗੀ ਰਾਜ ਮੇ ਰਾਜਾ ਜੋਗ ਮੇ ਜੋਗੀ ਤਪ ਮੇ ਤਪੀਸ਼ਰ ਗ੍ਰਸਤ ਮੇ ਭੋਗੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਾਨ ਬਾਣੀ ਆਪ ਕਹਿੰਦੇ ਪਰਮਾਤਮਾ ਵੀ ਰਾਜ ਯੋਗੀ ਹੈ ਇਸ ਸ਼ਬਦ ਪਰਮਾਤਮਾ ਬਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਾਜ ਮੇ ਰਾਜ ਰਾਜਨ ਨੇ ਤੂੰ ਰਾਜਾ ਕਹੀਏ ਤੂੰ ਰਾਜਿਆਂ ਦੇ ਚ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ ਭਗਤ ਕਬੀਰ ਵੀ ਕਹਿੰਦੇ ਨੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਰਾਜ ਚਾਰ ਕੇ ਝੂਠੇ ਕਰਤ ਦੇ ਆਜਾ ਰਾਜਾ ਰਜ ਗਿਆ ਤ੍ਰਿਪਤ ਬਹੁਤ ਕੁਛ ਹੈ ਬਹੁਤ ਕੁਛ ਹੈ ਰਾਜਾ ਹੋਣਾ ਪਰਮਾਤਮਾ ਦੇ ਇੱਕ ਸੁਭਾਅ ਹੈ ਉਸਦਾ ਇੱਕ ਗੁਣ ਹੈ ਉਸਦੀ ਇੱਕ ਹੋਂਦ ਹੈ ਪਰ ਗਜ਼ਬ ਦੀ ਗੱਲ ਹੈ ਉਹ ਜ਼ਰਰੇ ਜ਼ਰਰੇ ਨਾਲ ਜੁੜਿਆ ਹੋਇਆ ਹੈ ਆਪਣੀ ਸਾਰੀ ਕਾਇਨਾਤ ਨਾਲ ਜੁੜਿਆ ਹੋਇਆ ਹੈ ਆਪਣੀ ਸਾਰੀ ਪ੍ਰਕਿਰਤੀ ਨਾਲ ਜੁੜਿਆ ਹੋਇਆ ਹੈ ਰੇਤ ਦੇ ਜ਼ਰਿਆਂ ਵਿੱਚ ਉਹ ਸੂਰਜ ਦੀਆਂ ਕਿਰਨਾਂ ਵਿੱਚ ਉਹ ਬਰਖਾ ਦੀਆਂ ਬੂੰਦਾਂ ਵਿੱਚ ਉਹ ਸਾਗਰ ਦੀਆਂ ਲਹਿਰਾਂ ਵਿੱਚ ਉਹ ਫੁੱਲਾਂ ਵਿੱਚ ਉਹ ਜੜਾਂ ਵਿੱਚ ਉਹ ਬਨਸਪਤੀ ਵਿੱਚ ਉਹ ਪਸ਼ੂਆਂ ਵਿੱਚ ਉਹ ਪੰਖੀਆਂ ਵਿੱਚ ਉਹ ਔਰ ਸਮੁੱਚੀ ਕਾਇਨਾਤ ਮਨੁੱਖਾਂ ਵਿੱਚ ਉਹ ਖੰਡਾਂ ਬ੍ਰਹਿਮੰਡਾਂ ਗ੍ਰਹਿ ਨਛੱਤਰਾਂ ਵਿੱਚ ਉਹ ਸੂਰਜ ਚੰਦ ਤਾਰਿਆਂ ਵਿੱਚ ਉਹ ਉੱਥੇ ਜੁੜਿਆ ਹੋਇਆ ਉੱਥੇ ਮਹਾਂਯੋਗੀ ਹੈ ਕਿਸੇ ਤੋਂ ਵੀ ਟੁੱਟਿਆ ਹੋਇਆ ਨਹੀਂ ਜੋਗੀ ਜੋ ਜੁੜ ਗਿਆ ਰਾਜਾ ਜੋ ਰਜ ਗਿਆ ਰਾਜ ਯੋਗੀ ਲੋਕ ਦਾ ਸਾਰਾ ਰਜੇਵਾਂ ਧਨ ਦੇ ਆਸਰੇ ਤੇ ਖੜਾ ਹੈ ਸੋਹਣੇ ਵਸਤਰ ਚਾਹੀਦੇ ਨੇ ਚੰਗਾ ਭੋਜਨ ਚਾਹੀਦਾ ਚੰਗਾ ਮਕਾਨ ਚਾਹੀਦਾ ਚੰਗੀ ਪੈਰਾਂ ਦੀ ਜੁੱਤੀ ਚਾਹੀਦੀ ਹੈ ਸੁੰਦਰ ਅਸਵਾਰੀ ਚਾਹੀਦੀ ਹੈ ਧਨ ਤੋਂ ਬਿਨਾਂ ਕਿੱਥੇ ਪਰ ਮਨ ਵਿੱਚ ਇੱਕ ਖੇੜਾ ਚਾਹੀਦਾ ਹੈ ਖੁਸ਼ੀ ਚਾਹੀਦੀ ਹੈ ਆਨੰਦ ਚਾਹੀਦਾ ਸਕੂਨ ਚਾਹੀਦਾ ਪ੍ਰਕਾਸ਼ ਚਾਹੀਦਾ ਹੈ ਤੋ ਧਰਮ ਤੋਂ ਬਿਨਾਂ ਕਿੱਥੇ ਕਿਸੇ ਵੀ ਸੰਸਾਰ ਦਾ ਬੰਧਨ ਨਹੀਂ ਚਾਹੀਦਾ ਕਿਸੇ ਵੀ ਕਰਮ ਦਾ ਬੰਧਨ ਨਹੀਂ ਚਾਹੀਦਾ ਕਿਸੇ ਵੀ ਔਗੁਣਾਂ ਦਾ ਬੰਧਨ ਨਹੀਂ ਚਾਹੀਦਾ ਤੋ ਧਰਮ ਤੋਂ ਬਿਨਾਂ ਕਿੱਥੇ ਧਰਮ ਤੋਂ ਬਿਨਾਂ ਮੋਕਸ ਨਹੀਂ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਦਾ ਨਾਮ ਜਪਦੇ ਆ, ਵਾਹਿਗੁਰੂ ਜੀ ਦਾ ਦਰਸ਼ਨ ਹੋ ਗਿਆ, ਮਨ ਚ ਵਾਹਿਗੁਰੂ ਜੀ ਪ੍ਰਗਟ ਹੋ ਗਏ। ਨਾਨਕ ਉਦਰੈ ਤਿਨ ਕੇ ਸਾਥੇ। ਗੁਰਦੇਵ ਫਰਮਾਉਂਦੇ ਨੇ ਇਹੋ ਜੇ ਗੁਰਮੁਖ ਪਿਆਰੇ ਜਿਨ੍ਹਾਂ ਵਿਚ ਨਾਮ ਪ੍ਰਗਟ ਹੋ ਗਿਆ ਹੈ, ਉਹਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਗੁਰਮੁਖਾਂ ਦਾ ਵੀ ਉਧਾਰ ਹੋ ਜਾਂਦਾ ਹੈ।

ਵਾਹਿਗੁਰੂ ਸ਼ਰਨ ਦੇਣ ਵਾਲੇ ਹਨ। ਜਿਹੜਾ ਵੀ ਵਾਹਿਗੁਰੂ ਦੀ ਸ਼ਰਨ ਵਿੱਚ ਜਾਂਦਾ ਹੈ, ਵਾਹਿਗੁਰੂ ਦੀ ਕਿਰਪਾ ਦੇ ਸਾਗਰ ਉਸ ਨੂੰ ਅਪਣਾ ਲੈਂਦੇ ਹਨ। ਸ਼ਰਨ ਜੋਗ ਸੁਣ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਜਿਸ ਤੇ ਕਿਰਪਾ ਕਰਦੇ ਹਨ, ਉਨ੍ਹਾਂ ਦੀ ਸ਼ਰਨ ਉਹੀ ਗੁਰਮੁਖ ਪ੍ਰਾਪਤ ਹੁੰਦੇ ਹਨ। ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਜਿਨ੍ਹਾਂ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਜਿਹੜੇ ਵਾਹਿਗੁਰੂ ਜੀ ਦੇ ਚਰਨਾਂ ਦੀ ਤੋੜ ਬਣ ਗਏ, ਉਨ੍ਹਾਂ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਦਾ ਰਸ ਹੋ ਗਿਆ, ਤੇ ਉਹ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਬੈਠੇ ਹਨ। ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ। ਸਤਿਗੁਰਾਂ ਦੀ ਆਗਿਆ ਵਿੱਚ ਰਹਿ ਕੇ ਮਨ ਔਰ ਤਨ ਸਤਿਗੁਰਾਂ ਦਾ ਮੰਨ ਕੇ ਜਦੋਂ ਵਾਹਿਗੁਰੂ ਜੀ ਦਾ ਨਾਮ ਜਪੀਦਾ, ਤੇ ਸਤਿਗੁਰਾਂ ਦੀ ਪ੍ਰਸੰਨਤਾ ਹੁੰਦੀ ਏ, ਤੇ ਸੇਵਕਾਂ ਦੀ ਸੇਵ, ਵਾਹਿਗੁਰੂ ਜੀ ਦਾ ਸਿਮਰਨ ਪੂਰਾ ਹੁੰਦਾ ਹੈ, ਤੇ ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋ ਜਾਂਦਾ ਹੈ। ਆਲ ਜੰਜਾਲ ਵਿਕਾਰ ਤੇ ਰਹਿਤੇ, ਮਾਇਆ ਦੇ ਜੰਜਾਲ ਤੋਂ ਰਹਿਤ ਹੋ ਜਾਂਦੇ ਨੇ। ਰਾਮ ਨਾਮ ਸੁਨ ਰਸਨਾ ਕਹਿਤੇ, ਵਾਹਿਗੁਰੂ ਜੀ ਦਾ ਨਾਮ ਜੋ ਅਤਿ ਪਿਆਰਾ ਹੈ, ਉਹ ਰਸ ਲੈ ਲੈ ਕੇ ਬੋਲਦੇ ਹਨ, ਤੇ ਵਾਹਿਗੁਰੂ ਜੀ ਦੇ ਨਾਮ ਦਾ ਜਸ ਕਰਦੇ ਹਨ। ਕਰ ਪ੍ਰਸਾਦ ਦਇਆ ਪ੍ਰਭ ਤਾਰੀ, ਨਾਨਕ ਨਿਭੀ ਖੇਪ ਹਮਾਰੀ। ਜਦੋਂ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੀ ਦਇਆ ਮੇਰ ਕੀਤੀ, ਭਗਤੀ ਦਾ ਦਾਨ ਦਿੱਤਾ, ਜਦੋਂ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕੀਤੀ, ਤਾਂ ਵਾਹਿਗੁਰੂ ਦੀ ਕਿਰਪਾ ਨਾਲ ਜੀਵਨ ਵਿੱਚ ਮੁਕਤੀ ਪਾ

ਵਾਹਿਗੁਰੂ ਆਪ ਉੱਚਾ ਹੈ ਕਿ ਵਾਹਿਗੁਰੂ ਦੇ ਨਾਮ ਜਪਣ ਵਾਲੇ ਵਾਹਿਗੁਰੂ ਵਿੱਚ ਵਲੀਨਤਾ ਹਾਸਲ ਕਰਕੇ ਵਾਹਿਗੁਰੂ ਜਿੰਨੇ ਹੀ ਉੱਚੇ ਹੋ ਜਾਂਦੇ ਨੇ। ਵਾਹਿਗੁਰੂ ਆਪ ਸਦੀਵੀ ਨੇ, ਕਦੀ ਆਉਂਦੇ ਜਾਂਦੇ ਨੇ, ਤੋ ਵਾਹਿਗੁਰੂ ਦੀ ਕਿਰਪਾ ਨਾਲ ਉਹ ਮਨੁੱਖਾਂ ਦਾ ਮੁੜ ਕੇ ਵੀ ਆਉਣਾ ਜਾਣਾ ਨਹੀਂ ਹੁੰਦਾ ਹੈ। ਹਰ ਧਨ ਖਾਟ ਚੱਲੇ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ। ਇਹ ਨਾਮ ਦਾ ਧਨ ਉਹੀ ਇਕੱਠਾ ਕਰਦੇ ਹਨ, ਨਾਮ ਉਹੀ ਜਪਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਏ, ਜਿਨ੍ਹਾਂ ਨੂੰ ਭਗਤੀ ਭਾਵਨਾ ਮਨਾਂ ਵਿੱਚ ਵਾਹਿਗੁਰੂ ਜੀ ਦਿੰਦੇ।

ਖੇਮ ਸਾਂਤ ਰਿੱਧ ਨਵ ਨਿੱਧ ਮਨ ਦੀ ਸ਼ਾਂਤੀ ਸਰੀਰ ਦੀ ਰੱਖਿਆ ਰਿੱਧੀਆਂ ਤੇ ਨਵ ਨਿੱਧੀਆਂ ਵਰਗਾ ਧਨ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਜੋ ਨਾਮ ਜਪਦੇ ਹਨ। ਬੁੱਧ ਗਿਆਨ ਸਰਬ ਤੈ ਸਿੱਧ ਬੁੱਧ ਵਿਵੇਕ ਵਾਲੀ ਗਿਆਨ ਤਤ ਵੇਤਾ ਤੇ ਸਾਰੀਆਂ ਹੀ ਸਿੱਧੀਆਂ ਦੇ ਉਹ ਮਾਲਕ ਹੋ ਜਾਂਦੇ ਹਨ। ਵਿਦਿਆ ਤਪ ਜੋਗ ਪ੍ਰਭ ਧਿਆਨ ਚਾਰੋਂ ਪ੍ਰਕਾਰ ਦੀ ਵਿਦਿਆ ਹਰੇਕ ਪ੍ਰਕਾਰ ਦਾ ਤਪ ਮਨ ਦਾ ਯੋਗ ਵਾਹਿਗੁਰੂ ਜੀ ਦੇ ਨਾਲ ਤੇ ਮਨ ਵਾਹਿਗੁਰੂ ਦੇ ਧਿਆਨ ਵਿੱਚ ਮਸਤ ਹੋ ਜਾਂਦਾ ਹੈ। ਗਿਆਨ ਸ੍ਰੇਸ਼ਟ ਉੱਤਮ ਇਸਨਾਨ ਬੁੱਧੀ ਗਿਆਨ ਵਾਲੀ ਹੁੰਦੀ ਏ ਤਤ ਵਿਗਿਆਨੀ ਹੋ ਜਾਂਦੇ ਨੇ ਤੇ ਇਹ ਮਨ ਦਾ ਇਸਨਾਨ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਚਾਰ ਪਦਾਰਥ ਕਮਲ ਪਰਗਾਸ ਸਭ ਕੈ ਮਦ ਸਗਲ ਤੇ ਉਦਾਸ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ ਦੀ ਪ੍ਰਾਪਤੀ ਹੋ ਜਾਂਦੀ ਏ ਮਨ ਖਿੜ ਜਾਂਦਾ ਹੈ ਤੇ ਆਪਣਾ ਸਵੈ ਸਰੂਪ ਆਤਮਾ ਵਿੱਚ ਸਥਿਤ ਹੋ ਕੇ ਸਰਬ ਪ੍ਰਕਾਸ਼ੀ ਹੋ ਜਾਂਦਾ ਹੈ। ਸਭ ਕੈ ਮਦ ਸਗਲ ਤੇ ਉਦਾਸ ਇਸ ਮਾਇਆ ਦੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਭ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਮਾਇਆ ਤੋਂ ਉਦਾਸੀ ਹੋ ਜਾਂਦੀ ਏ ਭਾਵ ਮਾਇਆ ਤੋਂ ਮਨ ਨਿਰਲੇਪ ਹੋ ਜਾਂਦਾ ਵਾਹਿਗੁਰੂ ਦੇ ਨਾਮ ਦੇ ਕਾਰਨ। ਸੁੰਦਰ ਚਤਰ ਤਤ ਕਾ ਬੇਤਾ ਤੇਰੇ ਭਗਤ ਸੁੰਦਰ ਸਰੂਪ ਵਾਲੇ ਹੋ ਜਾਂਦੇ ਨੇ ਸਿਆਣੇ ਹੋ ਜਾਂਦੇ ਨੇ ਤੇ ਮਹਾਨ ਗਿਆਨੀ ਹੋ ਜਾਂਦੇ ਨੇ। ਸਮਦਰਸ਼ੀ ਇੱਕ ਦ੍ਰਿਸ਼ਟੇਤਾ ਸਮਦਰਸ਼ੀ ਇੱਕੋ ਅੱਖ ਨਾਲ ਵੇਖਣ ਵਾਲੇ ਹੋ ਜਾਂਦੇ ਨੇ ਗਿਆਨ ਦੀ ਅੱਖ ਨਾਲ ਕੇਵਲ ਵਾਹਿਗੁਰੂ ਦਾ ਹੀ ਸਰੂਪ ਦਾ ਦਰਸ਼ਨ ਕਰਦੇ ਨੇ ਤੇ ਸਭ ਦੇ ਅੰਦਰ ਇੱਕ ਅੱਖ ਨਾਲ ਇੱਕ ਦ੍ਰਿਸ਼ਟੀ ਕਰਕੇ ਸਮ ਕਰਕੇ ਸਭ ਨੂੰ ਵੇਖਦੇ ਨੇ। ਕੋਈ ਉੱਚਾ ਤੇ ਕੋਈ ਨੀਵਾਂ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਹੀਂ ਹੁੰਦਾ। ਇਹ ਫਲ ਤਿਸ ਜਾਣ ਕੇ ਮੁੱਖ ਬਣੇ ਗੁਰ ਨਾਨਕ ਨਾਮ ਬਚਨ ਮਨ ਸੁਣੇ। ਇਹ ਵਾਹਿਗੁਰੂ ਨਾਮ ਦਾ ਫਲ ਉਹਨਾਂ ਭਗਤਾਂ ਪਿਆਰਿਆਂ ਨੂੰ ਲੱਗਦਾ ਜਿਸ ਤੇ ਵਾਹਿਗੁਰੂ ਜੀ ਆਪ ਕਿਰਪਾ ਕਰਨ ਤੇ ਜੋ ਗੁਰੂ ਦੀ ਆਗਿਆ ਮੰਨ ਕੇ ਗੁਰੂ ਦਾ ਵਚਨ ਸਤ ਸਤ ਕਰਕੇ ਮੰਨ ਕੇ ਵਾਹਿਗੁਰੂ ਜੀ ਦਾ ਨਾਮ ਜਪਣ ਭਾਵ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣ ਸੁਣਨ ਤੇ ਵਾਹਿਗੁਰੂ ਦੇ ਦਰਸ਼ਨਾਂ ਦੀ ਮਨ ਵਿੱਚ ਇੱਛਾ ਰੱਖਣ। ਇਹੋ ਨਿਧਾਨ ਜਪੈ ਮਨ ਕੋਏ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Omkar Satnam Karta Purukh Nirbho Nirvair Akal Murat Ajani Saibhan Guru Prasad। ਪਰਿਪੂਰਨ ਪਰਮਾਤਮਾ ਨੇ ਆਪਣੀ ਹੋਂਦ ਤੇ ਆਪਣੇ ਤੋਂ ਬਣੇ ਬ੍ਰਹਿਮੰਡ ਦੀ ਹੋਂਦ ਨੂੰ ਦੋ ਰੂਪਾਂ ਵਿੱਚ, ਦੋ ਹਿੱਸਿਆਂ ਵਿੱਚ ਤਕਸੀਮ ਕੀਤਾ ਹੋਇਆ ਹੈ। ਪਰਮਾਤਮਾ ਦੇ ਦੋ ਰੂਪਾਂ ਨੂੰ ਕਹਿੰਦੇ ਨੇ ਨਿਰਗੁਣ ਸਰਗੁਣ, ਦ੍ਰਿਸ਼ਮਾਨ ਅਦ੍ਰਿਸ਼, ਜੋ ਦਿਖਾਈ ਦੇ ਰਿਹਾ ਔਰ ਜੋ ਅਣਦੇਖਾ ਹੈ, ਸੂਕਸ਼ਮ ਹੈ ਅਸਥੂਲ ਹੈ। ਪਰਮਾਤਮਾ ਨੇ ਇਸ ਤਰ੍ਹਾਂ ਆਪਣੇ ਆਪ ਨੂੰ ਗੁਪਤ ਤੇ ਪ੍ਰਗਟ ਰੱਖਿਆ ਹੋਇਆ। ਉਹ ਪ੍ਰਗਟ ਹਰ ਵਕਤ ਹੈ, ਉਹ ਗੁਪਤ ਹਰ ਵਕਤ ਹੈ। ਇਸ ਤਰ੍ਹਾਂ ਉਸਦੇ ਦੋ ਰੂਪ ਨੇ। ਉਸੇ ਦੇ ਸਰੂਪ ਤੋਂ, ਉਸੇ ਦੇ ਸੁਭਾਅ ਤੋਂ ਬਣਿਆ ਬ੍ਰਹਿਮੰਡ ਇਹ ਯਕ ਰੂਪ ਕਿਸ ਤਰ੍ਹਾਂ ਹੋ ਸਕਦਾ ਸੀ? ਇਸਦੇ ਵੀ ਦੋ ਰੂਪ ਨੇ। ਬ੍ਰਹਿਮੰਡ ਨੂੰ ਅਸੀਂ ਬਗੌਰ ਦੇਖੀਏ, ਇੱਥੇ ਦਿਨ ਹੈ ਪਰ ਸਿਰਫ ਦਿਨ ਨਹੀਂ, ਰਾਤ ਵੀ ਹੈ। ਮੌਸਮੀ ਬਹਾਰ ਹੈ ਪਰ ਖਜ਼ਾਂ ਵੀ ਹੈ। ਠੰਡ ਹੈ ਪਰ ਗਰਮੀ ਵੀ ਹੈ। ਇੱਥੇ ਚਾਂਦਨੀ ਰਾਤ ਹੈ ਪਰ ਮਸਿਆ ਦੀ ਰਾਤ ਵੀ ਹੈ। ਔਰ ਇਸੇ ਬ੍ਰਹਿਮੰਡ ਵਿੱਚ ਜੋ ਕਿਰਿਆ ਚੱਲ ਰਹੀ ਹੈ, ਜਨਮ ਵੀ ਹੈ ਪਰ ਮਰਨ ਦੇ ਨਾਲ ਜੁੜਿਆ ਹੋਇਆ, ਜਵਾਨੀ ਹੈ ਬੁਢੇਪਾ ਵੀ ਹੈ। ਔਰ ਇਸੇ ਤਰੀਕੇ ਨਾਲ ਕਰਮਾਂ ਨੂੰ ਦੇਖੀਏ, ਮਨੁੱਖ ਦੀ ਜੀਵਨ ਸ਼ੈਲੀ ਨੂੰ ਦੇਖੀਏ, ਸਿਰਫ ਹਾਸੇ ਨਹੀਂ ਰੋਣੇ ਵੀ ਨੇ, ਸਿਰਫ ਨਫਾ ਨਹੀਂ ਨੁਕਸਾਨ ਵੀ ਹੈ, ਔਰ ਸਿਰਫ

ਜੇ ਨੇਤਰ ਹਨ ਤੇ ਦੋ, ਕੰਨ ਹੈਗੇ ਨੇ ਦੋ, ਨਾਸਕਾ ਦੇ ਸੁਰਾਖ ਦੋ, ਦੋ ਬਾਹਾਂ ਨੇ, ਦੋ ਪੈਰ ਨੇ, ਰਸਨਾ ਦੋ ਕੰਮ ਕਰਦੀ ਏ, ਬੋਲਦੀ ਹੈ, ਰਸ ਲੈਂਦੀ ਏ। ਇਸੇ ਤਰੀਕੇ ਨਾਲ ਧਾਰਮਿਕ ਸਿਆਣੇ ਪੁਰਸ਼ ਕਹਿੰਦੇ ਨੇ ਤੇ ਗੁਰਬਾਣੀ ਕਹਿੰਦੀ ਏ, ਮਨ ਵੀ ਦੋ ਨੇ, ਮਨੁੱਖ ਦੇ ਦਿਮਾਗ ਵੀ ਦੋ ਨੇ, ਸੁਚੇਤ ਮਨ ਅਚੇਤ ਮਨ। ਤਦੀ ਕਿ ਅਕਸਰ ਮਨੁੱਖ ਡੁੱਬਦਾ ਵਿੱਚ ਆਉਂਦਾ, ਸੁਚੇਤ ਮਨ ਕੁਝ ਹੋਰ ਫੈਸਲਾ ਕਰ ਦਿੰਦਾ, ਅਚੇਤ ਮਨ ਕੁਝ ਹੋਰ ਫੈਸਲਾ ਠੋਕ ਦਿੰਦਾ। ਇਸ ਤਰ੍ਹਾਂ ਮਨੁੱਖ ਦੇ ਅੰਦਰ ਇੱਕ ਗੋਲ ਚੱਲਦਾ, ਇਸੇ ਗੋਲ ਨੂੰ ਕਹਿੰਦੇ ਨੇ ਡੁੱਬਦਾ। ਸੁਚੇਤ ਮਨ ਕਿਸੇ ਹੋਰ ਪਾਸੇ ਜਾਣਾ ਚਾਹੁੰਦਾ, ਅਚੇਤ ਮਨ ਉਸ ਤੋਂ ਵਿਪਰੀਤ ਦਸ਼ਾ ਵਿੱਚ ਜਾਣਾ ਚਾਹੁੰਦਾ। ਇਸ ਤਰ੍ਹਾਂ ਸਾਰਾ ਜੀਵਨ ਕਈ ਦਫ਼ਾ ਵਿਰੋਧਤਾ ਵਿੱਚ ਹੀ ਬਤੀਤ ਹੁੰਦਾ, ਦੁਬਦਾ ਵਿੱਚ ਹੀ ਬਤੀਤ ਹੁੰਦਾ। ਇੱਕ ਤਰਫ ਜ਼ਿੰਦਗੀ ਨੂੰ ਤੋਰਨਾ ਔਖਾ ਹੋ ਜਾਂਦਾ, ਕਿਉਂਕਿ ਦਿਮਾਗ ਦੋ ਵਕਤ ਫੈਸਲੇ ਕਰਦਾ, ਮਨ ਦੋ ਵਕਤ ਤਰ੍ਹਾਂ ਦੀ ਜੋ ਹੈ ਸੋਚਣੀ ਸੋਚਦਾ। ਇਸ ਦੇਸ਼ ਤੇ ਮਨੁੱਖ ਨੂੰ ਸਫਲਤਾ ਮਿਲੀ ਹੈ ਔਰ ਪ੍ਰਕਿਰਤੀ ਨੇ ਮਦਦ ਕੀਤੀ ਹੈ ਕਿ ਮਨੁੱਖ ਦੋ ਪੈਰਾਂ ਨੂੰ ਮੰਜ਼ਿਲ ਇੱਕ ਦੇ ਦਿੰਦਾ ਹੈ। ਇਹ ਨਹੀਂ ਕਿ ਸੱਜੇ ਪੈਰ ਦੀ ਮੰਜ਼ਿਲ ਕੋਈ ਹੋਰ ਹੈ ਤੇ ਖੱਬੇ ਪੈਰ ਦੀ ਮੰਜ਼ਿਲ ਕੋਈ ਹੋਰ ਹੈ। ਐਸਾ ਨਹੀਂ ਹੈ ਕਿ ਸੱਜੇ ਪੈਰ ਨੇ ਕਿਸੇ ਹੋਰ ਥਾਂ ਤੇ ਪਹੁੰਚਣਾ ਤੇ ਖੱਬੇ ਪੈਰ ਨੇ ਕਿਸੇ ਹੋਰ ਥਾਂ ਤੇ ਪਹੁੰਚਣਾ। ਨਹੀਂ, ਮਨੁੱਖ ਦੋ ਪੈਰਾਂ ਨੂੰ ਮੰਜ਼ਿਲ ਇੱਕ ਦੇ ਦਿੰਦਾ ਹੈ, ਦੋ ਹੱਥਾਂ ਨੂੰ ਕੰਮ ਇੱਕ ਦੇ ਦਿੰਦਾ। ਐਸਾ ਨਹੀਂ ਕਿ ਸੱਜਾ ਲਿਖੇ ਤੇ ਖੱਬਾ ਮਿਟਾ ਦੇਵੇ, ਸੱਜਾ ਬਣਾਵੇ ਤੇ ਖੱਬਾ ਤੋੜ ਦੇਵੇ। ਨਹੀਂ, ਦੋ ਹੱਥਾਂ ਨੂੰ ਅਸੀਂ ਕੰਮ ਇੱਕ ਦੇ ਦਿੰਦੇ ਹਾਂ। ਭਾਵੇਂ ਅੱਖਾਂ ਦੋ ਨੇ ਪਰ ਦ੍ਰਿਸ਼ਟੀ ਇੱਕ ਦੇ ਦਿੰਦੇ ਹਾਂ। ਇਹ ਨਹੀਂ ਔਰ ਐਸਾ ਅਸੀਂ ਸੋਚਦੇ ਵੀ ਨਹੀਂ ਕਿ ਸੱਜੀ ਅੱਖ ਕੁਝ ਹੋਰ ਦੇਖੇ ਤੇ ਖੱਬੀ ਅੱਖ ਕੁਝ ਹੋਰ ਦੇਖੇ। ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦੇ ਦਿੰਦੇ ਹਾਂ, ਦੋ ਕੰਨਾਂ ਨੂੰ ਸਰੋਤ ਇੱਕ ਦੇ ਦਿੰਦੇ ਹਾਂ। ਔਰ ਐਸਾ ਨਹੀਂ ਹੈ ਕਿ ਸੱਜਾ ਕੰਨ ਕੁਝ ਹੋਰ ਸੁਣੇ ਤੇ ਖੱਬਾ ਕੰਨ ਕੁਝ ਹੋਰ ਸੁਣੇ। ਨਹੀਂ, ਦੋ ਕੰਨਾਂ ਨੂੰ ਅਸੀਂ ਨਾਮ, ਦੋ ਕੰਨਾਂ ਨੂੰ ਅਸੀਂ ਸ਼ਬਦ ਇੱਕੋ ਹੀ ਦੇ ਦਿੰਦੇ ਹਾਂ। ਇਹ ਜੋ ਦੋ ਮਨ ਨੇ, ਇਨ ਮਨ ਉਨ ਮਨ, ਸੁਚੇਤ ਮਨ ਅਚੇਤ ਮਨ, ਇਹਨਾਂ ਦੀ ਸੋਚਣੀ ਇੱਕ ਕਰਨੀ ਔਖੀ ਹੋ ਜਾਂਦੀ ਹੈ। ਜੀਵਨ ਸਾਰਾ ਦੁਬਦਾ ਵਿੱਚ ਬਤੀਤ ਆਉਂਦਾ ਹੈ। ਧਰਮ ਦੀ ਸਾਧਨਾ ਇੱਥੋਂ ਵਿਕਸਿਤ ਹੋਈ ਕਿ ਇਹ ਦੋ ਮਨ ਇੱਕ ਕਰਨੇ ਨੇ, ਕਿ ਮੈਨੂੰ ਮਨ ਨੂੰ ਇੱਕ ਕਰਨਾ ਹੈ। ਤੇ ਜੇ ਮਨ ਨੂੰ ਇੱਕ ਕਰਨਾ ਤਾਂ ਇਹਦਾ ਮਤਲਬ ਮਨ ਦੋ ਨੇ। ਮਨ ਨੂੰ ਇੱਕ ਕਰਨਾ ਹੈ, ਮਨ ਨੂੰ ਇਕਾਗਰ ਕਰਨਾ ਹੈ, ਮਨ ਨੂੰ ਇੱਕ ਕਰਨਾ ਹੈ, ਮਨ ਦੋ ਨੇ। ਇਨ ਮਨ ਕੁਛ ਹੋਰ ਸੋਚਦਾ, ਉਨ ਮਨ ਕੁਛ ਹੋਰ ਸੋਚਦਾ। ਸੁਚੇਤ ਮਨ ਕਿਸੇ ਹੋਰ ਨੂੰ ਯਾਦ ਕਰ ਰਿਹਾ, ਅਚੇਤ ਮਨ ਕੁਛ ਹੋਰ ਚਾਹ ਰਿਹਾ। ਸਾਰਾ ਜੀਵਨ ਇਸੇ ਦੁਬਦਾ ਵਿੱਚ ਬਤੀਤ ਹੁੰਦਾ ਔਰ ਧਰਮ ਦੀ ਮੂਲ ਸਾਧਨਾ ਦਾ ਸਿੱਟਾ ਵੀ ਹੈ ਕਿ ਦੋ ਮਨ ਕਿਸੇ ਤਰੀਕੇ ਨਾਲ ਇੱਕ ਕਰ ਲੈ ਜਾਣ। ਇਸ ਤਰ੍ਹਾਂ ਜਿਵੇਂ ਦੋ ਅੱਖਾਂ ਨੂੰ ਦ੍ਰਿਸ਼ਟੀ ਇੱਕ ਦੇਈਦੀ ਹੈ, ਦੋ ਕੰਨਾਂ ਨੂੰ ਸ਼ਬਦ ਇੱਕ ਦੇਣਾ ਪੈਂਦਾ, ਦੋ ਹੱਥਾਂ ਨੂੰ ਕੰਮ ਅਸੀਂ ਇੱਕ ਦਿੰਦੇ ਹਾਂ, ਦੋ ਪੈਰਾਂ ਨੂੰ ਮੰਜ਼ਿਲ ਇੱਕ ਦਿੰਦੇ ਹਾਂ। ਇਹ ਜੋ ਦੋ ਮਨ ਨੇ, ਦੋ ਦਿਮਾਗ ਨੇ, ਇਹਨਾਂ ਨੂੰ ਸੋਚਣੀ ਇੱਕ ਦੇ ਸਕੀਏ, ਵਿਚਾਰ ਇੱਕ ਦੇ ਸਕੀਏ। ਅਸੀਂ ਆਪਣੇ ਸਰੀਰ ਵਿੱਚ ਵੀ ਝਾਤ ਮਾਰੀਏ, ਸਭ ਕੁਛ ਦੋ ਦੋ ਵਿੱਚ ਵੰਡਿਆ ਹੈ, ਯੱਕ ਕੁਛ ਵੀ ਨਹੀਂ ਹੈ। ਅਗਾਂਹ ਚੱਲੀਏ, ਜਿੱਥੇ ਮਨੁੱਖ ਨੇ ਜੀਣਾ ਹੈ, ਜੀਵਨ ਬਤੀਤ ਕਰਨਾ ਹੈ, ਸਾਰੇ ਕਰਮ ਕਰਨੇ ਨੇ। ਦੁਨੀਆਂ ਵੀ ਦੋ ਤਰ੍ਹਾਂ ਦੀ ਹੈ, ਜਹਾਨ ਵੀ ਦੋ ਨੇ, ਲੋਕ ਵੀ ਦੋ ਨੇ। ਇਸਲਾਮ ਇਸ ਨੂੰ ਕਹਿੰਦਾ ਈ ਜਹਾਂ ਊ ਜਹਾਂ, ਇਹ ਦੁਨੀਆਂ ਉਹ ਦੁਨੀਆਂ। ਸਾਡੇ ਦੇਸ਼ ਦਾ ਸਾਰੇ ਦਾ ਸਾਰਾ ਧਾਰਮਿਕ ਸਮਾਜ ਕਹਿੰਦਾ ਹੈ ਇਹ ਲੋਕ ਪਰਲੋਕ, ਇਹ ਲੋਕ ਪਰਲੋਕ, ਈ ਜਹਾਂ ਉਹ ਜਹਾਂ। ਦੋ ਜਹਾਨਾਂ ਦਾ ਮਾਲਿਕ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦੇ ਹਾਂ। ਅਕਸਰ ਮੁਸਲਮਾਨ ਕਹਿ ਦਿੰਦਾ ਹੈ ਹੇ ਖੁਦਾ ਤੂੰ ਦੋ ਜਹਾਨਾਂ ਦਾ ਮਾਲਿਕ ਹੈ। ਅਸੀਂ ਵੀ ਕਹਿ ਦਿੰਦੇ ਹਾਂ ਹੇ ਪਰਿਪੂਰਨ ਪਰਮਾਤਮਾ ਤੂੰ ਦੋ ਲੱਖ ਲੋਕਾਂ ਦਾ ਸਵਾਮੀ ਹੈ, ਮਾਲਿਕ ਹੈ, ਇਹ ਲੋਕ ਪਰਲੋਕ। ਪਰਲੋਕ ਦੇ

पहले अखरी अर्थ करिए परलोक परे दा लोक किस तो परे इंद्रियां दी पहुंच तो परे शरीर दी पहुंच तो परे अखां दी दृष्टि तो परे रसना दी कथन शक्ति तो परे कन्ना दी स्रोत तो परे पैरां दी पहुंच तो परे हत्थां दी पकड़ तो परे और मन दी सोच तो परे विचार तो परे जिथे तक सोच ना पहुंच सके दृष्टि ना पहुंच सके कथनी ना पहुंच सके पैर ना पहुंच सकन हथ ना पहुंच सकन परलोक एक ते ओ जीवन है जिनू कहने ने परलोक एक ओ जीवन है जिसनू कहने ने ए लोक जिस देच पैर गमन कर देने हाथ कुछ पकड़ देने अखां कुछ देख दिया ने रसना इस लोक बारे कुछ कथन कर दी है कन सुन देने दिमाग सोचता है ਇਹ ਗੱਲ ਵੱਖਰੀ ਹੈ ਕਿ ਇਹ ਲੋਕ ਵੀ ਇਤਨਾ ਵੱਡਾ ਹੈ ਕਿ ਪੂਰੇ ਦਾ ਪੂਰਾ ਸਮਝਣਾ ਜਾਣਨਾ ਤੇ ਇਹਦੇ ਜੀਵਣਾ ਤੇ ਕਠਿਨ ਹੈ ਫਿਰ ਵੀ ਲੋਕ ਦਿਖਾਈ ਦਿੰਦਾ ਹੈ ਲੋਕਕ ਜੀਵਨ ਜੋ ਬਤੀਤ ਕਰਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਇਹ ਪਦਾਰਥਾਂ ਦੇ ਤਲ ਤੇ ਜੀ ਰਹੇ ਨੇ ਸਰੀਰ ਦੇ ਤਲ ਤੇ ਜੀ ਰਹੇ ਨੇ ਲੋਕਕ ਜੀਵਨ ਦ੍ਰਿਸ਼ਮਈ ਹੈ पर जो ये लोक दा जीवन ये लोक जो परिपूर्ण परमात्मा ने बनाया है तो गुरमत कहंदी इस लोक दी निंदा नहीं निंदो नाही काहूं बाते एक खसम का किया इति परिपूर्ण परमात्मा ने आप बनाया है इस वास्ते इस लोक दी निंदा नहीं ये जिंदगी उसने आप बनाई है सारी दुनिया विच अक्सर मनुख ने ऐसा विभाजन कीता है वंड कीती है एक ने ऐसा दावा कीता कि असी परलोक सवारना है परलोक दे जीवना चाहते हैं इस लोक दी जिंदगी नहीं चाहिए पर ऐसा तबका भी होया है जो अक्सर कहिंदा रहा है नहीं जीवन तो इस लोक दा ही है परलोक की होंदा है परलोक कल्पनावां तो परे परलोक सोचनी तो परे परलोक शरीरक पहुंच तो परे तो जो पहुंच तो परे है सोच तो परे है उस बारे कुछ तबके ने बेफिक्री साध ली बहुत बेफिक्री और कह देता परलोक महज सपना है परलोक महज कल्पना है पर ऐसा तबका भी पैदा होया जिसने कह देता है लोक महज सपना है ये लोक महज कल्पना है और कुछ भी नहीं है संसार सिर्फ एक माया है ये जगत एक सपना है ऐसा तमाम संत जन कहते रहे पर ऐसे तमाम संसारिक लोगों ने कह दिता परलोक सपना है परलोक कल्पना है विज्ञानिक दृष्टि रखने वाले ने भी कह दिता वड्डी तो वड्डी दूरबीन नाल भी परलोक दिखाई तो नहीं दिता और वाकई कोई परलोक जीवन है जिस परलोक दा खाका खिचदे ने महापुरुष कहने ने उठे जन्म नहीं है मरण नहीं है उस परलोक दे दुख सुख भी नहीं है दोनों नहीं ने दो नहीं ने उस परलोक दे चिंता फिक्र नहीं है जन्म मरण नहीं है जवानी बुढ़ेपा नहीं है तंदुरुस्ती बीमारी नहीं है हान लाभ नहीं है ये दो नहीं ने परलोक तो जब कह दिए दो नहीं ने तो कुछ तार्क कह देने ने है ही नहीं परलोक है ही नहीं परलोक महज सपना है परलोक मनुख की महज कल्पना है एक तबका तो यह दूसरा तबका दावे नाल बुलंद बांग कहिंदा रहा ये लोक सपना है ये लोक कल्पना है ए लोक तुच्छ है ए लोक कुछ भी नहीं तो फिर दो धड़े पैदा हो गए एक ने परलोक दी खातर इस लोक नु इनकार कीता दूसरा जिसने इस लोक दी खातर परलोक नु इनकार कीता खा ले पी ले हर तरह दी मौजा मान ले परलोक किसने देखे
ਕੌਣ ਜਾਣਦਾ ਹੈ। ਜਿਸ ਨੂੰ ਪੰਜਾਬੀ ਮੁਹਾਵਰੇ ਚ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਿ ਨਿੱਠਾ, ਇਹ ਜਗਤ ਹੀ ਮਹਾਨ ਹੈ, ਅਗਲੇ ਨੂੰ ਕੌਣ ਜਾਣਦਾ ਹੈ, ਅਗਲਾ ਹੈ ਵੀ ਸਹੀ ਕਿ ਨਹੀਂ। ਬਹੁਤ ਵੱਡੇ ਤਿਆਗੀ ਵੈਰਾਗੀ ਪੈਦਾ ਹੋਏ ਸਾਰੀ ਦੁਨੀਆਂ ਚ, ਜਿਨ੍ਹਾਂ ਨੇ ਕਹਿ ਦਿੱਤਾ ਜੀਵਨ ਤੇ ਪਰਲੋਕ ਦਾ ਹੀ ਹੈ ਔਰ ਅਸੀਂ ਉੱਥੇ ਤੱਕ ਗਮਨ ਕਰਨਾ ਹੈ, ਪਹੁੰਚਣਾ ਹੈ, ਪ੍ਰਾਪਤ ਕਰਨਾ ਹੈ। ਇਸ ਵਾਸਤੇ ਇਸ ਲੋਕ ਦੇ ਜੀਵਨ ਨੂੰ ਅਸੀਂ ਤਿਆਗਦੇ ਹਾਂ, ਲੋਕ ਦੇ ਪਦਾਰਥਾਂ ਨੂੰ ਵੀ ਤਿਆਗਦੇ ਹਾਂ, ਪਰ ਲੋਕ ਦਾ ਪਦਾਰਥ ਚਾਹੀਦਾ ਹੈ। ਤੇ ਪਰਲੋਕ ਦੇ ਪਦਾਰਥ ਕੀ ਨੇ? ਪਰਲੋਕ ਦਾ ਪਦਾਰਥ ਹੈ ਧਰਮ, ਮੋਕਸ਼, ਮੁਕਤੀ, ਸੁਤੰਤਰਤਾ, ਆਜ਼ਾਦੀ। ਸਾਡੇ ਦੇਸ਼ ਦੇ ਤਮਾਮ ਰਿਸ਼ੀ ਮੁਨੀਆਂ ਨੇ ਧਰਮ ਦਾ ਫਲ, ਨਾਮ ਅਭਿਆਸ ਦਾ ਫਲ ਔਰ ਪਰਲੋਕ ਦੀ ਦੁਨੀਆਂ ਨੂੰ ਕਿਹਾ ਜੋ ਸੁਤੰਤਰ ਹੈ ਉਹੀ ਪਰਲੋਕ ਹੈ, ਜਿੱਥੇ ਮੋਕਸ ਹੈ ਉਹੀ ਪਰਲੋਕ ਹੈ, ਜਿੱਥੇ ਮੁਕਤੀ ਹੈ ਉਹੀ ਪਰਲੋਕ ਹੈ। ਜਿਸ ਨੂੰ ਆਮ ਜਗਤ ਆਜ਼ਾਦੀ ਕਹਿ ਦਿੰਦਾ ਹੈ, ਮੁਕਤੀ ਕਹਿ ਦਿੰਦਾ ਹੈ, ਇਹ ਪੂਰਨ ਆਜ਼ਾਦੀ ਨਹੀਂ ਹੈ। ਚਲੋ, ਕੁਛ ਬੋਲਣ ਦੀ ਆਜ਼ਾਦੀ, ਕੁਝ ਲਿਖਣ ਦੀ ਆਜ਼ਾਦੀ, ਕੁਝ ਚੱਲਣ ਫਿਰਨ ਦੀ ਆਜ਼ਾਦੀ, ਕੁਝ ਕੰਮ ਕਾਰ ਕਰਨ ਦੀ ਆਜ਼ਾਦੀ, ਇਹ ਕੋਈ ਪੂਰਨ ਆਜ਼ਾਦੀ ਨਹੀਂ ਹੈ। ਰਹਿਣ ਸਹਿਣ ਦੀ ਆਜ਼ਾਦੀ ਇਹ ਪੂਰਨ ਮੁਕਤੀ ਨਹੀਂ ਹੈ। ਪੂਰਨ ਮੁਕਤੀ ਤੇ ਉਦੋਂ ਆਉਂਦੀ ਹੈ ਜਦ ਕੋਈ ਜਨਮ ਦਾ ਬੰਧਨ ਨਹੀਂ, ਮਰਨ ਦਾ ਬੰਧਨ ਨਹੀਂ, ਕਰਮਾਂ ਦਾ ਬੰਧਨ ਨਹੀਂ, ਸੁੱਖ ਦਾ ਬੰਧਨ ਨਹੀਂ, ਦੁੱਖ ਦਾ ਬੰਧਨ ਨਹੀਂ, ਬੁਰਾਈ ਦਾ ਬੰਧਨ ਨਹੀਂ, ਨੇਕੀਆਂ ਦਾ ਵੀ ਬੰਧਨ ਨਹੀਂ, ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ, ਕਿਸੇ ਨੇ ਜਕੜਨਾ ਨਹੀਂ। ਸੁਤੰਤਰਤਾ, ਆਜ਼ਾਦੀ। ਇੱਕੋ ਇੱਕ ਇਹ ਦੇਸ਼ ਹੈ ਭਾਰਤ, ਜਿੱਥੇ ਦੇ ਤਮਾਮ ਸੰਤ ਜਨਾਂ ਨੇ ਵੱਖ ਵੱਖ ਆਪਣੇ ਬੋਲਾਂ ਤੇ ਸ਼ਬਦਾਂ ਦੇ ਰਾਹੀਂ ਧਰਮ ਦਾ ਫਲ, ਮੋਕਸ਼ ਦੱਸਿਆ, ਮੁਕਤੀ ਦੱਸਿਆ। ਭਾਵੇਂ ਉਸ ਨੂੰ ਬਿਆਨ ਕਰਨ ਦਾ ਢੰਗ, ਉਹਨੂੰ ਅਕਸ਼ਰ ਦੇਣ ਦਾ ਢੰਗ ਕੁਝ ਹੋਰ ਹੋਵੇ, ਲੇਕਿਨ ਮੂਲ ਦੇ ਵਿਚ ਜੋ ਅਰਥ ਬੋਧ ਛੁਪਿਆ ਹੋਇਆ ਉਹ ਤੇ ਹੈ ਆਜ਼ਾਦੀ, ਉਹ ਤੇ ਹੈ ਸੁਤੰਤਰਤਾ, ਉਹ ਤੇ ਹੈ ਮੋਕਸ਼। ਧਰਮ ਤੇ ਮੋਕਸ਼ ਇਹ ਪਰਲੋਕ ਦੇ ਮਹਾਨ ਪਦਾਰਥ ਮੰਨੇ ਗਏ। ਇਹ ਲੋਕ ਇੱਥੇ ਮਹਾਨ ਪਦਾਰਥ ਮੰਨੇ ਗਏ ਧਨ ਤੇ ਕਾਮ। ਸਭ ਤੋਂ ਵੱਡਾ ਪਦਾਰਥ ਇਸ ਲੋਕ ਦਾ ਧਨ ਤੇ ਕਾਮਨਾਵਾਂ ਦੀ ਪੂਰਤੀ, ਕਾਮ। ਜਿਸ ਦੀ ਕਾਮਨਾਵਾਂ ਦੀ ਪੂਰਤੀ ਹੋ ਰਹੀ ਹੈ, ਔਰ ਕਾਮਨਾਵਾਂ ਦੀ ਪੂਰਤੀ ਧਨ ਤੋਂ ਬਿਨਾਂ ਨਹੀਂ ਆਉਂਦੀ। ਕੁਛ ਵੀ ਕਾਮਨਾ ਹੈ, ਅਗਰ ਉਸਨੂੰ ਮਨੁੱਖ ਪੂਰਨ ਕਰਨਾ ਚਾਹੁੰਦਾ ਹੈ ਇਸ ਲੋਕ ਵਿਚ, ਧਨ ਤੋਂ ਬਿਨਾਂ ਨਹੀਂ ਹੋਵੇਗੀ। ਕਾਮ ਧਨ ਨਾਲ ਸੰਬੰਧਿਤ ਹੋ ਗਿਆ। ਮੋਕਸ਼ ਚਾਹੀਦਾ ਹੈ ਪਰਲੋਕ ਦਾ, ਤੋ ਧਰਮ ਤੋਂ ਬਿਨਾਂ ਪਰਲੋਕ ਕਿੱਥੇ ਔਰ ਧਰਮ ਤੋਂ ਬਿਨਾਂ ਮੋਕਸ਼ ਕਿੱਥੇ? ਮੋਕਸ਼ ਧਰਮ ਨਾਲ ਸੰਬੰਧਿਤ ਹੋ ਗਈ, ਕਾਮ ਧਨ ਨਾਲ ਸੰਬੰਧਿਤ ਹੋ ਗਿਆ। ਇੱਕ ਨੇ ਸਾਫ ਕਹਿ ਦਿੱਤਾ ਧਨ ਚਾਹੀਦਾ ਹੈ, ਕਾਮ ਚਾਹੀਦਾ ਹੈ, ਲੋਕ ਸਵਾਰਨਾ ਹੈ, ਪਰਲੋਕ ਨਹੀਂ ਚਾਹੀਦਾ। ਪਰਲੋਕ ਹੈ ਹੀ ਨਹੀਂ, ਪਰਲੋਕ ਕਲਪਨਾ ਹੈ। ਜੈਸੇ ਪ੍ਰਥਮ ਮੁਗਲ ਸਮਰਾਟ ਬਾਬਰ ਦਾ ਇੱਕ ਬੋਲ, ਰੋਜ਼ੋ ਨੋ ਬਹਾਰੋ ਮੈਂ ਵਦ ਲੁਬਾ ਖੁਸ਼ਸਤ, ਬਾਬਰ ਦਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸਤ, ਖਾ ਲੇ ਪੀ ਲੇ ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੇ। ਪਰਲੋਕ ਕਿਸਨੇ ਦੇਖਿਆ? ਦੂਸਰੇ ਜਹਾਨ ਦਾ ਕਿਸਨੂੰ ਬੋਧ ਹੈ? ਉਹ ਹੈ ਵੀ ਸਹੀ ਕਿ ਨਹੀਂ, ਕਿਸਨੂੰ ਖਬਰ ਹੈ? ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੇ। ਦੂਸਰਾ ਤਬਕਾ, ਇਸ ਲੋਕ ਦੇ ਸੁੱਖ ਨਹੀਂ ਚਾਹੀਦੇ, ਨਹੀਂ ਸਵਾਦੀ ਭੋਜਨ, ਅਸੀਂ ਕੰਧ ਮੂਲ ਖਾ ਲਵਾਂਗੇ, ਜੰਗਲਾਂ ਦੇ ਪੱਤੇ ਖਾ ਲਵਾਂਗੇ, ਘਾਸ ਖਾ ਲਵਾਂਗੇ, ਦਰਿਆਵਾਂ ਦਾ ਪਾਣੀ ਪੀ ਲੈਣਗੇ। ਨਹੀਂ ਰਹਿਣ ਨੂੰ ਚੰਗੇ ਮਹਿਲ, ਤੋ ਪਹਾੜਾਂ ਦੀਆਂ ਕੰਦਰਾਂ ਵਿਚ ਰਹਿ ਜਾਵਾਂਗੇ, ਬਿਰਖਾਂ ਥੱਲੇ ਰਹਿ ਜਾਵਾਂਗੇ। ਨਹੀਂ ਨੇ ਤਨ ਢਕਣ ਨੂੰ ਚੰਗੇ ਵਸਤਰ, ਤੋ ਕੇਲੇ ਦੇ ਪੱਤਿਆਂ ਨਾਲ ਤਨ ਢਕਣ ਲਵਾਂਗੇ, ਬੋਰ ਦੀ ਛਾਲ ਨਾਲ, ਮਿਰਗ ਦੀ ਛਾਲ ਨਾਲ,
अपना तन ढक लवांगे तो जे सब कुछ भी नहीं तो कोई गल नहीं नगन भी रह लवांगे। नहीं चाहिदा ए परिवार, नहीं चाहिदे ए पदार्थ, नहीं चाहिदे ए भोग रस, असी ते परलोक सवारना है। चाहिदा है धर्म, चाहिदा है मोक्ष, जिसके अंदर भी बड़ी प्रबल रूप दे प्राणा च प्यास जागी धर्म ते मोक्ष दी, उन्हें परलोक सवारन जा पूर्ण यतन कीता और लोक दी फिक्र छोड़ दिती। इस देश विच ऐसा होया, लोक दी फिक्र छोड़ दिती, लोकक जीवन विच भारत पछड़ गया। गरीब, मुफलिस, महान देश और कुदरती दौलत नाल संपन्न, इत्थों दे पहाड़ों विच कोयला है, लोहा है, सोना है, चांदी है, तांबा है, इत्थों दे दरियावां विच बारामासी पानी है, इत्थों दी जमीन जरखैज, बहुत जरखैज, इत्थों दे मनुखां कोल सोचन शक्ति बड़ी प्रबल, बड़ी गहरी, लेकिन लोक दा त्याग कर दिता, लोक छोड़ दिते। इस देश दा जो प्रतिभाशाली मनुख सी, इस देश दा जो गहर गंभीर मनुख सी, वो पहाड़ों दियां कंदरां दे चला गया, वो हिमालिया दे उतरा खंड दे चला गया, वो बयाबान जंगलां दे चला गया, वो वारां ते गुफावां दे जा बैठा, उसने जगत नाल बिल्कुल संबंध तोड़ दिता। यही एक मनुख सी जिसके राही लोक सवर सकदा सी, लोक खुशियों में बाधा हो सकदा सी और लोकक जीवन संपन्न हो सकदा सी, पर यह छुप गया पहाड़ों दियां कंदरावां विच परलोक सवारन लई। धर्म चाहिदा है, मोक्ष चाहिदा है। पश्चिमी दुनिया च असी देखदे हां जो प्रतिभाशाली मनुख सी वो समाज विच रहा और लोकक जीवन बारे सोचता रहा। लोकक सुख किस तरह ज्यादा तो ज्यादा प्राप्त किए जा सकते हैं, इस पृथ्वी देते किस ढंग नाल सुखमई जीविया जा सकता है, प्रतिभाशाली मनुखा ने अपना सारा दिमाग, अपनी सारी सोचनी इस पे खर्च कर दी, तो विज्ञान का जन्म होया और विज्ञान ने भरपूर सुख लिया देते, भरपूर सहूलतां लिया दितियां। चारों पासे अशरीरक सुख, लोकक सुख विज्ञान आधारित ने, आश्रित ने, और ये सारे दा सारा पश्चिमी देशां दी देन उत्थे पैदा होया। देखदे हां एक भी चोटी दा संत जिसने धर्म दियां गहराइयां नूं छोया होवे नहीं पैदा होया उत्थे, पर एक भी चोटी दा साइंटिस्ट जिसने लोकक सुख जगत दी झोली विच पाए होवन, इस तरह दा सरमौर इत्थे नहीं पैदा होया। एक ने लोक दी फिक्र कीती, एक ने परलोक दी फिक्र कीती, होया कि पश्चिम अंदरों कंगाल हो गया, बाहरों संपन्न हो गया। भारत बाहरों कंगाल हो गया, अंदरों संपन्न हो गया, अंदर दी दौलत वध गई, और ऐसी दौलत उसे अंतिश कर्म चो वेद निकले, शास्त्र निकले, उपनिषदां निकलियां, और फिर पुराण निकले, स्मृतियां निकलियां, गीता दा ज्ञान निकलिया, और तरह तरह दे होर बौद्धक तत् प्रगट होए। धन गुरु नानक, धन गुरु गोबिंद सिंह जी महाराज दियां अजीम रचनावां मनजर आम ते आईया। लेकिन लौकिक जीवन बड़ा दुखी और काफी सदियां तो ए देश पीड़ित जी रहे। हुण होया की है कि जिथे विज्ञान ने ओ सुख दे दिते ने कि मनुख सुखां दी चरम सीमा ते पहुंच गया है, तो मोड़ा खादा है पश्चिम ने, अंदर भी कंगालता दिस पई, बेचैनी दिस पई, परेशानी दिस पई, व्याकुलता दिस पई,
اور اس سب کچھ بے مینی جس پہ آئی سب کچھ اگر میری بے چینی نہیں دور کر سکتی، یہ سب کچھ میری بیاکلتا نہیں مٹا سکتی، تو اس دھن نو میں کی کراں، اس سندر کوٹھی نو میں کی کراں، انہاں کاراں نو میں کی کراں، اور اس طرح دیاں ہوراں تے پریاں تے پروار نو میں کی کراں؟ گرنا پیدا ہو گئی، اداسی پیدا ہو گئی، اور کچھ اداس ہو کے پرلوک دی دنیا دی طرف مڑے، کچھ اداس ہو کے خودکشی کرنے تے مڑے۔ اج جتنی آتم ہتیا پشچمی دیشاں وچ ہے، اتنی آتم ہتیا پوربلی دیشاں وچ نہیں ہے۔ لیکن ہن پورب تو ایک بھول ہو گئی ہے، اس نے بھی لوکک جیون دی فکر کیتی ہے، پر لوک نو یہ بھی بھلاندا جا رہا ہے، یہ بھی تلانجلی دیندا جا رہا ہے۔ اور اتھے بھی جتنی شوق نال وگیان پڑھیا جا رہا ہے، اتنی شوق نال دھرم نہیں پڑھیا جا رہا ہے۔ جتنی چاؤ نال ودیالیا جایا جا رہا ہے وشو ودیالیا سائنس پڑھن لئی، اتنی چاؤ نال اتنے ملار نال کوئی مندر دی طرف نہیں جا رہا ہے، کوئی گرودوارے دی طرف نہیں جا رہا ہے، کوئی مسجد دی طرف نہیں جا رہا ہے۔ اور جاپدا ہے اگر اس طرح ہی رہا تو باہر دی دولت سمپن ہو جائے گا، یہ بھارت لوگ سبر جائے گا، یورپ اندر دی دولت نال مالا مال ہو جائے گا، پھر سنت رشی پشچم دے پیدا ہون گے، سائنٹسٹ بھارت دے پیدا ہون گے، سنسار دی سمسیا تیوں دی تیوں رہے گی۔ کوئی اندروں سکھی، کوئی باہروں سکھی، کوئی اندروں دکھی، کوئی باہروں دکھی، سنسار دا مسئلہ تیوں دا تیوں رہے گا، حل نہیں ہو سکے گا۔ ایک بڑی سندر گاتھا ہے اس سمبندھ وچ، ایک پنڈ وچ ایک چوٹی دا ناستک سی اور ایک چوٹی دا آستک سی، دوہاں دا شکروار دے دن واد وواد چلدا سی اور سنن نو سارا پنڈ کٹھا ہوندا سی، اور پنڈ واسی پورے شوق نال آؤندے سن۔ اج دیکھدے ہاں ناستک جتدا ہے کہ آستک جتدا ہے، بھرپور ناستک دلیلاں دیندا سی کوئی پرماتما نہیں، کوئی پرلوک دا سکھ نہیں، کوئی ایشور نہیں، کوئی خدا نہیں، پر جو آستک سی وہ بڑیاں پربل دلیلاں دیندا سی ایشور تو بنا ہور ہے کہ سب کچھ ایشور ہے، سب کچھ پرماتما ہے۔ لیکن ایک ادرش گھٹنا نال دے نال گھٹ رہی سی، جو ناستک سی وہ آستک دیاں وچاراں تو سہجے سہجے پربھاوت ہوندا جا رہا سی، اور جو آستک سی وہ ناستک دیاں دلیلاں دا سہجے سہجے قائل ہوندا جا رہا سی۔ اتنی پربل کوئی دلیلاں دے جائے کہ من پربھاوت نہ ہوئے، ایسا ہو نہیں سکتا۔ روز لوکی سن رہے نے، پر ہار جیت تے یہ وواد ختم ہو جاندا ہے۔ پنڈ واسیاں لئی دبدا بنی رہی بھی کوئی ایک جیتے تے اسی اس دے پیچھے چلیے، یا ناستک دی جیت ہوئے تے اسی سارے ناستک ہوئیے، آستک دی جیت ہوئے تے اسی سارے آستک ہوئیے، پر آستک ناستک دا فیصلہ ہوئے بنا بحث روز ختم ہوندی سی۔ آخر ایک دن ایسا بھی آیا، وہ شکروار جب سارا پنڈ کٹھا ہویا ہے بڑے چاؤ ملار نال سنن لئی، ناستک نے ایسیاں پربل دلیلاں دتیاں، ایسیاں پربل دلیلاں دتیاں، پورن طور تے آستک پربھاوت ہو گیا، پرماتما نہیں ہے، ایشور نہیں ہے۔ پر دیو نے اس دن آستک نے بھی ایسیاں دلیلاں دتیاں، ناستک پربھاوت ہو گیا، اور ایک دم اس دے اندر خیال پیدا ہو گیا پرماتما تو بنا ہور کی ہے۔ ناستک نے کہہ دیتا سب کچھ پرماتما ہے، سب کچھ ایشور ہے، پر آستک نے کہہ دیتا کوئی ایشور نہیں۔ پنڈ واسی کہنے لگے ساڈے لئی مسئلہ تے پھر تیوں دا تیوں رہ گیا، اتھے دا اتھے۔ ایسا ہویا ہے بھارت لوکک سکھاں تو پربھاوت ہویا، پشچم یورپ پرلوکک سکھاں تو پربھاوت ہویا، اس صدی وچ او پرلوک دے سکھاں دی طرف مڑیا ہے، اے لوکاں لوکک سکھاں دی طرف لین ہویا ہے تے کھوج کردا پیا ہے،
ਲੱਗਦਾ ਹੈ ਸੰਸਾਰ ਦੀ ਸਮੱਸਿਆ ਤਿਉਂ ਦੀ ਤਿਉਂ ਰਹੇਗੀ, ਇੱਕ ਆਸਤਿਕ ਹੋ ਜਾਏਗਾ, ਇੱਕ ਨਾਸਤਿਕ ਹੋ ਜਾਏਗਾ। ਇੱਕ ਪ੍ਰਲੋਕ ਦੇ ਸੁੱਖਾਂ ਨੂੰ ਪ੍ਰਾਪਤ ਕਰਕੇ ਲੌਕਿਕ ਤਲ ਤੇ ਕੰਗਾਲ ਹੋ ਜਾਏਗਾ, ਗਰੀਬ ਹੋ ਜਾਏਗਾ, ਮਫਲਿਸ ਹੋ ਜਾਏਗਾ। ਆਖਿਰ ਹਿੱਪੀ ਦੇਖਦੇ ਪਏ ਸੀ ਜਿਸ ਢੰਗ ਦੀ ਜ਼ਿੰਦਗੀ ਬਤੀਤ ਪਏ ਕਰਦੇ ਨੇ, ਉਹ ਜ਼ਿੰਦਗੀ ਏ ਜੋ ਭਾਰਤ ਦਾ ਇੱਕ ਮੁਫਲਿਸ ਭਿਖਾਰੀ ਮੰਗਤਾ ਬਤੀਤ ਕਰਦਾ ਹੈ। ਔਰ ਐਸਾ ਦਿਖਾਈ ਦਿੰਦਾ ਹੈ ਇਹ ਭਾਰਤ ਸੰਪੰਨ ਹੋ ਜਾਏਗਾ, ਮਹਾਨ ਹੋ ਜਾਏਗਾ, ਲੌਕਿਕ ਸੁੱਖਾਂ ਨਾਲ ਭਰਪੂਰ ਹੋ ਜਾਏਗਾ, ਲੇਕਿਨ ਪ੍ਰਲੋਕਿਕ ਤਲ ਤੇ ਫਿਰ ਕੰਗਾਲ, ਸਮੱਸਿਆ ਫਿਰ ਤਿਉਂ ਦੀ ਤਿਉਂ ਰਹੇਗੀ। ਲੋਕ ਸਵਰਿਆ, ਪ੍ਰਲੋਕ ਵਿਗੜ ਗਿਆ, ਪ੍ਰਲੋਕ ਸਵਰਿਆ, ਲੋਕ ਵਿਗੜ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਏ, ਇੱਕੋ ਹੀ ਸਮੇਂ ਵਿਚ ਤੂੰ ਲੋਕ ਨੂੰ ਸਵਾਰ ਔਰ ਪ੍ਰਲੋਕ ਨੂੰ ਸਵਾਰ, ਤਾਂ ਕਿ ਇਹ ਪੰਕਤੀ ਪੂਰੀ ਉਤਰੇ ਤੇਰੇ ਤੇ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨ ਨੋ ਨਾਮ ਗੋਬਿੰਦ ਕਾ ਸਦਾ ਲੀਜੇ, ਨਿਤੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੋਵਾ ਜੀਜੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਚੱਜਾ ਉਰਜ ਸੁਰਜ ਨਹੀਂ ਜਾਣਾ ਰਹਿਓ ਚਜਕ ਨਾਹੀ ਪਰਵਾਨਾ ਕਤ ਚਖ ਚਖ ਔਰਨ ਸਮਝਾਵਾ ਚਗਰ ਕੀਏ ਚਗਰੋ ਹੀ ਪਾਵਾ ਨਿੰਨਾ ਨਿਕਟ ਜੋ ਕੱਟ ਰਹੇ ਹੋ ਦੂਰ ਕਹਾਂ ਤਜ ਜਾਏ ਜਾਂ ਕਾਰਨ ਜਗ ਟੂਡਿਓ ਨੇਰੋ ਪਾਇਓ ਤਾਹੇ ਟੱਟਾ ਵਿਕਟ ਘਾਟ ਕਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਟਹਿ ਨਾ ਜਾਵਾ ਰਹਿ ਲਪਟ ਕਟ ਪਰਚੋ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਠ ਨੀਠ ਮਨ ਕੀਆ ਤੀਰਾ ਜਿਨ ਠਗ ਠਗਿਆ ਸਗਲ ਜਗ ਖਾਵਾ ਸੋ ਠਗ ਠਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮੈਂ ਡਰ ਰਿਹਾ ਸਮਾਈ ਜੋ ਡਰ ਡਰੈ ਤਾਂ ਫਿਰ ਡਰ ਲਾਗੈ ਨਿਡਰ ਹੂਆ ਡਰ ਉਰ ਹੋਏ ਪਾਗੈ ਟੱਡਾ ਟਿਗ ਟੂੰਡੈ ਕਤਿਆਨਾ ਟੂੰਡਤ ਹੀ ਟਹਿ ਗਏ ਪਰਾਨਾ ਚੜ ਸੁਮੇਰ ਟੂੰਡ ਜਬ ਆਵਾ ਜੇ ਗੜ ਗੜਿਓ ਸੋ ਗੜ ਮਹਿ ਪਾਵਾ ਨਾਣਾ ਰਣ ਰੂ ਤੋ ਨਰ ਨੇ ਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਏਕੈ ਤਜ ਜਾਏ ਕਣੈ ਤੱਤਾ ਅਤਰ ਤਰਿਓ ਨਹਿ ਜਾਈ ਤਨ ਤ੍ਰਿਭਵਨ ਮਹਿ ਰਹਿਓ ਸਮਾਈ ਜੋ ਤ੍ਰੇ ਭਵਨ ਤਨ ਮਾਹੀ ਸਮਾਵਾ ਤੋ ਤੈ ਤਤ ਮਿਲਿਆ ਸਚ ਪਾਵਾ ਸੱਥਾ ਅਥਾ ਥਾ ਨਹੀਂ ਪਾਵਾ ਉਹ ਅਥਾ ਇਹੋ ਥਿਰ ਨਾ ਰਹਾਵਾ ਥੋੜੇ ਥਲ ਥਾਨਕ ਆਰੰਭੈ ਬਿਨ ਹੀ ਥਾਂਬੈ ਮੰਦਰ ਥੰਬੈ ਦੱਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦੁਆਰ ਕੁੰਚੀ ਜਬ ਦੀਜੈ ਤੋ ਦਿਆਲ ਕੋ ਦਰਸ਼ਨ ਕੀਜੈ ਤੱਦਾ ਅਰਦੈ ਉਰਦ ਨਿਵੇਰਾ ਅਰਦੈ ਉਰਦੈ ਮੰਜ ਬਸੇਰਾ ਅਰਦੈ ਛਾੜ ਉਰਦ ਜੋ ਆਵਾ ਤੋ ਅਰਦੈ ਉਰਦ ਮਿਲਿਆ ਸੁਖ ਪਾਵਾ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖੈ

ਜੋਤ ਸਰੂਪੀ ਤਤ ਅਨੂਪ ਅਮਲ ਨਾ ਮਲ ਨਾ ਛਾਹ ਨਹੀਂ ਤੂਪ ਏਕਾਦਸੀ ਏਕ ਦਿਸਤਾਵੈ ਤੋ ਜੋਨੀ ਸੰਕਟ ਬਹੁਰ ਨਾ ਆਵੈ ਸੀਤਲ ਨਿਰਮਲ ਪਿਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰੈ ਉਗਵੈ ਸੂਰ ਐਨਸ ਬਾਜੇ ਅਨਹਦ ਤੂਰ ਦੇਖਿਆ ਤੇ ਹੂੰ ਲੋਕ।

ਪਹੁੰਚੇ ਆਸੜ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਤੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਏ ਹੈ ਵੀ ਹੋਸੀ ਜਾਏ ਨਾ ਜਾਤੀ ਰਚਨਾ ਜਿਨ ਰਚਾਏ ਰੰਗੀ ਰੰਗੀ ਭਾਤੀ ਜਿਨ ਸੀ ਮਾਇਆ ਜਿਨ ਉਪਾਏ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਪ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਤਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਤੇ ਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰਦਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਸਵ ਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨ ਹਰ ਤਿਆਇਆ ਜੀਓ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤਿਆਇਆ ਜੀਓ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਤਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਰਾਮ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬੋ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਪ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਨ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸ੍ਰੀ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ।

ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨਾਤ ਆਸਾ ਮਹਿਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਪਾਵੇ ਤੀਰਕ ਪਾਵੇ ਤੱਕੇ ਏਕ ਵਡਾਈ ਦੇ ਜਾਣੋ ਜੋਤ ਨਾ ਪੂਛੋ ਜਾਤੀ ਆਗੇ ਜਾਤ ਨਾ ਹੈ ਰਹਾਉ ਆਪ ਕਰਾਏ ਆਪ ਕਰੇ ਆਪ ਉਲਾਮੇ ਚਿਤ ਤਰੇ ਜਾਂ ਤੂੰ ਕਰਨ

ਜਦੋਂ ਤੂੰ ਕਿਸੇ ਦੇ ਹਿਰਦੇ ਤੇ ਆ ਬਹਿਨੇ ਉਸ ਮਨੁੱਖ ਦੀ ਹਾਲਤ ਇਹ ਹੁੰਦੀ ਹੈ ਉਹਨੂੰ ਮਿੱਤਰ ਮਿੱਤਰ ਨਹੀਂ ਦਿਸਦਾ ਉਹਨੂੰ ਭਰਾ ਭਰਾ ਨਹੀਂ ਦਿਸਦਾ ਇੱਥੋਂ ਤੱਕ ਵੀ ਉਹਨੂੰ ਗੁਰੂ ਵੀ ਗੁਰੂ ਨਹੀਂ ਦਿਸਦਾ ਹਜ਼ੂਰ ਨੇ ਬਾਣੀ ਵਿੱਚ ਖਿਆਲ ਦਿੱਤਾ ਤੇ ਉਸਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਅਸੀਂ ਸੰਸਾਰ ਅੰਦਰ ਜਿਹੜਾ ਮਨੁੱਖ ਬਹੁਤ ਸੁਖੀ ਹੋਵੇ ਉਸਨੂੰ ਆਖਦੇ ਹਾਂ ਫਲਾਣਾ ਮਨੁੱਖ ਤਾਂ ਰਾਜਿਆਂ ਵਾਲਾ ਜੀਵਨ ਕਹਿ ਦਿੰਦਾ ਜਿਸ ਮਨੁੱਖ ਕੋਲ ਕੋਈ ਸੁੱਖਾਂ ਦਾ ਸਮਾਨ ਨਾ ਹੋਵੇ ਉਹਨੂੰ ਅਸੀਂ ਆਖਦੇ ਹਾਂ ਉਹ ਮੰਗਤਿਆਂ ਵਾਲਾ ਭਿਖਾਰੀਆਂ ਵਾਲਾ ਜੀਵਨ ਕਿਆ ਬਿਤਾਉਂਦੇ ਤਾਂ ਅਸੀਂ ਰਾਜੇ ਦੀ ਜ਼ਿੰਦਗੀ ਨਾਲ ਸੁੱਖ ਜੋੜਨੇ ਆ ਆਖਦੇ ਹਾਂ ਵੀ ਬਹੁਤਾ ਸੁਖੀ ਮਨੁੱਖ ਜਿਹੜਾ ਉਹ ਰਾਜਾ ਹੋ ਸਕਦਾ ਪਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਮਣੇ ਜਦੋਂ ਇਹ ਸਵਾਲ ਆਇਆ ਵੀ ਸੰਸਾਰ ਅੰਦਰ ਸਾਰਿਆਂ ਤੋਂ ਦੁਖੀ ਕੌਣ ਹੈ ਹਜ਼ੂਰ ਨੇ ਸਵਾਲ ਕੀਤਾ ਜੀ ਸਾਰਿਆਂ ਤੋਂ ਦੁਖੀ ਕੌਣ ਹੈ ਇੱਕ ਨੇ ਆਖਿਆ ਕਿ ਜਿਸ ਕੋਲ ਦੌਲਤ ਨਹੀਂ ਗਰੀਬ ਹੈ ਰੋਟੀ ਨਸੀਬ ਨਹੀਂ ਹੁੰਦੀ ਕੱਪੜਾ ਮਿਲਦਾ ਨਹੀਂ ਵਸਣ ਲਈ ਮਕਾਨ ਨਹੀਂ ਦਰ ਦਰ ਭਟਕਦਾ ਫਿਰਦਾ ਇਹ ਜਿਹਾ ਮਨੁੱਖ ਬਹੁਤ ਦੁਖੀ ਦੂਸਰੇ ਨੇ ਕਿਹਾ ਵੀ ਕਈਆਂ ਕੋਲ ਦੌਲਤ ਹੈ ਪਰ ਔਲਾਦ ਨਹੀਂ ਸੰਤਾਨ ਨਹੀਂ ਇਸ ਲਈ ਉਹ ਬਹੁਤ ਦੁਖੀ ਹੈ ਤੀਸਰੇ ਨੇ ਕਿਹਾ ਕਿ ਜਿਸ ਕੋਲ ਦੌਲਤ ਵੀ ਹੈ ਸੰਤਾਨ ਵੀ ਹੈ ਪਰ ਜੇ ਅਰੋਗਤਾ ਨਹੀਂ ਜੇ ਤੰਦਰੁਸਤ ਨਾ ਹੋਵੇ ਮਨੁੱਖ ਤਾਂ ਸੁੱਖ ਕੋਲ ਹੁੰਦੇ ਨੇ ਪਰ ਮਨੁੱਖ ਸੁਖੀ ਨਹੀਂ ਹੁੰਦਾ ਕਈ ਵਾਰ ਭੋਜਨ ਹੁੰਦਾ ਪਰ ਹਾਜ਼ਮਾ ਦਰੁਸਤ ਨਹੀਂ ਹੁੰਦਾ ਇਸ ਲਈ ਭੋਜਨ ਛੱਕ ਨਹੀਂ ਸਕਦਾ ਕਈ ਵਾਰ ਬਿਸਤਰ ਹੁੰਦਾ ਪਰ ਨੀਂਦ ਇੰਨੀ ਬੇਕਾਰ ਹੋ ਜਾਂਦੀ ਹੈ ਦੰਲਪ ਦੇ ਗੱਦੇ ਤੇ ਪਏ ਹੋਏ ਨੂੰ ਵੀ ਰਾਤ ਭਰ ਨੀਂਦ ਨਹੀਂ ਆਉਂਦੀ ਕੰਪੋਜ਼ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਤੋਂ ਨੀਂਦ ਕਹਿਣ ਚਲਾ ਉਹ ਬਿਸਤਰੇ ਵਿੱਚ ਨਹੀਂ ਸੁੱਖ ਹੋਣਾ ਹੋਰ ਚੀਜ਼ ਹੈ ਸੁਖੀ ਹੋਣਾ ਹੋਰ ਚੀਜ਼ ਹੈ ਗੁਰਜਨ ਦੇ ਸਾਹਿਬ ਕਹਿਣ ਲੱਗੇ ਨਹੀਂ ਤੁਸੀਂ ਅਜੇ ਸਾਰਿਆਂ ਤੋਂ ਜ਼ਿਆਦਾ ਦੁਖੀ ਕੋਲ ਨਹੀਂ ਪਹੁੰਚੇ ਸਰਦੂ ਫਿਰ ਤੁਸੀਂ ਦੱਸੋ ਸੰਸਾਰ ਅੰਦਰ ਸਭ ਤੋਂ ਦੁਖੀ ਕੌਣ ਹੈ ਸਰਦੂ ਜਵਾਬ

ਰਾਜ ਦੁੱਖਾਂ ਦਾ ਸਮਾਨ ਹੈ ਤੇ ਫਿਰ ਰਹਿਮਤ ਵਿੱਚ ਕਿਵੇਂ ਮਿਲਦਾ? ਕੀ ਰੱਬ ਰਹਿਮਤ ਕਰਕੇ ਕਿਸੇ ਨੂੰ ਦੁਖੀ ਕਰਦਾ? ਕਹਿਣ ਲੱਗੇ ਨਹੀਂ, ਰਾਜ ਰਾਜ ਵਿੱਚ ਵੀ ਅੰਤਰ ਹੈ। ਜਿਹੜਾ ਰਾਜ ਦੁਨੀਆਂ ਕੋਲੋਂ ਮਿਲਦਾ ਹੈ, ਜਿਹੜਾ ਰਾਜ ਮਨੁੱਖ ਨੂੰ ਨਸ਼ੇ ਵਿੱਚ ਲੈ ਆਉਂਦਾ ਹੈ, ਰਾਜ ਮਦ ਪੈਦਾ ਕਰ ਦਿੰਦਾ ਹੈ, ਉਹ ਰਾਜ ਦੁੱਖਾਂ ਦਾ ਸਮਾਨ ਹੈ। ਤੇ ਜਿਹੜਾ ਰਾਜ ਗੁਰੂ ਕੋਲੋਂ ਮਿਲਦਾ ਹੈ, ਉਸ ਰਾਜ ਵਿੱਚ ਰਾਜ ਦੇਣ ਤੋਂ ਪਹਿਲਾਂ ਗੁਰੂ ਹਿਰਦਾ ਸ਼ੁੱਧ ਕਰ ਲੈਂਦੇ। ਸਤਿਗੁਰੂ ਨੇ ਬਾਣੀ ਚ ਆਖਿਆ, ਕਹਿੰਦੇ

ਰਾਜ ਦੇਣ ਤੋਂ ਪਹਿਲਾਂ ਆਖਦਾ ਹੈ ਤੇਰੇ ਹਿਰਦੇ ਦਾ ਪਹਿਲਾਂ ਅਹੂ ਰੋਗ ਹੋਮੇ ਦਾ ਰੋਗ ਕੱਢ ਲਵਾਂ, ਕਿਤੇ ਤੂੰ ਰਾਜ ਦੇ ਹੰਕਾਰ ਵਿੱਚ ਨਾ ਆ ਜਾਏ। ਬਸ ਜਦੋਂ ਰਾਜ ਮਦ ਪੈਦਾ ਹੁੰਦਾ, ਮਦ ਦਾ ਅੱਖਰੀ ਅਰਥ ਕੀ ਨਸ਼ਾ, ਤੇ ਨਸ਼ੇ ਦੀ ਨਿਸ਼ਾਨੀ ਕੀ ਹੈ? ਜਦੋਂ ਮਨੁੱਖ ਭੁੱਲ ਜਾਏ, ਜਦੋਂ ਕੋਈ ਚੀਜ਼ ਯਾਦ ਨਾ ਰਹੇ, ਜਦੋਂ ਪਛਾਣ ਨਾ ਰਹੇ, ਅਸੀਂ ਆਖਣੇ ਹੁਣ ਕਿ ਨਸ਼ਈ ਹੋ ਗਏ। ਨਸ਼ਾ ਕੋਈ ਅਫੀਮ ਵਿੱਚ, ਕੋਈ ਚਰਚ ਵਿੱਚ, ਕੋਈ ਸ਼ਰਾਬ ਵਿੱਚ ਹੀ ਨਹੀਂ, ਨਸ਼ਾ ਜਵਾਨੀ ਵਿੱਚ ਵੀ ਹੈ, ਨਸ਼ਾ ਦੌਲਤ ਵਿੱਚ ਵੀ ਹੈ, ਤੇ ਨਸ਼ਾ ਰਾਜ ਵਿੱਚ ਵੀ ਹੈ। ਕਈ ਵਾਰ ਜਦੋਂ ਰਾਜ ਮਿਲਦਾ ਹੈ ਤੇ ਮਨੁੱਖ ਰਾਜ ਦੇ ਨਸ਼ੇ ਵਿੱਚ ਹੋ ਜਾਂਦਾ, ਬਸ ਉਦੋਂ ਜਾਂਦਾ। ਰਾਜ ਮਾੜਾ ਨਹੀਂ, ਰਾਜ ਮਦ ਮਾੜਾ। ਰਾਜਾ ਰਾਮ ਵੀ ਸੀ ਤੇ ਰਾਜਾ ਰਾਵਣ ਵੀ ਸੀ, ਰਾਜਾ ਕੰਸ ਵੀ ਸੀ ਤੇ ਰਾਜਾ ਕ੍ਰਿਸ਼ਨ ਵੀ ਸੀ। ਰਾਜੇ ਦੋਨੋਂ ਹੀ ਸਨ, ਪਰ ਰਾਮ ਦੇ ਰਾਜ ਨੂੰ ਅੱਜ ਤੱਕ ਦੁਨੀਆ ਯਾਦ ਕਰਦੀ ਹੈ ਤੇ ਰਾਵਣ ਨੂੰ ਹਜ਼ੂਰ ਨੇ ਬਾਣੀ ਚਾਰ ਦਿੱਤਾ, ਰਾਵਣ ਨੂੰ ਮੂਰਖ ਬਾਣੀ ਚਾਖਿਆ ਗਿਆ, ਹਾਲਾਂਕਿ ਪੰਡਿਤ ਬ੍ਰਹਮ। ਤੇ ਮੂਰਖ ਦੀ ਨਿਸ਼ਾਨੀ ਕੀ ਹੁੰਦੀ ਹੈ? ਜਿਸਨੂੰ ਪਛਾਣ ਕੋਈ ਨਾ ਹੋਵੇ। ਹਜ਼ੂਰ ਨੇ ਆਖਿਆ ਜਦੋਂ ਰਾਜ ਦੇ ਮਦ ਵਿੱਚ ਆ ਜਾਏ ਮਨੁੱਖ ਭੁੱਲ ਜਾਏ। ਹੁਣ ਵੀ ਤੱਕਦੇ ਆਰਾਮ ਦੇ ਨਸ਼ੇ ਵਿੱਚ ਆਏ ਹੋਏ ਮਨੁੱਖ ਆਪਣੇ ਹੱਥੀਂ ਭਰਾਵਾਂ ਦਾ ਕਤਲ ਕਰ ਰਹੇ। ਆਰਾਮ ਦੇ ਨਸ਼ੇ ਵਿੱਚ ਆਏ ਹੋਏ ਇਨਸਾਨ ਇੰਨੇ ਜ਼ਾਲਮ ਬਣ ਗਏ ਕਿ ਆਪਣੀਆਂ ਹੀ ਧੀਆਂ, ਆਪਣੀਆਂ ਹੀ ਬੱਚੀਆਂ ਦੀਆਂ, ਬਹੁ ਬੇਟੀਆਂ ਦੀ ਅਜ਼ਮਤ ਨਾਲ ਖੇਡ ਰਹੇ, ਆਪਣੇ ਭਰਾਵਾਂ ਦੇ ਖੂਨ ਨਾਲ ਹੱਥ ਰੰਗ ਰਹੇ, ਕੇਵਲ ਤੇ ਕੇਵਲ ਰਾਜ ਦਾ ਮਰਗ, ਕੇਵਲ ਤੇ ਕੇਵਲ ਰਾਜ ਦਾ ਨਸ਼ਾ ਹੈ। ਤੇ ਹਰ ਉਹ ਮਨੁੱਖ ਜਦੋਂ ਰਾਜ ਦੇ ਨਸ਼ੇ ਵਿੱਚ ਆ ਜਾਂਦਾ ਹੈ, ਉਦੋਂ ਫਿਰ ਰਾਜ ਜ਼ਾਲਮ ਹੋ ਜਾਂਦਾ। ਇਸੇ ਲਈ ਰਾਜਨੀਤੀ ਨਾਲ ਧਰਮ ਦਾ ਸੰਬੰਧ ਰੱਖਿਆ ਗੁਰੂ ਨੇ। ਕਹਿਣ ਲੱਗੇ ਜੇ ਧਰਮ ਰਹੇਗਾ ਤਾਂ ਦਇਆ ਰਹੇਗੀ, ਰਾਜ ਜ਼ਾਲਮ ਨਹੀਂ ਬਣੇਗਾ, ਕਿਉਂਕਿ ਤੁਹਾਨੂੰ ਧਰਮ ਦਇਆ ਕਰਦੇ। ਜੇ ਧਰਮ ਹੋਵੇਗਾ ਤੇ ਰਾਜ ਦੇ ਨਾਲ ਧਰਮ ਦਾ ਸੰਬੰਧ ਹੋਣ ਨਾਲ ਰਾਜ ਵਿੱਚ ਜ਼ਾਲਮਪਨ ਨਹੀਂ ਆਏਗਾ। ਜੇ ਧਰਮ ਤੇ ਰਾਜਨੀਤੀ ਵੱਖ ਹੋ ਗਈ, ਤੁਸੀਂ ਅੱਜ ਦਾ ਨਜ਼ਾਰਾ ਤੱਕ ਰਹੇ ਹੋ, ਇਹ ਉਹ ਲੋਕ ਨੇ ਹੱਥ ਵਿੱਚ ਤੇਲ ਕਰਿਆ ਤੇ ਤੋਪਾਂ ਬੀਜ ਕੇ ਥਾਂ ਥਾਂ ਮਸੂਮਾਂ ਨੂੰ ਉਡਾ ਦੇਣ ਵਾਲੇ, ਇਹ ਉਹ ਲੋਕ ਨੇ ਆਕਾਸ਼ ਤਖਤ ਦੀ ਬੇਅਦਬੀ ਕਰਨ ਵਾਲੇ ਜਿਹੜੇ ਆਪਣੀ ਜ਼ਬਾਨ ਤੋਂ ਆਖਦੇ ਨੇ ਧਰਮ ਨਾਲ ਰਾਜਨੀਤੀ ਦਾ ਕੋਈ ਸੰਬੰਧ ਨਹੀਂ। ਕਾਸ਼ ਕਦੀ ਇਹਨਾਂ ਦੀ ਰਾਜਨੀਤੀ ਨਾਲ ਧਰਮ ਦਾ ਸੰਬੰਧ ਹੁੰਦਾ ਤੇ ਫਿਰ ਆਕਾਸ਼ ਤਖਤ ਦੀ ਬੇਅਦਬੀ ਇਹ ਆਪਣੀ ਹੱਥੀ ਨਾ ਕਰਦੇ, ਦਰਬਾਰ ਸਾਹਿਬ ਦੀ ਬੇਅਦਬੀ ਇਹਨਾਂ ਨੂੰ ਨਾ ਪਾਉਂਦੀ, ਆਪਣੀਆਂ ਬਹੁ ਬੇਟੀਆਂ ਦੀ ਇੱਜ਼ਤ ਇਹਨਾਂ ਨੂੰ ਇੱਜ਼ਤ ਨਜ਼ਰ ਆਉਂਦੀ, ਆਪਣੇ ਭਰਾਵਾਂ ਦਾ ਖੂਨ ਇਹਨਾਂ ਨੂੰ ਆਪਣਾ ਦਿਸਦਾ। ਪਰ ਸਭ ਕੁਛ ਕਿਉਂ ਬਦਲਿਆ? ਕਿਉਂਕਿ ਇਹਨਾਂ ਦੇ ਮਨ ਬਦਲੇ ਤੇ ਮਨ ਬਦਲਣ ਨਾਲ ਵਿਚਾਰ ਬਦਲੇ। ਉਹਨਾਂ ਵਿਚਾਰਾਂ ਵਿੱਚ ਰਾਜਨੀਤੀ ਤਾਂ ਰਹੀ ਪਰ ਧਰਮ ਨਾ ਰਿਹਾ। ਅੱਜ ਆਪਣੀ ਜ਼ਬਾਨ ਤੋਂ ਇਹ ਗੱਲ ਆਖਦੇ ਨੇ ਧਰਮ ਤੇ ਰਾਜਨੀਤੀ ਦਾ ਸੰਬੰਧ ਕੋਈ ਨਹੀਂ, ਧਰਮ ਤੇ ਰਾਜਨੀਤੀ ਦਾ ਸੰਬੰਧ ਕੋਈ ਨਹੀਂ। ਪਰ ਹਜ਼ੂਰ ਆਪਣੀ ਰਚਨਾ ਤੋਂ ਜਵਾਬ ਦਿੰਦੇ ਨੇ, ਕਹਿੰਦੇ ਜਿਸ ਰਾਜਨੀਤੀ ਵਿੱਚ ਧਰਮ ਨਾ ਰਹੇ, ਜਿਸ ਰਾਜੇ ਨੂੰ ਰਾਜ ਤੋਂ ਬਾਅਦ ਰੱਬ ਵਿਸਰ ਜਾਏ, ਐਸੇ ਰਾਜ ਦੀ ਮੈਨੂੰ ਲੋੜ ਪਈ। ਹਜ਼ੂਰ ਆਪਣੀ ਰਚਨਾ ਤੋਂ ਮੁਖਾਤਬ ਕਰਕੇ ਚੱਲ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

చూస్తాడు రాను మెరుగుగా దొంగ కంప లక్కేవే ਦੋਨਾਂ ਦਾ ਰੰਗ ਸਫੈਦ ਹੈ ਪਰ ਦੋਨਾਂ ਦਾ ਚੋਗਾ ਵੱਖਰਾ ਵੱਖਰਾ ਦੋਨਾਂ ਦਾ ਸੁਭਾਅ ਵੱਖਰਾ ਵੱਖਰਾ ਜੇ ਹੰਸਾਂ ਦੀ ਦਾਰ ਵਿੱਚ ਕੋਈ ਬਗਲਾ ਆ ਕੇ ਬਹਿ ਜਾਏ ਤਾਂ ਉਸ ਬਗਲੇ ਨੇ ਕੋਈ ਹੰਸ ਨਹੀਂ ਬਣ ਜਾਣਾ ਗੱਲ ਤਾਂ ਸੁਭਾਅ ਦੀ ਹੈ ਗੱਲ ਤਾਂ ਸੁਭਾਅ ਦੀ ਹੈ ਸੁਭਾਅ ਤੋਂ ਹੀ ਤਾਂ ਮਨੁੱਖ ਪਛਾਣਿਆ ਜਾਂਦਾ ਕਈ ਵਾਰ ਸ਼ਕਲ ਮਿਲਦੀ ਹੁੰਦੀ ਹੈ ਅੰਦਰਲੀ ਆਵਾਜ਼ ਖੋਤੀ ਹੁੰਦੀ ਹਜ਼ੂਰ ਨੇ ਬਾਣੀ ਚ ਆਖਿਆ ਕਹਿਣ ਲੱਗੇ

ਇੱਕ ਖੋਟੇ ਹੋਣ, ਇੱਕ ਖਰੇ ਹੋਣ, ਤੇ ਪਰਖਣ ਵਾਲਾ ਪਰਮਾਤਮਾ ਹੋਵੇ, ਉਸਦੀ ਨਿਗਾਹ ਕਦੀ ਧੋਖਾ ਨਹੀਂ ਖਾ, ਉਹਨੂੰ ਕਦੀ ਮਾਲਕ ਵਿੱਚ ਨਹੀਂ ਪਾਇਆ ਜਾ ਸਕਦਾ। ਹਜ਼ੂਰ ਕਹਿੰਦੇ

ਇਹਦਾ ਗੁਰੂ ਘਰ ਦਾ ਨਹੀਂ ਹੁੰਦਾ। ਸੱਚੀ ਤਰ੍ਹਾਂ ਵਿੱਚ ਖਲੋ ਕੇ ਜੇ ਕੋਈ ਕੂੜ ਬੋਲੇ ਤੇ ਦੁਨੀਆਂ ਨੂੰ ਮਹਾਨਤਾ ਪਾ ਸਕਦਾ। ਅੱਜ ਕੀ ਤੱਕਣਾ ਦੁਨੀਆਂ ਦੇ ਹਰ ਹਿੱਸੇ ਵਿੱਚ ਕੂੜ ਵਰਤ ਰਹੇ ਤੇ ਹਜ਼ੂਰ ਨੇ ਬਾਣੀ ਵਿੱਚ ਸਰਵਣਾਂ ਨੂੰ ਮੁਖਾਤਬ ਕੀਤਾ ਤੇ ਕਹਿੰਦੇ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸੱਤ ਬਾਣੀ। ਕੰਨਾਂ ਨੂੰ ਆਖਿਆ ਨੇ ਸੱਚ ਸੁਣੀ ਪਰ ਬੜਾ ਮਜ਼ਬੂਰ ਸਨ, ਸੱਚ ਸੁਣਾ ਕਿ ਨਹੀਂ ਤੇ ਕਿੱਥੋਂ ਸੁਣਾ। ਰੇਡੀਓ ਲਗਾਉਣਾ ਤਾਂ ਕੰਨਾਂ ਵਿੱਚ ਕੂੜ ਪੈਂਦਾ, ਟੀਵੀ ਆਨ ਕਰਨਾ ਅੱਖਾਂ ਕੂੜ ਤੱਕਦੀਆਂ ਨੇ, ਪੇਪਰ ਦੀ ਨਿਊਜ਼ ਪੇਪਰ ਦੀ ਸੁਰਖੀ ਦੇਖਣਾ ਕੂੜ ਲਿਖਿਆ ਹੁੰਦਾ। ਕਿਸੇ ਟਿਕਾਣੇ ਤੇ ਕਿਸੇ ਸਟੇਜ ਤੋਂ ਆਵਾਜ਼ ਕੰਨੀ ਪੈਂਦੀ ਹੈ ਕੂੜ ਦੀ ਹੁੰਦੀ ਹੈ। ਸਰਵਣਾ ਨੂੰ ਸੱਚ ਬੋਲਣਾ ਤੇ ਸੱਚ ਸੁਣਨਾ ਮਿਲੇ ਕਿੱਥੋਂ। ਪਰ ਹਜ਼ੂਰ ਕਹਿੰਦੇ ਦੁਨੀਆਂ ਦੇ ਲੋਕੋ ਤੁਸੀਂ ਕੂੜ ਬੋਲ ਕੇ ਸੰਸਾਰ ਦੇ ਮਨੁੱਖਾਂ ਨੂੰ ਮੁਰਾਦ ਵਿੱਚ ਪਾ ਸਕਦੇ ਹੋ, ਪਰ ਰੱਬ ਦੀ ਅਦਾਲਤ ਐਸੀ ਹੈ ਜਿਸ ਦਾ ਫੈਸਲਾ ਹਜ਼ੂਰ ਕਹਿੰਦੇ

ਕਹਿਣ ਲੱਗੇ ਮੈਂ ਤੈਨੂੰ ਪੰਥ ਦੇ ਪ੍ਰਚਾਰ ਵਾਸਤੇ ਸਾਡੇ ਤੇ ਉਹ ਪੰਥ ਰਾਹ ਗੁਰੂ ਨੇ ਪ੍ਰਚਾਰ ਵਿੱਚ ਲਿਆਂਦਾ ਸਿੱਖ ਨੂੰ ਉਹ ਰਾਹ ਦਿਖਾਇਆ ਤੇ ਸਿੱਖ ਜਦੋਂ ਉਸ ਰਾਹ ਤੇ ਚੱਲਿਆ ਤਾਂ ਦਾ ਨਾਮ ਪੰਥਕ ਪਿਆ ਰਾਹ ਤੇ ਚੱਲਣ ਵਾਲਾ ਮੁਸਾਫਰ ਪੰਥਕ ਪੱਥਰ ਲਫ਼ਜ਼ ਤੋਂ ਪੰਥਕ ਬਣੇ ਤਾਂ ਦਾ ਨਾਮ ਪੰਥਕ ਪਿਆ ਤੇ ਜੇ ਗੁਰੂ ਦੇ ਰਾਹ ਤੇ ਨਾ ਚੱਲੇ ਆ ਮਤਲਬ ਕੀ ਸੀ ਇੱਕ ਪਾਸੇ ਦਿੱਲੀ ਦਾ ਰਾਹ ਸੀ ਇੱਕ ਪਾਸੇ ਅੰਮ੍ਰਿਤਸਰ ਦਾ ਰਾਹ ਸੀ ਇੱਕ ਪਾਸੇ ਸੰਸਾਰਕ ਤਖਤ ਦਾ ਰਾਹ ਸੀ ਇੱਕ ਪਾਸੇ ਅਕਾਲ ਦੇ ਤਖਤ ਦਾ ਰਾਹ ਸੀ ਹੁਣ ਦੇਖਣਾ ਕਾਲੇ ਦੇ ਧੌਲੇ ਇਕੱਠੇ ਹੋਏ ਕਾਲੇ ਨੇ ਰੰਗ ਨਹੀਂ ਬਦਲਿਆ ਪਰ ਸੁਭਾਅ ਬਦਲਿਆ ਮਤ ਲੈਣ ਮਤ ਇਹੋ ਨਹੀਂ ਲਈ ਵੀ ਕਹਿੰਦੇ ਤਾਂ ਪੰਥਕ ਸਨ ਜਿਹੜਾ ਰਾਹ ਗੁਰੂ ਨੇ ਦਿਖਾਇਆ ਪਰ ਅਕਾਲ ਤਖਤ ਦਾ ਰਾਹ ਛੱਡ ਕੇ ਸੰਸਾਰ ਦੇ ਤਖਤ ਦੇ ਰਾਹ ਵੱਲ ਤੁਰ ਪਏ ਜਦੋਂ ਮਤ ਲੈ ਲਈ ਸੁਭਾਅ ਬਦਲ ਗਏ ਗੁਰੂ ਛੱਡ ਦਿੱਤਾ ਨਿਰੰਕਾਰ ਛੱਡ ਦਿੱਤਾ ਸੰਸਾਰ ਨਾਲ ਜੁੜ ਗਏ ਹੁਣ ਸੰਸਾਰ ਦੇ ਲੋਕਾਂ ਨੂੰ ਤਾਂ ਭੁਲੇਖਾ ਪਾਇਆ ਜਾ ਸਕਦਾ ਪੰਥਕ ਆ ਕੇ ਦੁਨੀਆਂ ਦੇ ਲੋਕ ਤਾਂ ਮੋਬਾਈਲ ਤਾਂ ਖਾ ਸਕਦੇ ਨੇ ਕਿਸੇ ਦੀ ਨੀਲੀ ਪੱਗ ਤੇ ਖੁੱਲਾ ਦਾਰਾ ਦੇਖ ਕੇ ਪਰ ਗੁਰੂ ਦਾ ਭੁਲੇਖਾ ਨਹੀਂ ਖਾ ਸਕਦਾ ਗੁਰੂ ਤਾਂ ਤੇਰਾ ਅੰਦਰ ਪੜਦਾ ਤੂੰ ਕਿੱਥੇ ਖਲੋਤਾ ਗੁਰੂ ਤਾਂ ਤੇਰਾ ਅੰਦਰ ਦੇਖਦਾ ਤੂੰ ਕਿਹੜੇ ਰਾਹ ਚੱਲ ਰਿਹਾ ਅਕਾਲ ਦੇ ਰਾਹ ਵੱਲ ਚੱਲ ਰਿਹਾ ਜਾਂ ਸੰਸਾਰ ਦੇ ਰਾਹ ਵੱਲ ਚੱਲ ਰਿਹਾ ਦਿੱਲੀ ਦੇ ਤਖ਼ਤ ਦਾ ਗੁਲਾਮ ਹੈ ਜਾਂ ਅਕਾਲ ਦੇ ਤਖ਼ਤ ਦਾ ਗੁਲਾਮ ਹੈ ਗੁਰੂ ਕੋਲੋਂ ਕੁਝ ਛੁਪਿਆ ਨਹੀਂ ਨਾ ਹੀ ਗੁਰੂ ਕੋਲੋਂ ਛੁਪਾਇਆ ਜਾ ਸਕਦਾ ਤੇ ਜਦੋਂ ਗੁਰੂ ਦੇ ਸਾਹਮਣੇ ਪ੍ਰਤੱਖ ਹੈ ਤੇ ਫੈਸਲਾ ਸਤਿਗੁਰੂ ਨੇ ਕਰਨਾ ਸਤਿਗੁਰੂ ਕਹਿੰਦੇ ਜਦੋਂ ਮੈਂ ਇਸ ਦੇ ਅੰਦਰ ਦੀ ਹਾਲਤ ਪੜ੍ਹਨਾ ਇਸ ਨੂੰ ਟਣਕਾ ਕੇ ਦੇਖਣਾ ਮੈਂ ਇਹਦੀ ਸ਼ਕਲ ਵੱਲ ਨਹੀਂ ਦੇਖਦਾ ਕਿਉਂ ਇਹਦਾ ਰੂਪ ਨਹੀਂ ਦੇਖਦਾ ਵੀ ਲਿਬਾਸ ਤੇ ਸ਼ਕਲ ਇਹਦੀ ਸਿੱਖਾਂ ਨਾਲ ਮਿਲਦੀ ਹੈ ਬਗਲੇ ਦੀ ਹੰਸ ਨਾਲ ਵੀ ਮਿਲਦੀ ਹੁੰਦੀ ਪਰ ਹੰਸ ਤੇ ਬਗਲਾ ਕਦੀ ਇੱਕ ਨਹੀਂ ਹੋਏ ਕਈ ਵਾਰੀ ਸ਼ਕਲ ਮਨਮੁਖ ਤੇ ਗੁਰਮੁਖ ਦੀ ਵੀ ਮਿਲਦੀ ਹੁੰਦੀ ਹੈ ਪਰ ਉੱਪਰ ਦੀ ਸ਼ਕਲ ਨਹੀਂ ਰੱਬ ਸ਼ਕਲ ਨੂੰ ਨਹੀਂ ਅਕਲ ਨੂੰ ਪਛਾਣਦਾ ਵੀ ਮਤ ਕਿੱਥੇ ਖਲੋਤੀ ਤੇ ਗੁਰੂ ਜਦੋਂ ਪਛਾਣ ਕਰਦਾ ਉਦੋਂ ਫਿਰ ਵੱਖ ਵੱਖ ਕਰ ਦਿੰਦਾ ਹਜ਼ੂਰ ਨੇ ਬਾਣੀ ਚ ਆਖਿਆ

ਤੇ ਨਾਲ ਕਹਿੰਦੇ ਨੇ ਉਹਦੀ ਆਦਤ ਵੀ ਹੈ, ਖਰਿਆਂ ਨੂੰ ਆਪਣੇ ਦਰ ਤੇ ਥਾਂ ਦਿੰਦਾ, ਖੋਟਿਆਂ ਨੂੰ ਸੇਕ ਦਿੰਦਾ। ਜਿਵੇਂ ਹਰ ਦੁਕਾਨਦਾਰ ਰੁਪਿਆ ਖਰਾ ਹੋਵੇ, ਉਹਦੇ ਅੰਦਰ ਦੀ ਆਲਾਤ ਠੀਕ ਹੋਵੇ ਤਾਂ ਆਪਣੇ ਗੱਲੇ ਵਿੱਚ ਆਪਣੇ ਖਜ਼ਾਨੇ ਵਿੱਚ ਰੱਖਦਾ, ਤੇ ਜੇ ਅੰਦਰ ਦੀ ਆਵਾਜ਼ ਦੁਰਸਤ ਨਾ ਹੋਵੇ, ਅੰਦਰੋਂ ਖੋਟਾ ਹੋਵੇ, ਭਾਵੇਂ ਉੱਪਰੋਂ ਸ਼ਾਹੀ ਮੋਹਰ ਲੱਗੀ ਹੋਵੇ, ਉਹਦੀ ਸਕਲ ਸੂਰਤ ਮਿਲਦੀ ਹੋਵੇ ਖਰੇ ਰੁਪਏ ਨਾਲ, ਉਹ ਅੰਦਰਲੀ ਆਵਾਜ਼ ਵੇਖ ਕੇ ਲਿਆਉਣ ਵਾਲੇ ਨੂੰ ਵਾਪਸ ਕਰ ਦਿੰਦਾ। ਕਹਿੰਦਾ ਵੀ ਮੇਰੇ ਗੱਲੇ ਵਿੱਚ ਇਹਦੇ ਲਈ ਥਾਂ ਕੋਈ ਨਹੀਂ। ਗੁਰੂ ਦੀ ਰੱਬ ਦੀ ਆਦਤ ਵੀ ਹੋ, ਉਹ ਵੇਖਦਾ ਕਿੰਦੀ ਆਵਾਜ਼ ਕਿੰਦਾ ਰਾਹ ਗੁਰੂ ਨਾਲ ਮਿਲਦਾ। ਜਿਹੜਾ ਗੁਰੂ ਵੱਲ ਅਕਾਲ ਵੱਲ ਤੁਰਦਾ, ਅਕਾਲ ਦਾ ਦਰ ਅਕਾਲ ਦਾ ਖਜ਼ਾਨਾ ਉਹਦੇ ਲਈ ਥਾਂ ਬਣਾਈ ਬੈਠਾ, ਉਹਨੂੰ ਆਪਣੇ ਦਰ ਤੇ ਥਾਂ ਦਿੰਦਾ। ਤੇ ਜਿਹਦੀ ਅੰਦਰ ਦੀ ਆਵਾਜ਼ ਖੋਟੀ ਹੋਵੇ, ਉਪਰੋਂ ਗੱਲਾਂ ਕਰੇ ਸਿੱਖੀ ਦੀਆਂ ਪਰ ਅੰਦਰੋਂ ਸਿੱਖੀ ਲਈ ਮਾਰੂ ਸਾਬਤ ਹੋਵੇ, ਐਸੇ ਮਨੁੱਖ ਨੂੰ ਗੁਰੂ ਪਛਾਣ ਲੈ ਤੇ ਪਛਾਣ ਕੇ ਉਸ ਖੋਟੇ ਰੁਪਏ ਦੀ ਤਰ੍ਹਾਂ ਧੱਕ ਦਿੰਦਾ, ਛੇਕ ਦਿੰਦਾ, ਬਾਹਰ ਕੱਢ ਦਿੰਦਾ। ਕਹਿੰਦਾ ਵੀ ਮੇਰੇ ਦਰ ਤੇ ਤੇਰੇ ਲਈ ਕੋਈ ਥਾਂ ਨਹੀਂ, ਕਿਉਂਕਿ ਉਪਰੋਂ ਬੇਸ਼ੱਕ ਤੇਰੀ ਸ਼ਕਲ ਮਿਲਦੀ ਹੈ ਪਰ ਤੇਰੇ ਅੰਦਰ ਦੀ ਆਵਾਜ਼ ਖੋਟੀ। ਤੇ ਫਿਰ ਹਜ਼ੂਰ ਕਹਿੰਦੇ ਨੇ ਉਹ ਰੁਪਇਆ ਖੋਟਾ ਖੋਟੇ ਵਿੱਚ ਖੁੱਲ ਦਿੱਤਾ ਜਾਂਦਾ। ਤੇ ਇਹ ਹਾਲਤ ਉਸ ਮਨੁੱਖ ਦੀ ਹੁੰਦੀ ਹੈ ਜਿਹੜਾ ਗੁਰੂ ਵੱਲੋਂ ਮੂੰਹ ਮੋੜ ਕੇ ਮਨਮੁੱਖ ਬਣਦਾ ਤੇ ਗੁਰੂ ਵੱਲੋਂ ਧੱਕਿਆ ਜਾਂਦਾ। ਫਿਰ ਉਹ ਮਨਮੁੱਖਾਂ ਕੇਰੀ ਦੋਸਤੀ, ਮਾਇਆ ਦਾ ਸੰਬੰਧ, ਮਾਇਆ ਦੇ ਸੰਬੰਧ ਵਿੱਚ ਮਨਮੁੱਖਾਂ ਵਿੱਚ ਜਾ ਰਲਦਾ ਹੈ, ਕੁੜਿਆਰ ਕੁੜਿਆਰਾਂ ਵਿੱਚ ਜਾ ਟਿਕਦਾ ਹੈ, ਬਦਲਾ ਬਦਲਿਆਂ ਦੀ ਡਾਲ ਵਿੱਚ ਜਾ ਰਲਦਾ ਹੈ, ਕਿਉਂਕਿ ਹੰਸਾਂ ਵਿੱਚ ਉਹਦੇ ਲਈ ਥਾਂ ਕੋਈ ਨਹੀਂ ਹੁੰਦੀ। ਹਜ਼ੂਰ ਨੇ ਬਾਣੀ ਵਿੱਚ ਫੈਸਲਾ ਦਿੱਤਾ ਤੇ ਕਹਿੰਦੇ

ਨਾਮ ਧਨ ਦੇ ਨਾਲ ਭਰਿਆ ਕਿ ਜੇ ਭਰਿਆ ਤਦੇ ਉਹ ਪ੍ਰੇਰਨਾ ਕਰਦੇ ਨੇ, ਤਦੇ ਉਹ ਵਾਰ ਵਾਰ ਇਹ ਵਚਨ ਕਰਦੇ ਨੇ। ਜਿਵੇਂ ਕਬੀਰ ਸਾਹਿਬ ਜੀ ਦਾ ਵਚਨ, ਆਓ ਪੜ੍ਹੋ ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ, ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।

ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਭਾਈ ਰਾਮ ਦੇ ਨਾਮ ਦੀ ਲੁੱਟ ਪੈ ਰਹੀ ਹੈ ਔਰ ਲੁਟਾਉਂਦਾ ਕੌਣ ਹੈ ਸੰਤ ਜਨ ਮਹਾਰਾਜ ਜੀ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਂਗੇ ਇਹ ਗੁਰਬਾਣੀ ਦਾ ਫੈਸਲਾ ਹੈ ਇਹ ਅਟੱਲ ਸੱਚਾਈ ਹੈ ਵੀ ਉਹ ਬੰਦਿਆਂ ਨੂੰ ਪਛਤਾਉਣਾ ਪੈਂਦਾ ਹੈ ਜਿਹੜੇ ਸਮਾਂ ਨਹੀਂ ਸੰਭਾਲਦੇ ਸਮੇਂ ਸਿਰ ਜਾਗਦੇ ਨਹੀਂ ਅਵੇਸਲੇ ਸੁੱਤੇ ਪਏ ਸਮੇਂ ਨੂੰ ਲੰਘਾ ਦਿੰਦੇ ਨੇ ਦੁਨਿਆਵੀ ਪੱਖੋਂ ਵੀ ਜਿਹੜਾ ਸਮਾਂ ਨਾ ਸੰਭਾਲੇ ਆਲਸੀ ਬੰਦਾ ਉਹ ਪਛੜ ਜਾਂਦਾ ਉਹਦੇ ਘਰ ਵਿੱਚ ਬਰਕਤਾਂ ਨਹੀਂ ਪੈਂਦੀਆਂ ਇਹ ਤਾਂ ਨਾਮ ਧਨ ਹੈ ਅਤੇ ਇਹਦੀ ਵੀ ਵੱਤ ਹੈ ਸਮਾਂ ਹੈ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਵੱਤ ਹੈ ਨਾਮ ਦੀ ਔਰ ਜਿਹੜਾ ਬੀਜੇਗਾ ਉਹ ਖਾਵੇਗਾ ਕਿ ਜੇ ਵੱਤ ਸਿਰ ਬੀਜ ਨਾ ਬੀਜੇ ਜ਼ਿਮੀਂਦਾਰ ਫਿਰ ਭੁੱਖਾ ਮਰਨ ਵਾਲੀ ਗੱਲ ਹੈ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਤਿਸੈ ਪ੍ਰਾਪਤ ਨਾਨਕਾ ਜਿਸਨੂੰ ਲਿਖਿਆ ਆਏ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਖਾਏ ਗੁਰਬਾਣੀ ਨੇ ਸਪਸ਼ਟ ਕਰ ਦਿੱਤਾ ਵੀ ਕੇਵਲ ਤੇ ਕੇਵਲ ਬੰਦਗੀ ਕਰਨ ਵਾਸਤੇ ਆ ਤੈਨੂੰ ਸਰੀਰ ਮਿਲਿਆ ਜੇ ਸੁੱਖ ਭੋਗਣ ਵਾਸਤੇ ਮਿਲਿਆ ਹੁੰਦਾ ਬਾਕੀ ਜਾਨਵਰਾਂ ਨੂੰ ਬੜੇ ਸੁੱਖ ਨੇ ਸਰੀਰਕ ਸੁੱਖ ਤਾਂ ਉਹਨਾਂ ਨੂੰ ਵੀ ਭੋਗਾਂ ਦੇ ਬੜੇ ਸੁੱਖ ਹਨ ਵਿਸ਼ੇ ਵਿਕਾਰਾਂ ਦੇ ਸੁੱਖ ਤਾਂ ਉਹਨਾਂ ਨੂੰ ਵੀ ਪ੍ਰਾਪਤ ਹਨ ਪਰ ਜੇ ਇੰਨਾ ਹੀ ਕੁਛ ਕਾਫੀ ਹੈ ਤੇ ਫਿਰ ਤੇਰੇ ਨਾਲੋਂ ਪਸ਼ੂ ਚੰਗੇ ਹਨ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਧਰਗ ਜੀਵਨ ਕਰਮ ਕਰੇ ਘਾਹ ਪੱਠਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ ਅੰਮ੍ਰਿਤ ਰੂਪੀ ਦੁੱਧ ਦਿੰਦੇ ਨੇ ਤੇ ਮਨਮੁੱਖ ਬੰਦੇ ਖਾ ਕੇ ਤੇ ਗੰਦਗੀ ਬਣਾ ਕੇ ਤੇ ਜਨਮ ਨੂੰ ਬਰਬਾਦ ਕਰਕੇ ਤੁਰ ਜਾਂਦੇ ਹਨ ਪਸ਼ੂ ਤੇ ਬੰਦੇ ਵਿੱਚ ਬਹੁਤਾ ਅੰਤਰਾਂ ਨਹੀਂ ਦੱਸਿਆ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ ਇਹ ਚਾਰ ਚੀਜ਼ਾਂ ਬਰਾਬਰ ਦੱਸੀਆਂ ਨੇ ਗ੍ਰੰਥਕਾਰਾਂ ਨੇ ਨਿੰਦਰਾ ਸੌਂਦੇ ਬੰਦੇ ਵੀ ਨੇ ਸੌਂਦੇ ਪਸ਼ੂ ਵੀ ਨੇ ਇਹਨੂੰ ਬੈੱਡਾਂ 'ਚ ਵੀ ਨੀਂਦ ਨਹੀਂ ਆਉਂਦੀ ਮਖਮਲੀ ਗਦੈਲਿਆਂ 'ਚ ਨੀਂਦ ਨਹੀਂ ਆਉਂਦੀ ਉਹ ਵਿਚਾਰੇ ਡਲਿਆਂ 'ਚ ਸੌਂ ਜਾਂਦੇ ਨੇ ਨੀਂਦ ਆ ਜਾਂਦੀ ਹੈ ਇਹਨਾਂ ਅਤੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਬੰਦੇ ਵਾਂਗ ਨਿੰਦਰਾ ਭੋਜਨ ਇਹ ਬੰਦਾ 36 ਪ੍ਰਕਾਰ ਦੇ ਭੋਜਨਾਂ 'ਤੇ ਵੀ ਸਬਰ ਨਹੀਂ ਕਰਦਾ ਭੱਖ ਭੱਖ ਜਿਹੜਾ ਕੁਛ ਆਇਆ ਵਾ ਚੱਲਣ ਦੇ ਛੱਕੀ ਜਾ ਰਿਹਾ ਪਰ ਉਹ ਵਿਚਾਰੇ ਘਾਹ ਪੱਠਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ ਪੇਟ ਤਾਂ ਉਹਨਾਂ ਨੇ ਵੀ ਭਰ ਲਿਆ ਜੱਠਾਂ ਰਗਨ ਉਹਨਾਂ ਨੇ ਵੀ ਸ਼ਾਂਤ ਕਰ ਲਈ ਇਹ ਬੰਦੇ ਨੇ ਵੀ ਕਰ ਲਈ ਨਿੰਦਰਾ ਭੋਜਨ ਭੋਗ ਜਾਨਵਰਾਂ ਦੇ ਵੀ ਬੱਚੇ ਹਨ ਇਨਸਾਨ ਦੇ ਵੀ ਬੱਚੇ ਨੇ ਭੈ ਮੌਤ ਦਾ ਭੈ ਬੰਦੇ ਨੂੰ ਵੀ ਹੈ ਪਸ਼ੂਆਂ ਨੂੰ ਵੀ ਹੈ ਪਸ਼ੂਆਂ ਨੂੰ ਭੈ ਜ਼ਰੂਰ ਹੈ ਪਰ ਇਹ ਆਂਗੂ ਆਲੇ ਦੁਆਲੇ ਪਹਿਰੇ ਨਹੀਂ ਖੜੇ ਕਰਦਾ ਇਹ ਤਾਂ ਚਾਰ ਚਫੇਰੇ ਪਤਾ ਨਹੀਂ ਛੁਪ ਛੁਪ ਕੇ ਪੈਂਦਾ ਪਰ ਜਦੋਂ ਆ ਗਈ ਉਦੋਂ ਤਾਂ ਆ ਹੀ ਜਾਣੀ ਹੈ ਅੰਦਰ ਹੀ ਪ੍ਰਗਟ ਹੋ ਜਾਣੀ ਆ ਬਾਹਰੋਂ ਕਿੱਥੋਂ ਆਉਣੀ ਹੈ ਟਾਈਮ ਬੰਬ ਤਾਂ ਮੌਤ ਦਾ ਅੰਦਰ ਹੀ ਰੱਖਤਾ ਵਾਹਿਗੁਰੂ ਨੇ ਮਰਨ ਲਿਖਾਏ ਮੰਡਲ ਮੈਂ ਆਏ ਮੌਤ ਦਾ ਦਿਨ ਤਾਂ ਪਹਿਲਾਂ ਢੰਗ ਤਰੀਕਾ ਜਿਵੇਂ ਮਰਨਾ ਹੈ ਐਕਸੀਡੈਂਟ ਬਿਮਾਰੀ ਸ਼ਸਤਰ ਜੋ ਵੀ ਕਾਰਨ ਬਣਨਾ ਹੈ ਜਾਂ ਪਾਣੀ ਵਿੱਚ ਡੁੱਬ ਕੇ ਮਰਨਾ ਜਾਂ ਗੱਡੀ ਥੱਲੇ ਆ ਕੇ ਮਰਨਾ ਹੈ ਉਹਦਾ ਕਾਰਨ ਪਹਿਲਾਂ ਲਿਖ ਦਿੱਤਾ ਹੈ ਅਤੇ ਫਿਰ ਕਿਉਂ ਛੁਪ ਛੁਪ ਪੈਂਦਾ ਹੈ ਜਾਂ ਸਮਾਂ ਆਉਣਾ ਤਾਂ ਆਉਣਾ ਹੀ ਹੈ ਮੌਤ ਆਈ ਕਿ ਆਈ ਉਹਦਾ ਨਾਂ ਆਈ ਤਦੇ ਰੱਖਿਆ ਉਹਨੇ ਆਉਣਾ ਜ਼ਰੂਰ ਹੈ ਫਿਰ ਡਰ ਕਾਹਦਾ ਪਰ ਡਰਦੇ ਨੇ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ ਇਹ ਚਾਰੇ ਚੀਜ਼ਾਂ ਪਸ਼ੂਆਂ ਵਿੱਚ ਬੰਦਿਆਂ ਵਿੱਚ ਬਰਾਬਰ ਹਨ ਹੁਣ ਜੀ ਫਿਰ ਬੰਦੇ ਨੂੰ ਅਸ਼ਰਫੁਲ ਮਖਲੂਕਾਤ ਸਾਰੀਆਂ ਜੁਨੀਆਂ ਦਾ ਬਾਦਸ਼ਾਹ ਕਿਉਂ ਕਿਹਾ

ਆਏ ਜੀ ਵਡਿਆਈ ਗਿਆਨ ਹੈ, ਇਹਨੂੰ ਕੋਈ ਮਤ ਕੋਈ ਅਕਲ ਹੈ ਇਹਦੇ ਪਾਸ, ਕੋਈ ਬੁੱਧ ਦਿੱਤੀ ਹੈ ਵਾਹਿਗੁਰੂ ਨੇ। ਅੰਤਾ ਸ਼ਕਾਨ ਵਿੱਚ ਤੁਸ਼ਟੇ ਅੰਤਾ ਸ਼ਕਾਨ ਮਨ ਚਿੱਤ ਬੁੱਧ ਅਹੰਕਾਰ, ਉਹਨਾਂ ਨੂੰ ਪੂਰਾ ਅੰਤਸ਼ਕਰਨ ਨਹੀਂ ਮਿਲਿਆ, ਉਹਨਾਂ ਨੂੰ ਬੁੱਧ ਨਹੀਂ ਮਿਲੀ, ਉਹਨਾਂ ਨੂੰ ਵਿਚਾਰਿਆਂ ਨੂੰ ਅਕਲ ਨਹੀਂ ਹੈ। ਧੁੱਪੇ ਖੜੇ ਨੇ ਵਿਚਾਰੇ, ਪਾਣੀ ਪੀ ਲਿਆ ਪਿਆਸੇ ਖੜੇ ਨੇ ਅਤੇ ਬਣੀਆਂ ਯੁਗਤੀਆਂ ਬਣਾ ਲੈਂਦਾ ਬੰਦਾ, ਇਹਦੇ ਪਾਸ ਅਕਲ ਹੈ, ਇਹਨੂੰ ਬੁੱਧ ਦਿੱਤੀ ਹੈ। ਪਰ ਗੱਲ ਇਹ ਹੈ ਵੀ ਇਹ ਬੁੱਧ ਨੂੰ ਚੰਗੇ ਪਾਸੇ ਵਰਤੇ, ਫਿਰ ਤਾਂ ਇਹ ਚੰਗਾ। ਜੇ ਬੁੱਧ ਨੂੰ ਗਲਤ ਪਾਸੇ ਵਰਤਦਾ, ਅਕਲ ਨੂੰ ਚਲਾਕੀਆਂ ਵਿੱਚ ਵਰਤ ਕੇ ਔਰ ਰੱਬ ਨਾਲ ਵੀ ਆਡਾ ਲਾਉਣ ਦੀ ਕੋਸ਼ਿਸ਼ ਕਰਦਾ, ਆ ਰੱਬ ਨਾਲ ਵਿਰੋਧ ਹੀ ਕਰਦੇ ਨਾ ਜਿਹੜੇ ਕੇਸ ਦਾੜੀ ਕੱਟਦੇ ਨੇ। ਹੁਣ ਰੱਬ ਨੇ ਦਾੜੀ ਦਿੱਤੀ ਹੈ ਬੰਦਿਆਂ ਨੂੰ, ਬੀਬੀਆਂ ਨੂੰ ਨਹੀਂ ਦੇ ਦਿੱਤੀ, ਪਰ ਬੰਦੇ ਕਿੰਨੇ ਢੀਠ ਨੇ, ਕਹਿੰਦੇ ਵੀ ਸਾਨੂੰ ਵੀ ਨਹੀਂ ਦਾੜੀ ਚਾਹੀਦੀ। ਦੇਖੋ ਰੱਬ ਦੇ ਨਾਲ ਪੂਰਾ ਇਹਨਾਂ ਨੇ ਜ਼ਬਰਦਸਤ ਦੁਸ਼ਮਣੀ ਪਾ ਕੇ ਅਤੇ ਜ਼ੋਰ ਲਾਇਆ ਵੀ ਦਾੜੀ ਆਉਣੀ ਨਹੀਂ ਚਾਹੀਦੀ। ਕੋਸ਼ਿਸ਼ ਬੜੀ ਕਰਦੇ ਨੇ ਫਿਰ ਆ ਜਾਂਦੀ ਹੈ। ਸੋ ਇਸ ਕਰਕੇ ਜਾਣੀ ਇਹਦੀ ਅਕਲ ਉਲਟੇ ਪਾਸੇ ਨੂੰ ਵਿਪਰੀਤ ਬੁੱਧ ਹੋ ਗਈ ਹੈ ਜੀ, ਕਿ ਜੇ ਕਿਤੇ ਬੁੱਧ ਚੰਗੀ ਹੋਵੇ ਗੁਰੂ ਦੇ ਪਾਸੋਂ ਪ੍ਰਾਪਤ ਹੋ ਜਾਵੇ, ਦੀਜਾ ਬੁੱਧ ਵਿਵੇਕਾ, ਫਿਰ ਵਾਕਈ ਇਹ ਸਾਰੀਆਂ ਯੋਨੀਆਂ ਦਾ ਬਾਦਸ਼ਾਹ ਹੈ। ਸੋ ਇਸ ਤਰ੍ਹਾਂ ਜਾਣੀ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਗਿਆਨ ਨਰਨ ਨਿਜ ਅਧਿਕਤਾ ਗਿਆਨ ਬਿਨਾਂ ਪਸੁ ਜਾਣ। ਗਿਆਨ ਇਹਨੂੰ ਇਹ ਦਿੱਤਾ ਗੁਰਬਾਣੀ ਤੂੰ ਪੜ੍ਹ ਅਤੇ ਗੁਰਬਾਣੀ ਅਨੁਸਾਰ ਚੱਲ ਫਿਰ, ਕਿ ਗੁਰਬਾਣੀ ਸਾਡਾ ਗੁਰੂ ਹੈ। ਪਰ ਮਹਾਂਪੁਰਸ਼ ਵੀ ਇਹੋ ਹੀ ਪ੍ਰੇਰਨਾ ਦਿੰਦੇ ਹਨ। ਗੁਰਬਾਣੀ ਨੇ ਇਹ ਬਚਨ ਕਰ ਦਿੱਤਾ, ਜਿਸ ਵਖਰ ਤੋਂ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ। ਬਈ ਇਹ ਨਾਮ ਧਨ ਮਿਲ ਜਾਵੇਗਾ ਤੈਨੂੰ, ਪਰ ਸੰਤਾਂ ਦੇ ਪਾਸ ਉਹਨਾਂ ਨੇ ਤੈਨੂੰ ਯੁਗਤੀ ਦੱਸਣੀ ਹੈ ਵੀ ਕਿਵੇਂ ਨਾਮ ਕਮਾਉਣਾ, ਕਿਵੇਂ ਦੀ ਕਮਾਈ ਕਰਨੀ ਹੈ। ਜਿਵੇਂ ਚੰਗਾ ਬਿਜ਼ਨਸਮੈਨ ਹੈ ਨਾ, ਅਤੇ ਉਹਦੇ ਪਾਸ ਲੋਕ ਗਰੀਬ ਪੁੱਛਦੇ ਨੇ ਵੀ ਤਾਂ ਕਿਵੇਂ ਕਮਾਈ ਕੀਤੀ, ਚਾਰ ਕੁ ਦਿਨਾਂ ਦੇ ਵਿੱਚ ਤੂੰ ਕਰੋੜਾਪਤੀ ਬਣ ਗਿਆ। ਉਹ ਫਿਰ ਢੰਗ ਦੱਸਦਾ ਵੀ ਬਈ ਇਸ ਤਰ੍ਹਾਂ ਕਰੋ, ਮੈਂ ਐਂ ਕੀਤਾ ਅਤੇ ਤਾਂ ਮਾਇਆ ਆਉਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਕਮਾਈਆਂ ਕੀਤੀਆਂ ਨੇ ਨਾਮ ਧਨ ਕਮਾਇਆ, ਸਾਧ ਸੰਗਤ ਕਿਨ ਹੀ ਵਣਜਾ, ਕਾਂਸੀ ਤਾਂਬਾ ਕਿਨ ਹੀ ਲੌਂਗ ਸੁਪਾਰੀ, ਸੰਤ ਹੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਰ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਨਾਮ ਧਨ ਦੀ ਕਮਾਈ ਕੀਤੀ ਹੈ ਤਾਂ ਮਹਾਂਪੁਰਸ਼ਾਂ ਨੇ, ਦੁਨੀਆਂ ਨੇ ਤਾਂ ਵਪਾਰ ਇਹੀ ਕੀਤਾ ਹੈ ਨਾ।

ਦਿਨ ਰਾਤ ਮਿਹਨਤਾਂ ਕਰ ਕਰਕੇ ਮਾਇਆ ਕਮਾ ਕਮਾ ਕੇ ਇਕੱਠੀ ਕਰਕੇ ਬਹੁਤ ਸਾਰੇ ਉਹਦੇ ਘਰ ਵਿੱਚ ਅੰਬਾਰ ਲੱਗ ਜਾਂਦੇ ਨੇ, ਕਈ ਸਾਲ ਕਈ ਕਈ ਸਾਲ ਉਹਨੂੰ ਲੱਗ ਜਾਂਦੇ ਨੇ ਮਿਹਨਤ ਕਰਦੇ ਨੂੰ। ਫਿਰ ਦੁਨੀਆਂ ਦੀ ਨਿਗਾਹ 'ਚ ਆ ਜਾਂਦਾ ਵੀ ਫਲਾਣਾ ਸ਼ਾਹੂਕਾਰ ਬੜਾ ਧਨਾੜ ਹੈ। ਕਿ ਪਹਿਲੇ ਦਿਨ ਹੀ ਲੋਕ ਕਹਿਣ ਲੱਗ ਗਏ ਸ਼ਾਹੂਕਾਰ ਹੈ, ਨਹੀਂ। ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਲਾਈਆਂ। ਵੱਡੇ ਮਹਾਰਾਜ ਜੀ ਜਦੋਂ ਢੱਕੀ ਵਿੱਚ ਆਏ ਨੇ ਰਣ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ, ਜਦੋਂ ਉਹਨਾਂ ਦੇ ਸਰੀਰ ਦਾ ਤਾਂ ਹੋ ਗਿਆ ਵਿਛੋੜਾ ਸਾਧ ਸੰਗਤ, ਅਤੇ ਫਿਰ ਪਹਿਲਾਂ ਛੋਟੇ ਮਹਾਰਾਜ ਜੀ ਵੱਡੇ ਮਹਾਰਾਜ ਜੀ ਜਿੰਨੇ ਵੀ ਗੁਰੂ ਅਸਥਾਨ ਸਨ ਹਜ਼ੂਰ ਸਾਹਿਬ ਤੱਕ ਸਾਰੇ ਅਸਥਾਨਾਂ ਦੀ ਯਾਤਰਾ ਕੀਤੀ। ਯਾਤਰਾ ਕਰਨ ਤੋਂ ਬਾਅਦ ਫਿਰ ਢੱਕੀ ਨੂੰ ਭਾਗ ਲਾਏ ਔਰ ਕਹਿ ਵੇਖੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿੱਥੇ ਮਹਾਂਪੁਰਸ਼ਾਂ ਦੇ ਚਰਨ ਪੈ ਜਾਣ ਜੰਗਲਾਂ 'ਚ ਮੰਗਲ ਲੱਗ ਜਾਂਦੇ ਨੇ ਸਾਧ ਸੰਗਤ। ਸੋ ਢੱਕੀ ਜਿੱਥੋਂ ਦੀ ਕੋਈ ਦਿਨੇ ਨਹੀਂ ਸੀ ਲੰਘਦਾ, ਲੋਕ ਲੁੱਟ ਲੈਂਦੇ ਸਨ, ਪਰ ਮਹਾਂਪੁਰਸ਼ਾਂ ਦੇ ਚਰਨ ਪਏ, ਨਾਮ ਧੰਨ ਦੀ ਕੀਤੀ ਕਮਾਈ ਸਾਧ ਸੰਗਤ, ਅਤੇ ਉਹ ਨਾਮ ਤਾਂ ਇਕੱਠਾ ਇਤਨਾ ਕਰ ਲਿਆ, ਫਿਰ ਦੁਨੀਆਂ ਨੂੰ ਪਤਾ ਲੱਗ ਗਿਆ ਵੀ ਹਾਂ ਕੋਈ ਸੰਤ ਹਨ। ਕੀ ਉਹ ਦੋ ਚਾਰ ਦਿਨ 'ਚ ਹੀ ਮਸ਼ਹੂਰ ਹੋ ਗਏ ਦੁਨੀਆਂ 'ਚ? ਨਹੀਂ, ਜ਼ਿੰਦਗੀਆਂ ਲੱਗੀਆਂ ਸਾਧ ਸੰਗਤ, ਦੋ ਚਾਰ ਦਿਨ 'ਚ ਸੰਤ ਨਹੀਂ ਬਣਦਾ ਹੈ। ਹਾਂ ਇਸ਼ਤਿਹਾਰਾਂ ਨਾਲ ਇਸ਼ਤਿਹਾਰੀ ਸੰਤ ਜ਼ਰੂਰ ਬਣ ਜਾਏਗਾ, ਪਰ ਜੋ ਗੁਰਮਤ ਕਹਿੰਦੀ ਹੈ, ਸਾਡਾ ਗੁਰੂ ਕਹਿੰਦਾ ਹੈ, ਗੁਰੂ ਬਾਣੀ ਦੀ ਕਸਵੱਟੀ 'ਤੇ ਜੇ ਲਾਈਏ ਅਤੇ ਫਿਰ ਦੋ ਚਾਰ ਦਿਨ 'ਚ ਸੰਤ ਨਹੀਂ ਬਣਦੇ ਸਾਰੀਆਂ ਜ਼ਿੰਦਗੀਆਂ। ਬਲਕਿ ਕਈ ਵਾਰ ਮਹਾਰਾਜ ਮੌਤ 'ਚ ਇਹ ਵੀ ਮਹਾਰਾਜ ਜੀ ਕਹਿ ਦਿਆ ਕਰਦੇ, ਕਹਿੰਦੇ ਕਈ ਜਨਮ ਲੱਗ ਜਾਂਦੇ ਨੇ ਅਵਸਥਾ ਪ੍ਰਾਪਤ ਕਰਨ ਵਾਸਤੇ। ਇਹ ਵੀ ਬਚਨ ਮੌਜ ਵਿੱਚ ਕਰਿਆ ਕਰਦੇ, ਜਦੋਂ ਗ੍ਰੰਥ ਸੁਣਿਆ ਕਰਦੇ ਸਨ, ਭਾਈ ਅਮਰੀਕ ਸਿੰਘ ਜੀ ਗ੍ਰੰਥ ਪੜ੍ਹਿਆ ਕਰਦੇ, ਮਹਾਰਾਜ ਜੀ ਬਚਨ ਕਰਦੇ, ਇੱਕ ਇੱਕ ਔਗਣ ਛੱਡਣ ਵਾਸਤੇ ਇੱਕ ਇੱਕ ਜਨਮ ਲੱਗ ਜਾਂਦਾ ਕਈ ਦਫ਼ਾ। ਇਹ ਗੱਲਾਂ ਕੋਈ ਐਵੇਂ ਗੱਲਾਂ ਦੀ ਗੱਲ ਨਹੀਂ, ਸਾਧਸੰਗ ਗੱਲਾਂ ਦੇ ਨਾਲ ਨਹੀਂ ਇਹ ਪ੍ਰਾਪਤੀ ਹੈ, ਇਹ ਤਾਂ ਸਾਧਨਾ ਦੀ ਗੱਲ ਹੈ। ਕਮਾਈਆਂ ਕੀਤੀਆਂ ਮਹਾਂਪੁਰਸ਼ਾਂ ਨੇ ਅਤੇ ਫਿਰ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ। ਉਹੋ ਜਿਹੇ ਮਹਾਂਪੁਰਸ਼ਾਂ ਵੱਲ ਪ੍ਰੇਰਨਾ ਕੀਤੀ ਹੈ ਗੁਰਬਾਣੀ ਨੇ, ਜਿਨ੍ਹਾਂ ਨੇ ਕਈ ਕਈ ਜਨਮ ਲਾ ਦਿੱਤੇ ਕਮਾਈਆਂ ਕਰਕੇ, ਫਿਰ ਨਾਮ ਧੰਨ ਦੇ ਅੰਬਾਰ ਲੱਗੇ ਨੇ, ਉੱਥੋਂ ਮਿਲਣਾ ਨਾਮ। ਉਹਨਾਂ ਨੇ ਫਿਰ ਲੁਟਾਈ ਵੀ ਲੁੱਟ ਲਓ ਭਾਈ, ਜਿੰਨਾ ਲੁੱਟ ਹੁੰਦਾ ਹੈ ਇਹ ਹੁਣ ਘਟੇਗਾ ਨਹੀਂ, ਵੱਧਦਾ ਹੀ ਜਾਵੇਗਾ। ਇੱਕ ਨਾਮ ਧਨ ਐਸਾ ਧਨ ਹੈ, ਜਿੰਨਾ ਲੁਟਾਉਣਗੇ ਉਨਾ ਵਧੇਗਾ। ਦੁਨਿਆਵੀ ਧਨ ਐਸਾ ਹੈ, ਸ਼ਾਹੂਕਾਰ ਕਿੱਡਾ ਵੀ ਕੋਈ ਅਰਬਾਂਪਤੀ ਹੋਵੇ, ਜੇ ਦੁਨੀਆਂ ਨੂੰ ਲੁਟਾਉਣ ਲੱਗ ਜੇ ਦੋ ਦਿਨ 'ਚ ਉਹਦੇ ਖਜ਼ਾਨੇ ਖਾਲੀ ਹੋ ਜਾਣਗੇ। ਪਰ ਇਹ ਐਸਾ ਧਨ ਹੈ

ਦਾਦੇ ਕਾ ਘੋਲ ਡਿੱਠਾ ਖਜ਼ਾਨਾ। ਕਹਿੰਦੇ ਪਿਓ ਦਾਦੇ ਦਾ ਖਜ਼ਾਨਾ ਜਦੋਂ ਖੋਲਿਆ ਕਿ ਉਹਦੇ ਵਿੱਚੋਂ ਬਹੁਤ ਕੁਛ ਮਿਲਿਆ। ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ, ਇੱਕ ਕੋਈ ਬਜ਼ੁਰਗ ਜਦੋਂ ਅੰਤ ਸਮਾਂ ਆਇਆ, ਆਪਣੇ ਪੁੱਤਰਾਂ ਨੂੰ ਬੁਲਾ ਕੇ ਇੱਕ ਉਹਨਾਂ ਨੂੰ ਅਟੈਚੀ ਦਿੱਤਾ। ਉਹ ਅਟੈਚੀ ਕੀਤਾ ਹੋਇਆ ਬੰਦ, ਬਈ ਆਹ ਸਾਂਭੋ ਬਈ, ਪਰ ਜਦੋਂ ਕਿਤੇ ਤੁਹਾਨੂੰ ਲੋੜ ਪਵੇ, ਐਸਾ ਸਮਾਂ ਆਵੇ ਕੋਈ ਵਿਪਤਾ ਦਾ, ਇਹਨੂੰ ਖੋਲ ਲਿਓ, ਤੁਹਾਡੀ ਵਿਪਤਾ ਟਲ ਜਾਏਗੀ। ਹੁਣ ਉਹਨਾਂ ਨੇ ਜਦੋਂ ਪਿਤਾ ਤੱਕ ਕਰ ਗਿਆ ਚੜ੍ਹਾਈ, ਪੁੱਤਰਾਂ ਨੇ ਉਹ ਕਿਹਾ ਵੀ ਇਹ ਜਾਇਦਾਦ ਆ ਸਾਡੇ ਪਿਤਾ ਦੀ। ਪੁੱਤਰਾਂ ਨੇ ਉਹ ਜਿਹੜਾ ਟਰੰਕ ਸੀ ਜਾਂ ਟੈਚੀ ਕੇਸ ਸੀ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ, ਧੂਪ ਵੀ ਦੇਣੀ, ਉਹਨਾਂ ਨੂੰ ਚੌਰ ਵੀ ਕਰਨਾ, ਬੜੇ ਰੁਮਾਲਿਆਂ ਵਿੱਚ ਲੁਕੋ ਲੁਕੋ ਰੱਖਿਆ ਗਿਆ। ਪਰ ਹੋ ਗਏ ਬਿਲਕੁਲ ਕੰਗਾਲ, ਬੜੇ ਦੁਖੀ ਹਨ, ਦਰਦਰੀ। ਅਤੇ ਕਿਸੇ ਜੋ ਉਹਨਾਂ ਦੇ ਬਜ਼ੁਰਗ ਦਾ ਕੋਈ ਸਾਥੀ ਸੀ, ਉਹ ਪੁੱਛਦਾ ਹੈ ਵੀ ਤੁਹਾਡੇ ਬਜ਼ੁਰਗ ਤਾਂ ਬੜੇ ਧਨਾੜ ਸਨ, ਲੋਕ ਵੀ ਉਹਨਾਂ ਤੋਂ ਬੜੋ ਸੌਂਦੇ ਸਨ, ਬੜੀ ਮਾਇਆ ਸੀ ਉਹਨਾਂ ਦੇ ਪਾਸ, ਸਭ ਗਰੀਬ ਗੁਰਬੇ ਉੱਥੋਂ ਆ ਕੇ ਆਪਦੀ ਮਦਦ ਲੈਂਦੇ ਸਨ, ਤੁਸੀਂ ਕੰਗਾਲ ਹੋ ਗਏ, ਗੱਲ ਕੀ ਹੈ? ਕਹਿੰਦੇ ਜੀ ਪਤਾ ਨਹੀਂ, ਕੋਈ ਉਹਨਾਂ ਨੇ ਵਸਤੂ ਸਾਨੂੰ ਦਿੱਤੀ ਹੋਈ ਨਹੀਂ ਹੈ ਜੀ, ਆ ਇੱਕ ਟੈਚੀ ਕੇ ਦਿੱਤਾ ਸੀ। ਫੇਰ ਵੀ ਇਹਦੀ ਪੂਜਾ ਵੀ ਕਰਦੇ ਹਾਂ ਅਸੀਂ, ਧੂਪ ਵੀ ਦਿੰਦੇ ਹਾਂ, ਇਹਨੂੰ ਰੁਮਾਲਿਆਂ ਵਿੱਚ ਲੁਕੋ ਲੁਕੋ ਰੱਖਦੇ ਹਾਂ, ਵੀ ਇਹ ਪੂਜਣ ਯੋਗ ਹੈ, ਸਾਡੇ ਪਿਤਾ ਦੀ ਜਾਇਦਾਦ ਹੈ। ਵੀ ਕੋਈ ਵਚਨ ਵੀ ਕੀਤਾ ਸੀ? ਹਾਂ ਜੀ, ਵਚਨ ਕੀਤਾ ਤਾਂ ਸੀ। ਕੀ ਵਚਨ ਕੀਤਾ ਸੀ? ਵੀ ਜਦੋਂ ਕਿਸੇ ਵਿਪਤਾ ਦਾ, ਦਰਿੱਦਰ ਦਾ ਕੋਈ ਐਸੀ ਗੱਲ ਹੋ ਜਾਵੇ ਤਾਂ ਫਿਰ ਤੁਸੀਂ ਇਹਨੂੰ ਖੋਲ ਲਿਓ। ਫਿਰ ਖੋਲਿਆ ਬਈ, ਇਹ ਖੋਲਿਆ ਤਾਂ ਨਹੀਂ, ਜਦੋਂ ਖੋਲਿਆ ਸਾਧ ਸੰਗਤ ਹੀਰਿਆਂ ਦਾ ਭਰਿਆ ਹੋਇਆ। ਉਹ ਜਿਹੜੇ ਕੰਗਾਲ ਸਨ ਰਾਜੇ ਬਣ ਗਏ, ਤਾਂ ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ, ਦਾ ਦ੍ਰਿਸ਼ਟਾਂਤ। ਸਾਡੇ ਗੁਰੂ ਨੇ ਸਾਨੂੰ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਉਹ ਜਾਈ। ਜਿਨ੍ਹਾਂ ਨੇ ਖਜ਼ਾਨਾ ਖੋਲ ਲਿਆ, ਗੁਰੂ ਦੀ ਬਾਣੀ ਦਾ ਅਭਿਆਸ ਕਰ ਲਿਆ, ਕਮਾਈ ਕਰ ਲਈ ਮਹਾਂਪੁਰਸ਼ਾਂ ਨੇ, ਅਤੇ ਉਹ ਤਾਂ ਬਣ ਗਏ ਅਰਬਾਂਪਤੀ, ਉਹ ਤਾਂ ਨਾਮ ਧੰਨ ਕਰਕੇ ਹੋ ਗਏ ਮਾਲਾ ਮਾਲ, ਅਤੇ ਜਿਨ੍ਹਾਂ ਨੇ ਨਹੀਂ ਖੋਲਿਆ ਉਹ ਵਿਚਾਰੇ ਈਰਖਾ ਕਰਦੇ ਨੇ। ਉਹਨਾਂ ਨੂੰ ਈਰਖਾ ਹੈ ਵੀ ਸਾਡੇ ਭਰਾ, ਕੁਦਰਤੀ ਗੱਲ ਹੈ, ਇੱਕ ਭਰਾ ਮਾਇਆ ਵਿੱਚ ਵੱਡਾ ਹੋ ਜਾਵੇ ਨਾ, ਉਹ ਗਰੀਬ ਭਰਾ ਜਿਹੜਾ ਉਹ ਈਰਖਾ ਕਰਨ ਲੱਗ ਜਾਂਦਾ ਵੀ ਪਤਾ ਨਹੀਂ ਕਿੱਥੋਂ ਇਹਨੇ ਲੁੱਟਮਾਰ ਕੀਤੀ ਹੈ, ਅਤੇ ਉਹ ਭਰਾ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ ਫਿਰ ਉਹ ਈਰਖਾ ਕਰਦੇ ਨੇ, ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਵੈਰ ਵਿਰੋਧ ਕਰਦੇ ਹਨ। ਪਰ ਮਹਾਂਪੁਰਸ਼ ਮਸਤ ਹਾਥੀ ਦੀ ਤਰ੍ਹਾਂ ਆਪਣੀ ਚਾਲ ਤੁਰੇ ਜਾਂਦੇ ਨੇ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋ ਨਿੰਦ ਕਰੈ ਹਰ ਜਾਨਕੀ, ਆਪਣਾ ਗੁਣ ਨਾ ਗਵਾਵੈ। ਉਹ ਆਪਣਾ ਗੁਣ ਨਹੀਂ ਗਵਾਉਂਦੇ, ਆਪਣੀ ਸ਼ਾਂਤੀ ਵਿੱਚ ਫਰਕ ਨਹੀਂ ਪੈਣ ਦਿੰਦੇ, ਇੱਕ ਰਥ ਆਪਣੀ ਮੰਦਰ ਵੱਲ ਤੁਰੇ ਜਾ ਰਹੇ ਨੇ, ਜੋ ਹੁਕਮ ਗੁਰੂ ਦਾ ਹੈ ਉਹਦੇ ਅਨੁਸਾਰ ਉਹ ਸੰਸਾਰ ਵਿੱਚ ਵਿਚਰ ਰਹੇ ਹਨ। ਪਰ ਉਹਨਾਂ ਨੇ ਇਹ ਖਜ਼ਾਨਾ ਜ਼ਰੂਰ, ਆਪਾਂ ਨੇ ਖਜ਼ਾਨਾ ਨਹੀਂ ਖੋਲਿਆ। ਇਹ ਖਜ਼ਾਨੇ ਦੇ ਵਿੱਚ ਕੀ ਹੈ? ਮਸਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਵੀ ਸਿੱਖਿਆ ਗੁਰੂ ਦੀ, ਇੱਕ ਵੀ ਗੁਰੂ ਦੀ ਸਿੱਖਿਆ, ਇੱਕ ਵੀ ਬਚਨ ਗੁਰੂ ਦਾ ਧਾਰਨ ਕਰ ਲਈਏ, ਅਤੇ ਹੀਰੇ ਜਵਾਹਰਾਤ ਹਨ ਇਹ ਸਾਧ ਸੰਗਤ, ਉੱਤਮ ਸਲੋਕ ਸਾਜ ਕੇ ਬਚਨ ਅਮਲੀਕ ਲਾਲ ਇਹ ਰਤਨ, ਅਮਲੀਕ ਜਿਹਦਾ ਕਿ ਮੁੱਲ ਕੋਈ ਨਹੀਂ, ਬੇਕੀਮਤੇ ਲਾਲ ਹਨ ਇਹ ਰਤਨ ਹਨ, ਵਿਵੇਕ ਬੈਰਾਗ ਹਰ ਸੰਮਤੀ ਮੁਮੁਖਤਾ, ਤੇ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ, ਜਿੰਨੇ ਵੀ ਸ਼ੁਭ ਗਣ ਗੁਣ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਨੇ, ਔਰ ਹਰ ਰੋਜ਼ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਮਹਾਰਾਜ ਜੀ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ ਪਿਆਰਿਓ। ਬਾਣੀ ਨੂੰ ਗਾਵੋ, ਬਾਣੀ ਨੂੰ ਸੁਣੋ, ਪਰ ਭਾਵਨਾ ਸ਼ਰਧਾ ਦੇ ਨਾਲ, ਸ਼ਰਧਾ ਦੇ ਨਾਲ ਜਿਹੜਾ ਸੁਣਦਾ ਉਹ ਫਿਰ ਬਚਨ ਵੀ ਮੰਨਦਾ ਨਾ, ਜਿਹੜੇ ਬਚਨ ਨਹੀਂ ਮੰਨਦੇ ਉਹ ਸਮਝ ਆਉਂਦੀ ਹੈ ਵੀ ਉਹ ਸ਼ਰਧਾ ਨਾਲ ਨਹੀਂ ਸੁਣਦੇ, ਮੰਨਣਾ ਪਵੇਗਾ। ਉਹ ਆਪ ਵੀ ਮੰਨ ਜਾਣ ਇਹ ਗੱਲ ਨੂੰ ਵੀ ਜਿੱਦਣ ਉਹ ਸ਼ਰਧਾ ਨਾਲ ਬਾਣੀ ਸੁਣ ਲੈਣਗੇ ਉੱਥੇ ਅਮਲ ਵੀ ਕਰਨਗੇ।
ਜੇ ਬਾਣੀ ਕਹਿੰਦੀ ਹੈ ਸ਼ਰਾਬ ਨਹੀਂ ਪੀਣੀ, ਉਹਨਾਂ ਨੇ ਅੱਜ ਹੀ ਜਾ ਕੇ ਬੋਤਲ ਭੰਨ ਦੇਣੀ ਹੈ, ਮੁੜ ਕੇ ਪੀਣੀ ਨਹੀਂ ਉਹਨਾਂ ਨੇ। ਜੇ ਗੁਰੂ ਗੁਰਬਾਣੀ ਸਤਿਗੁਰੂ ਸਾਨੂੰ ਇਹ ਪ੍ਰੇਰਨਾ ਦਿੰਦੇ ਨੇ, ਅਰਥਰ ਤੀਰ ਸਗਲ ਪੁੰਨ ਜੀ ਦਇਆ ਪ੍ਰਮਾਣ, ਭਾਈ ਇੱਕ ਜੀਵ 'ਤੇ ਦਇਆ ਕਰੇਗਾ ਠਾਰ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਏਗਾ। ਅਤੇ ਅੱਜ ਤੋਂ ਮੁਰਗਾ ਵੱਢਣਾ ਅਤੇ ਹੋਰ ਮੀਟ ਮਾਸ ਖਾਣਾ ਬੰਦ ਕਰ ਦੇਗਾ, ਕਿਉਂਕਿ ਸਮਝ ਆ ਗਈ, ਸ਼ਰਧਾ ਹੋ ਗਈ ਗੁਰਬਾਣੀ 'ਤੇ ਕਿ ਇੱਕ ਇੱਕ ਕਾਨੂੰ ਜਿਹੜਾ ਹੁਣ ਰੱਖਦਾ ਹੈ ਗੁਰਮਤ ਅਨੁਸਾਰ ਰੱਖਦਾ ਹੈ, ਆਪਣੀ ਮਨ ਦੀ ਮਤ ਇੱਥੇ ਗੁਰੂ ਦੇ ਚਰਨਾਂ ਵਿੱਚ ਰੱਖ ਗਿਆ। ਗੁਰੂ ਮਹਾਰਾਜ ਨੂੰ ਜਦੋਂ ਨਮਸਕਾਰ ਕਰਦੇ ਹਾਂ, ਨਮਸਕਾਰ ਕਰਨ ਦਾ ਭਾਵ ਇਹੋ ਹੀ ਹੈ ਸਾਧ ਸੰਗਤ, ਬਈ ਮਹਾਰਾਜ ਜੀ ਮੈਂ ਹੁਣ ਆਪਣੀ ਮਤ ਤੁਹਾਡੇ ਚਰਨਾਂ ਵਿੱਚ ਰੱਖਤੀ, ਹੁਣ ਇੱਕ ਕਿਰਪਾ ਕਰ ਦਿਓ। ਪਹਿਲਾਂ ਤਾਂ ਇਹ ਵੀ ਬੜੀ ਹਿੰਮਤ ਨਾਲ ਹੀ ਹੈ, ਕਿਉਂਕਿ ਆਪਣੀ ਮਤ ਛੱਡਣੀ ਔਖੀ ਹੈ। ਮਹਾਰਾਜ ਦਾ ਵਚਨ ਹੈ, ਮਨ ਕੀ ਮਤ ਤਿਆਗੋ ਹਰ ਜਨ, ਪਰ ਇਹ ਬਾਤ ਕਠੈਨੀ। ਨਾਲ ਦੀ ਨਾਲ ਬਚਨ ਕਰ ਦਿੱਤਾ ਵੀ ਇਹ ਗੱਲ ਔਖੀ ਬੜੀ ਹੈ, ਮਰਨ ਵਾਲੀ ਗੱਲ ਹੈ। ਅਜੇ ਮਰਨਾ ਸੌਖਾ, ਮਨ ਦੀ ਮਤ ਛੱਡਣੀ ਉਦੋਂ ਔਖੀ ਹੈ। ਚਲੋ ਹਿੰਮਤ ਕਰ ਲਈ, ਮਨ ਦੀ ਮਤ ਹੁਣ ਰੱਖਤੀ ਗੁਰੂ ਦੇ ਚਰਨਾਂ ਵਿੱਚ, ਅਤੇ ਨਾਲ ਦੀ ਨਾਲ ਫਿਰ ਬੇਨਤੀ ਕਰ ਦਿੱਤੀ, ਮਹਾਰਾਜ ਜੀ ਕਿਰਪਾ ਕਰੋ।

ਹਾਰ ਪਰਿਓ ਜਿੰਨੀ ਦੇਰ ਹਾਰਦਾ ਨਹੀਂ ਗੁਰੂ ਵੀ ਜਾਣਦਾ ਹੈ ਵੀ ਅਜੇ ਇਹਦੀ ਨਿਗਾਹ ਕਿਤੇ ਹੋਰ ਆਉਣੀ ਹੈ, ਇਹਨੂੰ ਕੋਈ ਆਸਰਾ ਹੋਰ ਹੋਵੇਗਾ। ਪਰ ਜਦੋਂ ਹਾਰ ਕੇ ਦੋਨੋਂ ਹੱਥ ਖੜੇ ਕਰ ਦਿੱਤੇ, ਮਹਾਰਾਜ ਜੀ ਹੁਣ ਤਾਂ ਕੋਈ ਠਿਕਾਣਾ ਨਹੀਂ, ਆਪ ਦੇ ਚਰਨੀ ਆਇਆ ਹਾਂ। ਮੇਲ ਲਹਿੋ ਦਿਆਲ ਢਾਏ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਹਾਰਦਾ ਬੰਦਾ ਭਰਮ ਜਦੋਂ ਬਹੁਤ ਹੀ ਜਗ੍ਹਾ ਤੇ ਫਿਰ ਤੁਰ ਕੇ ਟੱਕਰਾਂ ਮਾਰ ਕੇ ਅਖੀਰ ਫਿਰ ਜਦੋਂ ਕਿਤੋਂ ਕੁਛ ਨਹੀਂ ਬਣਦਾ ਨਾ, ਫਿਰ ਇਹਨੂੰ ਇੱਕੋ ਹੀ ਡਰ ਰਹਿ ਜਾਂਦਾ, ਜਾ ਕੋ ਮੁਸ਼ਕਲ ਹੱਥ ਬਣੇ ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ, ਸਭੋ ਭੱਜਾ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਓਸ ਪਾਰ ਮਹਿਣ ਤਾਂ ਲੱਗੇ ਨਾ ਸੱਤੀ ਬਾਓ। ਚਿੱਤ ਆਵੇ ਓਸ, ਓਸ ਸੱਸੇ ਨੂੰ ਔਂਕੜ ਹੈ, ਊੜੇ ਨੂੰ ਹੋੜਾ, ਓਸ ਉਹ ਵਾਹਿਗੁਰੂ ਇਹ ਪ੍ਰਤੀਕ ਹੈ, ਕਿਉਂਕਿ ਇੱਕ ਇੱਕ ਮਾਤਰ ਹੈ ਜਿਹੜੀ ਮਹਾਰਾਜ ਨੇ ਲਾਈ ਨਾ, ਉਹਦਾ ਕੋਈ ਭਾਵ ਹੈ ਸਾਧ ਸੰਗਤ। ਓਸ ਉਹ ਵਾਹਿਗੁਰੂ ਦੇ ਚਰਨੀ ਲੱਗ ਜਾਵੇ, ਉਹ ਚਿੱਤ ਆ ਜਾਵੇ, ਫਿਰ ਇਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਮੇਲ ਲਿਹੋ ਦਿਆਲ ਢਾਏ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਦੀਜੈ ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਹਾਰਾਜ ਜੀ ਵਿਵੇਕ ਬੁੱਧ ਦੇ ਦਿਓ, ਹਾਰ ਕੇ ਆ ਗਿਆ ਤੁਹਾਡੇ ਚਰਨੀ, ਕਿਰਪਾ ਹੋ ਜਾਂਦੀ ਹੈ। ਸੋ ਮਹਾਰਾਜ ਜੀ ਸਾਨੂੰ ਉਹ ਜੋ ਖਜ਼ਾਨਾ ਮਿਲ ਗਿਆ ਨਾ, ਮਹਾਂਪੁਰਸ਼ਾਂ ਨੇ ਖੋਲ੍ਹ ਲਿਆ ਖਜ਼ਾਨਾ, ਅਤੇ ਅਸੀਂ ਅਜੇ ਖੋਲ੍ਹਿਆ ਨਹੀਂ, ਅਸੀਂ ਰੁਮਾਲੇ ਪਾਏ ਨੇ। ਰੁਮਾਲੇ ਪਾਉਣੇ ਕੋਈ ਮਾੜੀ ਗੱਲ ਨਹੀਂ, ਚੌਰ ਕਰਨਾ ਕੋਈ, ਇਹ ਤਾਂ ਸਤਿਕਾਰ ਹੈ ਗੁਰੂ ਮਹਾਰਾਜ ਦਾ, ਧੂਪ ਦੇਣੀ, ਨਮਸਕਾਰਾਂ ਕਰਨੀਆਂ, ਇਹ ਸਤਿਕਾਰ ਹੈ, ਇਹ ਪਹਿਲਾ ਫਰਜ਼ ਹੈ। ਇਹ ਪਹਿਲੇ ਫਰਜ਼ ਸੀ, ਜੇ ਖੜ ਜੇ ਪਹਿਲੇ ਡੰਡੇ 'ਤੇ ਪੈਰ ਧਰ ਕੇ ਖੜਿਆ ਰਹੇ ਤਾਂ ਉੱਪਰ ਤੇਰੇ ਕਿਵੇਂ ਚੜ੍ਹੇਗਾ। ਅਤੇ ਅਸਲੀ ਤਾਂ ਗੱਲ ਸੀ ਵੀ ਬਾਣੀ ਪੜ੍ਹਨੀ ਅਤੇ ਬਾਣੀ ਦੀ ਵਿਚਾਰ ਕਰਨੀ। ਪਿਛਲਾ ਇਤਿਹਾਸ ਗੁਰਸਿੱਖਾਂ ਦਾ, ਕਿੰਨੀ ਕਿੰਨੀ ਬਾਣੀ ਪੜ੍ਹਦੇ ਸਨ ਸਾਧ ਸੰਗਤ। ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਆਪਾਂ ਵਰਥੀਆਂ ਮਨਾਉਂਦੇ ਹਾਂ, ਵੱਡੇ ਮਹਾਰਾਜ ਜੀ, ਛੋਟੇ ਮਹਾਰਾਜ ਜੀ, ਜੈਦਾਰ ਮਹਾਰਾਜ ਜੀ, ਅਤੇ ਉਹਨਾਂ ਨੇ ਕਮਾਈਆਂ ਕੀਤੀਆਂ ਕੁਛ ਗਿਣਤੀ ਨਹੀਂ, ਹਿਸਾਬ ਹੀ ਨਹੀਂ ਆਉਂਦਾ, ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਇਤਿਹਾਸ ਸੁਣਦੇ ਹਾਂ ਮਹਾਂਪੁਰਸ਼ਾਂ ਤੋਂ, ਗਾਹਾਂ ਦੀ ਗਾਹਾਂ, ਜਾਂ ਪੜ੍ਹਦੇ ਹਾਂ ਸਾਧ ਸੰਗਤ, ਇਤਨੀਆਂ ਕਮਾਈਆਂ ਕੀਤੀਆਂ, ਇਤਨੀਆਂ ਕਮਾਈਆਂ ਕੀਤੀਆਂ, ਬਸ ਉਹੀ ਸਨ ਜਿਹਨਾਂ ਨੇ ਕਰ ਲਈਆਂ। ਆਪਾਂ ਤਾਂ ਸੁਣ ਕੇ ਹੀ ਦੰਦ ਜੁੜ ਜਾਂਦੇ ਨੇ, ਆਪਾਂ ਉਹ ਸੁਣ ਕੇ ਹੀ ਇੱਕਦਮ ਠੰਡੇ ਹੋ ਜਾਂਦੇ ਹਾਂ ਵੀ ਕਿੱਥੇ ਉਹਨਾਂ ਦੀਆਂ ਗੱਲਾਂ, ਕਿੱਥੇ ਸਾਡੀਆਂ ਗੱਲਾਂ। ਸਾਨੂੰ ਵੀ ਲੋਕ ਕਹੀ ਜਾਂਦੇ ਆ ਜੀ ਇਹ ਸੰਤ ਨੇ, ਪਰ ਧੰਨ ਸਨ ਉਹ, ਐਵੇਂ ਨਹੀਂ। ਜੈਦਾਰ ਮਹਾਰਾਜ ਜੀ ਨੇ ਵਚਨ ਕੀਤਾ ਸੀ ਸਾਧ ਸੰਗ ਇੰਗਲੈਂਡ ਦੇ ਵਿੱਚ, ਕਹਿੰਦੇ ਵੀ ਮੈਂ ਜਹਿਦਾਰ ਤਾਂ ਜ਼ਰੂਰ ਹਾਂ ਪਰ ਸੰਤ ਹਨ ਛੋਟੇ ਮਹਾਰਾਜ ਜੀ ਇਸ ਵੇਲੇ, ਉਹਨੇ ਸੰਤ ਮੈਨੂੰ ਕਹਿੰਦੇ ਸੰਤ ਨਾ ਕਿਹਾ ਕਰੋ, ਸੰਤ ਦੀ ਅਵਸਥਾ ਬੜੀ ਉੱਚੀ ਹੈ ਸਾਧ ਸੰਗਤ। ਸੰਤ ਦੋ ਅੱਖਰ ਹੀ ਨੇ ਬੇਸ਼ੱਕ, ਪਰ ਅਵਸਥਾ ਕੀ ਹੈ, ਬਸ ਇੱਕ ਰੱਬ ਇੱਕ ਸੰਤ ਬਰਾਬਰ ਹੀ ਨੇ, ਅੰਤਰਾ ਕੋਈ ਨਹੀਂ। ਰਾਮ ਸੰਤ ਮੈਂ ਭੇਦ ਕਿਛ ਨਾ ਹੀ, ਰਾਮ ਤੇ ਸੰਤ ਵਿੱਚ ਭੇਦ ਹੀ ਨਹੀਂ ਰਹਿ ਜਾਂਦਾ। ਸੰਤਨ ਕਹੋ ਮਤ ਕਹੋ ਨਿੰਦੋ, ਸੰਤ ਰਾਮ ਹੈ ਇੱਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਵੇਖੋ। ਇਹੋ ਜਿਹੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਨਾਮ ਧੰਨ ਦੇ ਖਜ਼ਾਨੇ ਭਰੇ ਨੇ ਨਾ, ਉਹਨਾਂ ਵੱਲ ਮਹਾਰਾਜ ਜੀ ਪ੍ਰੇਰਦੇ ਨੇ, ਭਾਈ ਜਿਹੜੀ ਵਸਤੂ ਲੈਣੀ ਹੈ ਤੂੰ ਸੰਤਾਂ ਤੋਂ ਲੈ ਜਾ ਕੇ, ਭਾਵ ਸੰਤਾਂ ਦੇ ਪਾਸ ਨਾਮ ਧੰਨ ਬੜਾ ਹੈ, ਉਹ ਪ੍ਰੇਰ ਕੇ ਤੈਨੂੰ ਗੁਰੂ ਦੇ ਚਰਨੀ ਲਾ ਦੇਣਗੇ, ਅਤੇ ਜਦੋਂ ਗੁਰੂ ਦੇ ਚਰਨੀ ਤੂੰ ਪੂਰੇ ਗੁਰੂ ਦੇ ਚਰਨੀ ਲੱਗ ਗਿਆ ਤੇ ਤੇਰੇ ਬੇੜੇ ਪਾਰ ਨੇ ਤੇਰੇ। ਓਨੀ ਦੇਰ ਹੀ ਚੱਕਰ ਹੈ ਨਾ ਜਿੰਨੀ ਦੇਰ ਪੂਰਾ ਗੁਰੂ ਨਹੀਂ ਮਿਲਦਾ ਸਾਧ ਸੰਗਤ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੁੱਲੇ ਭਟਕੇ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਜਾਂ ਪਰਮੇਸ਼ਰ ਵਿੱਚ ਭੇਦ ਕਰਨਾ, ਉਹ ਹੈ ਪੂਰੇ ਗੁਰੂ ਦਾ ਕੰਮ। ਔਰ ਪੂਰਾ ਗੁਰੂ ਸਾਡੀ ਗੁਰਬਾਣੀ, ਸਾਡਾ ਸ਼ਬਦ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਾਰੇ। ਗੁਰਬਾਣੀ ਗੁਰੂ ਸਾਡੀ ਇਹ ਕਹਿੰਦੀ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ,
ਰਾਮ ਨਾਮ ਸੰਤਨ ਘਰ ਪਾਇਆ। ਹੁਣ ਸਵਾਲ ਪੈਦਾ ਹੁੰਦਾ ਮਹਾਰਾਜ ਜੀ, ਇਹ ਨਾਮ ਧਨ ਮੁਫਤ ਮਿਲ ਜਾਵੇਗਾ ਕਿ ਕੋਈ ਕੀਮਤ ਵੀ ਦੇਣੀ ਪਵੇਗੀ? ਮਹਾਰਾਜ ਜੀ ਕਹਿੰਦੇ, ਹਾਂ ਭਾਈ, ਇਹ ਤਾਂ ਸਿਰਾਂ ਦੀਆਂ ਸਿਰ ਧੜ ਦੀਆਂ ਬਾਜ਼ੀਆਂ ਨੇ, ਇਹ ਗੱਲਾਂ ਨਾਲ ਨਹੀਂ ਮਿਲਣਾ ਨਾਮ। ਜਿਵੇਂ ਕਬੀਰ ਸਾਹਿਬ ਦੇ ਪਾਸ ਹੇਠ ਆਇਆ ਸੀ ਨਾ, ਸੁਣਿਆ ਵੀ ਕਬੀਰ ਸਾਹਿਬ ਨਾਮ ਵੀ ਦਿੰਦੇ ਨੇ ਔਰ ਨਾਲ ਬਰਮ ਗਿਆਨ ਵੀ ਦੇ ਦਿੰਦੇ ਨੇ, ਸੋਚਿਆ ਵੀ ਇਹ ਤਾਂ ਸੌਖੀ ਗੱਲ ਹੈ, ਮੇਰਾ ਮਾਇਆ ਬਥੇਰੀ ਪਈ ਹੈ, ਜਾ ਕੇ ਮੋਹਰਾਂ ਦਾ ਢੇਰ ਲਾ ਦਿੱਤਾ, ਭਗਤ ਜੀ ਨਾਮ ਦਿਓ ਜੀ। ਜਿਵੇਂ ਬੜਾ ਕਾਲਾ ਅਤੇ ਨਾਲੇ ਹੰਕਾਰੀ ਹੁੰਦੇ ਨੇ ਮਾਇਆਧਾਰੀ, ਮਾਇਆਧਾਰੀ ਆ ਤੰਨਾ ਬੋਲਾ, ਨਾਲੇ ਅੰਨੇ ਵਿਚਾਰ ਰੂਪੀ ਨੇਤਰ ਨਹੀਂ ਹੁੰਦੇ ਇਹਨਾਂ ਦੇ, ਨਾਲੇ ਬੋਲੇ ਹੋਰ ਕਿਸੇ ਦੀ ਗੱਲ ਹੀ ਨਹੀਂ ਸੁਣਦੇ, ਆਪਣੀ ਅਕਲ ਨੂੰ ਹੀ ਵੱਡੀ ਸਮਝਦੇ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਵੋ ਰੋਲ ਭਚੋਲਾ। ਸੋ ਖੈਰ ਢੇਰ ਲਾ ਦਿੱਤਾ, ਭਗਤ ਜੀ ਛੇਤੀ ਕਰੋ ਨਾਮ ਦੇ ਦਿਓ। ਕਹਿੰਦੇ ਭਗਤ ਜੀ ਕਹਿਣ ਲੱਗੇ ਵੀ ਸੇਠ ਜੀ ਬੜੇ ਕਾਹਲੇ ਹੋ। ਹਾਂ ਮਹਾਰਾਜ ਜੀ, ਕਿਸੇ ਨੇ ਇੰਨੀਆਂ ਮੋਹਰਾਂ ਥੋੜ੍ਹੋ ਤੁਹਾਨੂੰ ਦਿੱਤੀਆਂ ਹੋਣੀਆਂ ਜਿੰਨੀਆਂ ਮੈਂ ਰੱਖੀਆਂ ਨੇ ਤੁਹਾਡੇ ਸਾਹਮਣੇ, ਅਤੇ ਇੰਨਾ ਢੇਰ ਲਾਇਆ ਅਤੇ ਉਨੀ ਜਲਦੀ ਮੈਨੂੰ ਭੁਗਤਾਓ ਮਹਾਰਾਜ ਜੀ। ਭਗਤ ਜੀ ਕਹਿੰਦੇ ਵੀ ਠੀਕ ਹੈ, ਚਲੋ ਤੇਰਾ ਕੰਮ ਪਹਿਲਾਂ ਕਰ ਦਿੰਦੇ ਹਾਂ ਭਾਈ ਸੇਠ, ਜੇ ਤੂੰ ਕਾਲਾ ਕੋਈ ਗੱਲ ਨਹੀਂ। ਲੜਕੀ ਕਮਾਲੀ ਨੂੰ ਕਿਹਾ, ਬੇਟਾ ਇੱਥੋਂ ਇੱਕ ਛੁਰੀ ਲਾਇਆ ਅਤੇ ਇੱਕ ਪੱਥਰ ਲਿਆ, ਪੱਥਰੀ ਲਿਆ। ਪੱਥਰੀ ਲਿਆਂਦੀ ਅਤੇ ਕਹਿਣ ਲੱਗੇ, ਭਗਤ ਜੀ ਇਹਨੂੰ ਤਿੱਖੀ ਕਰ। ਹੁਣ ਉਹ ਸੇਠ ਤਾਂ, ਕਿਉਂਕਿ ਅੰਦਰ ਇਹਨਾਂ ਦੀ ਸ਼ਾਂਤੀ ਤਾਂ ਹੁੰਦੀ ਸੀ ਨਾ ਮਾਇਆਧਾਰੀਆਂ ਦੀ, ਇੱਕ ਸਕਿੰਟ ਦਾ ਵੀ ਧੀਰਜ ਨਹੀਂ ਹੁੰਦਾ। ਆਹ ਤੁਸੀਂ ਦੇਗ ਵਰਤਾਉਂਦੇ ਹੋ ਨਾ, ਜੇ ਇਹਨਾਂ ਨੂੰ ਦੇਗ 2 ਮਿੰਟ ਲੇਟ ਹੋ ਜਾਏ ਤਾਂ ਇਹ ਇੱਥੇ ਰੌਲਾ ਪਾ ਦੇਣਗੇ। ਕਹਿੰਦੀ ਸਾਨੂੰ ਨਹੀਂ ਦੇਗ ਦਿੱਤੀ ਹੈ, ਸਾਨੂੰ ਕਿਉਂ ਛੱਡ ਕੇ ਤੁਸੀਂ? ਹੋਰ ਵੀ ਬੜੀਆਂ ਗੱਲਾਂ, ਧੀਰ ਜੇ ਇੱਕ ਸਕਿੰਟ ਦਾ ਵੀ ਨਹੀਂ ਇਹਨਾਂ ਦੇ ਪਾਸ ਹੈ ਅਤੇ

ਕੰਚਨ ਸੋ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਮਹਾਰਾਜ ਜੀ ਬਚਨ ਕਰਦੇ ਨੇ ਤਾਜ ਅਭਿਮਾਨ। ਅਭਿਮਾਨ ਦਾ ਮਤਲਬ ਵੀ ਸਿਰ ਕੱਟ ਕੇ ਦੇਣਾ, ਹੰਕਾਰ ਰੂਪੀ ਸਿਰ ਨੂੰ ਲਾਹ ਦੇਣਾ, ਤਾਜ ਅਭਿਮਾਨ। ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ। ਅਵਰ ਤਿਆਗ ਵਿਖਿਆ ਜੰਜਾਲ, ਆ ਵਿਖਿਆ ਦੇ ਵਿਹੋ ਦੇ ਜੰਜਾਲ ਨੇ ਜਿਹੜੇ ਚੱਕਰ ਪਿਆ ਮਾਇਆ ਦਾ, ਇਹਨੂੰ ਛੱਡ ਦੇ। ਅਵਰ ਤਿਆਗ ਵਿਖਿਆ ਜੰਜਾਲ, ਫਿਰ ਕੀ ਹੋਵੇਗਾ ਜੀ? ਧਨ ਧਨ ਕਹੇ ਸਭ ਕੋਏ, ਸਾਰੀ ਦੁਨੀਆਂ ਕਹੇਗੀ ਧਨ ਨੇ ਰਾੜੇ ਵਾਲੇ ਮਹਾਰਾਜ ਜੀ, ਧਨ ਨੇ ਰਾੜੇ ਵਾਲੇ ਮਹਾਰਾਜ ਜੀ। ਅੱਜ ਦੁਨੀਆਂ ਦੇ ਮੂੰਹ ਥੱਕ ਜਾਂਦੇ ਨੇ ਧਨ ਧਨ ਕਰਦਿਆਂ ਦੇ। ਸਾਰੇ ਸੰਸਾਰ ਵਿੱਚ ਜਾ ਕੇ ਦੇਖੋ ਜਿੱਥੇ ਵੀ ਮਹਾਰਾਜ ਦਾ ਪ੍ਰਤਾਪ ਸਾਧ ਸੰਗਤ, ਹਰ ਇੱਕ ਕਹਿੰਦਾ ਹੈ ਜਦੋਂ ਬਚਨ ਸੁਣਦਾ ਵੀ ਰਾੜੇ ਵਾਲੇ ਸੰਤ ਉਹਨਾਂ ਦੇ ਸੇਵਕ ਨੇ, ਉਹਨਾਂ ਦੇ ਸੇਵਕਾਂ ਦੀ ਪੂਜਾ ਉਹਨਾਂ ਤੋਂ ਜ਼ਿਆਦਾ ਹੋ ਰਹੀ ਹੈ। ਕਾਰਨ ਇਹੀ ਹੈ ਵੀ ਉਹਨਾਂ ਦੀਆਂ ਕਮਾਈਆਂ ਸਨ। ਜਿਵੇਂ ਸ਼ੇਰਾਂ ਦੀ ਮਾਰ ਗਿੱਦੜ ਕਰੋਲਾਂ ਕਰਦੇ ਨੇ, ਉਹ ਗੱਲ ਹੈ, ਸਾਡੀ ਤਾਂ ਉਹ ਗੱਲ ਹੈ ਪਿਆਰਿਓ। ਸੋ ਧੰਨ ਸਨ ਮਹਾਰਾਜ ਜੀ, ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰ ਕਹਿ ਸੋਏ। ਪਰ ਹੁਣ ਇੱਥੇ ਗੱਲ ਆ ਗਈ, ਇਹੋ ਵਪਾਰ ਵਿਰਲਾ ਵਪਾਰ ਹੈ। ਹੁਣ ਉਹ ਵਿਰਲਿਆਂ ਵਿੱਚ ਕੌਣ ਆਵੇਗਾ? ਕਰੋੜਾਂ ਚੋਂ ਕੋਈ ਹੈ ਜਿਹੜਾ ਇਹ ਵਣਜ ਕਰਨ ਵਾਲਾ? ਤੇ ਹੁਣ ਇਹ ਵਣਜ ਕਰਨਾ ਆਪਾਂ ਨੇ ਵੀ ਹੈ, ਅਕਸਰ ਮਨੁੱਖਾਂ ਦੇ ਵਾਹਿਗੁਰੂ ਨੇ ਦਿੱਤੀ ਹੈ, ਅਤੇ ਫਿਰ ਸਤਸੰਗਤ ਵੀ ਕਰਦੇ ਹਾਂ, ਗੁਰਬਾਣੀ ਦੀ ਸੰਗਤ ਵੀ ਕਰਦੇ ਹਾਂ। ਕੀ ਆਪਾਂ ਨਹੀਂ ਇਹ ਵਪਾਰ ਕਰ ਸਕਦੇ? ਕਰ ਸਕਦੇ ਹਾਂ। ਹਰ ਇੱਕ ਮਨੁੱਖ ਦਾ ਅਧਿਕਾਰ ਹੈ ਗੁਰੂ ਵਾਲਾ ਬਣ ਕੇ ਕਮਾਈ ਕਰਕੇ ਪਰਮੇਸ਼ਰ ਨੂੰ ਮਿਲ ਸਕਦਾ। ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਲਾਈ ਵੀ ਕੋਈ ਫਲਾਣਾ ਹੀ ਬੰਦਾ ਕਰ ਸਕਦਾ, ਕੋਈ ਗ੍ਰਿਸ਼ਟੀ ਵੀ ਕਰ ਸਕਦਾ ਜਾਂ ਤਿਆਗ ਵੀ ਕਰ ਸਕਦਾ ਹੈ। ਨਹੀਂ, ਕੋਈ ਵੀ ਕਰ ਸਕਦਾ ਹੈ, ਪਰ ਕਰਨ ਦੀ ਅੰਦਰ ਕੋਈ ਤੜਫ ਹੋਵੇ, ਕੋਈ ਪਿਆਰ ਹੋਵੇ ਗੁਰੂ ਨਾਲ, ਕੋਈ ਇੱਛਾ ਹੋਵੇ। ਕਾਂਖੀ ਇੱਕ ਹੈ ਸੋ ਤੁਹਾਰੋ, ਇੱਕੋ ਇੱਕ ਇੱਛਾ ਹੈ ਦਰਸ਼ਨਾਂ ਦੀ, ਅਤੇ ਉਹ ਕਰੇਗਾ ਸਾਧਸੰਗ, ਤੋਂ ਇਹ ਵਪਾਰ ਕਰੇਗਾ ਜ਼ਰੂਰ। ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਕੈ ਸਦਬ ਲਿਹਾਰ ਹੈ। ਗੁਰੂ ਪੰਜਵੇਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਫਿਰ ਉਹਦੇ ਬਲਿਹਾਰੇ ਜਾਂਦੇ ਹਾਂ ਜਿਹਨੇ ਇਹ ਵਣਜ ਕੀਤਾ ਨਾਮ ਦਾ, ਉਹਦੇ ਅਸੀਂ ਬਲਿਹਾਰੇ ਜਾਂਦੇ ਹਾਂ। ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ, ਹਾਂ ਕੁਰਬਾਨਾ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾ ਕਹਿ ਹਾਂ ਸਦ ਕੁਰਬਾਨਾ ਜਾਓ। ਸਦਾ ਹੀ ਅਸੀਂ ਦਿਨ ਰਾਤ ਉਹ ਧੰਨ ਗੁਰਮੁਖ ਮਹਾਂਪੁਰਸ਼ ਉਹਨਾਂ ਦੇ ਅਸੀਂ ਕੁਰਬਾਨ ਜਾਂਦੇ ਹਾਂ ਜਿਹੜੇ ਭਾਈ ਨਾਮ ਦਾ ਵਣਜ ਕਰਦੇ ਨੇ। ਅਤੇ ਹੁਣ ਆਪਾਂ ਵੀ ਥੋੜ੍ਹਾ ਕਰੀਏ ਨਾ ਵਣਜ, ਐਵੇਂ ਨਾ ਨਾ ਜ਼ਿੰਦਗੀ ਲੰਘਾ ਲਈਏ। ਹੁਣ ਤਾਂ ਲੰਘ ਹੀ ਗਈ ਹੈ, ਬਚਪਨ ਲੰਘ ਗਈ, ਅਤੇ ਉਸ ਤੋਂ ਬਾਅਦ ਜਵਾਨੀ ਲੰਘ ਗਈ, ਅਤੇ ਬੁਢਾਪਾ ਵੀ ਲੰਘ ਰਿਹਾ। ਤੁਸੀਂ ਕੀ ਖੱਟਿਆ? ਤੁਹਾਡੀ ਨਿਗਾਹ ਮਾਰਿਆ ਕਰ ਪਿਛਲੀ ਜ਼ਿੰਦਗੀ ਵਿੱਚ ਕੋਈ ਖੱਟਿਆ ਤਾਂ? ਜਿਵੇਂ ਭਾਈ ਨੰਦ ਲਾਲ ਜੀ, ਅਨੰਦ ਸੇਵ ਕਲਮੀ ਧਰ ਪਾਤਸ਼ਾਹ ਜੀ, ਸਤਿਗੁਰੂ ਜੀ ਆਪਣੀ ਮੌਜ ਵਿੱਚ ਇਕੱਲੇ ਬੈਠੇ ਨੇ। ਭਾਈ ਨੰਦ ਲਾਲ ਜੀ ਵੀ ਆ ਕੇ ਚਰਨਾਂ ਵਿੱਚ ਬੈਠ ਜਾਂਦੇ ਨੇ। ਮੌਜ ਹੈ ਗੁਰੂ ਦੀ ਸਾਧ ਸੰਗਤ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜੀਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਾਈ ਨੰਦ ਲਾਲ ਜੀ ਤੇਰੇ 'ਤੇ ਇੱਕ ਪ੍ਰਸ਼ਨ ਕਰਨਾ ਹੈ, ਅਸੀਂ ਕੁਛ ਪੁੱਛਣਾ ਤੁਹਾਤੋਂ। ਮਹਾਰਾਜ ਜੀ ਧੰਨ ਭਾਗ, ਪਰ ਹਿੰਮਤ ਆਪ ਹੀ ਬਖਿਓ, ਆਪ ਦੀ ਕਿਰਪਾ ਦੁਆਰਾ ਹੀ ਆਪ ਦਾ ਪੁੱਛਿਆ ਹੋਇਆ ਪ੍ਰਸ਼ਨ ਉਹਦਾ ਉੱਤਰ ਦੇ ਸਕਦਾ। ਮਹਾਰਾਜ ਜੀ ਮੇਰੀ ਮਤ ਤਾਂ ਹੈ ਨਹੀਂ, ਮੇਰੀ ਤਾਂ ਤੁੱਛ ਬੁੱਧ ਹੈ। ਭਾਈ ਸਾਹਿਬ ਜੀ ਫੇਰ ਵੀ ਤੁਸੀਂ ਉੱਤਰ ਦੇ ਸਕਦੇ ਹੋ, ਮਹਾਰਾਜ ਜੀ ਆਪ ਕਿਰਪਾ ਕਰੋ। ਗੁਰੂ ਜੀ ਪੁੱਛਦੇ ਨੇ, ਭਾਈ ਨੰਦ ਲਾਲ ਕੀ ਖੱਟਿਆ ਤੇ ਕੀ ਗਵਾਇਆ ਜਦੋਂ ਇਹ ਵਚਨ ਕੀਤਾ ਸਾਧ ਸੰਗਤ? ਭਾਈ ਨੰਦ ਲਾਲ ਜੀ ਚਿਹਰੇ ਤੇ ਜਾਣੀ ਬਿਲਕੁਲ ਉਦਾਸੀ ਆ ਗਈ, ਔਰ ਨੇਤਰਾਂ ਵਿੱਚੋਂ ਜਲ ਜਾਣ ਲੱਗ ਗਿਆ, ਵੈਰਾਗ ਵਿੱਚ ਕੰਠ ਵੀ ਰੁਕ ਗਿਆ। ਮਹਾਰਾਜ ਜੀ ਦੇਖ ਰਹੇ ਨੇ ਚਿਹਰੇ ਵੱਲ, ਕੁਛ ਧੀਰਜ ਧਰਿਆ, ਬੇਨਤੀ ਕੀਤੀ, ਮਹਾਰਾਜ ਜੀ ਆਪ ਨੇ ਜੋ ਇਹ ਪ੍ਰਸ਼ਨ ਕੀਤਾ ਹੈ, ਸੱਚੀ ਗੱਲ ਦੱਸਾਂ ਮੈਂ,
हां भाई साहब जी सच्ची बात से तां थानू कहे भी उत्तर दियो की तां खटिया ते की गवाया। महाराज जी जिन्नी देर आप दे चरणा तो दूर था जिन्नी भी जिंदगी निकली आ सब व्यर्थ कुछ नहीं खटिया खटिया कुछ हुण जिहड़े अमृतधारी नहीं हन उन्होंने की खटिया है। थोड़ी निगाह मारिया करो जिहड़ी जिंदगी लंघी ओहदे विच की को कमाया नाम धन कोई गुरु की खुशी मिलेगी थोनू सवाल ही नहीं पैदा होंगे। नरक बन रहे ने रोज और पता नहीं वह नरकों वाले ने कदों आ जाना है। उन्नी तकड़े पाए हाथ बड़े तकड़े हाथ ने उन्होंने उन्हें नहीं आना फिर जिन्नी देर गुरु वाला नहीं बनता सुन उन्होंने डंडे तेनों झलने पैने ने वो मार फिर बड़ी बुरी है। कबीर साहब जी

नहीं सहया जाए, एक साधु मोहे मिलियो तिन लियो अंचल लाए। तो जमा दी मारता फिर पैनी है, निगुरिया ते पैंदी है। कबीर साहब जी कहंदे मैनू रामानंद ने बचा लिया ते आपां नूं बचाउण वाले गुरु समर्थ ने, साडी नरक ते धूल। जिवें भाई दाना बेनती करदा है, महाराज जी खंडे वाटे दे अमर ते आ बड़ा जोर दिंदे हो कि बहुत जरूरी है। गुरु जी कहंदे हाँ भाई दाने, भाई असीं अपने सिख नूं किसे कारण, क्यों जीव है कोई ना कोई गलती कर लवे, जे किते नरकां च वी चलिया जावे असीं केसां तों फड़ के सियाण के उहनूं कढ लैने आ। काढ़ी नरक ते धूल। तो बड़ा कहंदा महाराज जी दाढ़ी उहदी बड़ी लम्मी सी, कहंदा जी दाढ़ी तों फड़ के खिंच लिओ। गुरु जी पहला मुस्कराए बहुत, कहंदे वी गल सुण भाई, दाढ़ी तों फड़ के उपर नूं नहीं विच नूं जाएगा, केसां तों फड़ के तां खिंच लैने आ असीं, पर हुण तेरी दाढ़ी दा की पता लगना, उपरों तां केस ही है नहीं तेरे ते, असीं कहांगे साडा सिख ही नहीं। ते बाकी फिर जदों शीश ते रखिया हथ था संगत, ਉਹ ਪਰਲੋਕ ਦਾ ਨਜ਼ਾਰਾ ਦਿਖਾਇਆ, ਕੀ ਦੇਖਦਾ ਹੈ, ਬਿਨ ਕੇਸਾਂ ਸਿਰ ਕੁੱਟੀਆਂ ਨੂੰ ਚੰਗਿਆੜਾ ਕੋ ਨਾ ਛਡਾਵੇ। ਜਦੋਂ ਉਹ ਵਾਹ ਪੈਣਾ ਨਾ, ਉਦੋਂ ਬੰਦਾ ਪਛਤਾਵੇਗਾ, ਮਨਾ ਤੂੰ ਗੁਰੂ ਦਾ ਬਚਨ ਕਿਉਂ ਨਾ ਮੰਨਿਆ, ਐਵੇਂ ਖਰ ਮਾਸੀਆਂ ਵਿੱਚ ਜ਼ਿੰਦਗੀ ਬਤੀਤ ਕਰਕੇ ਨਰਕਾਂ 'ਚ ਜਾ ਰਿਹਾ ਹੁਣ, ਪਰ ਉਦੋਂ ਰੋਣਾ ਧੋਣਾ ਤੇਰਾ ਸੁਣਨਾ ਹੀ ਨਹੀਂ, ਹੁਣ ਸੁਣਿਆ ਕਿਆ ਰੁਆਇਆ। ਜਦੋਂ ਕੋਈ ਗਲਤੀ ਕਰਦਾ ਹੈ, ਪੁਲਿਸ ਕੁੱਟਦੀ ਹੈ, ਉਹਨਾਂ ਨੂੰ ਤਰਸ ਥੋੜ੍ਹੀ ਆਉਂਦਾ, ਕਿੰਨੇ ਹਾੜੇ ਕੱਢਦਾ, ਮਾਪਿਓ ਬਚਾਓ, ਮਾਪਿਓ ਨਾ ਕੁੱਟੋ ਹਟਦੇ ਨੇ, ਜਿੰਨਾ ਕਿ ਕੂਕਾਂ ਮਾਰਦਾ ਉਨੇ ਹੋਰ ਕੁੱਟਦੇ ਨੇ ਉਹ। ਅਤੇ ਇਸੇ ਤਰ੍ਹਾਂ ਧਰਮਰਾਜ ਜੀ ਜਿਹੜੀ ਪੁਲਿਸ ਹੈ ਨਾ, ਉਹਨਾਂ ਦੇ ਮਨ ਵਿੱਚ ਦਇਆ ਨਹੀਂ, ਉਹ ਰੋਣਾ ਧੋਣਾ ਸੁਣਦੇ ਨਹੀਂ ਤੇਰਾ, ਹੋਰ ਕੁੱਟਣਗੇ। ਹੁਣ ਸੁਣਿਆ ਕਿਆ ਰੁਆਇਆ, ਮਨਨ ਦੇ ਜਨਮ ਗਵਾਇਆ। ਸੋ ਬਿਨ ਕੇਸਾਂ ਸਿਰ ਕੁੱਟੀਆਂ ਨੇ ਝੰਗਿਆੜਾ ਕੋ ਨਾ ਛਡਾਵੇ, ਝੰਗਿਆੜਾਂ ਪੈਂਦੀਆਂ ਨੇ ਕੇਸਾਂ ਤੋਂ ਬਿਨਾਂ, ਸਿਰ ਕੁੱਟੇ ਜਾਂਦੇ ਨੇ। ਤੇ ਉਥੇ ਵੇਲੇ ਕੰਬ ਗਿਆ ਮਹਾਰਾਜ ਜੀ, ਮੈਨੂੰ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਫਿਰ ਉਹ ਦਾਨ ਸਿੰਘ ਜੀ ਨੇ ਮਾਲਵੇ ਦੀ ਸਿੱਖੀ ਰੱਖੀ, ਮਾਝੇ ਦੀ ਸਿੱਖੀ ਰੱਖੀ ਭਾਈ ਮਹਾ ਸਿੰਘ ਨੇ, ਬੇਦਾਵੀਏ ਸਨ, ਪਰ ਜਦੋਂ ਮਾਤਾ ਭਾਗੋ ਨੇ ਪ੍ਰੇਰਨਾ ਕੀਤੀ, ਉਹਨਾਂ ਨੂੰ ਲਾਹਨਤਾਂ ਪਾਈਆਂ, ਤੁਸੀਂ ਕਾਇਰ ਹੋ, ਬੁਝਦੇ ਲੋ, ਤੁਸੀਂ ਗਿੱਦੜ ਹੋ, ਤੁਸੀਂ ਸ਼ੇਰ ਨਹੀਂ ਰਹੇ, ਤੁਸੀਂ ਗੀਧੀ ਹੋ, ਤੁਸੀਂ ਗੁਰੂ ਨੂੰ ਪਿੱਠ ਦੇ ਕੇ ਆ ਗਏ। ਜਦੋਂ ਇਹ ਜਿਹੀਆਂ ਲਾਹਨਤਾਂ ਪਈਆਂ, ਸਾਧਸੰਗ ਵੀਰਸ ਨੇ ਫਿਰ ਠਾਠਾਂ ਮਾਰੀਆਂ ਕਿ ਉਮਰ ਤਾਂ ਛਕੇ ਸੀ ਨਾ, ਉਹ ਪੰਜ ਘੁੱਟਾਂ ਤਾਂ ਅੰਦਰ ਹੀ ਸਨ ਨਾ, ਮੁੜ ਕੇ ਫਿਰ ਡੌਲੇ ਫੜ ਕੇ। ਅਤੇ ਭਾਈ ਮਹਾ ਸਿੰਘ ਨੇ ਫਿਰ ਕਿਹਾ ਵੀ ਸਿੰਘੋ, ਵੀ ਇਹੋ ਜਿਹੀ ਜ਼ਿੰਦਗੀ ਨਾਲੋਂ ਮੌਤ ਹਜ਼ਾਰ ਦਰਜੇ ਚੰਗੀ ਹੈ, ਜੇ ਗੁਰੂ ਕੇ ਲੇਖੇ ਜਿੰਦ ਲੱਗ ਜੇ ਤਾਂ ਸਿੱਧੇ ਜਾਵਾਂਗੇ ਸੱਚਖੰਡ ਨੂੰ, ਤੇ ਆ ਜਾਓ ਜੀ ਨੇ ਆਉਣਾ, ਬਾਕੀ ਜਿਵੇਂ ਭਾਈ ਮੱਖਣੀਆਂ ਖਾ ਕੇ ਸਿਹਤਾਂ ਬਣਾਉਣੀਆਂ, ਜਾਓ ਜੀ ਸਦਕੇ, ਪਰ ਛਮਾਂ ਤੇ ਸਣ ਵਾਲੇ ਪਰਵਾਨੇ ਅੱਗੇ ਆ ਜਾਓ। ਫਿਰ ਸਾਧ ਸੰਗਤ ਖਦਰਾਣੇ ਦੀ ਢਾਬ ਤੇ ਜੰਗ ਹੋਇਆ, ਫਿਰ ਕਲਗੀਧਰ ਪਾਤਸ਼ਾਹ ਨੇ ਉਹਨਾਂ ਦਾ ਵਿਦਾਵਾ ਪਾੜ ਦਿੱਤਾ, ਭਾਈ ਮਹਾ ਸਿੰਘ ਨੇ ਪੜਵਾਇਆ ਵਿਦਾਵਾ, ਪਰ ਹਿੰਮਤ ਕੀਤੀ, ਪ੍ਰੇਰਣਾ ਦਿੱਤੀ ਮਾਤਾ ਭਾਗੋ ਨੇ। ਅੱਜ ਵੀ ਕੋਈ ਮਾਤਾ ਭਾਗੋ ਉੱਠ ਕੇ ਤੇ ਨੌਜਵਾਨਾਂ ਨੂੰ ਪ੍ਰੇਰਣਾ ਦੇ ਸਕਦੀ ਹੈ ਵੀ ਕਿੱਧਰ ਨੂੰ ਚੱਲ ਪਏ ਤੁਸੀਂ, ਤੁਹਾਡਾ ਵਿਰਸਾ ਕੀ ਸੀ, ਤੁਸੀਂ ਆ ਕੌਣ ਮੌਣ ਬਣ ਗਏ, ਪਛਾਣ ਹੀ ਨਹੀਂ ਆਉਂਦੀ ਸਿੱਖ ਹੈ ਕਿ ਕੌਣ ਹੈ, ਪਤਾ ਹੀ ਨਹੀਂ ਲੱਗਦਾ। ਜਦੋਂ ਅਗਲਾ ਦੱਸਦਾ ਮੈਂ ਤਾਂ ਜੀ ਸਰਦਾਰ ਹਾਂ, ਉਹ ਸਰਦਾਰ ਵਾਲਾ ਮੂੰਹ ਤਾਂ ਹੈ ਨਹੀਂ ਤੇਰਾ, ਇਹਨੂੰ ਸਰਦਾਰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਹੀਆਂ ਸਰਦਾਰੀਆਂ ਦਿੱਤੀਆਂ ਸੀ। ਜਦੋਂ ਮਹਾਰਾਜ ਨੇ ਵਚਨ ਕੀਤਾ ਸੀ ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕਹੋ ਸਰਦਾਰ ਬਣਾਉਂ, ਤਵੇ ਗੋਬਿੰਦ ਸਿੰਘ ਨਾਮ ਕਹਾਉਂ। ਅਤੇ ਜੇ ਸਰਦਾਰ ਇਹ ਜੇ ਸੀ, ਫਿਰ ਉਹ ਬਾਈਧਾਰ ਦੇ ਰਾਜਿਆਂ ਨੂੰ ਵੀ ਮਹਾਰਾਜ ਕਹਿ ਦਿੰਦੇ, ਜਦੋਂ ਉਹਨਾਂ ਨੇ ਕਿਹਾ ਸੀ ਕਿ ਇੱਕ ਤਾਂ ਅੰਮ੍ਰਿਤ ਛਕਾਉਣ ਦੀ ਮਰਿਆਦਾ, ਅਤੇ ਸਾਨੂੰ ਅਲੈਦਾ ਅੰਮ੍ਰਿਤ ਛਕਾ ਦਿਓ, ਅਸੀਂ ਰਾਜੇ ਹਾਂ, ਅਤੇ ਦੂਜਾ ਅਸੀਂ ਆ ਕਛਹਿਰੀ ਨਹੀਂ ਪਾਉਣੇ, ਧੋਤੀਆਂ ਪਾਉਣੀਆਂ ਨੇ, ਅਤੇ ਛੋਟਾਂ ਦੇ ਦਿਓ ਸਾਨੂੰ। ਗੁਰੂ ਜੀ ਕਹਿੰਦੇ ਤੁਹਾਡੇ ਵਰਗੇ ਕਾਇਰਾਂ ਦੀ ਲੋੜ ਨਹੀਂ ਸਾਨੂੰ, ਜਾਓ ਭਾਜੋ ਇੱਥੋਂ, ਤੁਸੀਂ ਹੁਣੇ ਸਾਡੇ 'ਤੇ ਸ਼ਰਤਾਂ ਲਾਉਣੇ ਆ, ਤੁਸੀਂ ਫਿਰ ਕੀ ਸਵਾਹ ਕੰਮ ਕਰੋਗੇ ਅੱਗੇ। ਸੋ ਜੇ ਮਹਾਰਾਜ ਜੀ ਨੂੰ ਇਹੀ ਜੀ ਸਿੱਖੀ ਚੰਗੀ ਹੁੰਦੀ, ਜੇ ਜੀ ਤੁਸੀਂ ਲਈ ਫਿਰਦੇ ਹੋ ਨਾ, ਫਿਰ ਬਾਈਧਾਰ ਦੇ ਰਾਜੇ ਸਾਰੇ ਸਿੱਖ ਬਣ ਜਾਂਦੇ। ਮਹਾਰਾਜ ਜੀ ਕਹਿ ਦਿੰਦੇ ਵੀ ਐਵੇਂ ਹੀ ਆ ਜਾਓ ਤੁਸੀਂ, ਅੱਜ ਜਿਹੜੇ ਪੰਥ ਵੱਧ ਰਹੇ ਨੇ ਉਹ ਤਦੇ ਵੱਧ ਰਹੇ ਨੇ ਨਾ, ਕੋਈ ਮਰਿਆਦਾ ਥੋੜ੍ਹੀ ਹੈ।
ਡੰਗਰਾਂ ਵਾਂਗੂ ਭੇਡਾਂ ਵਾਂਗੂ ਬਾੜੇ 'ਚ ਇਕੱਠੇ ਕਰ ਲੈਂਦੇ ਨੇ। ਕੋਈ ਮਰਿਆਦਾ ਨਹੀਂ ਹੈ ਸਾਧ ਸੰਗਤ, ਮਰਿਆਦਾ ਤਾਂ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਅਤੇ ਤਦੇ ਫਿਰ ਸਿੱਖ ਬਣਨਾ ਔਖਾ ਹੈ ਨਾ। ਖੰਡੇ ਦੀ ਧਾਰ ਦੇ ਵਿੱਚੋਂ ਲੰਘਣਾ ਸਾਧ ਸੰਗਤ, ਗੁਰਸਿੱਖੀ ਬਾਰੀਕ ਹੈ। ਖੰਡੇ ਧਾਰ ਗਲੀ ਅਤ ਭੀੜੀ, ਉੱਪਰ ਟਿਕੈ ਨਾ ਭੁਆਣਾ, ਚੱਲ ਨਾ ਸਕੈ ਉੱਪਰ ਕੀੜੀ। ਸੋ ਇਸ ਤਰ੍ਹਾਂ ਜਦੋਂ ਇਹੋ ਜਿਹਾ ਦੇਖਿਆ ਤੇ ਭਾਈ ਦਾਨ ਸਿੰਘ ਫਿਰ ਜੀ ਨੇ ਮਾਲਵੇ ਦੀ ਸਿੱਖੀ ਰੱਖੀ, ਉਹਨੇ ਸਾਧ ਸੰਗਤ ਅੰਮ੍ਰਿਤ ਛਕਿਆ ਖੰਡੇ ਦਾ। ਸੋ ਇਸ ਤਰ੍ਹਾਂ ਕਹਿਣ ਦਾ ਭਾਵ ਬਈ ਜਦੋਂ ਅਸੀਂ ਗੁਰੂ ਦੇ ਚਰਨੀ ਲੱਗ ਜਾਂਗੇ ਫਿਰ ਉਹ ਜਮਾਂ ਦੇ ਡੰਡਿਆਂ ਤੋਂ ਬਚ ਜਾਂਗੇ। ਭਾਈ ਨੰਦ ਲਾਲ ਜੀ ਹੁਣ ਬਚਨ ਕਰਦੇ ਨੇ, ਮਹਾਰਾਜ ਜੀ ਜਿੰਨੀ ਦੇਰ ਤੁਹਾਡੇ ਤੋਂ ਦੂਰ ਰਹੇ ਹਾਂ ਉਹ ਜ਼ਿੰਦਗੀ ਸਾਰੀ ਬੇਅਰਥ, ਕੁਛ ਨਹੀਂ ਖੱਟਿਆ, ਗਵਾਇਆ ਹੀ ਗਵਾਇਆ ਹੈ। ਪਰ ਮਹਾਰਾਜ ਜੀ ਜਦ ਤੋਂ ਆਪ ਦੇ ਚਰਨੀ ਲੱਗ ਗਏ ਤੇ ਹੁਣ ਤਾਂ ਇਤਨਾ ਕੁਛ ਕੱਟਿਆ ਹੈ, ਬਸ ਕੋਈ ਹਿਸਾਬ ਹੀ ਨਹੀਂ ਹੈ। ਇੱਕ ਇੱਕ ਛਿੰਨ ਵੀ ਲੇਖੇ ਵਿੱਚ ਹੈ। ਉੱਥੇ ਫਿਰ ਵਚਨ ਕੀਤਾ ਸੀ, ਉਮਰ ਓਹਾ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਮਹਾਰਾਜ ਜੀ ਜਿਹੜਾ ਤੁਹਾਡੇ ਚਰਨਾਂ ਵਿੱਚ ਜ਼ਿੰਦਗੀ ਗੁਜ਼ਰੀ ਹੈ ਉਹ ਲੇਖੇ ਵਿੱਚ ਪਈ ਹੈ, ਬਾਕੀ ਤਾਂ ਕਿਤੇ ਲੇਖੇ ਵਿੱਚ ਨਹੀਂ, ਬਾਕੀ ਸਭ ਵਿਅਰਥ। ਫਿਰ ਇਹ ਵੀ ਬਚਨ ਲਿਖਦੇ ਹਨ, ਪਿਛਲਾ ਜਨਮ ਅਕਾਰਥ ਹੋਇਆ, ਪਿਛਲਾ ਸਮਾਂ ਤਾਂ ਵਿਅਰਥ ਚਲਿਆ ਗਿਆ ਮਹਾਰਾਜ ਜੀ ਆਪ ਤੋਂ ਜਿੰਨੀ ਦੇਰ ਦੂਰ ਰਹੇ। ਹਰ ਕੀ ਭਗਤ ਨਾ ਕੀਤੀ, ਪਰ ਹੁਣ ਸਾਨੂੰ ਵੀ ਪ੍ਰੇਰਨਾ ਦਿੰਦੇ ਨੇ, ਆਪਣੇ ਮਨ ਨੂੰ ਵੀ ਸਮਝਾਉਂਦੇ ਨੇ, ਆਗੈ ਸਮਝ ਚੱਲੋ ਨੰਦ ਲਾਲ, ਪਾਛੈ ਜੋ ਬੀਤੀ ਸੋ ਬੀਤੀ। ਭਈ ਪਿੱਛੇ ਬੀਤ ਗਈ ਸੋ ਬੀਤ ਗਈ, ਹੁਣ ਅੱਜ ਤੋਂ ਪਰਨ ਕਰ ਲੈ ਵੀ ਜੇ ਹੋਰ ਨਹੀਂ ਅੰਮ੍ਰਿਤ ਨਹੀਂ ਛਕ ਸਕਦਾ ਕਮ ਸੇ ਕਮ ਕੇਸਾਂ ਦੀ ਬੇਅਦਬੀ ਨਹੀਂ ਕਰਾਂਗਾ। ਇਹ ਬੜੇ ਬੇਕੀਮਤੀ ਲਾਲ ਹਨ ਜੋ ਮਹਾਰਾਜ ਨੇ ਆਪਾਂ ਨੂੰ ਬਖਸ਼ੇ ਨੇ, ਇਹਨਾਂ ਦੀ ਕੀਮਤ ਨਹੀਂ ਹੈ ਸਾਧ ਸੰਗਤ। ਇਹ ਕੇਸਾਂ ਦੀ ਖਾਤਰ ਹਜ਼ਾਰਾਂ ਸਿੰਘਾਂ ਦਾ ਨਹੀਂ ਲੱਖਾਂ ਦਾ ਡੁੱਲਿਆ ਹੈ। ਉਹ ਇਤਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਸਿੰਘਾਂ ਨੇ, ਚਾਰੇ ਸਾਹਿਬਜ਼ਾਦੇ ਕੁਰਬਾਨ ਹੋਏ, ਮਾਤਾ ਗੁਜਰੀ ਅਤੇ ਹੋਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਨੌਵੇਂ ਪਾਤਸ਼ਾਹ ਮਹਾਰਾਜ ਜੀ, ਸਿੰਘਾਂ ਦਾ ਅੰਤ ਹੀ ਕੋਈ ਨਹੀਂ। ਬੰਦ ਬੰਦ ਕਟਵਾਏ, ਚਰਖੜੀਆਂ 'ਤੇ ਚੜ੍ਹ ਗਏ, ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਲ ਗਏ। ਇਹ ਸਿਧਾਂਤ ਨੂੰ ਬਚਾਉਣ ਵਾਸਤੇ ਹੀ ਨਾ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਸੀ ਨਾ ਵੀ ਕਲਮਾ ਪੜ੍ਹ ਲਓ, ਮੁਸਲਮਾਨ ਬਣ ਜਾਓ। ਹੋਰ ਮੁਸਲਮਾਨ ਬਣਨ ਦਾ ਕੀ ਮਤਲਬ ਹੁੰਦਾ ਹੈ ਵੀ ਆਹ ਕੇਸ ਦਾੜਾ ਮਨਾ ਦਿਓ, ਇਹੀ ਮਤਲਬ ਸੀ ਨਾ ਕਿ ਹੁਣ ਤੁਹਾਡੇ 'ਤੇ ਕਿਹੜਾ ਕੋਈ ਜ਼ਬਰਦਸਤੀ ਕਹਿੰਦਾ ਕੋਈ, ਅਤੇ ਆਪਣੇ ਸ਼ੌਕ ਨਾਲ ਹੀ ਤੁਸੀਂ ਇਹ ਕਰ ਰਹੇ ਹੋ। ਇਹ ਸ਼ੌਕ ਤੁਹਾਡਾ ਚੰਗਾ ਨਹੀਂ ਹੈ, ਨਰਕਾਂ ਨੂੰ ਲਿਜਾਵੇਗਾ। ਜੇ ਇੱਕ ਫੁੱਲ ਟਾਹਣੀ ਨਾਲੋਂ ਟੁੱਟ ਕੇ ਅਤੇ ਮਾਣ ਨਾਲ ਆਕੜ ਨਾਲ ਕਹੇ ਵੀ ਮੈਂ ਫੁੱਲ ਟੁੱਟ ਗਿਆ ਹੁਣ ਟਾਹਣੀ ਨਾਲੋਂ, ਮੈਨੂੰ ਟਾਹਣੀ ਦੀ ਪਰਵਾਹ ਕੋਈ ਨਹੀਂ, ਕੁਛ ਸਮੇਂ ਬਾਅਦ ਮਿੰਟਾਂ ਸਕਿੰਟਾਂ ਬਾਅਦ ਉਹਨੇ ਮਿੱਟੀ ਵਿੱਚ ਮਿਲ ਜਾਣਾ, ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਇਹ ਨੌਜਵਾਨ, ਤੂੰ ਗੁਰੂ ਨਾਲੋਂ ਟੁੱਟ ਕੇ ਕਦੇ ਵੀ ਸੁੱਖ ਨਹੀਂ ਪਾ ਸਕਣਾ, ਬਲਕਿ ਜਦੋਂ ਗੁਰੂ ਨਾਲੋਂ ਟੁੱਟ ਗਿਆ ਤੂੰ ਟਾਹਣੀ ਨਾਲੋਂ ਟੁੱਟ ਗਿਆ, ਤੇਰੇ ਪੱਲੇ ਕੁਛ ਵੀ ਨਹੀਂ ਹੈ, ਨਾ ਮਾਣ ਮਰਿਆਦਾ, ਨਾ ਤੇਰੀ ਇੱਜ਼ਤ, ਨਾ ਕੁਛ ਹੋਰ, ਪੱਲੇ ਕੀ ਹੈ ਤੇਰੇ, ਮਿੱਟੀ ਵਿੱਚ ਮਿਲ ਜਾਏਗਾ। ਸਾਜਿਸ਼ਾਂ ਬੜੀਆਂ ਬਣ ਗਈਆਂ ਨੇ, ਉਹ ਸਾਜਿਸ਼ਾਂ ਦੇ ਅਧੀਨ ਅੱਜ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ, ਅਤੇ ਉਹ ਤੁਸੀਂ ਆਪ ਹੀ ਖੁਦ ਹੀ ਕਾਤਲ ਬਣ ਗਏ ਸਿੱਖੀ ਦੇ, ਦੂਸਰਿਆਂ ਨੂੰ ਅਸੀਂ ਕੀ ਦੋਸ਼ ਦਿਆਂਗੇ। ਇਹ ਜੇ ਪਹਿਰੇਦਾਰ ਖੁਦ ਸਾਧ ਸੰਗਤ ਅਤੇ ਚੋਰਾਂ ਦੇ ਨਾਲ ਰਲ ਜਾਵੇ ਤਾਂ ਫਿਰ ਕੀ ਬਣੇਗਾ। ਸਿੱਖੀ ਦੇ ਪਹਿਰੇਦਾਰ ਨੌਜਵਾਨ ਅੱਜ ਖੁਦ ਹੀ ਸਿੱਖੀ ਨੂੰ ਕਤਲ ਕਰਨ ਲੱਗ ਗਏ, ਆਪਣੇ ਘਰ ਨੂੰ ਅੱਗ ਲਾ ਕੇ ਆਪ ਹੀ ਤਮਾਸ਼ਾ ਵੇਖ ਰਹੇ ਹੋ ਅਤੇ ਕੀ ਬਣੇਗਾ। ਅਹਿਸਾਸ ਕਰੋ, ਥੋੜ੍ਹੇ ਜਿਹੇ ਜਾਗੋ ਨੌਜਵਾਨੋ, ਅੱਜ ਸਿੰਘ ਸਜਣ ਦੀ ਲੋੜ ਹੈ, ਅੱਜ ਲੋੜ ਹੈ ਸਿੰਘਾਂ ਦੀ। ਅਤੇ ਬਾਕੀ ਜੋ ਤੁਸੀਂ ਨਸ਼ੇ ਖਾਂਦੇ ਹੋ ਹੋਰ ਮਾੜੇ ਪਾਸੇ, ਇਹ ਸਾਰਾ ਪੱਛਮੀ ਸਭਿਅਤਾ ਦਾ ਅਸਰ ਹੈ। ਗੁਰਮਤ ਦਾ ਅਸਰ ਲਓ, ਗੁਰੂ ਦੇ ਆਸ਼ੇ ਨੂੰ ਸਮਝੋ। ਔਰ ਮਹਾਰਾਜ ਜੀ ਨੇ ਜੋ ਸਾਨੂੰ ਪ੍ਰੇਰਣਾ ਦਿੱਤੀ, ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਲਾਈਆਂ, ਇਸੇ ਵਾਸਤੇ ਵੀ ਸਿੱਖੀ ਪ੍ਰਫੁੱਲਤ ਰਹੇ। ਸਿੱਖੀ ਦਾ ਜਿਹੜਾ ਬਾਗ ਹੈ ਇਹਨੂੰ ਮਹਾਂਪੁਰਸ਼ ਵਾਰ ਵਾਰ ਆ ਕੇ ਪਾਣੀ ਵੀ ਦਿੰਦੇ ਨੇ ਮਾਲੀ ਦੀ ਤਰ੍ਹਾਂ, ਵੀ ਕਿਤੇ ਸੁੱਕ ਨਾ ਜਾਵੇ। ਸੋ ਇਹਨੂੰ ਪ੍ਰਫੁੱਲਤ ਰੱਖਣਾ ਹਰ ਇੱਕ ਬੰਦੇ ਦਾ, ਹਰ ਇੱਕ ਗੁਰਸਿੱਖ ਦਾ ਆਪਣਾ ਫਰਜ਼ ਹੈ। ਪਹਿਲਾਂ ਆਪਣਾ ਆਪ ਸਵਾਰ ਲੈ ਤੂੰ, ਇਹਦਾ ਮਤਲਬ ਕੌਮ ਦਾ ਬਹੁਤ ਵੱਡਾ ਤੈਂ ਇੱਕ ਯੋਗਦਾਨ ਪਾ ਦਿੱਤਾ ਭਲਾ ਕਰਨ ਵਿੱਚ। ਪਹਿਲਾਂ ਆਪ ਸਵਾਰੇ, ਮੈਂ ਮਿਲੇ ਆਪਣਾ ਆਪ ਸਵਾਰ,
ਰੱਬ ਕਹਿੰਦਾ ਮੈਂ ਤੈਨੂੰ ਮਿਲ ਜਾਂਗਾ, ਤੂੰ ਆਪਣੇ ਆਪ ਨੂੰ ਸਵਾਰ ਲੈ। ਗੁਰਸਿੱਖ ਹਰ ਇੱਕ ਨੌਜਵਾਨ ਜਿਹੜਾ ਗੁਰੂ ਜਾਣੀ ਸਿੱਖਾਂ ਦੇ ਘਰ ਜੀ ਨੇ ਜਨਮ ਲਿਆ, ਉਹ ਅੱਜ ਪਰਨ ਕਰ ਲਵੇ ਵੀ ਮੈਂ ਕੇਸ ਦਾੜਾ ਨਹੀਂ ਮਨਾਉਣਾ, ਅੰਮ੍ਰਿਤ ਫੇਰ ਛੱਕ ਲਾਂਗਾ। ਇੰਨਾ ਕੁ ਤਾਂ ਪਰਨ ਕਰ ਲਈਏ ਨਾ, ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਪਹੁੰਚਣ ਯੋਗੇ ਤਾਂ ਹੋ ਜਾਈਏ। 300 ਸਾਲਾਂ ਆ ਰਿਹਾ ਹੈ ਉਹਨਾਂ ਦਾ ਗੁਰਪੁਰਬ, ਸਾਧ ਸੰਗਤ ਸ਼ਹੀਦੀ ਗੁਰਪੁਰਬ, ਅਤੇ ਜਦੋਂ ਨੌਜਵਾਨ ਉੱਥੇ ਮੂੰਹ ਸਿਰ ਮਨਾ ਕੇ ਜਾਂਦੇ ਨੇ ਨਾ, ਸਾਹਿਬਜ਼ਾਦੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਲਾਂਭਾ ਦਿੰਦੇ ਨੇ, ਮਹਾਰਾਜ ਜੀ ਇਹਨਾਂ ਦੀ ਖਾਤਰ ਅਸੀਂ ਨੀਹਾਂ 'ਚ ਚਿਣੇ ਗਏ ਸਾਂ, ਕਿ ਇਹਨਾਂ ਦੀ ਖਾਤਰ ਅਸੀਂ ਇਤਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਇਹ ਕੀ ਬਣ ਗਏ, ਭੇਡਾਂ ਬਣ ਗਈਆਂ। ਤਾਂ ਅਸੀਂ ਤਾਂ ਇਹਨਾਂ ਨੂੰ ਸ਼ੇਰ, ਮਹਾਰਾਜ ਆਪ ਨੇ ਤਾਂ ਸ਼ੇਰ ਬਣਾਇਆ ਸੀ ਇਹਨਾਂ ਨੂੰ। ਇਹ ਜਿਹੜੀਆਂ ਵਿਚਾਰਾਂ ਨੇ ਕਿਸੇ ਦੂਸਰੇ ਮਤ ਦੇ ਉੱਪਰ ਕੋਈ ਚਿੱਕੜ ਵਾਲੀ ਗੱਲ ਨਹੀਂ, ਅਸੀਂ ਆਪਣੇ ਘਰ ਦੀ ਗੱਲ ਕਰ ਰਹੇ ਹਾਂ। ਸਾਧ ਸੰਗਤ ਆਪਣਾ ਘਰ ਹੈ ਜਿਹੜਾ, ਆਪਣੇ ਨੌਜਵਾਨ ਨੇ ਉਹ, ਸਾਡੇ ਨੇ ਉਹ, ਅਤੇ ਆਪਣਾ ਵਿਰਸਾ ਕੀ ਸੀ, ਆਪਾਂ ਜਾ ਕਿੱਧਰ ਨੂੰ ਰਹੇ ਹਾਂ। ਸੋ ਆਓ, ਬਾਣੀ ਨੇ ਪ੍ਰੇਰਨਾ ਦਿੱਤੀ, ਭਾਈ ਜੇ ਨਾਮ ਧਨ ਇਕੱਠਾ ਕਰਨਾ ਹੈ ਫਿਰ ਜਿਨ੍ਹਾਂ ਨੇ ਨਾਮ ਜਪਿਆ ਤੂੰ ਉਹਨਾਂ ਦੀ ਸੰਗਤ ਕਰਿਆ ਕਰ। ਉਹ ਫਿਰ ਨਾਮ ਜਪਣ ਦੀ ਯੁਗਤੀ ਦੱਸਦੇ ਨੇ, ਮਹਾਰਾਜ ਜੀ ਦੱਸਿਆ ਕਰਦੇ, ਪਹਿਲਾਂ ਬੈਖੜੀ ਬਾਣੀ, ਫਿਰ ਪਸੰਤੀ, ਫਿਰ ਪਰਾ, ਬੈਖੜੀ, ਮੱਧਮਾ, ਪਸੰਤੀ, ਪਰਾ, ਇਹ ਚਾਰ ਬਾਣੀਆਂ। ਉਸ ਤੋਂ ਬਾਅਦ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ, ਫਿਰ ਆਗਿਆ ਚੱਕਰ, ਫਿਰ ਤ੍ਰਿਕੁਟੀ ਅਸਥਾਨ, ਫਿਰ ਤ੍ਰਿਕੁਟੀ ਛੁੱਟ ਹੈ, ਦਸਵਾਂ ਦਰ ਖੁੱਲ ਹੈ, ਤਾਮਨ ਖੀਵਾ ਭਾਈ, ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖੀ ਘਾਟੀ, ਉੱਪਰ ਹਾਠ ਹਾਠ ਪਰ ਆਲਾ ਆਲੇ ਭੀਤਰ ਥਾਤੀ। ਸੋ ਫਿਰ ਦਸਵੇਂ ਦੁਆਰ ਵਿੱਚ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਅਸਲੀ ਇਹ ਮੰਜ਼ਿਲ ਹੈ ਸਾਡੀ ਜਿੱਥੇ ਪਹੁੰਚਣਾ। ਨੌ ਘਰ ਦੇਖ ਜੋ ਕੰਮ ਹੁਣ ਭੁੱਲੀ, ਵਸ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ। ਨਵਾਂ ਦੁਆਰਿਆਂ ਵਿੱਚ ਲੁਟੇਰੇ ਬੈਠੇ ਨੇ, ਠੱਗ ਬੈਠੇ ਨੇ, ਉਹ ਮੂਸਣਹਾਰ ਪੰਚ ਬਟਵਾਰੇ, ਉਹ ਪੰਜ ਕਾਂਕੋ ਲੋਮ ਓਂਕਾਰ ਇਹਨਾਂ ਦੁਆਰਿਆਂ 'ਚ ਹੀ ਬੈਠੇ ਨੇ, ਅਤੇ ਉਹ ਹਰ ਵੇਲੇ ਤਾਕ ਵਿੱਚ ਬੈਠੇ ਨੇ ਵੀ ਕਦੋਂ ਇਹਨਾਂ ਦੇ ਤੁਹਾਨੂੰ ਮੈਂ ਲੁੱਟ ਲਈਏ ਅਸੀਂ, ਕਦੋਂ ਇਹਨੂੰ ਜੋ ਜੀਵ ਹੈ ਜੋ ਆਤਮ ਧਨ ਕਰਕੇ ਮਾਲਾ ਮਾਲ ਸੀ ਪਹਿਲਾਂ ਇਹਨੂੰ ਕੰਗਾਲ ਕਰ ਦਈਏ। ਇਹ ਉਹਨਾਂ ਦਾ ਰੋਜ਼ ਦਾ ਕੰਮ ਹੈ। ਮੂਸਣ ਹਾਰ ਪੰਚ ਬਟਵਾਰੇ, ਸੁਨੇ ਨਗਰ ਪਰੈ ਠੱਗ ਹਾਰੇ, ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵਸ ਉੱਥੇ। ਆਏ ਸਾਧ ਸੰਗਤ, ਜਿੱਥੇ ਪੰਜ ਦੁਸ਼ਟ ਵਸ ਵਿੱਚ ਆ ਜਾਂਦੇ ਨੇ ਸਾਧ ਸੰਗਤ, ਜਾਣੀ ਦਸਵੇਂ ਵਿੱਚ ਸਥਿਤੀ ਪਾਉਣੀ। ਇਹ ਹੈ ਸਾਡੀ ਮੰਜ਼ਿਲ, ਇਹ ਹੈ ਸਾਡਾ ਘਰ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਮੁੜ ਕੇ ਚੱਕਰ ਖਤਮ ਹੋ ਜਾਵੇਗਾ, ਸਤਿਗੁਰ ਕੇ ਜਨਮੇ ਗਵਨ ਮਟਾਇਆ। ਗੁਰੂ ਦੇ ਘਰ ਜਨਮ ਲੈ ਲਾ, ਆਵਾਗਮਨ ਦਾ ਚੱਕਰ ਤੇਰਾ ਮਿਟ ਜਾਵੇਗਾ। ਨਹੀਂ ਤਾਂ ਫਿਰ ਮਹਾਰਾਜ ਜੀ ਇੱਕ ਧਾਰਨਾ ਪੜ੍ਹਿਆ ਕਰਦੇ, ਆਪਾਂ ਵੀ ਪੜ੍ਹ ਲਓ, ਪਰ ਬੋਲਿਓ ਅੱਧਾ ਅੱਧਾ।

ਖੁਦਾ ਜਾਣੂ ਸਰਕਾਰ ਯੋਗ ਔਰ ਭ੍ਰਿਸ਼ਟ ਹੈ ਬੰਦਾ ਹੈ, ਜਿੱਥੇ ਬਹਿੰਦਾ ਧਰਤੀ ਨੂੰ ਵੀ ਭ੍ਰਿਸ਼ਟ ਕਰ ਦਿੰਦਾ। ਫਿਰ ਜੂਨਾ ਮਹਾਰਾਜ ਜੀ ਕਿਹੜੀਆਂ ਮਿਲਣਗੀਆਂ, ਕੂਕਰ ਹੈ, ਸੂਕਰ ਹੈ, ਗਰਦਵ ਹੈ, ਕੱਕ ਹੈ, ਸਰਪਨ ਹੈ, ਧੁਲਖਲ ਹੈ, ਕੂਕਰ ਹੈ, ਕੁੱਤੇ, ਸੂਕਰ ਹੈ, ਸੂਰ, ਗਰਦਵ ਹੈ, ਗਧੇ, ਕੱਕ ਹੈ, ਕੌਂ, ਸਰਪਨ ਹੈ, ਸੱਪ। ਅਤੇ ਸਭ ਤੋਂ ਭੈੜੀ ਜੂਨੀ ਕੁੱਤੇ ਦੀ ਹੈ ਨਾ, ਅਗਲਾ ਕਹਿੰਦਾ ਕੁੱਤੇ ਦੀ ਮੌਤ ਮਰ ਤੂੰ, ਫਿਰ ਸੱਪ, ਫਿਰ ਸੂਰ, ਸਾਰੀ ਗੰਦਗੀ ਜਿੰਨੀ ਵੀ ਨਿਆਏ ਦੀ ਸਾਰੀ ਖਾ ਕੇ ਐਨ ਸਫਾਈ ਕਰ ਦਿੰਦਾ। ਫਿਰ ਸੱਪ ਦੇਖ ਲਓ ਕਿਵੇਂ ਜਲਦਾ ਹੈ, ਉਹਦੇ ਵਿੱਚ ਜ਼ਹਿਰ ਹੈ, ਉਹਨੂੰ ਸਾੜਦੀ ਹੈ। ਬਹੁਤ ਭੈੜੀਆਂ ਜੂਨੀਆਂ ਨੇ ਇਹ ਤਾਂ ਪੰਜੇ ਗਿਣੀਆਂ ਨੇ ਮਹਾਰਾਜ ਨੇ, ਪਤਾ ਨਹੀਂ ਕਿੰਨੀਆਂ ਕਰੋੜਾਂ ਜੂਨੀਆਂ ਦੇ ਵਿੱਚ ਭਟਕਦਾ ਫਿਰੇਗਾ ਇਹ। ਘਰ 84 ਲੱਖ ਜੂਨਾਂ ਵਿੱਚ ਗੁਰੂ ਤੋਂ ਬਿਨਾਂ ਇਹਨੂੰ ਭੜਕਣਾ ਹੀ ਪੈਣਾ ਹੈ। ਗੁਰੂ ਬਖਸ਼ ਸਕਦਾ ਸਾਧਸੰਗ, 84 ਤੋਂ ਬਚਾ ਸਕਦਾ। ਜਿਵੇਂ ਭਾਈ ਸ਼ਮੀਰ ਦੇ ਪਾਸ, ਗੁਰੂ ਮਹਾਰਾਜ ਜੀ ਦੇ ਪਾਸ ਜਦੋਂ ਉਹਨੇ ਬੜੀ ਸੇਵਾ ਕੀਤੀ, ਮਹਾਰਾਜ ਜੀ ਕਹਿੰਦੇ ਭਾਈ ਸ਼ਮੀਰ ਅਸੀਂ ਤੇਰੀ ਸੇਵਾ 'ਤੇ ਬੜੇ ਖੁਸ਼ ਹਾਂ, ਮੰਗ ਕੁਛ। ਹੁਣ ਉੱਚੀ ਸੁੱਚੀ ਮੱਤ ਵਾਲਾ ਗੁਰਸਿੱਖ, ਉਹਦੀ ਮੰਗ ਤਾਂ ਇਹੋ ਹੀ ਸੀ ਜੋ ਅਸਲੀ ਮੰਗ ਮੰਗਣੀ ਚਾਹੀਦੀ ਹੈ ਸਭ ਨੂੰ। ਕੀ ਮੰਗ ਮੰਗਦਾ ਹੈ? ਮਹਾਰਾਜ ਜੀ 84 ਦਾ ਗੇੜ ਕੱਟ ਦਿਓ, ਮੁਕਤੀ ਹੋ ਜਾਵੇ, ਚੱਕਰ ਮਿਟ ਜਾਵੇ। ਮਹਾਰਾਜ ਜੀ ਚੁੱਪ ਕਰ ਗਏ। ਦੂਸਰੇ ਦਿਨ ਫਿਰ ਮਹਾਰਾਜ ਜੀ ਕਹਿਣ ਲੱਗੇ ਭਾਈ ਸ਼ਮੀਰ ਮੰਗ ਕੁਛ। ਸੋਚਿਆ ਸੀ ਮਹਾਰਾਜ ਨੇ ਵੀ ਸ਼ਾਇਦ ਕੋਈ ਹੋਰ ਕੁਛ ਮੰਗ ਲਵੇ, ਕੋਈ ਰਾਜ ਭਾਗ, ਕੋਈ ਦੁਨੀਆਂ ਦਾ ਸੁੱਖ। ਪਰ ਫਿਰ ਬੇਨਤੀ ਕਰਦਾ, ਮਹਾਰਾਜ ਜੀ ਇੱਛਾ ਤਾਂ ਇਹੋ ਹੀ ਹੈ ਵੀ ਗੇੜ ਕੱਟ ਦਿਓ 84 ਦਾ। ਗੁਰੂ ਜੀ ਕਹਿੰਦੇ ਠੀਕ ਹੈ ਬਈ, ਜੇ ਤੇਰੀ ਹੁਣ ਇਹੀ ਇੱਛਾ ਹੈ ਨਾ, ਫਿਰ ਸਾਡਾ ਵਚਨ ਮੰਨ ਕੇ ਖੰਡੇ ਬਾਟ ਦਾ ਅੰਮ੍ਰਿਤ ਛਕ ਲੈ। ਸਤਿਵਚਨ ਜੀ, ਖੰਡੇ ਬਾਟ ਦਾ ਅੰਮ੍ਰਿਤ ਛਕ ਲਿਆ। ਹੁਣ ਰਾਤ ਨੂੰ ਜਦੋਂ ਸੁੱਤਾ ਸਾਧਸੰਗ 150 ਜਨਮ ਉਹਨੇ ਲਿਆ, ਕਦੇ ਸੱਪ, ਕਦੇ ਠੂਹਾਂ, ਕਦੇ ਪਲਪੀਹੀ, ਕਦੇ ਕੁਛ, ਕਦੇ ਗਧਾ, ਕਦੇ ਕੁੱਤਾ, ਕਦੇ ਕੁਛ, ਕਦੇ ਕੁਛ, ਜਾਣੀ 150 ਜਨਮ, 150 ਦਫ਼ਾ ਜੰਮਿਆ, 150 ਦਫ਼ਾ ਮਰਿਆ। ਅਤੇ ਹੁਣ ਸਾਰੀ ਰਾਤ ਜੰਮਦਾ ਮਰਦਾ ਹੀ ਰਿਹਾ। ਆਇਆ ਮਹਾਰਾਜ ਜੀ ਦੇ ਚਰਨਾਂ ਬੜਾ ਉਦਾਸ। ਮਹਾਰਾਜ ਜੀ ਕਹਿੰਦੇ ਵੀ ਸਿੰਘ ਤਾਂ ਤਿਆਰ ਵਰਤਿਆਰ ਹੈ, ਚੜ੍ਹਦੀਆਂ ਕਲਾਂ 'ਚ ਹੁੰਦੇ ਨੇ, ਕੀ ਕਾਰਨ ਹੈ, ਉਦਾਸ ਕਿਉਂ ਹੈ? ਮਹਾਰਾਜ ਜੀ, ਉਦਾਸੀ ਦੀ ਗੱਲ ਤਾਂ ਇਹ ਹੈ ਵੀ ਕਾਹਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਰਾਤ ਤਾਂ ਜੰਮਦੇ ਮਰਦੇ ਹੀ ਰਹੇ। ਗੁਰੂ ਜੀ ਕਹਿੰਦੇ ਵੀ ਮੰਗ ਤਾਂ ਤੈਂ ਹੀ ਕੀਤੀ ਸੀ ਨਾ, ਅਸੀਂ ਤਾਂ ਤੈਨੂੰ ਟਾਲਦੇ ਸੀ, ਪਰ ਤੇਰੀ ਮੰਗ ਇਹ ਸੀ ਵੀ 84 ਦਾ ਗੇੜ ਕੱਟ ਦਿਓ, ਤੇਰੇ ਇੰਨੇ ਜਨਮ ਰਹਿੰਦੇ ਸੀ, 150 ਜਨਮ ਤਾਂ ਲੈਣਾ ਸੀ ਪ੍ਰਤੱਖ ਰੂਪ ਵਿੱਚ, ਪਰ ਤੈਂ ਸਾਡਾ ਵਚਨ ਮੰਨ ਲਿਆ ਤੇ ਭਾਈ ਅਸੀਂ ਤੇਰੀ 84 ਕੱਟਤੀ। ਗੁਰੂ ਤਾਂ ਸਾਧ ਸੰਗ ਤੈਸਾ ਦਿਆਲੂ ਹੈ ਵੀ ਇਹ ਹੱਥ ਦੇਹ ਤੇ ਹੈ, ਹੱਥ ਲੈ, ਇੱਥੇ ਤਾਂ ਨਗਦ ਸੌਦੇ ਨੇ, ਇੱਥੇ ਕੋਈ ਉਧਾਰ ਨਹੀਂ ਹੈ ਮਹਾਰਾਜ ਦੇ ਚਰਨਾਂ ਸਾਧ ਸੰਗਤ। ਤੇ ਕਹਿ ਮਹਾਰਾਜ ਜੀ ਕਹਿੰਦੇ ਭਾਈ ਇਹ ਤਾਂ ਤੈਂ ਸਾਡਾ ਵਚਨ ਮੰਨ ਲਿਆ, ਭਾਈ ਅਸੀਂ ਫਿਰ ਜੋ ਤੈਂ ਬੇਨਤੀ ਕੀਤੀ ਸੀ ਉਹ ਮੰਨ ਲਈ, ਤੇ ਇੱਕ ਰਾਤ ਦੇ ਵਿੱਚ ਤੈਨੂੰ 150 ਜਨਮ ਭੁਗਤਾ ਦਿੱਤਾ, ਨਹੀਂ ਇਹ ਜਨਮ ਤੈਂ ਲੈਣੇ ਸਨ। ਬੜਾ ਖੁਸ਼ ਹੋਇਆ, ਕਹਿੰਦਾ ਮਹਾਰਾਜ ਜੀ ਬੜੀ ਕਿਰਪਾ ਕੀਤੀ ਹੈ, ਗੁਰੂ ਦੇ ਵਿੱਚ ਸਮਰੱਥਾ, ਇਹ ਹੈ ਸਾਡੇ ਗੁਰੂ ਵਿੱਚ ਤਾਕਤ ਸਾਧ ਸੰਗਤ। ਐਵੇਂ ਨਹੀਂ ਅਸੀਂ ਰੋਜ਼ ਪੁਕਾਰਦੇ, ਐਵੇਂ ਨਹੀਂ ਹੋਕਾ ਦਿੰਦੇ ਵੀ ਭਾਈ ਲੱਗ ਜਾਓ ਚਰਨੀ, ਕਾਹਨੂੰ ਪਖੰਡੀਆਂ ਦੇ ਮਗਰ ਤੁਰੇ ਫਿਰਦੇ ਹੋ, ਉਹਨਾਂ ਦਾ ਆਪਦਾ ਕੁਛ ਨਹੀਂ ਬਣਿਆ, ਉਹਨਾਂ ਨੇ ਆਪ ਡੁੱਬਣੇ, ਤੂੰ ਕਹਾਂ ਤਾਰਨ ਹਾਰ, ਆਪ ਡੁੱਬ ਜਾਣਾ, ਤੁਹਾਨੂੰ ਕਿਵੇਂ ਤਾਰ ਦੇਣਗੇ? ਉਹ ਕਿਹੜੇ ਭੁਲੇਖੇ 'ਚ ਪਏ ਹੋ, ਕੁਛ ਨਹੀਂ ਬਣਨਾ, ਉੱਥੇ ਜਾ ਕੇ ਖਾਲੀ ਢੋਲ ਨੇ, ਉਹਨਾਂ ਬਾਅਦ ਕੁਛ ਨਹੀਂ ਹੈ। ਸਾਡਾ ਖਜ਼ਾਨਾ ਬੜਾ ਵੱਡਾ ਹੈ, ਜੇ ਉਹ ਮਾੜਾ ਮੋਟਾ ਗੱਲ ਗੁਰਮਤਿ ਕਰਦੇ ਨੇ ਨਾ ਆਪਣੇ ਢੰਗ ਨਾਲ, ਉਹ ਸਾਡਾ ਹੀ ਚੋਰ ਨੇ, ਸਾਡੇ ਗੁਰੂ ਘਰ ਦੇ। ਉਹ ਬਾਣੀ ਨੂੰ ਹੀ ਢਾਹ ਭੰਨ ਕਰਕੇ ਉਹ ਆਪਣੇ ਢੰਗ ਨਾਲ ਤੁਹਾਨੂੰ ਸੁਣਾਈ ਜਾਂਦੇ ਨੇ। ਕਈ ਲੋਕ ਕਹਿਣਗੇ ਜੀ ਉਹਦਾ ਬੜਾ ਬਾਣੀ ਦਾ ਪ੍ਰਚਾਰ, ਬਾਣੀ ਦਾ ਪ੍ਰਚਾਰ ਤੁਹਾਨੂੰ ਫਸਾਉਣ ਵਾਸਤੇ ਕੀਤਾ ਜਾ ਰਿਹਾ ਵੀ ਤੁਸੀਂ ਉਹਨਾਂ ਦੇ ਮਗਰ ਲੱਗ ਜਾਓ, ਆਪਣੇ ਗੁਰੂ ਸ਼ਬਦ ਗੁਰੂ ਨੂੰ ਛੱਡ ਦਿਓ, ਹੋਰ ਗੱਲ ਕੁਛ ਨਹੀਂ ਹੈ। ਸ਼ਬਦ ਗੁਰੂ ਨੂੰ ਨਹੀਂ ਛੱਡਣਾ, ਦੁਨੀਆਂ ਦੀ ਤਾਕਤ ਛਡਾ ਨਹੀਂ ਸਕਦੀ ਹੈ, ਪਰ ਕਦੋਂ? ਜਦੋਂ ਸਾਨੂੰ ਗਿਆਨ ਹੋ ਗਿਆ, ਜਦੋਂ ਸਾਨੂੰ ਸੋਝੀ ਆ ਗਈ ਵੀ ਵਾਕਈ ਸ਼ਬਦ ਸਾਡਾ ਗੁਰੂ ਹੈ, ਔਰ ਇਹੀ ਤਾਂ ਨਿਆਰਾਪਣ ਹੈ ਸਾਡਾ ਦੁਨੀਆਂ ਤੋਂ। ਦੋ ਚੀਜ਼ਾਂ ਨੇ ਨਿਆਰੇਪਣ ਦੀਆਂ, ਬਾਣੀ ਤੇ ਬਾਣਾ, ਬਾਣੀ। ਬਾਕੀ ਜਿੰਨੇ ਵੀ ਗ੍ਰੰਥ ਨੇ ਸਤਿਕਾਰਯੋਗ ਨੇ, ਕਿਸੇ ਵਾਸਤੇ ਕੋਈ ਬੁਰਾ ਲਫ਼ਜ਼ ਨਹੀਂ, ਜਾਂ ਕਿਸੇ ਵਾਸਤੇ ਕੋਈ ਇਹ ਨਹੀਂ ਵੀ ਜੀ ਉਹ ਗ੍ਰੰਥ ਚੰਗਾ ਨਹੀਂ, ਸਭ ਚੰਗੇ ਨੇ।

ਸਭ ਧਰਮਾਂ ਦੇ ਆਪੋ ਆਪਣੇ ਅਨੁਸਾਰ ਚੰਗੇ ਹਨ। ਪਰ ਹੁਣ ਇੱਕ ਗੱਲ ਵਿਚਾਰ ਦੀ ਹੈ ਵੀ ਕਿਸੇ ਵੀ ਰਹਿਬਰ ਨੇ, ਕਿਸੇ ਵੀ ਅਵਤਾਰੀ ਪੁਰਸ਼ ਨੇ, ਇਹਨਾਂ ਦੇ ਉਹ ਗ੍ਰੰਥ ਨੇ, ਉਹਨਾਂ ਨੇ ਗੁਰੂ ਦਾ ਖਿਤਾਬ ਕਿਸੇ ਨੂੰ ਨਹੀਂ ਦਿੱਤਾ। ਜੇ ਦਿੱਤਾ ਤਾਂ ਦੱਸ ਦਿਓ। ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੇ ਸਾਰੇ। ਇਹ ਪ੍ਰਤੱਖ ਗੁਰੂ ਹੈ, ਸੰਸਥਾ ਕੋਈ ਨਹੀਂ। ਉਸ ਤੋਂ ਬਾਅਦ ਫਿਰ ਕਲਗੀਧਰ ਪਾਤਸ਼ਾਹ ਨੇ ਪ੍ਰਤੱਖ ਹੀ ਕਰ ਦਿੱਤਾ ਔਰ ਹੁਕਮ ਕਰ ਦਿੱਤਾ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਰ ਇਹ ਇੰਨਾ ਕਹਿਣ ਨਾਲ ਨਹੀਂ ਸਰਨਾ, ਬਚਨ ਜ਼ਰੂਰ ਮੰਨ ਲਿਓ ਗੁਰਬਾਣੀ ਗੁਰੂ ਦਾ। ਬਚਨ ਇਹੋ ਹੀ ਹੈ ਵੀ ਆਪਾਂ ਸ਼ਰਾਬ ਪੀਣੀ ਛੱਡ ਦਿਓ, ਮੀਟ ਖਾਣਾ ਛੱਡ ਦਿਓ, ਅਤੇ ਉਸ ਤੋਂ ਬਾਅਦ ਕੇਸ ਦਾੜਾ ਕਤਲ ਕਰਨਾ ਛੱਡ ਦਿਓ। ਜਦੋਂ ਭਾਈ ਮਰਦਾਨਾ, ਉਹਦੀ ਮਾਤਾ ਜੋ ਸੀ, ਉਹਨੇ ਆਵਾਜ਼ ਦਿੱਤੀ ਮਰ ਜਾਣਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਾਤਾ ਕੀ ਗੱਲ, ਪੁੱਤ ਨੂੰ ਤਾਂ ਕੋਈ ਮਾਤਾ ਕਹਿੰਦੀ ਨਹੀਂ ਮਰ ਜਾਣਾ। ਕਹਿਣ ਲੱਗੀ ਕਿ ਪਤਾ ਤਾਂ ਹੈ ਨਹੀਂ ਸੀ ਵੀ ਇਹ ਗੁਰੂ ਪਰਮੇਸ਼ਰ ਹਨ। ਕਹਿੰਦੀ ਗੱਲ ਇਹ ਹੈ ਵੀ ਮੇਰੇ ਜਿੰਨੇ ਵੀ ਪੁੱਤ 5-7 ਹੋਏ ਸਭ ਮਰ ਗਏ, ਇਹਨੇ ਵੀ ਮਰ ਜਾਣਾ, ਅਤੇ ਮੈਂ ਤਾਂ ਕਹਿਣੀ ਹੈ ਵੀ ਇਹਨੇ ਮਰ ਹੀ ਜਾਣਾ, ਮੈਂ ਆਪ ਹੀ ਕਿਉਂ ਨਾ ਕਹਿਦਾ ਮਰ ਜਾਣਾ। ਉੱਥੇ ਗੁਰੂ ਜੀ ਨੇ ਬਚਨ ਕੀਤਾ ਵੀ ਮਾਤਾ ਤੂੰ ਇੱਕ ਕੰਮ ਕਰੀ ਵੀ ਇਹਦੇ ਕੇਸ ਨਾ ਕਤਲ ਕਰੀ, ਅਤੇ ਮਰਦਾ ਨਾ, ਇਹ ਮਰੇਗਾ ਨਹੀਂ ਰਹਿੰਦੀ ਦੁਨੀਆ ਤੱਕ, ਇਹ ਮਰੇਗਾ ਨਹੀਂ, ਮਰਿਆ ਨਹੀਂ ਮਰਦਾਨਾ। ਇਹ ਗੁਰੂ ਨਹੀਂ ਮਰਦਾ ਔਰ ਸੰਤ ਨਹੀਂ ਮਰਦਾ, ਫਿਰ ਮਰਦਾਨਾ ਵੀ ਸੰਤ ਹੀ ਹੈ ਨਾ ਜਿਹਨੇ ਗੁਰੂ ਨਾਨਕ ਦੇ ਨਾਲ ਰਹਿ ਕੇ ਸਾਰੀ ਜ਼ਿੰਦਗੀ ਗੁਜ਼ਾਰੀ, ਅਤੇ ਮਰਦਾ ਨਾ। ਪਰ ਵਚਨ ਇਹ ਸੀ ਵੀ ਕੇਸ ਨਹੀਂ ਕਤਲ ਕਰਾਉਣੇ, ਇਹਨੂੰ ਸਾਫ਼ ਸੂਤ ਰੱਖਣਾ ਹੈ। ਕਈ ਦੇਖਦੇ ਨੇ ਮਰਦਾਨੇ ਦੀ ਦਾੜੀ ਕੱਟੀ ਬਣਾ ਦਿੰਦੇ ਨੇ, ਇਹ ਜਿਹੜੇ ਇਹਨਾਂ 'ਤੇ ਕੋਈ ਐਕਸ਼ਨ ਸ਼੍ਰੋਮਣੀ ਕਮੇਟੀ ਨੂੰ ਲੈਣਾ ਚਾਹੀਦਾ ਬਈ ਜੇ ਮੂਰਤਾਂ ਕੋਈ ਬਣਾਉਣੇ ਵੀ ਹੋ ਤੁਸੀਂ ਅਕਸਰ ਇਤਿਹਾਸ ਅਨੁਸਾਰ ਬਣਾਉਣੀ ਚਾਹੀਦੀ ਹੈ। ਇਹ ਥੋੜ੍ਹੀ ਵੀ ਜਿਹੋ ਜਿਹੇ ਮਰਜ਼ੀ ਬੁਰਸ਼ ਮਾਰ ਦਿਓ, ਇਹ ਗਲਤ ਹੈ। ਇਹ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਬਈ ਇਹਨਾਂ ਗੱਲਾਂ ਨੂੰ ਰੋਕਣਾ ਚਾਹੀਦਾ। ਕਈ ਕਈ ਕੁਛ ਹੋਰ ਵੀ ਬਹੁਤ ਵਿਚਾਰਾਂ ਨੇ। ਖੈਰ, ਕਹਿਣ ਦਾ ਭਾਵ ਇਹ ਬਈ ਇੱਕ ਤਾਂ ਬਾਣੀ ਗੁਰੂ, ਇਹ ਸਾਡੀ ਦੁਨੀਆ ਤੋਂ ਨਿਆਰਾ ਬਣ, ਅਤੇ ਦੂਸਰਾ ਹੈ ਬਾਣਾ, ਤੀਸ ਅਤੇ ਸੋਹਣੀ ਦਸਤਾਰ ਅਤੇ ਦਾੜਾ ਪ੍ਰਕਾਸ਼, ਇਹ ਸਾਡਾ ਬਾਣਾ ਹੈ। ਇਹ ਬਾਣੇ ਵਿੱਚ ਰਹਿਣਾ ਅਤੇ ਬਾਣੀ ਦੇ ਲੜ ਲੱਗਣਾ ਹੈ। ਬਾਣੀ ਅਤੇ ਬਾਣਾ ਦੋ ਚੀਜ਼ਾਂ ਨੂੰ ਸਾਂਭ ਲਓ ਅਤੇ ਆਪਣੀ ਸਦਾ ਚੜ੍ਹਦੀ ਕਲਾ, ਦੁਨੀਆ ਦੀ ਕੋਈ ਤਾਕਤ ਨਹੀਂ ਵੀ ਸਾਨੂੰ ਕੋਈ ਕਮਜ਼ੋਰ ਜਾਂ ਨੀਵਾਂ ਕਰ ਦੇਵੇ, ਸਦਾ ਹੀ ਚੜ੍ਹਦੀ ਕਲਾ ਹੋਵੇਗੀ। ਸੋ ਆਓ ਮਹਾਰਾਜ ਜੀ ਯਾਦ ਵਿੱਚ, ਜੈਦਾਰ ਮਹਾਰਾਜ ਜੀ ਯਾਦ ਵਿੱਚ 8 ਦਿਨ ਆਪਾਂ ਨੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ, ਸ਼ਬਦ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਔਰ ਸ਼ਬਦ ਗੁਰੂ ਦੀ ਵਿਚਾਰ ਕੀਤੀ ਹੈ, ਗੁਰਮਤਿ ਦੀ ਵਿਚਾਰ ਕੀਤੀ ਹੈ। ਅਤੇ ਸਾਰੇ ਦਿਨਾਂ ਦਾ ਸਿਧਾਂਤ ਇੱਕੋ ਹੀ ਹੈ ਵੀ ਅਸੀਂ ਗੁਰੂ ਦੇ ਚਰਨੀ ਲੱਗ ਕੇ ਔਰ ਗੁਰਬਾਣੀ ਪੜ੍ਹਦੇ ਹੋਏ ਔਰ ਆਪਣਾ ਜਨਮ ਸਫਲਾ ਕਰ ਲਈਏ। ਇਹ ਸਮਾਂ ਫਿਰ ਮੁੜ ਕੇ ਨਹੀਂ ਮਿਲਣਾ ਸਾਧ ਸੰਗਤ। ਜ਼ਿੰਦਗੀ ਦੀਆਂ ਪਲ, ਇਹ ਜਿਹੜੇ ਘੜੀਆਂ ਹਨ ਛਿਨ ਛਿਨ ਕਰ, ਇਹ ਬੜੀਆਂ ਕੀਮਤੀ ਹਨ। ਇੱਕ ਇੱਕ ਛਿਨ ਬੜਾ ਕੀਮਤੀ ਹੈ, ਐਵੇਂ ਨਾ ਬੇਅਰਥੇ ਨੂੰ ਗਵਾਓ। ਇਹ ਸਮਾਂ ਮੁੜ ਕੇ ਮਿਲਣਾ ਨਹੀਂ। ਤੀਰ ਕਮਾਨੋ, ਗੱਲ ਜ਼ਬਾਨੋ, ਸਮਾਂ ਹੱਥੋਂ, ਜਿਹੜਾ ਲੰਘ ਗਿਆ ਮੁੜ ਕੇ ਹੱਥ ਨਹੀਂ ਆਉਂਦਾ। ਤੀਰ ਕਮਾਨ 'ਚੋਂ ਛੱਡ ਦੀਏ, ਨਿਸ਼ਾਨੇ 'ਤੇ ਉਹਨੇ ਲੱਗ ਹੀ ਜਾਣਾ, ਮੁੜਨਾ ਨਹੀਂ ਪਿੱਛੇ। ਜ਼ਬਾਨ 'ਚੋਂ ਗੱਲ ਨਿਕਲ ਗਈ, ਮੁੜਨੀ ਨਹੀਂ। ਇਸ ਤਰ੍ਹਾਂ ਸਮਾਂ ਜਿਹੜਾ ਲੰਘ ਗਿਆ, ਅੱਜ ਜਵਾਨੀ ਲੰਘ ਗਈ ਹੈ। ਕੋਈ ਬੁੱਢਾ ਕਹੇ ਵੀ ਮੈਂ 1 ਕਰੋੜ ਰੁਪਈਆ ਦਿੰਦਾ ਮੇਰੀ ਜਵਾਨੀ ਮੁੜ ਕੇ ਆ ਜੇ, ਨਹੀਂ ਆਉਣੀ, ਉਹ ਤਾਂ ਗਈ, ਬੜੀ ਦੂਰ ਲੰਘ ਗਈ ਹੈ, ਮੁੜ ਕੇ ਨਹੀਂ ਆਉਣਾ। ਉਹਨੇ ਸੁਪਨਾ ਜ਼ਰੂਰ ਹੋ ਗਿਆ, ਉਹਦੇ ਸੁਪਨੇ ਜ਼ਰੂਰ ਲੈ ਰਿਹਾ ਬੁੱਢਾ ਵੀ ਮੈਂ ਕਿਸੇ ਵੇਲੇ ਜਵਾਨ ਸਾਂ, ਪਰ ਉਹ ਸੁਪਨੇ ਹੀ ਨੇ ਸਾਧ ਸੰਗਤ। ਸੁਪਨੇ ਵਾਲੇ ਨੂੰ ਇਹ ਮਹਾਰਾਜ ਨੇ ਕਿਹਾ, ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਆਏ ਉਹ ਮੂਰਖ ਨੇ ਜਿਹੜੇ ਸੁਪਨੇ ਨਾਲ ਚਿੱਤ ਲਾਉਂਦੇ ਨੇ। ਜਿਹੜੀ ਬੀਤਗੀ ਸੋ ਬੀਤਗੀ ਹੈ, ਸਮੇਂ ਨੂੰ ਸੰਭਾਲ ਲਓ ਜਿਹੜਾ ਹੱਥ ਵਿੱਚ ਹੈ। ਇਹਨੂੰ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ, ਭਾਈ ਵਰਤਮਾਨ ਨੂੰ ਸੰਭਾਲ ਲੈ, ਆਹ ਸਵਾਸ ਨੂੰ ਸੰਭਾਲ ਲੈ, ਸਭ ਕੁਛ ਹੀ ਤੇਰਾ ਸਿਮਰ ਗਿਆ। ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ।
ਅੱਗੇ ਵਾਸਤੇ ਸੰਭਲ ਜੋ, ਪਿੱਛੇ ਕੋਈ ਨਹੀਂ ਜੇ ਕੇਸ ਕਤਲ ਕਰ ਦਿੱਤੇ ਨੇ, ਗੁਰੂ ਬਖਸ਼ਿੰਦਾ ਹੈ, ਮੁੜ ਕੇ ਫਿਰ ਗੁਰੂ ਦੇ ਚਰਨੀ ਲੱਗ ਜਾ ਅਤੇ ਤੂੰ ਫਿਰ ਐਨ ਚੜ੍ਹਦੀ ਕਲਾ ਵਿੱਚ ਹੋ ਜਾਵੇਂਗਾ। ਸੋ ਆਓ ਆਪਣਾ ਪ੍ਰੋਗਰਾਮ 3 ਤਰੀਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ 500 ਸਾਲਾ ਅਵਤਾਰ ਦਿਹਾੜਾ 3 ਤਰੀਕ ਨੂੰ ਆਪਾਂ ਜਰਗ ਸਾਹਿਬ ਮਨਾ ਰਹੇ ਹਾਂ। ਸ਼ਾਮ ਨੂੰ 3 ਵਜੇ ਤੋਂ ਲੈ ਕੇ ਐਡ ਵੀ ਆ ਰਹੀ ਹੈ ETC ਦੇ ਵਿੱਚ, ਉਹ ਵਿੱਚ ਦਿਖਾਉਂਦੇ ਨੇ ਦਰਬਾਰ ਸਾਹਿਬ ਦਾ ਪ੍ਰੋਗਰਾਮ 8 ਵਜੇ ਤੋਂ ਬਾਅਦ, ਅਤੇ ਉਹਦੇ ਵਿੱਚ ਸਾਰਾ ਵੀ ਭਾਈ ਰਹਿਣ ਸਵਾਈ ਕੀਰਤਨ ਹੋ ਰਿਹਾ ਜਰਗ ਸਾਹਿਬ ਵਿਖੇ। ਅਤੇ ਉਦੋਂ ਭਾਈ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਵੀ, ਕਿਉਂਕਿ ਆਪਣੀ ਜ਼ਿੰਦਗੀ ਵਿੱਚ 500 ਸਾਲਾ ਇੱਕੋ ਹੀ ਦਫ਼ਾ ਆਉਣਾ ਹੈ, ਨਾ 400 ਸਾਲਾ ਦੇਖਿਆ ਆਪਾਂ ਨੇ, ਨਾ 600 ਸਾਲਾ ਦੇਖਣਾ ਹੈ, ਔਰ ਪੁੱਤਰ ਦਾ ਜਨਮ ਦਿਨ ਮਨਾਉਂਦੇ ਆਪਾਂ ਕਿੰਨੀ ਦੂਰੋਂ ਦੂਰੋਂ ਸਰਬੰਧੀਆਂ ਨੂੰ ਬੁਲਾ ਲੈਂਦੇ ਹਾਂ, ਕਈ ਅਮਰੀਕਾ ਅਫਰੀਕਾ ਤੋਂ ਵੀ ਆ ਜਾਂਦੇ ਨੇ ਬਈ ਭਾਈ ਉਹਨਾਂ ਨੇ ਬੁਲਾਇਆ, ਜਾਣਾ ਜ਼ਰੂਰ ਹੈ, ਪੁੱਤਰ ਦਾ ਜਨਮ ਦਿਨ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ। ਅਤੇ ਅੱਜ ਗੁਰੂ ਦਾ ਅਵਤਾਰ ਦਿਹਾੜਾ ਮਨਾਉਣ ਵਾਸਤੇ ਇੰਨੀਆਂ ਖੁਸ਼ੀਆਂ ਮਨਾਈਏ ਆਪਾਂ, ਇੰਨੀਆਂ ਖੁਸ਼ੀਆਂ ਮਨਾਈਏ, ਉਹ ਖੁਸ਼ੀਆਂ ਕਰਕੇ ਗੁਰੂ ਵੀ ਸਾਡਾ ਖੁਸ਼ ਹੋ ਜਾਵੇ। ਜਦੋਂ ਸਿੱਖ ਖੁਸ਼ ਹੁੰਦਾ ਗੁਰੂ ਵੀ ਖੁਸ਼ ਹੁੰਦਾ ਹੈ, ਕਿਉਂ ਬਚਨ ਹੈ ਸੰਤਨ ਦੁੱਖ ਪਾਏ ਅਤੇ ਦੁਖੀ। ਸੰਤ ਜਨ ਗੁਰਸਿੱਖ ਜਿਹੜੇ ਨੇ ਬੰਦਗੀ ਕਰਨ ਵਾਲੇ, ਜੇ ਉਹ ਦੁਖੀ ਹੁੰਦੇ ਨੇ ਰੱਬ ਔਰ ਗੁਰੂ ਵੀ ਦੁਖੀ ਹੁੰਦਾ ਹੈ। ਸੰਤਨ ਸੁੱਖ ਪਾਏ ਅਤੇ ਸੁਖੀ, ਜਦੋਂ ਗੁਰਸਿੱਖ ਖੁਸ਼ ਹੁੰਦੇ ਨੇ ਮਹਾਰਾਜ ਵੀ ਖੁਸ਼ ਹੁੰਦੇ ਨੇ। ਮਹਾਰਾਜ ਦੀ ਖੁਸ਼ੀ ਆਪਣੇ ਨਾਲ ਹੀ ਹੈ ਨਾ, ਅੰਤਰਾ ਨਹੀਂ ਨਾ ਰਿਹਾ ਕੋਈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਇਸ ਕਰਕੇ ਜਦੋਂ ਆਪਾਂ ਖੁਸ਼ੀਆਂ ਮਨਾਵਾਂਗੇ ਫਿਰ ਮਹਾਰਾਜ ਦੀ ਖੁਸ਼ੀ ਹੋਵੇਗੀ, ਉਹਦਾ ਕੀ ਫਲ ਹੋਵੇਗਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਗੁਰੂ ਦੀ ਨਜ਼ਰੇ ਕਰਮ ਬਖਸ਼ਿਸ਼ ਲੈਣ ਵਾਸਤੇ, ਕਿ ਹੋਰ ਤਾਂ ਆਪਾਂ ਜਪ ਤਪ ਨਹੀਂ ਕਰ ਸਕਦੇ, ਅਤੇ ਇਹ ਚਾਅ ਨਾਲ ਆਪਾਂ ਦਿਨ ਹੀ ਮਿਲਾ ਲਈਏ ਮਹਾਰਾਜ ਦਾ, ਕਿੰਨੀਆਂ ਖੁਸ਼ੀਆਂ ਆਪਣੇ ਆਪਣਾ ਮਨ ਹੀ ਦੱਸੇਗਾ, ਪ੍ਰਫੁੱਲਤ ਹੋਵੇਗਾ ਅੰਦਰੋਂ। ਖੁਸ਼ੀ ਬੜੀ ਬੇਕੀਮਤੀ ਹੈ, ਜਿਹਨੂੰ ਖੁਸ਼ੀ ਮਿਲ ਗਈ ਸਾਧ ਸੰਗਤ ਉਹ ਰਾਜਿਆਂ ਦਾ ਰਾਜਾ ਹੈ, ਚਾਹੇ ਉਹ ਗਰੀਬ ਵੀ ਕਿਉਂ ਨਾ ਹੋਵੇ। ਪਰ ਜੇ ਰਾਜਾ ਅੱਜ ਉਦਾਸ ਬੈਠਾ ਨਾ, ਜੇ ਰਾਜਾ ਝੂਰਦਾ ਹੈ, ਇਹਦਾ ਮਤਲਬ ਉਹਦੇ ਵਰਗਾ ਦੁਖੀ ਕੋਈ ਨਹੀਂ। ਫਿਰ ਉਹ ਰਾਜ ਤੋਂ ਲੈਣਾ ਕੀ ਹੈ, ਉਹ ਤਾਂ ਉਹੀ ਚੰਗਾ ਹੈ। ਫਿਰ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਸ ਹੀ ਕਾਮਨਾ ਧੌਲ ਹਰ ਜੇ ਹਰ ਵਿਸਰਾਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ, ਐਸੋ ਰਾਜ ਨਾ ਕਿਤੇ ਕਾਜ ਜੇ ਨਾ ਤਪਤਾਏ। ਇਹੋ ਜਿਹਾ ਰਾਜ ਦਾ ਕੀ ਹੈ ਜੇ ਤ੍ਰਿਪਤੀ ਨਹੀਂ ਆਈ, ਜੇ ਰਾਜੀ ਨਹੀਂ ਆਇਆ। ਵੱਡੇ ਵੱਡੇ ਰਾਜ ਨੇ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੁਝੀ। ਸੋ ਇਹ ਖੁਸ਼ੀਆਂ ਤਾਂ ਮਹਾਰਾਜ ਜੀ ਦਿੰਦੇ ਨੇ ਆਪਾਂ ਨੂੰ। ਸੋ ਬੇਨਤੀ ਕਰਾਂਗੇ ਸਾਰੇ ਪ੍ਰੇਮੀ ਜਿੰਨੇ ਵੀ ਆਪ ਬੈਠੇ ਹੋ ਭਾਈ, 3 ਤਰੀਕ ਨੂੰ ਜ਼ਰੂਰ ਪਹੁੰਚਿਓ ਰੈਣ ਸਵਾਈ ਕੀਰਤਨ। ਬੜੇ ਮਹਾਂਪੁਰਸ਼ ਰਾਗੀ ਢਾਡੀ ਪਹੁੰਚ ਰਹੇ ਨੇ, ਆਓਗੇ ਨਾ? ਜੇ ਆਓਗੇ ਤਾਂ ਹੱਥ ਖੜੇ ਕਰ ਦਿਓ। ਬਸ ਜਿਨ੍ਹਾਂ ਨੇ ਹੱਥ ਖੜੇ ਕੀਤੇ ਆ ਉਹ ਤਾਂ ਜ਼ਰੂਰ ਆਉਣਗੇ, ਹੁਣ ਦੂਜਿਆਂ ਨੂੰ ਅਸੀਂ ਕਹਿ ਨਹੀਂ ਸਕਦੇ, ਤੁਸੀਂ ਹੀ ਉਹਨਾਂ ਨੂੰ ਪ੍ਰੇਰ ਦਿਓ। ਕਿਉਂਕਿ ਜਿੰਨੇ ਕਦਮ ਆਪਾਂ ਚੱਲ ਕੇ ਜਾਣਾ ਸਾਧ ਸੰਗਤ, ਉਹ ਵੀ ਸਫਲੇ ਹੋਣੇ ਨੇ। ਇਸ ਕਰਕੇ ਰੱਬ ਨੇ ਸਭ ਕੁਝ ਦਿੱਤਾ ਤੁਹਾਨੂੰ, ਸਕੂਟਰ ਦਿੱਤੇ ਨੇ, ਕਾਰਾਂ ਦਿੱਤੀਆਂ ਨੇ, ਕੋਈ ਗੱਲ ਨਹੀਂ, ਸਭ ਕੁਛ ਹੈ। ਅਤੇ ਹੋਰ ਨਹੀਂ ਤਾਂ ਬੱਸ ਚੜ੍ਹ ਕੇ ਵੀ ਜਾ ਸਕਦੇ ਹਾਂ ਆਪਾਂ, ਹੋਰ ਕਾਰ ਵਿਹਾਰ ਵਾਸਤੇ ਜਾਂਦੇ ਹੀ ਨਾ ਆਪਾਂ। ਇਸ ਕਰਕੇ ਜ਼ਰੂਰ ਉਦਮ ਕਰਨਾ, ਬਹੁਤ ਪਿਆਰ ਦੇ ਨਾਲ, ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਮਹਾਰਾਜ ਦੀਆਂ ਆਪਾਂ ਨੇ ਦਿਨ ਮਨਾਉਣਾ। ਉਸ ਤੋਂ ਬਾਅਦ 17 ਤਰੀਕ ਦਾ ਵੀ ਇੱਕ ਪ੍ਰੋਗਰਾਮ ਹੈ, ਕਿਉਂਕਿ 18 ਅਪ੍ਰੈਲ ਦਾ ਮਹਾਰਾਜ ਜੀ ਦਾ ਅਵਤਾਰ ਦਿਹਾੜਾ 500 ਸਾਲਾ। ਵੱਡੇ ਮਹਾਰਾਜ ਜੀ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 500 ਸਾਲਾ 1969 ਵਿੱਚ 500 ਸਾਲ ਮਹਾਰਾਜ ਨੂੰ ਹੋਏ ਸਨ, ਮਹਾਰਾਜ ਜੀ ਨੇ ਕਿੰਨੇ ਮਹੀਨੇ ਇਸ ਮਹਾਰਾਜ ਦੇ ਜਨਮ ਅਵਤਾਰ ਦਿਹਾੜੇ 'ਤੇ ਕੀਰਤਨ ਕੀਤਾ। ਅੱਜ ਵੀ ਟੇਪਾਂ ਮਿਲਦੀਆਂ ਨੇ, ਸਾਰਾ ਇਤਿਹਾਸ ਮਹਾਰਾਜ ਜੀ ਦਾ ਮਹਾਰਾਜ ਜੀ ਨੇ ਦੀਵਾਨਾਂ ਵਿੱਚ ਸੁਣਾਇਆ। ਅਤੇ ਜਦੋਂ ਵੀ ਜਿਹੜਾ ਵੀ ਦੀਵਾਨ ਸੁਣ ਚਾਹੁੰਦਾ ਸੀ ਵੀ 500 ਸਾਲੇ 'ਤੇ ਲੱਗ ਰਿਹਾ। ਸੋ ਇਸ ਕਰਕੇ ਸਾਧ ਸੰਗਤ, 18 ਅਪ੍ਰੈਲ ਦਾ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ। ਹੁਣ ਆਪਾਂ ਨੇ 17 ਤਰੀਕ ਨੂੰ ਫਿਰ ਨਗਰ ਕੀਰਤਨ ਦੇ ਰੂਪ ਵਿੱਚ ਜਾਣਾ, ਘੱਟੋ ਘੱਟ 250-250 ਬੱਸ ਆਵੇਗੀ ਦਿੱਲੀ ਤੋਂ, ਉੱਥੇ ਦੀਆਂ ਸੰਗਤਾਂ ਨੇ ਆਉਣਾ ਬੜੇ ਉਤਸ਼ਾਹ ਦੇ ਨਾਲ।
16 ਤਰੀਕ ਨੂੰ ਉੱਥੋਂ ਚੱਲ ਕੇ ਰਾਤ ਕੱਟਣਗੇ ਫਤਿਹਗੜ੍ਹ ਸਾਹਿਬ। ਫਿਰ 17 ਤਰੀਕ ਨੂੰ ਜਰਗ ਸਾਹਿਬ ਤੋਂ ਇਕੱਠੇ ਹੋ ਕੇ ਸਵੇਰੇ 6 ਵਜੇ ਚੱਲਣਾ ਹੈ, ਪਹੁੰਚਣਾ ਹੈ ਖਡੂਰ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਫਿਰ ਰਹਿਣ ਸਵਾਈ ਉੱਥੇ ਕੀਰਤਨ ਹੋਣਾ ਸਾਧ ਸੰਗਤ। 17 ਤਰੀਕ ਨੂੰ ਰਹਿਣ ਸਵਾਈ ਕੀਰਤਨ, 18 ਤਰੀਕ ਦਾ ਐਤਵਾਰ ਹੈ ਅਤੇ ਫਿਰ ਵਾਪਸੀ। ਅਤੇ ਜਿਹਦਾ ਪਿਆਰ ਹੋਵੇ ਚਾਹੇ ਆਪਾਂ ਅੱਗੇ ਜਾ ਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾ ਲਈਏ, ਕਿਉਂਕਿ ਐਤਵਾਰ ਦੀ ਛੁੱਟੀ ਦਾ ਦਿਨ ਹੈ। ਹੋਰ ਵੀ ਅਸਥਾਨ ਜਿੰਨੇ ਵੀ ਵੱਧ ਤੋਂ ਵੱਧ ਦਰਸ਼ਨ ਕੀਤੇ ਜਾਣਗੇ, ਸੋ ਇਹ ਸਮਾਂ ਸੁਭਾਗਾ ਮਿਲਿਆ ਸਾਧ ਸੰਗਤ। ਅਤੇ ਜ਼ਰੂਰ ਸਭ ਨੇ ਉੱਦਮ ਕਰਕੇ ਇੱਥੇ ਵੀ ਬੱਸਾਂ ਦਾ, ਹੋਰ ਟਰੱਕਾਂ ਦਾ ਜਾਂ ਟੈਂਪੂਆਂ ਦਾ ਕੋਈ ਨਾ ਕੋਈ ਤੁਹਾਡੇ ਵਾਸਤੇ ਵੀ ਇੰਤਜ਼ਾਮ ਕੀਤਾ ਜਾਵੇਗਾ। ਇਹ ਸਾਰੀਆਂ ਜਿਹੜੀਆਂ ਸੰਗਤਾਂ ਨੇ ਲੁਧਿਆਣੇ ਦੀਆਂ ਇੱਥੋਂ ਇਕੱਠੇ ਹੋ ਕੇ, ਅਤੇ ਅਸੀਂ ਉੱਥੋਂ ਆ ਜਾਵਾਂਗੇ ਜਰਗ ਤੋਂ। ਫਿਰ ਆਪਾਂ ਇੱਕ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀ ਲਵਾਵਾਂਗੇ। ਅਤੇ ਇਹ ਵੀ ਉੱਦਮ ਕਈ ਪ੍ਰੇਮੀਆਂ ਨੇ ਕੀਤਾ ਹੈ ਔਰ ਉਹਨਾਂ ਨੇ ਸੇਵਾ ਮੰਗੀ ਹੈ, ਵੀ ਜੀ ਸਾਨੂੰ ਇਹ ਸੇਵਾ ਦੇ ਦਿਓ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਇਹ ਖੁਸ਼ੀ ਦਾ ਸਮਾਗਮ ਦੇਖਣਾ ਹੈ, ਵੀ ਅਸੀਂ ਜਹਾਜ਼ ਨੂੰ ਉਹਨਾਂ ਨੂੰ ਪ੍ਰੇਰ ਕੇ ਅਤੇ ਉਹਨਾਂ ਨੂੰ ਪੈਸੇ ਦੇ ਕੇ ਉੱਪਰੋਂ ਫੁੱਲ ਵੀ ਖਟਾਵਾਂਗੇ। ਇਹ ਤਾਂ ਸਾਧ ਸੰਗ ਪਿਆਰ ਜਿੰਨਾ ਵੀ ਆਪਾਂ ਕਰ ਲਈਏ ਗੁਰੂ ਨਾਲ ਓਨਾ ਹੀ ਥੋੜ੍ਹਾ ਹੈ। ਕੋਈ ਕਿਸੇ ਢੰਗ ਨਾਲ ਸੇਵਾ ਕਰਦਾ, ਕੋਈ ਕਿਸੇ ਢੰਗ ਨਾਲ, ਜਹਾਜ਼ ਵੀ ਉੱਪਰੋਂ ਫੁੱਲ ਸਿੱਟੇਗਾ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਨਾਉਣ ਵਾਸਤੇ। ਸੋ ਇਹ 17 ਤਰੀਕ ਇਹ ਸਾਰਾ ਫਿਰ ਇਸ਼ਤਿਹਾਰ ਵੀ ਅਖਬਾਰਾਂ ਵਿੱਚ ਸਭ ਕੁਛ ਆ ਜਾਵੇਗਾ, ਅਤੇ ਆਪਣੇ ਉਹਦੇ ਵਿੱਚ ਵਰਦੀ ਇਹ ਜ਼ਰੂਰੀ ਹੈ, ਕੋਸ਼ਿਸ਼ ਕਰਿਓ ਚਿੱਟੇ ਵਸਤਰ, ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟੇ ਬੀਬੀਆਂ ਨੇ ਪੂਰੀ ਇੱਕ ਵਰਦੀ ਵਿੱਚ, ਇੱਕ ਡਿਸਿਪਲਿਨ ਦੇ ਵਿੱਚ, ਇੱਕ ਅਨੁਸ਼ਾਸਨ ਦੇ ਵਿੱਚ, ਕਿਉਂਕਿ ਗੁਰੂ ਮਹਾਰਾਜ ਨੇ ਧਰਮ ਹੀ ਬਣਾਇਆ ਸਾਨੂੰ। ਧਰਮ ਦਾ ਮਤਲਬ ਹੀ ਹੈ ਕਿਸੇ ਮਰਿਆਦਾ ਵਿੱਚ ਰਹਿਣਾ, ਧਰਮ ਦਾ ਮਤਲਬ ਹੀ ਹੈ ਡਿਸਿਪਲਿਨ ਵਿੱਚ ਆਉਣਾ, ਆਪਣੇ ਆਪ ਨੂੰ ਕਿਸੇ ਬੰਦਸ਼ ਵਿੱਚ ਲੈ ਕੇ ਆਉਣਾ। ਸੋ ਬੰਦਸ਼ ਵਿੱਚ ਲਿਆਉਣ ਵਾਸਤੇ ਇੱਕ ਵਰਦੀ ਵੀ ਹੋਣੀ ਬੜੀ ਜ਼ਰੂਰੀ ਹੈ, ਅਤੇ ਵਰਦੀ ਸਾਡੀ ਚਿੱਟੇ ਵਸਤਰ, ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ। 17 ਤਰੀਕ ਨੂੰ ਆਪਾਂ ਗੁਰੂ ਗੁਰੂ ਜਪਦੇ ਔਰ ਗੁਰੂ ਦੇ ਚਰਨਾਂ ਵਿੱਚ ਆਪਣਾ ਜਾ ਕੇ ਸੀਸ ਨਵਾਵਾਂਗੇ, ਫਿਰ ਖੁਸ਼ੀਆਂ ਕਰਾਂਗੇ ਪ੍ਰਾਪਤ, ਫਿਰ ਆਪਣਾ ਜਨਮ ਸਫਲਾ, ਲੋਕ ਸੁਖੀ, ਪਰਲੋਕ ਸਹਿਲਾ ਹੋ ਜਾਵੇਗਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ, ਕਈਆਂ ਦੇ ਨਾਂ ਸਨ ਪਰ ਉਹ 4 ਤਰੀਕ ਨੂੰ ਜਰਗ ਸਾਹਿਬ 3 ਦੀ ਰਹਿਣ ਸਵਾਈ, ਅਤੇ 4 ਨੂੰ ਵੱਡੀ ਪੱਧਰ ਵਿੱਚ ਉੱਥੇ ਹੀ ਅੰਮ੍ਰਿਤ ਛਕਾਇਆ ਜਾਣਾ, ਅਤੇ 3 ਨੂੰ ਆਓ ਰਹਿਣ ਸਵਾਈ ਵਿੱਚ, ਨਾਲੇ ਮਹਾਰਾਜ ਦੇ ਗੁਣ ਗਾਓ, ਅਤੇ 4 ਤਰੀਕ ਨੂੰ ਸਵੇਰੇ 8 ਵਜੇ ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਅਤੇ ਜਨਮ ਨੂੰ ਕਰੋ ਸਫਲਾ। ਆਓ ਆਨੰਦ ਸਾਹਿਬ ਦਾ ਪਾਠ, ਕਿਉਂਕਿ ਕੜਾ ਪ੍ਰਸ਼ਾਦੀ ਦੇਗ ਆਈ ਹੈ, ਉਸ ਤੋਂ ਬਾਅਦ ਗੁਰੂ ਅਸਤੋਤਰ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਫਿਰ ਗੁਰੂ ਮਹਾਰਾਜ ਦਾ ਹੁਕਮਨਾਮਾ, ਕੜਾ ਪ੍ਰਸ਼ਾਦੀ ਦੇਗ ਲੈ ਕੇ ਫਿਰ ਆਪਾਂ ਨੇ ਜਿਵੇਂ ਆਏ ਹਾਂ ਉਸੇ ਤਰ੍ਹਾਂ ਪਿਆਰ ਦੇ ਨਾਲ ਜਾਣਾ ਸਾਧ ਸੰਗਤ। ਕਦੇ ਵੀ ਜਦੋਂ ਆਖਰੀ ਦਿਨ ਹੁੰਦਾ ਨਾ, ਇਹ ਇੱਕ ਇਮਤਿਹਾਨ ਹੁੰਦਾ ਆਪਣਾ, ਕਿਸੇ ਨੇ ਜਾਣਾ ਨਹੀਂ, ਕੋਈ ਫਰਕ ਨਹੀਂ ਪੈਂਦਾ 5-7 ਮਿੰਟ ਨਾਲ। ਮੇਰਾ ਖਿਆਲ ਹੈ ਕਈ ਬੰਦੇ ਇੱਥੇ ਵੀ ਹੁੰਦੇ ਜਿਹੜੇ ਸਾਰੀ ਰਾਤ ਟੈਲੀਵਿਜ਼ਨ ਹੀ ਦੇਖੀ ਜਾਂਦੇ ਨੇ, ਅਤੇ ਉੱਥੇ ਵੀ ਸਕੇਵਾ ਨਹੀਂ ਹੁੰਦਾ, ਪਰ ਇੱਕ ਦਿਨ ਜੇ ਗੁਰੂ ਦੇ ਲੇਖੇ ਲੱਗ ਜੇ ਤਾਂ ਚੰਗੀ ਗੱਲ ਹੈ। ਸੋ ਇਸ ਕਰਕੇ ਪਹਿਲਾਂ ਨਹੀਂ ਜਾਣਾ, ਕੋਸ਼ਿਸ਼ ਕਰਨੀ ਹੈ ਅਤੇ ਮਹਾਰਾਜ ਨੂੰ ਨਿੱਘੀ ਵਧਾਈ ਦੇ ਕੇ, ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਫਿਰ ਆਪਾਂ ਨੇ ਜਾਣਾ ਹੈ। ਆਓ ਜਰਗ ਸਾਹਿਬ, ਹਰ ਸੰਗਰਾਂਦ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ। 13 ਤਰੀਕ ਦੀ ਸੰਗਰਾਂਦ ਹੈ ਵਿਸਾਖੀ ਦੀ, ਵਿਸਾਖੀ ਦਾ ਦਿਨ 13 ਤਰੀਕ, ਅਤੇ ਦੀਵਾਨ ਹੈ ਉੱਥੇ। ਇਸੇ ਤਰ੍ਹਾਂ ਹਰ ਪੂਰਨਮਾਸ਼ੀ ਦਾ ਦੀਵਾਨ ਹੁੰਦਾ ਜਰਗ ਸਾਹਿਬ, ਦਿਨ ਦਾ 1 ਵਜੇ ਤੋਂ 4 ਵਜੇ ਤੱਕ। ਹਰ ਸੰਗਰਾਂਦ ਦਾ ਦੀਵਾਨ ਹੁੰਦਾ 1 ਵਜੇ ਤੋਂ 4 ਵਜੇ ਤੱਕ। ਇਹ ਪ੍ਰੋਗਰਾਮ ਆਪਣੇ ਯਾਦ ਰੱਖਣੇ, ਬੋਲੋ ਸਾਰੇ।

ਸਤਨਾਮ ਸ੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ

ہائے ہائے کام سے مرے کے کام دے رہے ہیں

जीवन पर भी हरा मन तन मेरे पास आ

Para poder ir a la

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਾਧਸੰਗ ਦੀ ਆਗਿਆ ਭੰਤਾ ਜੋ ਹੋ ਬੜਭਾਗੀ ਹੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦਾ ਸਦਕਾ ਧੰਨ ਧੰਨ ਸੱਚਖੰਡ ਵਾਸੀ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ, ਪੂਰਨ ਮਹਾਂਪੁਰਖਾਂ ਦੀ ਮਿੱਠੀ ਜਾਤ ਦੇ ਅੰਦਰ।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

दर्शन से अशीदन सरत चेतव अनुजन नीत पूर्ण कपट

ਵਾਹਿਗੁਰੂ ਸਭ ਤੋਂ ਸੰਬੰਧੀ ਮੂਰ ਅਰਸੋਂ ਗੁਰਸੋਂ ਝੱਟੀ ਹੈ ਤੁਧ ਡਿੱਠੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਮ ਜਪੁ ਜੀ ਸਾਹਿਬ, ਇੱਕ ਓਅੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਇਹ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾਂ ਪੁਰੀਆਂ ਪਾਰ, ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਕਿਵ ਸੁਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਕੇ, ਗਾਵੈ ਕੋ ਜੀ ਲੈ ਫਿਰ ਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਜ਼ਰਾ ਹਦੂਰ। ਕਥਨਾ ਕਥੀ ਨਾ ਆਵੈ ਚੋਟ, ਕਥ ਕਥ ਕਥੀ ਗੋਟੀ ਗੋਟ ਕੋਟ। ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾਂ ਜੁਗੰਤਰ ਖਾਹੀ ਖਾਹ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਈ, ਆਖਿਆ ਭਾਉ ਅਪਾਰ। ਆਖੇ ਮੰਗਹੇ ਦੇਹ ਦੇਹੀ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਦਿਸ ਜਿਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਨਾਨਕ ਏ ਵਹਿ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਹਿਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਪਾਵਾਂ, ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿਰ ਠੋਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬਜਾਈ, ਸਭਨਾ ਜੀਆਂ ਕਹਿਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾ ਹੂਰਦ ਸੋਹਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ। ਚੰਗਾ ਨਾ ਉਹ ਰਖਾਏ ਕਹੇ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਕਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਧਨ ਭੇਦ, ਸੁਣਿਆ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ,
ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਬੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥੋ ਬਿਆ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗਤ ਕਹੀ ਨਾ ਜਾਈ, ਜੇ ਕੋ ਕਹੈ ਪਿੱਛੇ ਪਛਤਾਈ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਾਤਸ਼ਾਹ ਪ੍ਰਗਟ ਜਾਈ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਪਾਵੇ ਹੀ ਮੋਖ ਦੁਆਰ, ਮੰਨੈ ਪਰਵਰ ਐਸਾ ਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਭਵੇਹੀ ਨਾ ਪੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿਮਾਨ, ਪੰਚੇ ਸੋਹੈ ਹੀ ਦਰ ਦਾ ਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉੱਪਰ ਕੀਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਇਸਤੇ ਪਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਭ, ਸਭਨਾ ਲਿਖਿਆ ਗੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪਥਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵਡ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਕਾਹੀ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰਸਨ ਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜਿਵ ਫਰਮਾਏ ਤਿਵਤ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀ ਕੋਥਾਉ, ਕੁਦਰਤ ਕਾਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਤੂੰ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਹੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵ ਜਾ,
ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਗਵਣ ਕਵਣ ਥਿਤ ਗਵਣ ਵਾਰ ਕਵਣ ਸੇ ਰੁਤੀ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕ ਸਾ ਜੇ ਆਪੇ ਜਾਣੈ ਸੋਈ ਕਿਵ ਕਰੇ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕਹ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲਾਖੂ ਆਗਾਸ ਤੈਂ ਆਗਾਸ ਕੋੜ ਕੋੜ ਕਪਾਲ ਸਕੇ ਵੇਦ ਕਹਿਨਿਕ ਵਾਤ ਸਹਿਸ ਅਠਾਰਾਂ ਕਹਿਨਿਕ ਦੇਵਾ ਸਲੂ ਇਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਛੇਤੀ ਮਾਲ ਧਨ ਪੀੜੀ ਤੁਲ ਨਾ ਹੋਵਨੀ ਜੇ ਤਿਸ ਮਨਾਉਣਾ ਵਿਸਰੇ ਅੰਤ ਨਾ ਸਬਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੇ ਹੇ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਬੜ ਉੱਚਾ ਹੋਵੇ ਕੋਏ ਤੇ ਸੂਚੇ ਕਹੋ ਜਾਣੈ ਸੋਏ ਜੇ ਬੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੂਦ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਹੀ ਕਾਹੇ ਕਿਤਿਆਂ ਦੁੱਖ ਭੁੱਖ ਸਦਮਾਰ ਇਹ ਪੇਦਾ ਤੂੰ ਤੇਰੀ ਦਾ ਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਇਸੇ ਪੇਕੇ ਕੇ ਜੇ ਵੜ ਪਾਵੇ ਤੇ ਵੜੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾਵਾਦ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਐ ਕੇਤੇ ਗਾਵਣ ਹਾਰੇ ਗਾਵੇ ਤੋਂ ਨ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦੇ ਦਰਸ਼ਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਛੱਠ ਤੀਰਥ ਨਾਲੇ।

ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੇਸ। ਆਖਣ ਜੋਰ ਜਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਰਾਤੀ ਰੁੱਤੀ ਸਿੱਧੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਇਸ ਵਿੱਚ ਧਰਤੀ ਸਾਬ ਰੱਖੀ ਧਰਮਸਾਲ, ਇਸ ਵਿੱਚ

ਕਰਮ ਪਵੈ ਨਿਸ਼ਾਨ ਸੱਚ ਪਕਾਈ ਉਥੇ ਪਾਏ ਨਾਨਕ ਗਇਆ ਜਪ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਖੇਤੇ ਪਵਣ ਪਾਣੀ ਵੈ ਸੰਤਰ ਖੇਤੇ ਕਾਨ ਮਹੇਸ਼ ਖੇਤੇ ਪਰ

ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਰਤਨ ਸੰਬੰਧ ਕੇਤੀ ਅਖਾਣੀ ਕੇਤੀ ਅਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਬਿਸਦਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠੱਗ ਜਾਏ ਜਿਨ ਕਹਿ ਰਾਮ ਵਸੈ ਮਨ ਮਾਏ ਤਿੱਥੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ

ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਦਵ ਪ੍ਰਸਾਦ ਚੱਕਰ ਚਿਹ ਨਰ ਬਰੰਜਾਤ ਹਰ ਪਾਤ ਨਹਿਨ ਜੇ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੀ ਅਚਲ ਮੂਰਤਨ ਭਉ ਪ੍ਰਕਾਸ਼ ਮੈਂ ਤੁਜ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸ਼ਾਨ ਗਣੇ ਜੈ ਫਿਰ ਪਵਨ ਮਹੀਪ ਸੁਰ ਨਾਰਿਯ ਸੁਰ ਨੇਤ ਨੇਤ ਮੰਤਰਣ ਕਹਿਤ ਤਵ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣ ਤੁਸਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਏ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਬੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਫਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਅਸਰਗੇ ਨਮਸਤੰਗ ਪਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਾਸ ਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਵੇ ਨਮਸਤੰਗ ਨਮਸਤਾਸ ਜਬੇ ਆਦੇਸ ਸੰਗ ਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਾਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰਿੰਗ ਨਮਸਤੰਗ ਕਰਤਾਰਿੰਗ ਨਮੋ ਸਰਬ ਤੰਦੇ ਨਮੋ ਅਸਥਾ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਪੂ ਹੈ ਅਲੇਖ ਬੇਖ ਨਾਮ ਹੈ ਕਾਮ ਹੈ ਅਧੇ ਹੈ ਅਭੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਨਿਧਾਨ ਹੈ ਤ੍ਰਿਵਰਗ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਅਗੰਜ ਹੈ ਪਾਂਝਾ ਜੂਜ ਹੈ ਚੰਦ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਨੰਤ ਅਲਾਹ ਹੈ ਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਅਜਮ ਹੈ ਭੂਤ ਹੈ ਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਪਰਮ ਹੈ ਅਜੀਤ ਹੈ ਅਪੀਤ ਹੈ ਬਹ ਹੈ ਗਹਿ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਰੇਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਾਤੀ ਨਿਦਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਤੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਤੀ ਸਰੂਪੇ ਪਰਭੰਗੀ ਪਰਮਾਥੇ ਸਮਾਤੀ ਬਪੂਤੇ।
कलंकं बिनाने कलंके स्वरूपे नमो राजराजेश्वरं परम रूपे नमो योग योगेश्वरं परम सिद्धे नमो राजराजेश्वरं परम हृदे नमो शस्त्रपाणे नमो अस्त्रमाणे नमो परम ज्ञाता नमो लोकमाता अपेक्षीय परमीय भोगीय भुगते नमो योग योगेश्वरं परम जुगते नमो नित नारायणे क्रूर कर्मे नमो प्रेत प्रेत देवेशु धर्मे नमो रोग हर्ता नमो राग रूपे नमो शाशाहं नमो पूप भूपे नमो दान दाने नमो मान माने नमो रोग रोगे नमास्तंग शनाने नमो मंत्र मंत्रं नमो जांत्र जांत्रं नमो इष्टे इष्टे नमो तांत्र तांत्रं सदा सचिदानंद सर्वं प्रणासी अनुपे रूपे समाल कौमे वासी अजय भूत विजय सदा सदा बुद्ध दा बृद करता अद उर्द अर्दंग गंगो घरता परं परम परमेश्वरं प्रोष्पालं सदा सर्वदा सिद्ध दाता दयालं अशेदी अपेदी अनामं अकामं समस्तो पराजी समस्ता सतामं तेरा जो चाचरी शंद जले हैं थले हैं अपीत हैं अभे हैं प्रभु हैं अजू हैं अधेश हैं अपेश हैं कुजंग प्रजाद शंद अगाधे अबाधे अनंदी स्वरूपे नमो सर्वमाने समस्त दीनदाने नमास्तवंग नरनाथे नमास्तवंग परमाथे नमास्तवंग गंजे नमास्तवंग पंजे नमास्तवंग काले नमास्तवंग पाले नमो सर्वदेशे नमो सर्वपेशे नमो राजराजे नमो साजे नमो साहे नमो महामाये नमो गीत गीते नमो प्रीत प्रीते नमो रुख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृष्टं नमो सर्वकृष्टं नमो सर्वरंगे तर्पंगी अनंगे नमो जीव जीवं नमो बीज बीजे अखिजे भिजे समातं प्रसिजे कृपालं स्वरूपे गुकर्मं प्रणासी सदा सर्वदा हृदय सिद्धं निवासी चरपट छंद प्रसाद अमृत कर्मे अमृत धर्मे अखल जोगे अजल भोगे अचल राजे अटल अटल साजे अकल धर्मंग लाख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुआल छंद तव प्रसाद आज रूपन आदमूर्त जौन पुरख पार सर्वमान त्रमान देव भेवादुदार सर्वपालक सर्वकालक सर्वगोपन काल यत्र तत्र विराज ही अवधूत रूप रसाल नाम ठाम न जाजा कर उपरंग न रेख आद पुरखदार मूर्त जो नाद शेख देश और न पेश जाकर रूप देख न राग जत्र तत्र दिशा विशा हुए फैले वन राग नाम काम हीन पेघ दामू न जाए सर्वमान सर्वत्र मान सदैव मान सदाए एक मूर्त अनेक दर्शन केन्द्र रूप अनेक खेल खेला खेल खेल ने अंत को ब्रेक देव बेव न जानी जे बेदर्ग देव रूप रंग न जात पास जानी के जेव तात मात न जात जाकर जन्म मरण विहीन चकर बकर फिर चदर जाक मानी परतीन लोक चौदह के बिखे जग जापी जे जाप आद देवन आद मूर्त थाप सब जय थाप परम रूप विनीत मूर्त पूर्ण पुरख पार सर्व विश्व रचु स्वयं पवगर्ण पंजनहार कालहीन कला संयुक्त काल पुरुष देश धर्म धाम सु परम रहत भूतलख पेश अंग राग न रंग जा के जात बात न नाम गर्भ गंजन दुष्ट भंजन मुक्त दायक काम आप रूप अमी कानो सत एक पुरख भूत गर्भ गंजन सर्व भंजन आदि रूप असूत अंगहीन भंग नाद में एक पुरख पार सर्व लायक सर्व कायक सर्व गोप्रत पार सर्वगंता सर्वहंता सर्वते अनपेख सर्वशास्त्र न जानी जे रूप रंग रेख परम वेद प्राण जा कहे अनेद बाक्त नेत कोट सिमृत प्राण शास्त्र न आवई बोचित मद पार छंद तव प्रसाद गुणगण उदार में मा पार आसन भंग उपमानंग अनपव प्रकाश निस्दिन अनाश आजन बाह शाह राजन राज पान पान देवान देव उपमा महान इंद्रान इंद्र बालन बाल रंकान रंक कालन काल अनभूत अंग आप अंग गतमित पार गुण गण उदार मुन गण प्रणाम निरपैने काम आत दुत प्रचंड मित गत अखंड अलिश्य कर्म दृश्य धर्म
ਸਰਬਾ ਪ੍ਰਣਾਡਿਆਏ ਆਣ ਡੰਡ ਬਾਡਿਆਏ ਚਾਚਰੀ ਛੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਕਾਮੇ ਭੁਜੰਗ ਪ੍ਰਯਾਤ ਛੰਬ ਚਤੁਰ ਚਕਰ ਕਰਦਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇ ਪਵਿੱਤਰੈ ਪ੍ਰਥੀਸਾ ਦੀਸਾ ਦ੍ਰਿਸਾ ਕ੍ਰਿਸਾ ਭਗਵਤੀ ਛੰਦ ਦਾ ਪ੍ਰਸਾਦ ਕਥ ਤੇ ਕਿਹਾ ਸਜ ਦੇਸਾ ਕਿਹਾ ਪਿਜ ਬੇਸਾ ਕਿਹਾ ਗੰਜ ਕਰਮੈ ਕਿਹਾ ਪੰਜ ਬਰਮੈ ਕਿਹਾ ਪਿਜ ਲੋਕੈ ਕਿਹਾ ਦਿੱਤ ਸੋਕੈ ਕਿਹਾ ਬਤੂਤ ਵਰਣੈ ਕਿਵੇਂ ਬੂਤ ਕਰਨੈ ਕਿ ਰਾਜੰਗ ਪ੍ਰਵਾਹੈ ਕਿ ਧਰਮੰ ਤੁਜਾ ਹੈ ਕਿ ਅਸ਼ੋਕ ਵਰਣੈ ਕਿ ਸਰਬਾ ਪਰਣੈ ਕਿ ਜਗਤੰ ਕ੍ਰਿਤੀਆਂ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਵਨ ਰੂਪ ਹੈ ਕਿ ਆਦਿ ਅਧੀਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨ ਹੈ ਕਿ ਕੈ ਅਧੀਨ ਹੈ

ਕਿ ਕਾਰਨ ਕੁਨੈਂਦਾ ਹੈ ਕਿ ਰੋਜ਼ੀ ਦਿੰਦਾ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਆਏ ਕਿ ਸਰਬਤਰ ਦਾਨੇ ਆਏ ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ

ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦੇਖੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਬਰਾਨ ਬਤੀ ਕੇ ਸ੍ਰੀ ਭਗਵਾਨ ਕੀ ਬੈ ਕਿਰਪਾ ਹੂੰ ਤੇ ਏਕ ਰਤੀ ਬਿਨੇ ਏਕ ਰਤੀ ਕੇ ਮਾਤਿਮ ਦੰਗ ਜਰ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੋਟ ਤਰੰਗ ਰੰਗ ਸਿਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੀ ਭਾਰੀ ਭਜਾਨ ਕੇ ਬਹੁ ਭਲੀ ਬਦਨ ਆਪ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਾਇਮ ਭਏ ਭੂਪਤ ਅੰਤ ਕੋ ਨਾਂਗੀ ਪਾਏ ਪਦਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਰਦੰਗਨ ਗਾਰੀ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਹਜਰਾ ਜਯਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਤ ਸ੍ਰੀ ਭਗਵਾਨ ਭਜੇ ਬਨ ਅੰਤ ਕੋ ਅੰਤ ਕੇ ਦਾਮ ਸੁਧਾਰੀ ਤੀਰਥ ਨਾਨ ਦੈ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਗੁਰਾਨ ਜਮੀਨ ਜਵਾਨ ਸਵਾਨ ਕੇ ਪਿੱਖੈ ਪੌਣ ਆਹਾਰ ਜਦਿਆਧਾਰ ਸਭ ਸਭ ਚਾਰ ਹਜ਼ਾਰ ਕੇ ਦੇਖਾਏ ਸ੍ਰੀ ਭਗਵਾਨ ਭਜ ਬਿਨ ਭੁਪਤ ਏਕ ਰਤੀ ਬਿਨ ਏਕ ਨਾਲ ਲੇਖਾਏ ਸੁਧ ਸੁਭਾ ਦੁਰੰਤ ਸੁਭਾ ਸੁਸਾਸਨਾ ਸੁਰਦਾਨ ਦਲੈਂਗੇ ਬਾਰੀ ਗੁਮਾਨ ਪਰਿਮਨ ਮੈਂ ਕਰੂ ਪਰਬਤ ਪੰਖਲ ਨਾ ਲੈਂਗੇ ਤੋਰ ਹਰੀਨ ਮਰੋਰ ਵਾਸਨ ਮਾਧਵ ਨੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਰੀ ਜਾਣ ਕੇ ਮਾਨ ਮਲਈਆ ਗਾੜੀ ਗੜਾਨ ਕੋ ਤੋੜਨ ਹਾਰ ਉਸ ਵਾਤਨੀ ਜਗ ਚਾਰ ਲਵਈਆ ਸਾਹਿਬ ਸਰੀ ਸਭ ਕੁਸਰਨਾਇਕੋ ਜਾਜ ਗਨੇਕ ਸੋ ਏਕ ਦਵਈਆ ਦਾਨਵ ਦੇਵ ਨੰਦਨ ਸਾਜਰ ਬੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਸਲ ਮੈਂ ਪਲੀ ਪਲ ਮੈਂ ਸਭ ਥਾਪ ਦਪੈਂਗੇ ਹੁਣ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭਾ ਲੋਕ ਜਪੈਂਗੇ ਮਾਨਵੇਂਦਰ ਗਜਿੰਦਰ ਨਰਾਧਵ ਜੋ ਅੰਦਰ ਲੋਕੋ ਰਾਜ ਕਰੇਂਗੇ ਕੋਟ ਇਸ਼ਨਾਨ ਜਗਦਾਨ ਨੀ ਸਵੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਰਜੀ ਪਦ ਅੰਤ ਫਤਿਹ ਜਮ ਬਾਦ ਭਰੈਂਗੇ ਜੇ ਨਾਰ ਸ੍ਰੀ ਪਦ ਕੇ ਪਰਸੈ ਪਗ ਤੇ ਨਾਰ ਫੇਰ ਨਾ ਦੇ ਤਰਾਂਗੇ ਕਹਾਂ ਪਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤਾਨ ਲਗਾਇਓ ਨਹਾ

ਅਸਵੀ ਕਰੋ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਵਸੈ ਮੋਰੁ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰਿਆ ਸਭ ਬੈਰਨ ਕਉ ਆਸ ਕਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਤਿਆਉ ਜੋ ਬਰ ਚਾਹੋ ਸੁਦਮ ਤੇ ਪਾਉ ਸੇਵਕ ਸਿੱਖ ਹਮਾਰੇ ਦਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਭਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜੁ ਕਰਿਓ ਰੱਛਾ ਰਾਖ ਲੇਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਲਟਨ ਕੇ ਹੰਤਾ ਤੁਮਹੋ ਬੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਗਾਗੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦਿਓ ਸਤਰਨ ਕੋ ਬਲ ਮੁਹੰਮਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਜਰਿਆ ਸੂਲਾ ਸਭ ਕਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਬੜ ਬੜ ਕੀ ਜਾਣੈ ਜਬ ਉਦ ਗਰਖ ਕਰਾ ਕਰਦਾਰਾ ਪ੍ਰਜਾ ਦਰਤ ਦਵਦੀ ਅਪਾਰ ਜਬ ਆ ਕਰਖ ਕਰਦ ਹੋ ਕਬਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇਰਾ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦਿ ਅਸੰਭ

ਅੰਡਜ ਅਜੇਰ ਸੇ ਤਜ ਕੇ ਨਹੀਂ ਉਤਪੁਜ ਖਾਨ ਬਹੋਰ ਗਚ ਦੇ ਨਹੀਂ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਪਾਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੋਸ਼ ਜਿਤੇ ਉਠ ਬਦੁੱਧ ਬਾਤਾ ਸਕਲ ਵਲੇਸ਼ ਕਰੁਣ ਗਾਤਾ ਜੇ ਅਸ ਤੋਈ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਦਾ ਮਰੇ ਪੁਰਖ ਅਵਰਭਗ ਪਰੇ ਤਿਹਾਰੇ ਤਿਨਕੇ ਤੁਮ ਸੰਗਟ ਸਭ ਡਾਰੇ ਜੋ ਕਲ ਕੋਈ ਕਵਾਰ ਤਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਹੈ ਰੱਛਾ ਹੋਈ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਡਰੈਂ ਤਤ ਕਾਲਾ ਕਿਰਪਾ ਦ੍ਰਿਸ਼ਟ ਸਮਝਣ ਹਰਿਓ ਤਾਂ ਕਿ ਦਾਪ ਤਨਕ ਮੋ ਹਰਿਓ ਰਿਧ

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਸੇ ਦੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤੰਗਾ ਬੋਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋਵਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਅਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਵਿਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਗਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਗਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਨ ਮਾਣੀ ਦੇਨ ਮਾਣੀ ਦੇਵੈ ਬਾਜੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾ

ਰਾਤ ਨਿਕਾ ਸਭ ਸੱਚੇ ਸਵਾਰਿਆ ਕਹਿ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਪੂਲੇ ਫਿਰ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪਾਇਆ ਨਿਰਮਲ ਜਿੰਨਾ ਪਾਉਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੁਜਨ ਪਾਵੇ। ਆਪ ਹੋ ਸੰਤ ਪਿਆਰੇ ਹੋ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕਿਹੜੀ ਕਿ ਦੁਆਰੇ ਪਾਈਐ। ਤਨ ਮਨ ਧਨ ਸਭ ਸੋਮ ਗੁਰੂ ਕਾ ਹੁਕਮ ਮੰਨਿਆ ਪਾਈਐ। ਹੁਕਮ ਮੰਨਿਆ ਗੁਰੂ ਕੇਰਾ ਗਾ ਉਹ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥੇ ਹੋ ਕਥ ਕਹਾਣੀ। ਇਹ ਮਨ ਚੰਚਲਾ ਚਤਰਾਹੀ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਪਰਮ ਬੁਲਾਇਆ ਮਾਇਆ ਦਮੋਹਣੀ ਤਿੰਨ ਕੀਤੀ ਜਿਨ ਠਗੋਲੀ ਪਾਈਆ। ਗੁਰਬਾਣ ਕੀਤਾ ਤਿਸੇ ਬਿਟੋ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਚਤਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟਾਂ ਮਤੂਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਥ ਦੇ ਰਹਿ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈ ਹੈ। ਐਸਾ ਕੰਮ ਮੂਲੇ ਨਾ ਖਿੱਚਿਆ ਜੇ ਦੰਤ ਪਛੋਤ ਆਈ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅੱਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾ।

ਦੱਸਣਾ ਵਾ ਉਹ ਨਾ ਹੀ ਬੋਲਣਾ। ਫਲਿਓ ਦੇਖੀ ਵਾਲੋ ਨਿੱਕੀ ਹੇਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਵਤ ਅਜਿਹਾ ਹਰ ਵਾਸਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ, ਹੋਰ ਕਹਿ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇਂ ਚੱਲਾਂ ਜਿੰਨਾ

ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਮਨ ਸਹਿਜ ਸਹਿਜ ਨਾ ਜਾਏ ਸਹਿਸਾ ਜੀ ਅਮਲੀਣ ਹੈ ਕਰ ਸੰਜਮ ਦੋਤਾ ਜਾਏ ਮਨ ਧੋਵੋ ਜਦ ਲਾਗੋ ਹਰਿ ਸਿਰੋਂ ਜਿਤ ਲਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਜਪਿਓ ਸਾਨਕ ਪਾਣੀ, ਕਹੇ ਨਾਨਕ ਸਦਾ ਗਾਵੋ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਕੋ ਖਾਣੀ, ਹਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਰਿੜਾਓ, ਸ਼ਬਦ ਰਤਨ ਜਿਤ ਮਨ ਲਾਗਾ ਹੇ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਸਨੋ ਦੇ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਰਿੜਾਓ, ਸਿਵ ਸਕਦਾ ਬਬਾਈ ਕਹਿ ਕਰਦਾ ਪਿਓ ਕੁੰਬਰਦਾਏ। ਹੁਕਮਰਦਾਏ ਆਪ ਵੇਖੇ ਗੁਰਮੁਖ ਸਹਿ ਬਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਦਾ ਪਿਓ ਹੁਕਮਰਦਾਏ। ਸਿਮਰਤ ਸਾਸਤਰ ਪੁੰਨ ਭਾਵ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ, ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋ ਦਿੱਤਾ ਸਾਰ ਨਾ ਜਾਣੀ। ਇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਧਿਆ ਰਹਿਣ ਵਿਹਾਣੀ, ਗੁਰਕਿਰਪਾ ਦਿਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੁਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਡਦਾਤਾ ਜਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੇ ਪੋ ਨਾ ਸਕੇ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਭੇ ਕੋ ਜੇਹੀ ਕਰਤਾ ਕਿ ਦਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ ਪ੍ਰਭਾਰ ਭਲਾ ਪਾਇਆ। ਲਿਵ ਸੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਚ ਥਰ ਬਿਸਰੈ ਮੋਹ ਪੁਜੈ ਪਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਾਰ ਆਪ ਮੁਲਕ ਹੈ ਮੁਲ ਨਾ ਪੈ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰ ਜੀ ਮਿਲੇ ਜਿਸ ਨੂੰ ਸਿਰ ਸੌਂਪੀ ਆਏ ਵਿੱਚੋਂ ਆਪ ਜਾਏ, ਜਿਸ ਦਾ ਜੀਉ ਦਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ, ਜਿਨ ਹਰ ਬੱਲੇ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ, ਬੋੜ ਨਾ ਦ੍ਰਿਸ਼ਨ ਲੱਗ ਆਏ। ਇਹ ਹਰ ਰਸ ਗਰਮੀ ਪਾਈ ਹੈ, ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਸਿਆਏ। ਕਹੇ ਨਾਨਕ ਹੋਰਾਂ ਦਾ ਰਸਾ ਵਿਸਰੇ ਜਾਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜੰਦੀ ਉਹ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਜਲਤ ਹੋਆ ਜਲਤ ਨਜ਼ਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭਾਗ ਨੂੰ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸਭ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹੇ, ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸੰਚ ਤਲਾਇਆ। ਇਹ ਨੇਤਰੋ ਮੇਰੇ ਵਰ ਤੁਮ ਮੈਂ ਜੋ ਧਰੀ, ਹਰ ਬਿਨ ਵਰਨ ਦੇਖੋ ਕੋਈ, ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵੇਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।

ਆਇਆ। ਗੁਰ ਪ੍ਰਸਾਦੀ ਬੁਝਿਆ ਜਾ ਵਿਖਾਰ ਕਹਿ ਅਰ ਬਿਨ ਅਵਰ ਨ ਕੋਈ, ਕਹਿ ਨਾਨਕੇ ਨੇ ਤਰਾਂ ਦੱਸੇ ਸਤਿਗੁਰ ਮਿਲਿਆ ਇਹਦੇ ਬਦ੍ਰਿਸ਼ਟ ਹੋਈ। ਏ ਸ਼ਰਵਣੋ ਮੇਰੇ ਹੋ ਸੱਚਾ ਸੁਣਨੈ ਸੁਣਨੈ ਨੂੰ ਬਿਠਾਏ, ਸੱਚਾ ਸੁਣਨੈ ਨੂੰ ਬਿਠਾਏ ਸਰੀਰ ਲਾਏ। ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ, ਸੱਚ ਲੱਖ ਵਡਾਣੀ ਤਾਂ ਕੀ ਗੱਲ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ। ਪਵਿੱਤਰ ਹੋਵੋ ਸੱਚਾ ਸੁਣਨੈ ਨੂੰ ਬਿਠਾਏ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੂੰ ਦੁਬਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਪਾਵਣੀ

ਰੱਖ ਕੇ ਵਾਜਾ ਪਵਣ ਵਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸਾਚੇ ਜਿੱਥੇ ਸਦਾ ਸੱਚ ਧਿਆਵੇ। ਸਚੋ ਧਿਆਵੇ ਜਾਂ ਦੁੱਧ ਪਾਵੇ, ਗੁਰਮੁਖ ਜਿੰਨਾ ਬਜਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ।

ਜਾਪਗਵੰ ਸਗਲ ਸਮਗਰੀ ਤੁਮਰ ਚੂਤਰ ਤਾਰੀ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਸਮਾਗਮ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ। ਇਹਨਾਂ ਗੁਰਪੁਰਬਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਦੀ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ

ਪਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਪਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਏ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੀ, ਕਹੇ ਨਾਨਕ ਸੱਚੇ ਸਾਹਿਬੋ ਕਿਆ ਨਾਹੀਂ ਕਰਤੇ ਰਹੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨਾਏ ਵਸਿਆ, ਜਿਨ ਇੱਛਾਂ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਕਰਸ ਭਾਗੈ, ਕਰਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੂਖ ਰੂਪ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਮੈਨੂੰ

ਏਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜੇਠਾਂ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੇ ਅਹੰਕਾਰ, ਉਹਨਾਂ ਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ, ਤੇਗ ਵਾਹੀ ਦੇਖ ਕੇ ਅੰਡ ਕੀਤਾ, ਜਿਨ੍ਹਾਂ ਪਿਆਰਿਆਂ ਸਜਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਦਾਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਈ, ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤ ਆਵੈ, ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ।

ਸਾਹਿਬ ਤਾਂ ਦਰਸ਼ਾ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਭਵਿੱਖ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਵਾਹ ਮਤ ਉੱਚੀ ਮਤ ਕਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਰਾਤ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਜੀਓ ਨਿਤਾਣਿਆਂ ਦੇ ਤਾਣ ਸਤਿਗੁਰੂ ਜੀਓ ਨਿਓਟਾਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਦਕਾ ਰਾਤਰੀ ਦਾ ਸਮਾਂ ਆਪ ਜੀ ਦੇ ਹੁਕਮ ਅੰਦਰ ਸੁੱਖ ਦਾ ਬਤੀਤ ਹੋਇਆ ਅੰਮ੍ਰਿਤ ਵੇਲੇ ਆਪ ਜੀ ਨੇ ਦਰਸ਼ਨ ਦੁਆਰੇ ਬਖਸ਼ਿਸ਼ ਕੀਤੇ ਆਪ ਜੀ ਦਾ ਕੋਟਾਨਕੋਟ ਧੰਨਵਾਦ ਹੈ ਪਾਤਸ਼ਾਹ ਜੀਓ ਆਪ ਜੀ ਵੱਲੋਂ ਬਖਸ਼ਿਸ਼ ਕੀਤੇ ਉੱਦਮ ਸਦਕਾ ਆਪ ਜੀ ਦੀ ਮਿਹਰ ਸਦਕਾ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਲੇਕ ਦੀ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਪ ਜੀ ਦੇ ਬਖਸ਼ੇ ਉੱਦਮ ਸਦਕਾ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਿਆਈ ਦਿਵਸ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਿਆਈ ਦਿਵਸ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਗੁਰਪੁਰਬ ਸਮਾਗਮ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਲੱਗੇ ਹਨ ਆਪ ਜੀ ਨੇ ਕਿਰਪਾ ਕਰਨੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਆਪਣੀ ਸੇਵਾ ਆਪੇ ਲੈ ਲੈਣੀ ਜੀ ਉਹ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਅੰਗ ਸੰਗ ਕੋ ਸਹਾਇਤਾ ਕਰਨੀ ਰਸਨਾ ਅਤੇ ਵਾਸਾ ਕਰਨਾ ਸੁਰਤ ਇਕਾਗਰ ਕਰਕੇ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਰੱਖਣੇ ਪ੍ਰੇਮਾ ਭਾਵਨਾ ਦੀ ਦਾਤ ਬਖਸ਼ ਕੇ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਗੁਰੂ ਕੇ ਲੰਗਰਾਂ ਦੀ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਦਰਬਾਰ ਦੀ ਸੇਵਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਹਰਭਜਨ ਸਿੰਘ ਜੀ ਜੌਹਲ ਬੀਬੀ ਰਜਿੰਦਰ ਕੌਰ ਜੌਹਲ ਦੇ ਪਰਿਵਾਰ ਵੱਲੋਂ ਅਤੇ ਭਾਈ ਜਸਵਿੰਦਰ ਸਿੰਘ ਬੀਬੀ ਅਮਨਦੀਪ ਕੌਰ ਦੇ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਆ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ ਜੋ ਜੀ ਸਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ ਜਿਨ੍ਹਾਂ ਜਿਨ੍ਹਾਂ ਆਸ਼ਾ ਭਾਵਨਾ ਨੂੰ ਮੁੱਖ ਰੱਖ ਕੇ ਦੋਨਾਂ ਪਰਿਵਾਰਾਂ ਨੇ ਸੇਵਾ ਕੀਤੀ ਆ ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਦੇ ਵਿੱਚ ਪਿਆਰ ਸਵਾਗਤ ਦੀ ਦਾਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਆਪ ਜੀ ਦੀ ਬਾਣੀ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ ਅਨੰਦ ਸਾਹਿਬ ਦੀਆਂ 6 ਪੌੜੀਆਂ ਦੀ ਅਰਦਾਸ ਅੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਜੀ ਕਿਰਪਾ ਕਰੋ ਹੁਕਮ ਦੀ ਦਾਤ ਬਖਸ਼ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਕਰਾਉਣੇ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਫੇਰੇ ਭਾਣੇ ਸਰਵਰ ਵਸਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਾਹ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਸਹਿਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ।

गावे को जी लै फिर दे गावे को जप दिस दूर गावे को वेख हादरा हदूर कथना कथिना आवे तोट गद गद कथी कोटी कोट कोट देंदा दे लेंदे थक पाहे जुगा जुगंतर खाही गाहे हुक्मी हुक्म चलाए राह नानक विकसै वे प्रवाह साचा साहेब सा जनाए पाख्या पाउ अपार आखे मंगे देह देही दत करे दातार फेर के अगै रखी है जित दिस दरबार मुँह के बोलन बोली है जित सुन तरे प्यार अमृत वेला सच ना ओ वड्याई विचार करमी आवै कपड़ा नदरी मोख द्वार नानक ए वै जानिए सभा पे सुजार थाप्या न जाए कीता न होए आपे आप निरंजन सोए जन से व्यतन पाया मान नानक गाविया गुणी निधान गाविया सुनिए मन रखिया पाओ दुख पर हर सुख कर लै जाए गुरमुख नादं गुरमुख वेदं गुरमुख रहया समाई गुर ईश्वर गुर गोरख बर्मा गुर पार्वती माई जे हों जाना आखा नाही कहना कथन न जाई गुरा एक देव जाई सबना जिया का एक दाता सो मैं विस्तर न जाई तीर्थ नहावा जे तिस भावा बिन भाणे के नहाए करी जे ती सिरठो पाई वेखा बिन करमा के मिला लई मात विच रतन जवाहर माणिक जे एक गुर की सिख सुने गुरा एक देह बुझाई सबना जिया का एक दाता सो मैं विस्तर न जाई जे जुग चारे आर जा होर दसूनी होए नवा खंडा विच जानिए नाल चलै सब कोए चंगा ना उर खाए कहे जस कीरत जग ले जे तिस नजर न आवई ता बात न पूछे कहे कीटा अंदर कीट कर दोषी दोष धरे नानक निर्गुण गुण करे गुणवंत्या गुण दे तेहा कोय न सुजई जे तिस गुण कोय करे सुनया सद पीर सुरनाथ सुनया धरत तबल आकाश सुनया दीप लो पाताल सुनया पोह न सकै काल नानक भगतां सदा विगास सुनया दुख पाप का नाश सुनया है ईश्वर ब्रह्मा इंद सुनया है मुख साल आहण मंद सुनया है जोग जुगत तन भेद सुनया है शास्त्र सिमृत वेद नानक भगतां सदा विगास सुनया है दुख पाप का नाश सुनया है सत संतोख ज्ञान सुनया है अड़सठ का इशनान सुनया है पढ़ पढ़ भाव है मान सुनया है लागै सहज ध्यान नानक भगतां सदा विगास सुनया है दुख पाप का नाश सुनया है सरागुणा के गाल सुनया है शेख पीर पातशाह सुनया अंधे पाव है राह सुनया हाथ हो वैस गाह नानक भगता सदा विगास सुनया है दुख पाप का नाश मने की गत कही ना जाए जे को कहे पिछे पछताए कागद कलम न लिखण हार मने का वह करन विचार ऐसा नाम निरंजन होए जे को मन जाने मन कोए मन्ना है सुरतो वह मन बुद्ध मन्ना है सगल पवन की शुद्ध मन्ना है मुँह चोटा न खाए मन्ना जम कै साध न जाए ऐसा नाम निरंजन होए जे को मन जाने मन कोए मन्ना मार्ग ठाक न पाए मन्ना पात स्यों प्रगट जाए मन्ना मग न चलै पंथ मन्ना धर्म से तीसन बंध ऐसा नाम निरंजन होए जे को मन जाने मन कोए मन्नै पावै मुख द्वार मन्नै परवारै साधार मन्नै तरै तारे गुरसिख मन्नै नानक पवे न पिख ऐसा नाम निरंजन होए जे को मन जाने मन कोए पंच प्रवान पंच प्रधान पंचे पावै दरगमान पंचे सोहै हे दर राजान पंचां का गुर एक ध्यान जे को कह करै विचार करते कह करणै नाहीं सुमार तौल धर्म दया का पूत संतोख साप रख्या जन सूत जे को बुझै हो बस त्यार तबले उपर केता पार धरती होर परै होर होर तिसे पार तलै कवण जोर जी अजात रंगा के नाव सबना लिखा बुढ़ी कलाम एह लेखा लिख जाने कोय लेखा लिखा केता होए केता दान सुवाले रूप केती दात जाने कौन कूत कीता पसाओ एको कवाओ दिसे होए लख दरियाओ कुदरत कवण कहां विचार वारे न जावा एक बार जो तुद भावै साई पलीकार तू सदा सलामत निरंकार असंख जाप संग पाओ संग पूजा संग तपताओ संख ग्रंथ मुख वेद पाठ संख जोग मन रहे उदास असंख भगत गुण ज्ञान विचार संख सती संख दातार संख सूरमो पक्षार संख मोहन लिबलाए तार कुदरत कवण कहां विचार वरै न जावा एक बार जो तुद पावै साई पलीकार तू सदा सलाम निरंकार असंख मूर्ख अंध घोर असंख चोर रैम खोर असंख अमर कर जाहे जोर
ਅਸੰਖ ਗਲਬੜ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਬਖ ਖਾਏ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਈ ਗਵਾਰ, ਜੋ ਤੁਧ ਪਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ, ਅੱਖਰੀ ਨਾਮ ਕਲੀਸਾ ਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਵਖਾਣ, ਜਿਨੇ ਲਿਖੇ ਤੇ ਸਿਰ ਨਾਏ, ਜੇ ਫਰਮਾਏ ਤੇ ਤਿਵ ਪਾਏ, ਜੇਤਾ ਕੀਤਾ ਜੇਤਾ ਨਾਓ, ਬਣਾਵੇ ਨਾਹੀਂ ਕੋ ਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਦੇਹੇ, ਪਾਣੀ ਧੋਤਾ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਹੋਏ, ਭਰੀ ਆਏ ਮਤ ਪਾਪਾਂ ਕੈ ਸੰਗ, ਤੋ ਪਹਿਨਾਵੇ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵ ਜਾਹ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਾਸ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮੰਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰ ਉੱਤੀ ਮਾਂ ਕਵਣ, ਜਿਤ ਆਕਾਰ, ਵੇਲ ਨਾ ਪਾਈਆ ਪੰਡਤੀ, ਜੋ ਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲਏ ਕੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁਤ ਮਾਂ ਨਾ ਕੋਈ, ਜਾ ਕਰਦਾ ਸਿਰ ਠੀਕ ਹੋਸਾ, ਜੇ ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੂ ਵੈ, ਨਾਨਕ ਜੇ ਕਹੋ ਆਪੋ ਜਾਣੇ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਜੋੜ ਕੋੜ ਕਪਾਲ ਥੱਕੇ, ਵੇਦ ਕਹਿ ਨਿਕ ਵਾਤ, ਸਹਸ ਅਠਾਰਾਂ ਕਣਕ ਦੇ ਬਾਸ, ਲੂਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ, ਸਾਲਾਹੀ ਸਾਲਾਹ ਏਤੀ ਸੁਰਤ ਨ ਪਾਈਆਂ, ਨਦੀਆਂ ਤੈ ਵਾਹ ਪਵਹੇ, ਸਮੁੰਦ ਨਾ ਜਾਣੀ ਹੈ, ਸਮੁੰਦ ਸਾਹ ਸੁਲਤਾਨ ਗ੍ਰਹਾ, ਸੇਤੀ ਮਾਲ ਧਨ, ਕਿਹੜੀ ਤੁਲ ਨਾ ਹੋ ਬਣੀ, ਜੇ ਤਿਸ ਮਨ ਹੋਣਾ ਵੀ ਸਰਹਿ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਗੇ ਤੇ ਬਿਲ ਲਾਹੇ, ਦਾ ਕੇ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਆ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੇ ਉੱਚਾ ਹੋਵੇ ਕੋਏ, ਦਸ ਉੱਚੇ ਕਹੋ ਜਾਣੇ ਸੋਏ, ਜੇ ਬੜੇ ਆਪ ਜਾਣੇ ਆਪ ਆਪੂ, ਨਾਨਕ ਨਦਰੀ ਕਰਮੀ ਬਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ, ਗੇਤੇ ਮੰਗੇ ਜੋਧ ਅਪਾਰ, ਗੇਤਿਆਂ ਗਣਤ ਨਹੀਂ ਵਿਚਾਰ, ਖੇਤੇ ਖੱਬ ਟੁੱਟੈ ਬੇਕਾਰ, ਗੇਤੇ ਲੈ ਲੈ ਮੁਕਰ ਪਾਹੇ, ਗੇਤੇ ਮੂਰਖਾਈ ਖਾਏ, ਖੇਤਿਆਂ ਦੁੱਖ ਭੂ ਸਦ ਮਾਰ, ਇਹ ਪੇਦਾਤ ਤੇਰੀ ਦਾ ਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਹੋ ਜਾਣੇ ਜਿਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ, ਸੇ ਪੇ ਕਈ ਕਹੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲਾ ਵਹਿ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਣ, ਅਮੁੱਲ ਤੁਲ ਮੁੱਲ ਪ੍ਰਵਾਣ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਈ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁੰਜਨ ਸੇਵ, ਕੀਤੇ ਆਖੇ ਆਖਣ ਪਾਏ, ਕੀਤੇ ਕਹੇ ਕਹੇ ਉਹ ਠੁੱਟ ਜਾਏ, ਇੱਥੇ ਕੀਤੇ ਹੋਰ ਕਰੇ ਦਾਖ ਨਾ ਸਕੈ ਕਈ ਕੇ, ਜੇ ਉੜ ਪਾਵੇ ਤੇ ਵੜ ਹੋਏ, ਨਾਨਕ ਜਾਣੇ ਸੱਚਾ ਸੋਏ, ਜੇ ਕੋ ਆਖੇ ਬੋਲਵੇਗਾ ਤਾਂ ਲਿਖੀ ਹੈ ਸਿਰ ਗਾਵਾ ਰੰਗਾਵਾਰ, ਸੂ ਦਰ ਕੇ ਅਸੂ ਕਰਕੇ ਅਜਿਤ ਮੈਂ ਸਰਬ ਸੰਭਾਲੇ, ਵਾਜੇ ਨਾਲ ਅਨੇਕ ਅਸੰਖਾ, ਕੀਤੇ ਵਾਵਣ ਹਾਰੇ, ਕੀਤੇ ਰਾਗ ਪਰੀ ਸੰ ਕਹੀ ਅਨ, ਕੀਤੇ ਗਾਵਣ ਹਾਰੀ, ਗਾਵੇ ਤੂੰ ਪੌਣ ਪਾਣੀ ਵੈ ਸੰਤਰ, ਗਾਵੇ ਰਾਜਾ ਧਰਮ ਦੁਆਰੀ, ਗਾਵਹਿ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੀ, ਗਾਵੇ ਈਸ਼ਰ ਵਰਮਾ ਦੇਵੀ, ਸੋਹਨ ਸਦਾ ਸਵਾਰੀ, ਗਾਵੇ ਇੰਦਨਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੀ, ਗਾਵਨ ਜਦੀ ਸਦੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ, ਗਾਵਹਿ ਮੋਹਣੀਆਂ ਮਨ ਮੋਹਣ, ਸੁਰਗਾ ਮਸ਼ਟ ਪਾਇਆ ਲਏ,
ਗਾਵਨ ਰਤਨ ਉਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵੈ ਜੋਤ ਮਾਂ ਬਲ ਸੂਰਾ ਗਾਵੈ ਖਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਓਜਨ ਸੀ ਮਾਇਆ ਜੇ ਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਦਿਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਚੋਲੀ ਧਿਆਨ ਕੀ ਕਰੇ ਬੇਪੂਤ ਸਿੰਥਾ ਗਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਣ ਕੜਕੜ ਵਾਜੈ ਨਾਦ ਆਪ ਨਾਦ ਨਾਥੀ ਸਭ ਜਾਂ ਕੀਰਤ ਦਿਸਦ ਅਬਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਜਿਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ

ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਸੋਈ ਕਾਵਾਰ ਘਰ ਘਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸ ਆਦੇਸ ਆਦਿ ਨੀਲ ਆਦਿ ਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਵੇ ਲੱਖ ਹੋਵੇ ਲੱਖ ਬੀਸ ਲੱਖ ਲੱਖ ਗਿੜਾ ਕੀਆ ਏਕ ਨਾਮ ਜਗਦੀਸ਼ ਹੋਏ ਤਰਾ ਪਦ ਪਬੜੀਆਂ ਚੜੀਆ ਹੋਏ ਅਕੀਸ ਸੁਣ ਗੱਲਾ ਆਕਾਸ਼ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ ਆਖਣ ਜੋਰ ਚੁ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜੇ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀ ਜਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਬਕਾਈ ਉਥੈ ਪਾਏ ਨਾਨਕ ਗਏ ਆ ਜਾ ਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਖੋ ਕਰਮ ਕਿਤੇ ਪਵਨ ਬਾਣੀ ਬਸੰਤਰ ਕਿਤੇ ਕਾਨ ਮਹੇਸ਼ ਕਿਤੇ ਪਰਮੇ ਕਾੜਤ ਖੜੀਆਂ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਅੰਧ ਚੰਦ ਦੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਬੰਧ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਵਿਨੋਦ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾੜਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਜਿੱਥੇ ਘੜੀ ਹੈ ਸੁਰਸ ਦੰ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੂਤ ਮਹਾਂਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਜਿੱਥੇ ਸਿੱਧੋ ਸੀਤਾ ਮਹਿਮਾ ਮਾਹੇ ਦਾ ਕੇ ਰੂਪ ਨਗਤ ਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬ੍ਰਹਪੰਡ ਜੇ ਕੋ ਕਥੈ ਤੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰ ਜਸਨਿਆਰ ਹਰਨ ਮਤਵੇਦ ਹਥਿਆਰ ਬਹੁ ਖਲਾ ਗੰਤਵ ਦਾਉ ਪਾਂਡਾ ਬਹੁ ਅੰਮ੍ਰਿਤ ਤਿਤ ਢਾਲ ਘੜੀ ਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਧ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋ ਦਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਲ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਬਰੀ ਸੋ ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਵਸੰਤਰ ਗਾਵੈ ਰਾਜਾ ਧਰਮ ਨਵਾਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਦੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਨ ਤੁਦਨੋ ਰਤਨ ਪਾਏ ਤੇਰੇ ਆਠਗੜ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੀ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਦਨੋ ਗਾਵਨ ਜੋ ਤੁਦ ਪਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰੋ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਜੀਰਾ ਰਹਾਓ
ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਬਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਮਿਣਸ ਦੀ ਗ੍ਰਹਿ ਨਾ ਪਾਈਆ, ਕਰਮ ਮਿਲੈ ਨਾ ਹੀਠਾ ਗ੍ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਨੂੰ ਦੇ ਦਿਸੇ ਕਹਿ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਸਾ ਮਹੱਲਾ ਪਹਿਲਾ। ਆਖਾਂ ਜੀਵਾਂ ਮਿਸਰੈ ਮਰ ਜਾਊਂ, ਆਖਣੇ ਔਖਾ ਸਾਚਾ ਨਾਊਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੂਖ, ਸੋਖਾਂ ਮਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚਾ ਨਾਇ ਰਾਉ, ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਗਏ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋਹੋਆ ਨਾ ਕੋਏ, ਜੇ ਵੜਿਆਪ ਤੇ ਵੜ ਤੇਰੀ ਰਾਤ, ਜੈਨ ਦੈਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਅਮ ਕੀਰੇ ਕਰਮ ਸਤਿਗੁਰ ਸਰਣਾਈ, ਕਰਦੈ ਰਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੀ ਵਡ ਬਾਗ ਵੜੇ ਰੇਜਨ, ਹਰ ਹਰ ਸਰਦਾਰ ਪਿਆਸੁ, ਹਰ ਹਰ ਨਾਮ ਮਿਲੈ ਦ੍ਰਵਤਾ ਸਹਿ, ਮਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਬਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ ਜਾ, ਹਰ ਹਰ ਜੀਉ ਪਰਿਆ, ਸੈਲ ਪਥਰ ਮੈਂ ਜੰਤੋ ਪਾਈ, ਤਾਂ ਕਰਿ ਜਗਾ ਕਰ ਤਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸਕੀ ਤਰਿਆ, ਸਿਰ ਸਿਰ ਰਜਕ ਸੰਭਾਹੀ ਠਾਕੁਰ, ਗਾਹੀ ਮਨ ਭਉ ਕਰਿਆ, ਉਡੇ ਉਡਿਆ ਵੈਸੈ ਕੋਸਾ, ਤਿਸ ਬਾਛੈ ਬਚਰੇ ਸ਼ਰਿਆ, ਦਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰ ਅਵਰਿਆ, ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰ, ਸਭ ਤਿਆਵੈ ਸਭ ਤਿਆਵੈ ਤੁਧ ਜੀ, ਹਰ ਸੱਚੇ ਸਰਜਣ ਹਾਰ, ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਜੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਉ ਤੁਧ ਬਿਨਾ ਵਰਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਹੱਕ ਬਖਾਣਾ, ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਤਨ ਜਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ, ਤੇਰੀ ਅਨੇਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪੁਰ ਕਰਤਾ ਜੀ, ਤੁਧ ਜੀਵੜ ਵਰਨਾ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਹਿ ਚਲ ਕਰਤਾ ਸੋਈ, ਤੁਧ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ, ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕਹਿ ਜੀ, ਜੋ ਸਭ ਸਹਿ ਕਾ ਜਾਣ ਹੋਈ, ਆਸਾ ਮਹੱਲਾ ਚੌਥਾ। ਤੂੰ ਕਰਤਾ ਸਜਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਮ ਪਾਈ ਰਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤ ਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ,
जी जंत सब तेरा खे लोभ जोग मिल बिछुड़िया संजोगी मेल जिसनों तू जाना ही सूही जन जाने हर गुण सद ही आख बखाने जिन हर सेव्या तिन सुख पाया उसे जे ही हर नाम समाया तू आपे करता तेरा की आ सब होए तुद बिन दूजा वरना कोय तू कर कर वेखै जाने सोए जन नानक गुरमुख प्रगट होए आसा महला पहला तित सरबरड़ पहले निवासा पाणी पावक तनह किया पंकज मोह पग नहीं चाल हम देखा तह डूबी अले मान एक न चेत समूढ़ मना हर बिसरत तेरे गुण गलिया रहाऊ ना हो जति सदी नहीं पड़िया मूर्ख मुगदा जन्म पया प्रणवत नानक तन की शरणा जन तू ना ही विसरिया सा महला पंजवा पई प्राप्त मानुख देहुरिया गोविंद मिलन किए तेरी बरिया वृकाज तिरग तै न काम मिल साध संगत भज केवल नाम सरंजा मिलाग भव जल तरण कै जन्म वृथा जात रंग माया कै राउ जप तप संजम धर्म न कमाया सेवा साध न जान्या हर राया।

ਵਿਚਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾ ਕੀਐ ਕਰਤੇ ਕਹੋ ਵਿਚਾਰੋ, ਤਿਤ ਕਰ ਗਾਵੋ ਸੁਹਿਲਾ ਸਿਵਰਿਹੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋਂ ਵਾਰੀ ਜਿਤ ਸੁਹਿਲਾ ਸਦਾ ਸੁਖ ਰਾਉ। ਨਿਤ ਰਤ ਜੀ ਅੜੇ ਸੰਭਾਲੀ ਹਨ ਦੇਖੈ ਗਾ ਦੇ ਬਣਹਾਰ, ਤੇਰੇ ਦਾਨਾ ਕੀਮਤ ਨਾ ਪਵੈ ਦਿਸਦਾ ਤੇ ਕਵਣ ਸੁਮਾਰ, ਸਮਤ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸਜਣਾ ਸੀਸੜੀਆਂ ਜਾਂ ਹੋਵੇ ਸਾਹਿਬ ਸੁਮੇਲ, ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨ ਕਿਸੇ ਦੇ ਅਵਨ, ਰਾਗਾ ਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਏ ਸਨੇਕ, ਬਾਬਾ ਜੈ ਕਰ ਕਰਦੇ ਕੀਰਤ ਹੋਏ, ਸੋ ਕਰ ਰਾਗ ਵਡਾਈ ਤੋਏ ਰਾਉ, ਵਿਸ਼ਵ ਜਸਿਆਂ ਕੜੀਆਂ ਪੈਰਾਂ, ਥਿਤੀ ਬਾਨੀ ਮਾਹ ਹੋਵਾ, ਸੂਰਜੇ ਕੋਰ ਤਨੇਕ, ਨਾਨਕ ਕਰਦੇ ਕੇ ਕਿਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆ ਨਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਫੇਰੀ ਰਾਉ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨ ਨਾਇਕ ਦੋਹੀ, ਸਹਿਸ ਪਦ ਵਿਮਲ ਨਾਨੇਕ ਪਦ ਗੰਧ ਬੈਨੋ, ਸਹਿਸ ਤਵ ਗੰਧ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨ ਵਣ ਦਿਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ, ਜਾਤੇ ਤੇਰਾ ਨਾ ਏ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ, ਹੇ ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਵੋ ਮੰਡਲ ਮੰਡਾ, ਹੇ ਕਰ ਸਾਧੂ ਅੰਜਲੀ ਪੁਨ ਵੱਡਾ, ਹੇ ਕਰ ਡੰਡਾਉਤ ਪੁਨ ਵੱਡਾ, ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ, ਹੇ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਹੇ ਸਿਰ ਡੰਡਾ, ਹੇ ਹਰ ਜਨ ਹਰ ਹਰ ਨਾਮ ਸਮਾਣੀ, ਦੁਖ ਜਨ ਮਰਨ ਪਵ ਖੰਡਾ, ਹੇ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਵਰ, ਬਸੋਭ ਖੰਡ ਬ੍ਰਹਮੰਡਾ, ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ, ਹੇ ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਸੁਖ ਮੰਡਾਏ, ਰਾ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮਿੱਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਹਾਇਆ ਗਿਆ ਬਸਨ ਸੇਲਾ, ਆਉਦ ਘਟੈ ਦਿਨ ਸਰੈਣ ਆਰੇ, ਮਾਨ ਗੁਰਮਿਲ ਕਾ ਸਵਾਰੇ ਰਾਉ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਇ ਪੀ ਆਵੇ ਰਾਸ, ਕਥ ਕਥਾ ਤਿਨ ਜਾਨੀ, ਜਾ ਕਵਾਏ ਸੋਈ ਵਿਆਹ ਜਹੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ

0: ਗੁਰਪ੍ਰਸਾਦ ਰਾਗ ਸ੍ਰੀ ਰਾਗ ਮਹਿਲਾ ਪਹਿਲਾ ਘਰ ਪਹਿਲਾ
1: ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜਿਹੜਾ ਕਸਤੂਰ ਕੁੰਗੂ ਅਗਰ ਅਗਰ ਚੰਦਨ ਲਿਪਿਆ ਵੇਚਾਓ ਮਤ ਦੇਖ ਭੂਲਾ ਵੇਚ

ਗੁਪਤ ਪ੍ਰਗਟ ਹੋਏਗਾ ਸਾ ਲੋਕ ਰੱਖ ਪਾਓ ਮਤ ਦੇਹ ਭੂਲਾ ਵਿਸਰੈ ਤੇਰਾ ਚਿਤਨਾ ਵੇ ਨਾਉ ਸੁਲਤਾਨ ਸੁਲਤਾਨ ਹੋਵਾ ਮੇਲ ਲਸ਼ਕਰ ਤਸ ਰੱਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਲਵਾਓ ਮਤ ਦੇਹ ਭੂਲਾ ਵਿਸਰੈ ਤੇਰਾ ਚਿਤਨਾ ਵੇ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟ ਮੇ ਕੋਟ ਕੋਟੀ ਮੇਰੀ ਆਜਾ ਪਵਨ ਪੀਣ ਪੈ ਅਪਿਆਓ ਚੰਦ ਸੂਰਜ ਦੋਇ ਗੁਫੇ ਨਾ ਦੇਖਾਂ ਸੁਪਨੇ ਸੌ ਨਾ ਥਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੀ ਉਡੇ ਅੱਖਾਂ ਨਾਉ ਸਾਚਾ ਨਿਰੰਕਾਰ ਨਿਰਜ ਥਾਏ ਸੁਣ ਸੁਣ ਅੱਖਣ ਆਖਣਾ ਜੇ ਭਾਵੇ ਕਰੇ ਤੁਮਾਰੇ ਰਹਾਓ ਗੁੱਸਾ ਕੱਟੀਏ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਪੰਥ ਸੱਤੀ ਜਗ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੀ ਉਡੇ ਅੱਖਾਂ ਨਾਉ ਪੰਖੀ ਹੋਏ ਕਹਿ ਜੇ ਭਵਾਂ ਸਹਿਸ ਮਾਨੀ ਜਾਓ ਨਗਰੀ ਕਿਸੇ ਨਾ ਆਵੋ ਨਾ ਕਿਸ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜੇ ਅੱਖਾਂ ਨਾਓ ਨਾਨਕ ਕਾਗਦ ਲੱਖਣਾ ਪੜ ਪੜ ਬਗੀਚੇ ਪਾਓ ਮਸੂ ਟੁੱਟਣਾ ਆਵੀ ਲੇਖਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵੜੇ ਅੱਖਾਂ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਬਾਟ ਚਲਾਈਏ ਲੇਖੇ ਸੁਣ ਦਿਖਾਓ ਦੇਖੇ ਸਾਲ ਆਈਏ ਕੜੇ ਕੇ ਉੱਠਣ ਜਾਓ ਬਾਬਾ ਮਾਇਆ ਰਚਨਾ ਧੋ ਅੰਧੇ ਨਾਮ ਵਿਸਾਰਿਆ ਨਾਚ ਇਹ ਨਾ ਹੋ ਰਹਾਓ ਜੀਵਨ ਮਰਨਾ ਚਾਹੀਦਾ ਇੱਥੇ ਸਾਜ ਕਾਲ ਜਿੱਥੇ ਵੈ ਸਮਝਾਈਏ ਜਿੱਥੇ ਕੋਈ ਨਾ ਚੱਲੀਏ ਚੱਲਿਓ ਨਾਲ ਰੋਵਣ ਵੇਲੇ ਜਿੱਤਰੇ ਸਭ ਵਰਨਣ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘਟਣਾ ਆਖੇ ਕੋਏ

ਨੀਚੀ ਹੋਵਤ ਨੀਚ ਨਾਨਕ ਤਿੰਨ ਸਕੈ ਸੰਗ ਸਾਥ ਵੱਡਿਆ ਸਹਿਕਾਰੀ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਉਕਸੀ ਸ੍ਰੀ ਰਾਗ ਮਹੱਲਾ ਪਹਿਲਾ ਲਾਭ ਕੂੜਾ ਲਾਭ ਕੁੱਤਾ ਕੂੜ ਚੂੜਾ ਥਾਕਾ ਦਾ ਮਰਦਾਰ ਪਰਨੰਦਾ ਪਰਮਲ ਮੁੱਖ ਸੁਧੀ ਅਗਨ ਕੰਡੋ ਕ੍ਰੋਧ ਚੰਡਾਲ ਰਾਸਤ ਕਸ ਆਪਸ ਲਾਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤੋਂ ਸਿਧਰ ਉਤੋਂ ਕਹੀਏ ਨੀਚ ਕਰਮ ਵੈਰ ਹੋਏ ਰਹਾਓ ਰਸ ਸੋਇਨਾ ਰਸ ਰੂਪਾ ਕਵਣ ਰਸਾ ਮਸਾ ਮਲਕੀ ਵਾਸ ਰਸ ਘੋੜੇ ਰਸ ਸਿਰਜਾ ਮੰਦਰ ਰਸ ਮੀਠਾ ਰਸ ਮਾਸ ਇੱਥੇ ਰਸ ਸਰੀਰ ਕੇ ਕਹਿ ਕਰਨਾ ਵਨਵਾਸ ਜਿਤ ਬੋਲਿਆ ਪਤ ਪਾਈਏ ਜੋ ਬੋਲਿਆ ਪ੍ਰਮਾਣ ਫਿੱਕਾ ਬੋਲ ਬਗਤਣਾ ਸੁਨ ਮੂਰਖ ਮਨ ਅਣ ਜੋ ਤਿਸ ਭਾਵੇ ਸਿਵਲੇ ਹੋਰ ਕੇ ਕਹਿਣ ਕਹ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਤੇ ਰਿਹਾ ਸਮਾਏ ਤਿੰਨ ਕਾ ਕਿਆ ਸਲਾਹਣਾ ਅਵਸ ਹਾਲਿਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ ਮਤੀ ਮਨ ਵਸਾਰਿਆ ਖੁਸ਼ੀ ਕੀਤੀ ਸੰਚਾਰ ਸੱਚ ਮਿਲਿਆ ਤਿੰਨ ਸੋਫੀਆ ਰੱਖਣ ਕੋ ਦਰਬਾਰ ਨਾਨਕ ਸੱਚੇ ਕੋ ਸੱਚ ਜਾਣ ਜਿਤ ਸੇਵਿਆ ਸੁਖ ਪਾਈਏ ਤੇਰੀ ਦਰਗਾਹ ਚੱਲੇ ਮਾਣ ਰਹਾਓ ਸੱਚ

ਦਲਾ ਲੱਖ ਦਾਤੀਕ ਦਾਤ ਦੁਖਤ ਤੇ ਪੈ ਅਖੀਏ ਸੁਖ ਕਿਸੇ ਹੀ ਪਾਸ ਸੁਖ ਮਨੋ ਵਸਾਰੀਏ ਜਾਂ ਕਹਿ ਦੀ ਪ੍ਰਾਣ ਇਸ ਬਿਨ ਸਭ ਅਪਵਿੱਤਰ ਹੈ ਜੇਤਾ ਪੈ ਨਣਕਾਣ ਹੋਰ ਗੱਲਾਂ ਸਭ ਕੂੜੀਆਂ ਤੁਰ ਭਾਵੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਬੋ ਕਸਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤਲ ਲਿਖਾਰੀ ਗੁਰ ਪੁੱਛ ਕਰ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਹੀ ਲਿਖਾ ਲਿਖ ਜਾਣ ਜਿੱਥੇ ਲਿਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਓ ਜਿੱਥੇ ਮਿਲੇ ਵਡਿਆਈਆਂ ਸਾਧੂ ਸਾਧੂ ਚਾਓ ਤੈਨੂੰ ਖੁੱਖ

ਇੱਕ ਉਪਾਏ ਮੰਗ ਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਮਿੰਨਾ ਮੇ ਬੇਕਾਰ ਪੈ ਤੇਰੇ ਦਰ ਅਗਲਾ ਖੱਪ ਖੱਪ ਚਿੱਜੇ ਦੇ ਨਾਮ ਜਿੰਨਾ ਸੁਲਤਾਨ ਖਾਣ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹਿਲਾ ਪਹਿਲਾ ਸਭ ਰਸ ਮਿੱਠੇ ਬੰਨਿਆ ਸੁਣਿਆ ਸਾ ਲਾਉਣੇ ਖੱਟ ਤੁਸੀਂ ਮੁੱਖ ਬੋਲਣਾ ਮਾਰਨ ਨਾਲ ਪੀਏ ਸੱਤੀ ਅੰਮ੍ਰਿਤ ਪਾਓ ਕੇਕ ਜਾਂ ਕੋ ਨਜ਼ਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀਏ ਮਨ ਮੇ ਚਲੇ ਵਿਕਾਰ ਰਹਾਉ ਰਤਾ ਪਹਿਨਣ ਮਨ ਰਤਾ ਸਭ ਪੇਜੀ ਸਤਦਾਨ ਨੀਲੀ ਸ਼ਾਹੀ ਕਦਾ ਕਾਰਨੀ ਕਹਿਣੀ ਪਹਿਨਣ ਪੈਰ ਧਿਆਨ ਕਮਰਬੰਦ ਸੰਤੋਖਾ ਧਨ ਜੋ ਤੇਰਾ ਨਾਂ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿੱਤ ਕਹਿੰਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਰਹਾਉ ਤੋੜੇ ਪੱਖਰ ਸੋਇਨੇ ਸਾਖਤ ਬੁੱਝਣ ਤੇਰੀ ਵਾਟ ਤਾਰਕਸ ਤੀਰਕ ਮਾਨ ਸਾਗ ਤੀਗ ਬੰਦ ਗੁਣਤਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਏ ਮਨ ਮੇ ਚਲੇ ਵਿਕਾਰ ਰਹਾਉ ਕਰਮ ਅੰਦਰ ਖੁਸ਼ੀ ਨਾਮ ਕੀ ਨਰ ਤੇਰੀ ਪਰਿਵਾਰ ਹੁਕਮ ਸੋਈ ਤੁਰ ਭਾਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛਣ ਕਰੇ ਵਿਚਾਰ ਬਾਬਾ ਹੋਰ ਸੋਹਣਾ ਖੁਸ਼ੀ ਖੁਆਰ ਜਿਤ ਸੁੱਤੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਕਾਇਆ ਆਸਰ ਤੀਰਥ ਕਾ ਮੁਖ ਪਿਤਾ ਚਿੱਤ ਘੱਟ ਮਤ ਵਿਕਾਸ ਓਤ ਮਤੀ ਸਲਾਹਣਾ ਸੱਚ ਨਾਮ ਗੁਰਦਾਸ ਬਾਬਾ ਹੋਰ ਮਤ ਹੋਰ ਹੋਰ ਜੇ ਤੋ ਵੇਰ ਕਮਾਈਏ ਕੂੜੇ ਕੂੜਾ ਜੋਰ ਰਾਓ ਪੂਜਲਗੇ ਪੀਰ ਰੱਖੀਏ ਸਭ ਮਿਲੇ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿਧਮੁਰ ਸਮਾਰ ਜਾਪਤ ਲਿਖੀ ਨਾ ਪਵੇ ਸਭਾ ਫੂਲ ਖੁਆਰ ਜਿਨ ਕੋ ਸਤਿਗੁਰੂ ਥਾਪਿਆ ਤਿਨ ਮੇਟ ਨਾ ਸਕੇ ਕੋਏ ਉਹਨਾਂ ਅੰਦਰ ਨਾਮ ਨਿਦਾਨ ਹੈ ਨਾਮੋ ਪ੍ਰਗਟ ਹੋਏ ਨਾਉ ਪੂਜੀਏ ਨਾਉ ਮੰਨੀਏ ਅਖੰਡ ਸਦਾ ਸੱਚ ਸੋਏ ਕਿਹੂ ਖੇਰ ਆਈਏ ਤਾਜੀਓ ਕਿਹਾ ਕਿਹਾ ਹੋਏ ਜਣੀਆਂ ਸਭ ਸਿਆਣਪਾਂ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆਂ ਦਰ ਗਿਆ ਪਿਆ ਹੋਏ ਸ੍ਰੀ ਰਾਮ ਮਹੱਲਾ ਪਹਿਲਾ ਗੁਣਵੰਤੀ ਗੁਣ ਵਿਥਰੇ ਅਗੁਣਵੰਤੀ ਚੂਰ ਜੇ ਲੋੜੇ ਵਰਖਾਉਣੀ ਨਾ ਮਿਲੀਏ ਫਿਰ ਕੂਰ ਨਾ ਵੇੜੀ ਨਾ ਤੁਲੜਾ ਨਾ ਪਾਈਏ ਫਿਰ ਦੂਰ ਮੇਰੇ ਠੱਕ ਪੂਰੇ ਤਸ ਡੋਲ ਗੁਰਮੁਖ ਪੂਰਾ ਜੇ ਕਰੇ ਪਾਈਏ ਸੱਚ ਤੋਲ ਰਹਾਓ ਪ੍ਰਭ ਹਰਿਮੰਦਰ ਸੋਹਣਾ ਚਸਮੇ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਸਾਲ ਮਿਨ ਪੌੜੀ ਕਰ ਕਿਉਂ ਚੜੂੰ।

ਗੁਰ ਤੀਰਥ ਦਰਿਆਓ ਜਿਸ ਸੁਭਾਵੇ ਉਜਲੀ ਸਤ ਸਰਨਾਉਣ ਜਾਓ ਪੂਰੋ ਪੂਰੋ ਆਖੀਏ ਪੂਰੋ ਤਸ ਵਿਵਾਸ ਪੂਰੈ ਸਥਾਨ ਸੁਹਾਵਣੇ ਪੂਰੇ ਆਸਨ ਰਾਸ ਨਾਨਕ ਪੂਰਾ ਜਿਵ ਲੇਖੋ ਘੱਟੇ ਗੁਣਤਾਸ ਸਿਰਜਾ ਮੁਹੱਲਾ ਪਹਿਲਾ ਆਵੋ ਭੈਣੇ ਗੱਲ ਕਸੇਲਣੀਆਂ ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤਕੀਆਂ ਸੱਚ ਸਾਹਿਬ ਸਭ ਗੁਣ ਅਗਣੇ ਸਭ ਦਸਾਂ ਕਰਤਾ ਸਭ ਕੋ ਤੇਰੇ ਜੋਰ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੋ ਹਗਣੀ ਤੁਸੀਂ ਰਾਵੈ ਕਨੀ ਗੁਣੀ ਸਹਿ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ ਫਿਰ ਰਸਾਲੂ ਤਾਂਬਲੇ ਜਾਂ ਗੁਰਕੀ ਸਿਵ ਸ਼ਬਦ ਗੁਰਕਾ ਸ਼ਬਦ ਸੁਣੀ ਕੀਤੀਆਂ ਤੇਰੀਆਂ ਕੁਦਰਤੀ ਕਿਉੜ ਤੇਰੀ ਦਾਤ ਕਿਤੇ ਕਿਤੇ ਜੀ ਕਿਤੇ ਤੇਰੇ ਜੀ ਜੰਤ ਸਿਫਤ ਕਰੀਏ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਜਾਤ ਸੱਚਮਲੇ ਸੱਚ ਰੂਪ ਦੇ ਸੱਚਵੇਂ ਸਾਥ ਸਮਾਏ ਸੁਤ ਹੋਏ ਪਤ ਉਗਵੇ ਗੁਰਮਤਿ ਨੀਖ ਭਾਉ ਖਾਓ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੇ ਮਲਾਏ ਸ੍ਰੀ ਰਾਮ ਮਹੱਲਾ ਪਹਿਲਾ ਬਲੀ ਸ੍ਰੀ ਜੇ ਬੁਰੀ ਹਮੇ ਮੁਈ ਕੋ ਰਾਕਾਰ ਹਾ ਦੂਤ ਲਗੇ ਫਿਰ ਚਾਕਰੀ ਸਤੁਰ ਕਾ ਬੇਸਾ ਖਲਪ ਤਿਆਗੀ ਵਾਦ ਹੈ ਸੱਚਾ ਬੇਪਰਵਾਹ ਮਨ ਰੇ ਸੱਚ ਮਿਲੇ ਭਉ ਜਾਏ ਪੈ ਮਿੰਦਰ ਕੋ ਕਿਉਂ ਥੀਏ ਗੁਰਮੁਖ ਸਭ ਦੁਖ ਸੁਣਵਾਏ ਰਹਾਓ ਕੀਤਾ ਆਖਣੇ ਆਖੀਏ ਆਖਣ ਟੁੱਟ ਨਾ ਹੋਏ ਮੰਗਣ ਵਾਲੇ ਚੇਤੜੇ।

ਅੰਧਲੀ ਨਾ ਵਿਖਾਰਿਆ ਮਨ ਪਿਅੰਧ ਗੁਹਾਰ ਆਉਣ ਜਾਣ ਨਾ ਚੁੱਕੀ ਮਰ ਜਨਮੇ ਹੋਏ ਖੁਆਰ ਚੰਦਨ ਮੁਲਾਇਆ ਕੁੰਗੂ ਮੰਗ ਸੰਧੂਰ ਚੋਆ ਚੰਦਨ ਜਬੋਕਣਾ ਪਾਨਾ ਨਾਲ ਕਪੂਰ ਜੇ ਸੰਤ ਸੰਤ ਨਾ ਪਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਨ ਸਭ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਾਵ ਲਗ ਸ਼ਬਦ ਨਾ ਭੇਜੀਏ ਕਿਉਂ ਸੋਹੇ ਗੁਰਦੁਆਰ ਨਾਨਕ ਧੰਸ ਹਗਣੀ ਨੀ ਜਿਨ ਸਾਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀ ਦੇ ਡਰਾਉਣੀ ਜਾਂ ਜੀਓ ਵਿੱਚੋਂ ਜਾਏ ਵਾਹਿ ਭਾਈ ਬੁਲੰਦੀ ਬਿਜਰੀ ਤਹੁ ਤੂੰ ਕਿਉਂ ਨਿਕਸਿਓ ਜਾ ਕਾਏ ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਪਾਏ ਮੂੜੇ ਰਾਮ ਜਪੋ ਗੁਣਤਾ ਅਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਉ ਜਿੰਨੀ ਨਾਮ ਵਸਾਰਿਆ ਦੂਜੀ ਕਾਰੇ ਲੱਗ ਦੁੱਧਾ ਪਲਾਗੇ ਪਚਮੂਏ ਅੰਤ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਭਰੇ ਹੋਰ ਮੁੱਠੀ ਅੰਤੇ ਠੱਗ ਮੂਹੀ ਪਰਿਤ ਪਿਆਰ ਗਿਆ ਮੂਹਾ ਵੈਰ ਬਰੋਧ ਟੰਡਾ ਥੱਕਾ ਹੋ ਮੂਹੀ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਨਦੋ ਪ੍ਰਧਾਨ ਹੈ ਸੋ ਦਰਦੈ ਪਿੰਡਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਵੱਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗੁਣ ਫਿਰ ਲਾਗੂ ਪੈ ਕੂਰਬ ਜਾਵੇ ਤੂਰ ਬਿਨ ਲੱਭੇ ਪਰਮਾਈਏ ਦੁੱਬੈ ਡੋਬੇ ਪੂਰ ਮਨ ਰੇ ਸ਼ਬਦ ਸਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੁੱਝਿਆ ਮਰ ਜਨੇ ਆਵੇ ਜਾਏ ਰਹੋ ਤਨ ਸੁੱਚਾ ਸੋ ਆਖੀਏ ਜਿਸਨੇ ਸੱਚਾ ਸਾਚਾ ਨਾਉ ਪੈ ਸੱਚ ਰਾਤੀ ਦਿਹੋਰੀ ਜੇਵਾਂ ਸੱਚ ਸੁਆਓ ਸੱਚੀ ਨਜ਼ਰ ਨਿਹਾਲੀ ਹੈ ਬਹੁੜ ਨਾ ਪਾਵੇ ਤਾਓ ਸਾਚੇ ਤੇ ਪਵਣਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਿਰ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਵੈਲਾ ਥਾਂ ਥੀਏ ਸ਼ਬਦ ਤੇ ਪਤ ਹੋਏ ਇਹ ਮਨ ਸੱਚ ਸੰਤੋਖਿਆ ਨਜ਼ਰ ਤੇ ਵਿੱਚ ਸਮਾਏ ਪੰਚ ਭੂਤ ਸੱਚ ਪੈਰ ਤੇ ਜੋ ਸੱਚੀ ਮਨ ਮਾਹੇ ਨਾਨਕੀ ਅਗਨ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਵੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵੀ ਪੂਰ ਭਰੇ ਹੰਕਾਰ ਮਨ ਹਟਮਤੀ ਬੁੱਢੀਏ ਗੁਰਮੁਖ ਸੱਚ ਸੋ ਤਾਰ ਗੁਰਬਿਨ ਕਿਉਂ ਤੁਰੀਏ ਸੁਖ ਹੋਏ ਜੋ ਪਾਵੇ ਤੂੰ ਰੱਖ ਤੂੰ ਮੈਂ ਅਵਰਨਾ ਦੂਜਾ ਕੋਏ ਰਹੋ ਆਗੇ ਦੇਖੂੰ ਡੋ ਜਲੇ ਪਾਛੇ ਰਿਓ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੇ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵੀ ਸਾਚੇ ਮਹਿਰ ਦੂਰ ਸਾਹ ਸਾਹ ਤੁਧ ਸੰਭਲਾ ਕਦੇ ਨਾ ਆਵਸਾਰਿਓ ਜਿਉਂ ਜਿਉਂ ਰਾਵ ਸਾਹਿਬ ਮਨ ਵਸੇ ਗੁਰਮੁਖ ਅੰਮ੍ਰਿਤ ਪੀਓ ਮਨ ਤਨ ਤੇਰਾ ਤੂੰ ਤਨੀ ਗਰਭ ਨਿਵਾਰ ਸੋਇਓ ਜਿਨ ਇਹ ਜਗਤ ਪਾਇਆ ਤੇਰੇ ਭਵਨ ਕਰ ਆਕਾਰ ਗੁਰਮੁਖ ਤਨ ਜਾਣੀਏ ਗੁਰਮੁਖ ਮੁਕਤ ਗੁਵਾਰ ਘੱਟ ਘੱਟ ਜੋਤ ਨਿਰੰਤਰੀ ਬੁੱਝੇ ਗੁਰਮਤ ਸਾਰ ਗੁਰਸਿੱਖ ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਵ ਪਿੰਡ ਸਭ ਪ੍ਰਭਾਸ ਸ੍ਰੀ ਰਾਮ ਮਹੱਲਾ ਪਹਿਲਾ ਸੰਬੰਧ ਕੱਟਿਆ ਰਿਹਾ ਮਿਲ ਵੇਲਾ ਹੈ ਜਬ ਲਗ ਜੋ ਸਾਥ ਹੈ ਤਬ ਲਗ ਇਤਨ ਦੇਹ ਬਿੰਦੂ ਕਾਮਨਾਇਆ ਵੀ ਚਟੇਰੀ ਤਨਖੇ ਮੇਰੇ ਮਨ ਲੈ ਲਾ ਕਰ ਜਾਹੇ ਗੁਰਮੁਖ ਨਾਮ ਸਲਾਈਏ ਹੋਮੇ ਨਿਵਰੀ ਪਾਹੇ ਰਹਾਓ ਸੁਨ ਸੁਨ ਗੰਡਨ ਗੰਢੀਏ ਲਾਖੀ ਜੇ ਪਰ ਬੁੱਝੇ ਪਾਰ ਤ੍ਰਿਸ਼ਨਾ ਐਨ ਅਗਲੀ ਹਮੇ ਰੋਗ ਬਿਕਾਰ ਉਹ ਵੇ ਪ੍ਰਵਾਹ ਤੋਲਵਾ ਗੁਣਵਤ ਕੀਮਤ ਪਸਾਰ ਸਤ ਲਖ ਸਿਆਣਪ ਜੇ ਕਰੀ ਲੱਖ ਸਿਆਣਪ ਜੇ ਕਰੀ ਲੱਖ ਸਿਉਂ ਪ੍ਰੀਤ ਪਿਲ ਮਿਲਾਪ ਬਿਨ ਸੰਗਤ ਸਾਧਨਾ ਧਿਆਪੀਆਂ ਮਿਲ ਨਾਵੇਂ ਦੁੱਖ ਸੰਤਾਪ ਹਰ ਜਬ ਧੀਰੇ ਸੁੱਚੀਏ ਗੁਰਮੁਖੀ ਨੇ ਆਪ ਧਨ ਮਨ ਕੋ ਰੁਪਏ ਵੇਚਿਆ ਮਨ ਦੀ ਅਸਰ ਨਾਲ ਤਿਰ ਭਵਨ ਖੋਜ ਢੰਡੂਲਿਆ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮਿਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਅੰਮ੍ਰਿਤਪਾਲ ਹੀ ਲਿਖੇ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਸੇ ਜਿਉ ਭਾਵੇ ਤਿਉ ਨਿਰਜਾਸ ਜੀਰੇ ਰਾਮ ਜਪਤ ਅੰਤ ਮਾਹੇ ਅੰਤਰ ਲਾਗੀ ਲੱਗ ਜਲ ਬੁਝੀ ਪਾਇਆ ਗੁਰਮੁਖਿਆਨ ਰਹਾਉ ਅੰਤਰ ਕੀ ਗਤ ਜਾਣੀਏ ਗੁਰਮਿਲੀਏ ਸੰਕ ਉਤਾਰ ਮੋਇਆ ਚਿੱਤ ਕਰ ਜਾਈਏ ਚਿੱਤ ਜੀਵਨੇ ਕਰਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤਾਂ ਹੋਵੇਂ ਹੋਏ ਵਿਨਾਸ ਸਤੁਰ ਸੇ ਆਪਣਾ ਹੋ ਸਦੋਲਿਆ
ਕਰਵਾਣੇ ਤਾਸ ਖਾੜ ਦਰਗਹਿ ਪਹਿਨਾਈਏ ਮੁਖਾਰ ਨਾਮ ਨਿਵਾਸ ਜਾ ਦੇਖਾਂ ਤੈ ਰਵ ਰਹਿ ਸਭ ਸ਼ਕਤੀ ਕਾ ਮੇਲ ਤਰੈ ਗੁਣ ਬੰਦੀ ਦਿਹੋਰੀ ਜੋ ਆਇਆ ਜਗਤ ਸੋ ਖੇਲ ਬਜੋਗੀ ਦੁੱਖ ਉਛੜੈ ਮਨ ਮੁਖ ਲਹਿ ਨਾ ਮੇਲ ਮਨ ਬਰਾਗੀ ਕਰ ਵਸੇ ਸਭ ਉੱਚ ਪੈਰਤਾ ਹੋਏ ਗਿਆਨ ਮਹਾਰਸ ਹੋਵੇ ਬਹੁੜ ਭੁੱਖ ਨਾ ਹੋਏ ਨਾਨਕੇ ਮਨ ਮਾਰ ਮਿਲਤੀ ਫਿਰ ਦੁੱਖ ਨਾ ਹੋਏ ਸਿਰ ਹਗ ਮਹੱਲਾ ਪਹਿਲਾ ਇਹ ਮਨ ਮੂਰਖ ਲੋਭੀਆ ਲੋਭੇ ਲਗਾ ਲਵਾਣ ਸ਼ਬਦ ਪੁੱਜੇ ਸਕਦਾ ਦੁਰ ਮਤ ਆਵਣ ਜਾਣ ਸਾਧੂ ਸਤਿਗੁਰ ਜੀ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹਮੇ ਛੱਡ ਗੁਮਾਨ ਹਰ ਗੁਰ ਸਰਵਰ ਸੇ ਤੂੰ ਪਾਵੇ ਦਰਗਹਿ ਮਾਨ ਰਹੋ ਰਾਮ ਨਾਮ ਜਪ ਦਿਨ ਸਰਾਤ ਗੁਮਖ ਹਰ ਮੰਡਤ ਗਿਆਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤਹਿਨ ਸਭ ਸੇਵਿਆ ਸਤਿਗੁਰ ਦੀਆ ਨਾਮ ਕੁੱਕਰ ਕੂੜ ਕਮਾਈਐ ਗੁਰਨਿੰਦਾ ਪਰਚੇ ਪਛਾਣ ਭਰਮੇ ਭੂਲਾ ਦੁਖਮਨੋ ਜਮ ਮਾਰ ਕਰੇ ਖੁਲਵਾਣ ਮਾਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਧੰਦਾ ਪਿੱਟੀਐ ਸਤਲਿਖਤ ਪ੍ਰਵਾਨ ਹਰਦ ਸੱਜਣ ਗੁਰ ਸੇਵਦਾ ਗੁਰਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚੇ ਨਿਸ਼ਾਨ ਸ੍ਰੀ ਆਗਮਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਦਰਗਹਿ ਪਤ ਪਾਈਏ ਜਾਂ ਹਰ ਨਾ ਵਸੇ ਮਨ ਆਏ ਗੁਰਮਿਲਿਆ ਸੁਖ ਪਾਈਐ ਅਗਨ ਵਰ ਗੁਣ ਬਾਹੇ ਮਨ ਰੇ ਐਨ ਸਹਰ ਗੁਣ ਗਾ ਸਾਰ ਜਿਨ ਖਿਨ ਪਲ ਨਾ ਵਿਸਰੈ ਤੇ ਜਨ ਮਿਲਦੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਏ ਸੁੱਤੀ ਸੁੱਤ ਸੰਯੋਗ ਹਿੰਸਾ ਹਉਮੈ ਗਤ ਗਏ ਨਾਹੀ ਸਹਿਸਾ ਜੋ ਸੋਗ ਗੁਰੂ ਜਸਾਰ ਮਨ ਵਸੈ

ਧਨ ਨਾਮ ਹੈ ਘੱਟ ਘੱਟ ਗਹਿਰਨ ਵੀਰ ਨਾਨਕ ਗੁਰੂ ਪਾਈਏ ਦਇਆ ਕਰੇ ਹਰ ਹੀਰ। ਫਿਰ ਮਹਲਾ ਪਹਿਲਾ ਭਾਵੇਂ ਭਾਵੇ ਜਾਣਾ ਤੀਜੇ ਵੈ ਜੇ ਭਵੇ ਦਸੰਤ ਦੇਸ ਅੰਤਰ ਮੈਲਾ ਉਤਰੇ ਤ੍ਰਿਗ ਜੀਵਨ ਤ੍ਰਿਵੇਸ। ਹੋਰ ਕਿਤੇ ਭਗਤ ਨਾ ਹੋਈ ਬਿਨ ਫਤੁਰ ਕੇ ਉਪਦੇਸ਼ ਮਨ ਰੇ ਗੁਰਮੁਖੇ ਗੰਦਵਾਰ ਗੁਰਕਾ ਕਹਿਆ ਮਨ ਵਸੇ ਹੋਮੇ ਤ੍ਰਿਸ਼ਨਾ ਮਾਰ ਰਹੋ ਮਨ ਮਾਨਿਕ ਨਿਰਮੂਲ ਹੈ ਰਾਮ ਨਾਮ ਮਤ ਹੋ ਪਾਏ ਮਿਲ ਸਤਸੰਗਤ ਪਰ ਪਹਾੜ ਪਾਈਏ ਗੁਰਮੁਖਾਰ ਲਾਏ ਆਪ ਗਇਆ ਸੁਖ ਪਾਇਆ ਮਿਲ ਥੱਲੇ ਥੱਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਅਗੁਣ ਆਵੇ ਜਾਏ ਜਿਸ ਸਤਿਗੁਰ ਪੁਰਖ ਨਾ ਭੇਟਿਓ ਸੋ ਪਵਜਲ ਪਚੇ ਪਚਾਏ ਇਹ ਮਾਨਕ ਜੀਓ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸਜਾਨ ਗੁਰ ਮਿਲ ਭੋਗ ਲੰਘੀਏ ਦਰਗਾਹ ਪਤ ਪ੍ਰਵਾਨ ਨਾਨਕੇ ਮੁਖੀ ਉਜਲੇ ਧੁਨ ਉਪਜੈ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਬਣਜ ਕਰੋ ਬਣਜਾਰਿਓ ਵੱਖਰ ਲਿਓ ਸੰਭਾਲ ਜੈਸੀ ਵਸ ਜਾਈਏ ਵਸਾਈਏ ਜੈਸੀ ਨਿਭੇ ਨਾਲ ਅੱਗੇ ਸਾ ਸਜਾਨ ਹੈ ਲੈਸੀ ਵਸ ਸੰਭਾਲ ਭਾਈ ਰੇ ਰਾਮ ਕਹੋ ਚਿਤਲਾਏ ਹਰ ਜਸ ਵੱਖਰ ਲੈ ਚਲੋ ਸੌ ਦੇਖੇ ਪਤਿਆਏ ਰਹਾਓ ਜਿੰਨਾ ਰਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਬਣ ਜੋ ਨੁੰਜੀਏ ਮਨ ਤਨ ਖੋਟਾ ਹੋਏ ਪਾਹੀ ਫਾਤੇ ਮਿਰਗ ਜੋ ਦੁਖਣੋ ਨਿਤ ਹੋਏ ਰੋਏ ਖੋਟੇ ਪੋਤੇ ਨਾ ਪਵੈ ਤਿੰਨ ਹਰ ਗੁਰ ਦਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕਹਿ ਚਲ ਸਲਾਹ।

ਸੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋ ਨਰ ਫੁੱਲੜਾ ਨਾ ਛੇੜੇ ਨਿਚਾੜ ਪੱਬਣ ਤੇ ਕੀਰੇ ਪੱਤ ਸਿੰਜੋ ਟਲ ਤੁਲ ਜਮਨਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋ ਮਨੋਹ ਨੌ ਹੁੱਲਾ ਦਿਨ ਤੁਹਾਡੇ ਥੱਕੇ ਪਿਆ ਪਰਾਣਾ ਚੋਲਾ ਰਹਾਓ ਸੱਜਣ ਮੇ

ਪਈਏ ਹੋਏ ਨਾਨਕ ਸੁੱਤੀ ਪਈਏ ਅਜਾਨ ਵਿਰਤੀ ਸਨ ਲੂਣਾ ਗਵਾਈ ਗੰਠੜੀ ਅਗਮਨ ਝੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਰਾਓ ਆਪੇ ਮਾਛੀ ਮਛਲੀ ਆਪੇ ਨਾ ਪਾਣੀ ਜਾਲ ਆਪੇ ਜਲ ਜਾਲ ਮਟਕੜਾ ਆਪੇ ਅੰਦਰ ਲਾਲ ਆਪੇ ਬਹਿ ਰੰਗ ਬਿਦ ਰੰਗੀਆ ਰੰਗ ਲਾਲ ਸਖੀਏ ਮੇਰਾ ਲਾਲ।

ਗੱਲੀ ਮਤ ਜਾਣ ਸਹਿ ਗੱਲੀ ਪਾਇਆ ਮਾਲ ਕਹਿ ਮਾਣੇ ਰੂਪ ਕੀ ਸੋਭਾ ਇਸ ਬਿਧੀ ਜਨਮ ਗਵਾਇਆ ਰਹਾਓ ਐਬ ਤਨ ਚੀਕਰੋ ਇਹ ਮਨ ਮੀਂਡ ਕੇ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਤ ਨਿਤ ਪਾਖਿਆ ਬੋਲੇ ਕਿਉਂ ਬੁਝੇ ਜਾਂ ਆ ਨੈ ਬੁਝਾਈ ਆਖਣ ਸੁਣਨਾ ਹੈ ਪੌਣ ਕੀ ਬਾਣੀ ਇਹ ਮਨ ਰਤਾ ਮਾਇਆ ਖਸਮ ਕੀ ਨਗਰ ਦਿਲੇ ਪਸੰਦ ਜਿੰਨੀ ਕਰ ਇੱਕ ਤੇ ਆਇਆ ਤੀ ਕਰ ਰੱਖੇ ਪੰਚ ਕਰ ਸਾਥੀ ਨਾਉ ਸਤਾਨ ਮਤ ਕੋ ਕੱਟ ਕਜਾਈ ਨਾਨਕੇ ਆਖੇ ਗਾਹ ਨਾਨਕੇ ਆਖੇ ਰਾਹ ਪੈ ਚੱਲਣਾ ਮਲ ਧਨ ਕਿਤ ਤੂੰ ਸੁੰਜਾਈ।

కాక దీన్ని మంతుగరిహాయి తాను సృజనహారో మరణ ముల్ల మరణ పీకతారు అన్నారావు తమ్ముతూ ముల్లా తూ కాజీ జానే నామ ఖుదాయి జే గో తేరా పడ్యా హోవే కోప రహే న పరియ పాయి సోయి కాజీ దిన ఆపత గయా ఇక నామ కియా ధారో ਹੈ ਪੀ ਹੋਸੀ ਜਾਏ ਨਾ ਜੈਸੀ ਸੱਚਾ ਸਜਨਹਾਰੋ ਪੰਜ ਵਕਤ ਨਵਾਜ ਗੁਜ਼ਾਰੇ ਪੜੇ ਕੁਤੇਵ ਪੁਰਾਣਾ ਨਾਨਕੇ ਆਖੇ ਰੂਗ ਸਦੇਈ ਰਹਿਣ ਪੀਣਾ ਖਾਣਾ ਸਜਾਗ ਮਹੱਲਾ ਪਹਿਲਾ ਕਰ ਚੌਥਾ ਈਖਾਨ ਦੋਏ ਸੁਹਾਨੀ ਨਾਲ ਫੁੱਲ ਪਲਕੇ ਭੌਂਕੇ ਸਦਾ ਵੈਲਾਲ ਕੂੜ ਸ਼ਿਰਾ ਮੁੱਠਾ ਕਰ ਮਰਦਾਰ ਤਾਣ ਕਰੂ ਪਰਿਆ ਕਰਦਾਰ

ਮੈਂ ਆਸ ਇਹੋ ਆਧਾਰ ਰਹੋ ਮੁਖ ਨਿੰਦਾ ਅੱਖਾਂ ਦਿਨ ਰਾਤ ਪਰ ਘਰ ਜੋਹੀਨੀ ਚਸ਼ਨ ਰਾਤ ਕਾਮ ਕ੍ਰੋਧ ਤਨ ਵਸੈ ਤਨ ਵਸੇ ਚੰਡਾਲ ਧਾਨਕ ਰੂਪ ਕਰਾਂ ਕਰਤਾਰ ਫਾਹੀ ਸੁਰਤ ਬਲੁਕੀ ਵੇਸ ਹੋਂਠ ਗੁਆੜਾ ਛੱਗੀ ਵੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾਂ ਕਰਤਾਰ।

ਅਸਾਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਮਿਲਦੀ ਅੰਦਰ ਤੋਲ ਜਾਂ ਕਰਨੀ ਤੈਂ ਪੂਰੀ ਮੱਤ ਕਰਨੀ ਵਜੋਂ ਇਕੱਠੇ ਕੱਟ ਪ੍ਰੰਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੇ ਬੁੱਝੇ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੂੰ ਗਿਰਿਆ ਉਹ ਬਰਾਨਾ ਬੀਨਾ ਮੈਂ ਮਛਲੀ ਕੈਸੇ

ਚਾਹੋਂ ਖਾਓ। ਵਿਆਹ ਕਰ ਕੀ ਨਾਹੀਂ ਕੋ ਦਰ ਜਾਉ, ਨਾਨਕ ਇੱਕ ਕਹਿ ਵੀ ਅਰਦਾਸ, ਜੀਉ ਤੁਨ ਸਭ ਤੇਰੇ ਪਾਸ। ਆਪੇ ਨੇੜੇ ਦੂਰ ਹੈ ਆਪੇ ਹੀ, ਆਪੇ ਮੰਜਵੇ ਅਨੋ ਆਪੇ ਦੁਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ ਜੋਤ ਪਾਵੇ ਨਾਨਕਾ, ਹੁਕਮ ਸੋਈ ਪਰਵਾਨੋ ਸਿਜਾਗ ਮਹੱਲਾ ਪਹਿਲਾ ਕਰ ਚੌਥਾ। ਕੀਤਾ ਕਹਾ ਕਰੇ ਮਨ ਮਾਨ, ਦੇਵਨ ਹਾਰੀ ਕੇ ਅਸਦਾਨ, ਪਾਵੇ ਦੇ ਨਾ ਦੇਈ ਸੋਏ, ਕੀਤੇ ਕਹਿ ਕਹਿਆ ਕਿਆ ਹੋਏ, ਆਪੇ ਸੱਚ ਪਾਵੇ ਤਿਸ ਸੱਚ। ਅੰਧਾ ਕੱਚਾ ਨਗਨ ਕਾਚਨ ਕਾਚ ਰਹਾਓ, ਜਾਂ ਕਹਿ

0: ਪੇੜੀ ਕੱਚੀ ਕੰਧ ਕੱਚਾ ਵਿੱਚ ਖਰਾ ਰਾਗ ਮਤ ਅਲੂਣੀ ਫਿੱਕਾ ਸਾਧ ਨਾਨਕੇ ਆਣੇ ਆਵੇ ਰਾਸ ਬਿਨ ਨਾਵੇ ਨਾਹੀ ਸਵਾਸ ਸਿਜਾਗ ਮਹੱਲਾ ਪਹਿਲਾ ਕਰ ਪੰਜਵਾਂ ਅਲਾ ਛਲ ਛਲਾਈ ਨਾ ਛਲੇ ਨਾ ਘਾਉ ਕਟਾਰਾ ਕਰ ਕਸਕੇ ਜਿਉ ਸਾਹਿਬ ਰਾਖੇ ਤੂੰ ਰਹੇ ਤਿਸ ਲੋਭੀ ਕਾ ਜਿਉ ਤਲ ਵਪਲੇ ਬਿਨ ਤੇਲ ਦੀਵਾ ਕਿਉਂ ਜਲੇ ਰਹਾਓ ਪੋਥੀ ਪੁਰਾਣ ਕਮਾਈਏ ਭਉ ਮੱਤੀ ਇਸ ਤਨ ਪਾਈਏ ਸਤ ਬੁੱਧਣ ਆਣ ਜਲਾਈਏ ਇਹ ਤੇਲ ਦੀਵਾ ਇਉਂ ਜਲੇ ਘਰ ਚਾਨਣ ਸਾਹਿਬ ਤੋਂ ਮਿਲੇ ਰਹਾਓ ਇਸ ਤਨ ਲਾਗੇ ਬਾਣੀਆਂ ਸੁਖ ਸੇਵ ਕਮਾਣੀਆਂ ਸਭ ਦੁਨੀਆਂ ਆਉਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵਸਣ ਪਾਈਏ ਕਹ ਨਾਨਕ ਮਾਂ ਲੜਾਈਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਹਾਂ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਵ ਜਾਏ ਮਨ ਚੰਜਾ ਵਰ ਪਾਵਣ ਜੋ ਇੱਥੇ ਸੁਫਲ ਪਾਏ ਨਾਉ ਧਿਆਏ ਨਾਉ ਮੰਗੀਏ ਨਾਮ ਸਹਿ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿੰਨੀ ਗੁਰਮੁਖ ਰੱਖਿਆ ਸਜੇ ਰਹੇ ਸਮਾਏ ਰਹਾਓ ਜਿੰਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਹਾ ਚੁੱਕਾ ਮਨ ਅਭਿਮਾਨ ਹਿਰਦੇ ਕਮਲ ਪ੍ਰਗਾਸਿਆ ਲਾਗਾ ਸਹਿ ਧਿਆਨ ਮਨ ਹਰ ਰਵ ਰਿਹਾ ਪਾਇਆ ਦਰਗਹਿ ਮਾਨ ਸਤਿਗੁਰ ਸੇਵਨੇ ਆਪਣਾ ਤੇ ਵਿਹਲੇ ਸੰਸਾਰ ਹਉਮੈ ਮਕਾ ਮਾਰ ਕੈ ਹਰ ਰੱਖਿਆ ਔਰ ਧਾਰ ਹਾਂ ਤਿਨਕੇ ਬਲਹਾਰਨੇ ਜਿਨ੍ਹਾਂ ਨਾਮੇ ਲਗਾ ਪਿਆਰ ਸਹੀ ਸੁਖੀਏ ਚੌਧਗੀ ਜਿੰਨੀ ਨਾਮ ਖੁੱਟ ਅਪਾਰ ਗੁਰਮਿਲਿਆ ਨਾਮ ਪਾਈਏ ਚੁੱਕੇ ਮੋਹ ਪਿਆਰ ਹਰ ਸੇ ਤੀਮਨ ਲਵ ਰਿਹਾ ਘਰ ਹੀ ਮਹਿ ਉਦਾਸ ਜਿੰਨਾ ਹਰ ਕਾ ਸਾਧ ਆਇਆ ਉਹ ਤਿੰਨ ਬਲਿਹਾਰੇ ਜਾਸ ਹਾਂ ਤਿੰਨ ਬਲਿਹਾਰੇ ਜਾਸ ਨਾਨਕ ਨਗਰੀ ਪਾਈਏ ਸਤਨਾਮ ਗੁਣਦਾਸ ਸਿਜਾਗ ਮਹੱਲਾ ਤੀਜਾ ਬਹੁ ਭੇਖ ਕਰੀ ਭਰਮਾਈਏ ਮਨ ਹਿਰਦੇ ਕਪਟ ਕਮਾਏ ਹਰ ਕਾ ਮਹਿਲ ਨਾ ਪਾਵੀ ਮਰ ਵਿਸਾ ਮਹਿ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸਤਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਓ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੇ ਮੈਂ ਪਾਏ ਹਰ ਕਾ ਨਾਮ ਤੇ ਆਈਏ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰਿਆ ਨਾ ਅਖੰਡ ਰਾਜਕੁਮਾਰੇ ਬਿਨ ਸਤਿ ਸੁਖ ਨਾ ਪਾਵੀ ਫਿਰ ਜੋ ਨੀ ਪਾਏ ਹਰ ਹਾਰ ਕੰਠ ਜਿਨੀ ਪਹਿਰਾਇਆ ਗੁਰਚਰ ਨੀਚ ਚਲਾਏ ਤਿੰਨਾਂ ਪਿੱਛੇ ਰਿੱਧ ਸਿੱਧ ਫਿਰੇ ਉਹਨਾਂ ਤਿਲ ਨਾ ਤੁਮਾਏ ਜੋ ਪ੍ਰਭ ਭਾਵੇ ਸੋਚੀਏ ਔਰ ਨਾ ਕਰਨਾ ਜਾਏ ਜਾਂ ਨਾਨਕ ਜੀ ਨਾਮ ਲੈ ਹਰ ਦੇਵੋ ਸਹਿਜ ਸੋ ਆਏ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਜਿਸ ਹੀ ਕੀ ਸਰਕਾਰ ਹੈ ਜਿਸ ਹੀ ਕਾ ਸਭ ਕੋਏ ਗੁਰਮੁਖਾਰ ਕਮਾਈਏ ਸੱਚ ਘੱਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੇ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਤਿੰਨ ਨਿਜਗਰ ਵਾਸਾ ਹੋਏ ਮੇਰੇ ਰਾਮ ਮੈਂ ਹਾਰ ਬਿਨ ਵਰਨਾ ਕੋਏ ਸਤਿਗੁਰ ਸੱਚ ਪ੍ਰਭ ਨਿਰਮਲਾ ਸਾਧ ਮਿਲਾਵਾ ਹੋਏ ਰਹਾਓ ਸਾਧ ਮਿਲੇ ਸੋ ਪਹਿਲੋ ਰਹੇ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਪਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਮੇਂ ਇੱਕ ਵਰਤਦਾ ਇੱਕੋ ਰਿਹਾ ਸਮਾਏ ਜਿਸ ਨਾਮ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਰ ਗੁਰਮੁਖ ਨਾਮ ਸਮਾਏ ਪੜ ਪੜ ਪੰਡਿਤ ਜੋਗਤੀ ਬਾਲ ਕਰੇ ਵਿਚਾਰ ਮਤ ਬੁੱਧ ਭੈਵੀ ਨਾ ਬੁੱਝੀ ਅੰਤਰਲੋਕ ਅਵਕਾਰ ਲੱਖ ਚੁਰਾਸੀ ਪਾਨੂ ਦੇ ਭਰਮ ਭਰਮ ਹੋਏ ਖੁਆਰ ਪੂਰਵ ਲਿਖਿਆ ਕਮਾਵਣਾ ਕੋਈ ਨਾ ਮਿਟਣ ਹਾਰ ਸਤਿਗੁਰੂ ਦੀ ਸੇਵਾ ਗਾਖੜੀ ਸਿਰ ਦੀ ਜੇ ਆਪ ਗਵਾਏ ਸਭ ਮਿਲੇ ਤਾਂ ਹਰ ਮਿਲੇ ਸੇਵਾ ਪਵੇ ਹਰ ਸਭ ਥਾਏ ਪਾਰਸ ਪਾਰਸਿਆਂ ਪਾਸ ਹੋਏ ਪਜੁਤੀ ਜੋ ਤੁਮਲਾਏ ਸਮਾਏ ਜਿਨ ਕੋ ਪੂਰਵ ਲਿਖਿਆ ਜਿਨ ਗੁਰਮੁਖ ਮਿਲਿਆ ਆਏ ਮਨ ਭੂਲਾ ਭੁੱਖਾ ਭੁੱਖਾ ਮਤ ਕਹਿ ਮਤ ਤੂੰ ਕਰੇ ਪੁਕਾਰ ਲੱਖ ਚੁਰਾਸੀ ਜਿੰਦ ਫਿਰੀ ਸਭ ਸੇ ਦੇ ਆਧਾਰ ਨਿਰ ਭਉ ਸਦਾ ਦਿਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰੂ ਗੁਰੂਜੀਏ ਪਾਈਏ ਮੁਖ ਦਵਾਰ ਸਜਾਗ ਮਹੱਲਾ ਤੀਜਾ ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ ਗੁਰਮਤੀ ਫਲਾ ਹੈ ਸਤ ਹਰ ਪਾਇਆ ਗੁਣਤਾਸ ਸ਼ਬਦ ਰਤੇ ਥੇ ਨਿਰਮਲੇ ਹੋਂ ਸਦੋ ਲਿਹਾਰੇ ਜਾਸ ਹਿਰਦੇ ਜਿਨ ਕੇ ਹਰ ਵਸੇ ਤਿਤਕਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਗੁਰਮਸਤ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਰਹਾਓ ਹਰ ਸੰਤੋ ਦੇਖੋ ਨਜ਼ਰ ਕਰ ਨਿਕਟੋ ਸੇ ਭਰਪੂਰ ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਦਾ ਦੂਰ ਜਿਨ ਗੁਣ ਤਿੰਨ ਤਨ ਮਤ ਪਥੈ ਔਗਣ ਮੰਤੀ ਦੂਰ ਮਨਮ ਗੁਣ ਤੈ ਬਾਹਰੇ ਬਿਨ ਨਾਵੇਂ ਮਰਦੇ ਧੂਰ ਜਿਨੀ ਜਿਨ ਸਤਿਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹੋ ਹਰ ਸੋਏ ਆਂਦਿਨ ਪਰਤੀ ਮਨ ਤਨ ਨਿਰਮਲ ਹੋਏ ਕੂੜਾ ਕੰਗ ਕੁਸੁੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਫਿਰ ਹੋਏ ਇਹ ਜਨ ਪਦਾਰਥ ਪਾਏ ਹੈ ਕਹਿ ਹਰ ਨਾਮ ਨਾ ਚੇਤੇ ਲਿਵਲਾਏ ਪੱਗ ਖਿਸਿਆ ਰਹਿਣਾ ਨਹੀਂ ਅੱਗੇ ਛੋ ਨਾ ਪਾਏ ਇਹ ਉਹ ਬੇਲਾ ਹੱਥ ਨਾ ਆਵੀ ਅੰਤ ਗਿਆ ਪਛਤਾਏ ਜਿਸ ਨਗਰ ਕਰੇ ਸੋ ਬੁਰੇ ਹਥੇਤੀ ਲਿਵਲਾਏ ਦੇਖਾ ਦੇਖੀ ਸਭ ਕਰੇ ਮਨ ਮਖਬੂਜ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇ ਪਤੀ ਪਈ ਤਿੰਨ ਥਾਏ ਹਰ ਗੁਣ ਗਾਵੇ ਹਰ ਨਿਤ ਪੜੇ ਹਰ ਗੁਣ ਗਾਏ ਸਮਾਏ ਨਾਨਕ ਚੰਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਉਸ ਲਿਵਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਥ ਤੇ ਦਰਬਾਰ ਓਏ ਅੰਮ੍ਰਿਤ ਪੀਵੇ ਸਦਾ ਸਦਾ ਸਤਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮੇਰ ਮਲ ਹੋਮੇ ਕੱਢੇ ਤੋਏ ਰਹਾਉ ਮਨਮੁਖ ਨਾਮ ਨਾ ਜਾਣੀ ਬਿਨਾਵੇਂ ਪਤ ਜਾਏ ਸ਼ਬਦੇ ਸਾਧਨਾ ਆਇਓ ਲਾਗੇ ਦੁਖੀ ਦੂਜੇ ਪਾਏ ਬਿਸਤਾਂ ਕੇ ਕੀੜੇ ਪਾਵੇ ਵਿੱਚ ਬਿਸਤਾਂ ਤੇ ਬਿਸਤਾਂ ਮਾਹੇ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਪਾਏ ਕੁੱਲ ਉਧਾਰੇ ਆਪਣਾ ਧਨ ਜਿਹੜੇ ਦੀ ਮਾਏ ਹਰ ਹਰ ਨਾਮ ਤੇ ਆਏ ਝਾਈਏ ਜਿਸ ਕੋ ਨੌ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਉਹ ਅੰਦਰੋਂ ਵਾਲੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਧਨ ਹੈ ਹਰ ਰਾਸ ਹੈ ਗੁਰਪੂਜ ਕਰੇ ਵਿਵਪਾਰ ਹਰ ਨਾਮ ਸਲਾਹ ਸਦਾ ਸਦਾ ਵੱਖਰ ਹਰ ਨਾਮ ਉਧਾਰ ਗੁਰ ਪੂਰੇ ਹਰ ਨਾਮ ਬਰਾਇਆ ਹਰ ਭਗਤਾਂ ਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਤੇ ਆਏ ਰਹਾਉ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮਾ ਕਰੇ ਗੁਰਮੁਖ ਕਰੇ ਵਿਚਾਰ ਪਖੰਡ ਭਗਤ ਨਾ ਹੋਵੀ ਦੁਰਬੈ ਬੋਲ ਬਕਾ ਖੁਆਰ ਸੋ ਜਨ ਰਾਇਆ ਨਾ ਰਹੇ ਜਿਸ ਅੰਤਰ ਵੇਗ ਵਿਚਾਰ ਸੋ ਸੇਵ ਸਰ ਰੱਖੀਏ ਸੋ ਜੋ ਹਰ ਰੱਖੇ ਉਰਤਾਰ ਮਨ ਤਨ ਸੋਪੇ ਅੱਗੇ ਤਰੇ ਹਮੇ ਵਿਸ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰ ਮਿਲੇ ਤਾਂ ਪਾਈਏ ਬਿਨ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਸੱਸ ਦੇ ਜਿਸ ਮਿਲੇ ਸੋ ਮਿਲੇ ਹਰ ਆਏ ਨਾਨਕ ਗੁਰੂ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਭਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅੰਦਰ ਨਾਮ ਤੇ ਆਈਏ ਸੱਜੇ ਨਾਮ ਸਮਾਏ ਅੰਦਰ ਰੱਖੇ ਸਾਰ ਸੱਚੇ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਾਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਪਾਏ ਗੁਰ ਸਰਨਾਈ ਸੁਖ ਲਹਿ ਆਨ ਦਿਨ ਨਾਮ ਤੇ ਆਏ ਰਹਾਉ ਸੱਚੇ ਮੇਲ ਨਾ ਲਾਗੀ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਏ ਹਰੇ ਅੰਮ੍ਰਿਤ ਨਾਮ ਸਮਾਏ ਗੁਰਗਿਆਨ ਉੱਪਰ ਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੇਲੇ ਮਲ ਮਿਲ ਮਲ ਭਰੇ ਹਮੇ ਤਰਸ਼ਾ ਵਿਕਾਰ ਬਿਨ ਸ਼ਬਦੇ ਮੈਂ ਨਾ ਉਤਰੇ ਮਰ ਜੰਮੇ ਹੋਏ ਕੁਵਾਰ ਧਾਤੁਰ ਵਾਜੀ ਪਚਲ ਗਾ ਰਹੇ ਨਾ ਔਰ ਵਾਰ ਨਾ ਪਾਰ ਗੁਰਮੁਖ ਜਪਤਾ ਪੁਰ ਸੰਜਮੀ ਹਰ ਕਹਿ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹ ਵਿਆਪਿਆ ਬੈਰਾਗ ਉਦਾਸੀ ਨਾ ਹੋਏ ਸ਼ਬਦ ਨ ਕੀਨੇ ਸਦਾ ਸੁਖ ਹਰ ਦਰ ਗਹਿ ਪਤ ਹੋਏ ਹਉਮੈ ਗੁਰਮੁਖ ਪੋਹੀਏ ਨਾਮ੍ਰਿਤੇ ਸੁਖ ਹੋਏ ਮੇਰੇ ਮਨ ਐਨਸ ਪੂਰੀ ਪੂਰ ਰਹੇ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰ ਜਲੈ ਕਰ ਹੀ ਮਹੇ ਉਦਾਸਾ ਰਹਾਓ ਗੁਰਮੁਖ ਸਰਨ ਕਮਾਈਏ ਵਿਸੇ ਹਰ ਵਿਗਾਗ ਆਨੰਦ ਐਨਸ ਭਗਤ ਕਰੇ ਬਿਨ ਰਾਤੀ ਹਉਮੈ ਮਾਰ ਮਨ ਚਿੰਦ ਵੱਡੇ ਪਾਲ ਸਤਸੰਗਤ ਵਧਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਵਿਰਾਗੀ ਜੋ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗ ਨਾ ਤਮਾ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਦਾਨ ਸਤਿਗੁਰੂ ਦਿਖਾਇਆ ਹਰ ਰਸ ਪੀਆ ਅਗਾਏ ਜਿੰਨ ਕਣਕ ਨੇ ਨਾ ਪਾਇਆ सा संति पूरे भाग विराग मन मुख फिरे ना जानी सतगुर में मार हम में अंदर लाग नानक साबर ते हर नाम रगाए बिन पै के ही लाग सजा महला तीजा कर ही सौदा पाइये अंतर साबत होए खिन खिन नाम समाय संभालिए गुरमुख पावे कोए नाम नदान फुट है भगत पर भाग प्राप्त होए मेरे मन तज निंदा हमें अहंकार हार जियो सदा अत्याय तू गुरमुख अहंकार रहो गुरमुखा के मुख उजले गुरख शब्दी विचार हलत पलत सुख पाइए जप जप विमरार कर ही विच महल पाया गुर शब्द जी विचार सतु जे ते जे सतगुर ते जो मुँह फेरे मिथे तन काले आंदन दुख मांगदे तिन नित जोहे जम जाले सुखनी सुख न देखनी जो चिंता पर जाले सबना का दाता एक है आपी बख्शन लकरे कहना कछु न जावी जिस पावे तिस दे नानक गुरु फपाइए आपे जाने सोए श्री राग मोहला तीजा सच्चा साहेब सेवी सच वड्याई दे गुरपद साधी मन बसे हमें दुख मोह कराए ए मन धावत तां रहे जा आपे नजर करे पाई रे गुरमुख हर नाम त्याए नाम निदान सत मन वसे महली पावे थाओ राओ मनुख मन तन अंध है तिस नौ धौर नाप थाओ बोझ नि पाउंदा फिर जो शून्य कर काओ गुरमति कर चानना शब्द मिले हर नाओ तैगुण दिखिया अंग है माया मोह गवार लोभी ना अन्न को सेव दे पर वेदा कर करै पुकार विखिया अंदर पच मुए ना और वार ना पार माया भोग सारिया जगत पता पाल बाजो गुरु उचेत है सब बद्दी जमकाल नान गुरमुख बुरे सच नाम संभाल सिजांग महला तीजा त्रै गुण माया मोह है गुरमुख सथा पत हो पाए कर कृपा मिलियन मिलाइयन हर नाम वसया मन आए पोते जिनके पुन है तिन संगत सत संगत मिलाए भाई रे गुरु सच रहो साचे साच समावना साचे साच समावलाओ रहाओ जिनी ना पछाणिया तिन बिचों वल जाऊं आप छोड़ चरनी लगा चलना तन के पाए लाहा हर हर नाम है नाम लै मिले सजे नाम समाए बिन गुर महल ना पाइए नाम ना प्राप्त होए ऐसा सतुर लोड लै जिंदू पाइए सच सोए अक्सर संघारे सुख वसे ज्योत भावे सो होए जेता जिहा सतगुर का जानिया तेहो जिहा सुख होए हो ए सहसा मूला ही पाओ लाए जिन कोए नानक एक जोत दूर मूर्ति शब्द मिलावा होए श्री राग महला तीजा अमृत छोड़ विख्याल बाणे सेवा करे बदानी अपना तारू भगवावे बुझो नाही अंदन दुख बहानी मनुष अंदना चेते जुग मुए बिन पानी मार रे सदा भजो मन रे सदा भजो हर सुरनाई गुर का शब्द अंतर वसे ता हर वसिया सुर ना जाई रहाओ ए श्री माया का पुतला बिच हमें दुस्सी पाई आवन जाना जमन मरना मनमुख पत गवाई सात गुर से सदा सुख पाया ज्योति जो तुम लाई सात गुर की सेवा तो सो खाली जो इच्छे सो फल पाए जात सत तप प्रतिपवित शरीरा हर हर मन बसाए सदा आनंद रह दिन राती मिल प्रीतम सुख पाए जो सतगुर की शरणागति हो तिनके बल जाऊं दर सत्य सची वड्याई सज सच समाओ नानक नगरी पाइए गुरु मेल मिलाओ श्री राग महला तीजा मन मुख कर्म कमावने जो दुहागनी तिन तन श्रृंगार सेजे कंतन आवी नित नित होए खुआर फिरका महल न पावी ना जी से करवार पाई रे एक मन नाम ते आए संतां संगत मिल रह जप राम नाम सुख पाए रहो गुरु सदा सुहागनी तिर रखे और तार मिठा भूले निव चले सेजे उपर रवे पधार सुबा बंती हगनी दिन कौर काहे का पार पूरे पाप सतगुरु मिले जा पाए का दुख दो होए अंतरों दुख परम कटिए सुख प्राप्त होए। गुर कै पाणी जो चले दुख न पावे कोए। गुर कै पाणी विच अमृत है सहजे पावे कोए। जिन्ना प्राप्त तिन पिया होमे विचों खोए। नानक गुरमुख नाम ते आया बिकसन सच मिलावा होए। श्री राम मंदा तीजा जहाँ पर जाने अपना तन मन अगे धरी सुहागनी करम तमाम दियाँ सही कर्म करे सजे सात लावड़ा सत वढ़ाई दे पाई रे। गुरबिंद भगत न होए दिन गुर भगत न पाइए जे लोचे सब कोए। रहो लख 84 फेर पया कावन विजे पाए बिन गुरबिंद न आवी दुखी रहन बहाए। बिन शब्द पर न पाइए बिठा जन गवाए। रहो हों हों करती जग भुरी ना तन सापे नाल अंधी नाव न चेती। सौ बंदी परंपरा विकल अकाल सत गुर मिलिया तन पाया हर नामा हृदय समाल। नाम रतिसे निर्मले गुर कै सहज सवाए। मन तन राता रंग सिंह रसना रसन सिंह खाए। नानक रंग ना उतरे जो हर प्रभुप धुर दया लाए। श्री राम मोहला तीजा गुरु कृपा करे भगत की जो दिन गुर भगत न होई। आपे आप मिलाए बुझे तन मिल होए सोई। हर जियो सच्चा साची बाणी सच मिलावा होई। पाई रे भगत हीन कहे जग आया पूरे गुरु सेवना किन्नी सच्चा जन गवाया। रहो आपे जग जीवन सिखलाता आपे वक्त समलाए। जी जंत कहे क्या विचारे क्या को आस सुनाए। गुरमुख आपे दी बड़ियाई आपे दे बधाई आपे सेव करे कराए। देख कितनो बोलो वाया चल जाना न जाए चल जाना न जाए। सतु सेव गुण निधान पाया तिसरी कीम न पाई। हार प्राव सखामी कह प्राव मेरा अंत होए सफाई। अपने मन चित कहाए कह कहाए बिन गुर आपना जाई। हार जियो दत्ता भगत चल है का दाता भगत बछल है कर कृपा मन वसाई। नान शोभा सुतो दे प्रभ आपे गुरु सदे बढ़ाई। श्री राम वाला तीजा धन जिनी जन गाया धन पिता प्रदान सतगुर से सुख पाया। बिचों गए अभिमान दस सेवन संत खजान खड़े पाए गुणी निधान। मेरे मन गुर तुम सो त्याए हार सोए। गुर का शब्द मन वसे मन तन निर्मल होए। रहो कर कृपा कर आया आपे मिलिया आए। गुर शौनी सलाहिए रंगे सह सवाए। सच्चे सच समाया मिल रहे ना बिछड़ जाए। जो कुछ कराना सो कर रहा और न करना जाए। तेरी बसुने मैदियाँ मेलियाँ न सतगुर पन्ने पाए। आपे कार कराए सी अवर न करना जाए। मन तन रता चांग स्यों होमे तद विकार एन दे रब रहा। देखो नाम निंकार नानक आप मलायन पूरे शब्द अपार। श्री राम अल्ला तीजा गोविंद गुरी निदान है अंतन पाया जाए। कखनी गुरी न पाइए हमें बचन जाए। सतुर मिलिया सब पैगत सचे आप से मन आए। भाई रे गुरमुख बुझे कोए बिन बुझे करम कमावने जन पदार्थ होए खोए। रहो जिन्हें सच चाख्या तिन्नी साध पाया। बिन चाखे परम पाए अमृत साचा नाम है कहना कुछ न जाए। पीवत ह्यों प्रवान पया पूरे शब्द तो समाए। आपे दाता आपे देता पाइए होर कहना कुछ न जाए। देवन गाए कै हथ दाता है गुरु द्वारे पाए। जिहा के तोन तेहा हुआ जेहे कर्म कमाए। जत सतसंग नाम है बिन नामे में निर्मल ना होए। पूरे भावना मन वसै छद मिलावा होए। नान सजे ही रंग वस्त्रा हर गुण पावे सोए। श्री राम महला तीजा काया सत उर्वरपा तप करे बिचों हम जाए ना जाए। आध्यात्मक कर्म कर जे करे नाम न कब ही पाए। गुर कै शब्द जीवित मेरे हर नाम बसे मन आए। सुन मन मेरे पज सतु सरना गुर प्रसादी छुट्टी विख पवजल तर शब्द शब्द गुर करना। रहो त्रै गुण सभा धांत है दूजा भाव विकार पंडित परे बंधन मोह बंधा ना बुद्धे विख्या प्यार। सतगुर मिलिया त्रिकुटी छुट्टै चौथे पद मुक्त द्वार। गुर के मार्ग गुर के मार्ग पाइए चूके मोह गवार। छद मरे तां उधरे पाए मोह द्वार। गुर प्रसादी में रहे साधना करतार। ए मनुआ आत सबल है छड़े ना किते पाए दूजे पाए दुख लाइंदा। पति दे सजाए नानक नाम लगे से बड़े हमें छद लाए गवाए। ਸਿਰਾਗ ਮੱਲਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮੋ ਦੇ ਦਰਾਏ ਬੇਨ ਗੁਰ ਕਿਨੇ ਨਾ ਪਾਇਓ ਬੇਥਾ ਜਨ ਗੁਆਏ ਮਾਨੂ ਕਰਮ ਕਮਾਮ ਦੇ ਦਰਗਾਹ ਮਿਲੇ ਸਿਆਏ ਮਨ ਰੇ ਦੂਜਾ ਭਾਵ ਚੁਕਾਏ ਅੰਤਰ ਤੇਰੇ ਇੰਦ ਹਰ ਵਸੈ ਗੁਰ ਤੇਰਾ ਸੁਖ ਪਾਏ ਰਹਾਓ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਕਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੇ ਕੋ ਨਿਵਾਰ ਮਨ ਨਿਰਮਲ ਨਾਮ ਚਾਏ ਤਾਂ ਪਾਏ ਮੁਖ ਦੁਆਰ ਹੋਮੇ ਵਿੱਚ ਜਗ ਬਿਨਸਲਾ ਮਰਜਨੇ ਆਵੇ ਜਾਏ ਮਨ ਚਰਨਾ ਜਾਣੀ ਜਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਏ ਪਾਇਆ ਸੱਚੇ ਰਹੇ ਸਮਾਏ ਸਭ ਮੰਨਿਆ ਗੁਰ ਪਾਈਏ ਵਿੱਚੋਂ ਆਪ ਗਵਾਏ ਆਨੰਦਨ ਹਾਸਲ ਕਰੇ ਸਦਾ ਸੱਚੇ ਪੀਲ ਬੁਲਾਏ ਨਾ ਪਦਾ ਸਮਾਨ ਸੇ ਨਾਮ ਸਹਿ ਸਮਾਏ ਸਿਰਾਗ ਮੱਲਾ ਤੀਜਾ ਜਿਨੀ ਪੁਰਖੀ ਸਤੂ ਨਾ ਸੇਵੋ ਸੇ ਦੁਖੀਏ ਜੋ ਵਿਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਆਵ ਮਾਨ ਮਿੱਠੇ ਅਹੰਕਾਰ ਸਤਿਗੁਰੂ ਕਿਆ ਫਿੱਟ ਗਿਆ ਮੰਗ ਤੁਕੇ ਸੰਸਾਰ ਸੱਚਾ ਸ਼ਬਦ ਨਾ ਸੇਵੋ ਸਭ ਕਾਜ ਸਵਾਰਨਹਾਰ ਮਨ ਮੇਰੇ ਸਦਾ ਹਰ ਦੇਖ ਦੂਰ ਜਨ ਮਰਨ ਦੁੱਖ ਪੜ ਰਹੇ ਸ਼ਬਦ ਰਿਹਾ ਭਰਪੂਰ ਰਹੋ ਸੱਚ ਸਲਾਹਨ ਸੇ ਸੱਚੇ ਸਤਿਨਾਮ ਉਦਾਰ ਸੱਚੀ ਕਾਰ ਕਮਾਵਣੀ ਸੱਚੇ ਨਾਮ ਪਿਆਰ ਸੱਚਾ ਸਭ ਵਰਤਦਾ ਕੋਈ ਨਾ ਵਿਚਨਹਾਰ ਮਨ ਮੁਖ ਮਿਲਣਾ ਪਾਈਏ ਕੂੜੀ ਕੂੜੇ ਮੁੱਠੇ ਕੂੜ ਮੁੱਠੇ ਕੁਰਿਆੜ ਹੋਮੇ ਕਰਤਾ ਜਗ ਮੂਆ ਪੂਰ ਬਿਨ ਕੁਰਦਾਰ ਮਾਇਆ ਮੋਹਿਆ ਸਾਰਿਆ ਸੁਖਦਾਤਾ ਦਤਾਰ ਸਤਿਗੁਰ ਸੇਵੇ ਤਾਂ ਉਭਰੇ ਸੱਚ ਰੱਖੇ ਔਰ ਧਾਰ ਕਿਰਪਾ ਦਾ ਤੇਲ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇਵਨ ਨਿਰਮਲਾ ਹੋਮੇ ਤਜ ਵਿਕਾਰ ਆਪ ਜੋ ਵੀ ਸਿਮਰੇ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਕੁਜਲੇ ਤਿਤ ਸੱਚੇ ਦਰਬਾਰ ਸਤਿਗੁਰ ਪੁਰਖ ਨਾ ਪਾ ਮੰਨਿਆ ਸ਼ਬਦ ਨਾਲ ਕੋ ਪਿਆਰ ਇਸ਼ਨਾਨ ਦਾਨ ਦਿੱਤਾ ਕਰੇ ਦੂਜੇ ਪਾਏ ਸਵਾਰ ਝਾੜ ਜੀਓ ਆਪਣੀ ਕਿਰਪਾ ਕਰੇ ਤਾਂ ਲਾਗੇ ਪਿਆ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ ਸਿਰਾਗ ਮੱਲਾ ਤੀਜਾ ਕਿਸ ਹੋਂ ਸੇਵੀ ਕਿਆ ਜਾਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਮਲਈ ਵਿੱਚੋਂ ਆਪ ਗੁਆਏ ਇਹ ਸੇਵਾ ਚੱਕਰੀ ਨਾਮ ਨਾਮ ਵਸੇ ਮਨ ਆਏ ਨਾਮੇ ਹੀ ਸੇ ਸੁਖ ਪਾਈਏ ਸੱਚੈ ਸ਼ਬਦ ਸੁਹਾਏ ਮਨ ਮੇਰੇ ਆਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂਜ ਪੜੇ ਵੀ ਚੇਤ ਰਹੋ ਮਨ ਦੀਆਂ ਅੱਛਾ ਪੂਰੀਆਂ ਸ਼ਬਦ ਰਹਿ ਭਰਪੂਰ ਪੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਓ ਵੇਖੇ ਹਸਲਾ ਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਨਾਮ ਗੁਣੀ ਗਹੀਰ ਜੋ ਜਾਗੇ ਸੋਬਰੇ ਸੁੱਤ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਆ ਸੁਪਨਾ ਗਿਆ ਉਦਹਾਏ ਸੁੰਝੇ ਘਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨ ਵਿਵਸਥਾ ਗਿਆ ਕਿਆ ਗੁਰ ਮੂੰਹ ਦੇਸੀ ਜਾਏ ਸਭ ਕਿਸੇ ਆਪੇ ਆਪ ਹੈ ਹਉਮੈ ਵਿੱਚ ਤੋਂ ਕਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁੱਖ ਹਉਮੈ ਵਿੱਚੋਂ ਜਾ ਗਵਾਏ ਸਤਿਗੁਰ ਸੇਵ ਨਾ ਆਪਣਾ ਹੋਂ ਤਿਨਕੇ ਲਾਗੂ ਪਾਏ ਨਾਨਕ ਨਜ਼ਾਰ ਸੱਚੇ ਸਾਚਿਆਰ ਹੈ ਹੋਂ ਤਿਨ ਵਲਿਹਾਰੇ ਜਾਉ ਸ੍ਰੀ ਰਾਗ ਮਹਿਲਾ ਤੀਜਾ ਜੇ ਵੇਲਾ ਵਕਤ ਵਿਚਾਰੀਏ ਤਾਂ ਵਿੱਚ ਤੁਲਾ ਭਗਤ ਹੋਏ ਆਂਦਨ ਨਾਮ ਨੇ ਰਚਿਆ ਸੱਚ ਸੱਚੀ ਸੋਏ ਇੱਕ ਚਲ ਪਿਆਰਾ ਵਿਛੜੇ ਭਗਤ ਕ ਨਹੀਂ ਹੋਏ ਮਨ ਤਨ ਸੀਤਲ ਸਾਚ ਸਿਉਂ ਸਾਚ ਨਾ ਵਿਥਾ ਹੋ ਸਾਸ ਨਾ ਵਿਥਾ ਹੋਏ ਮੇਰੇ ਮਨ ਹਰ ਕਾ ਨਾਮ ਤੇ ਆਏ ਸੱਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਰਹੋ ਸਹਿਜੇ ਖੇਤੀ ਰਹੀਏ ਸੱਚ ਨਾ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਰ ਸਜਾਏ ਸਵਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਕੀ ਚਿਤ ਵਿਖ ਜਾਏ ਇਹ ਮਨ ਸੱਚਾ ਸੱਚ ਰਾਤਾ ਸੱਚੇ ਰਿਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦ ਰਿਹਾ ਸਮਾਏ ਬਾਣੀ ਵਜੀ ਚੌਂ ਜੁਗੀ ਸੱਚੋ ਸੱਚ ਸੁਣਾਏ ਹਉਮੈ ਮੇਰਾ ਹਰ ਰਹਿ ਗਿਆ ਸੱਚੇ ਲਾਇਆ ਲਿਆ ਮਿਲਾਏ ਤਿੰਨ ਕੋ ਮਹਿਲ ਦੂਰ ਹੈ ਜੋ ਸੱਚ ਰਹਿਣ ਬੁਲਾਏ ਨਦਰੀ ਨਾਮ ਨਿਧਾਨ ਬਿਨ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਮਿਲੈ ਲਹਿ ਸਤਿਗੁਰ ਪੇਟੇ ਜਿਸ ਆਏ ਆਨੰਦ ਨਾਮੇ ਰੱਖਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸਦ ਮਿਲਾਵੜਾ ਨਾਮੇ ਨਾਮ ਪਿਆ ਸਮਾਨ ਨਾਮੇ ਨਾਮ ਸਮਾਏ ਸਿਰਾ ਗੁਰ ਲਖਾ ਆਪਣਾ ਭਉ ਤਿੰਨ ਪੌਣ ਜਿਨ ਗੁਰ ਕਾ ਸ਼ਬਦ ਵਿਚਾਰ ਸਤਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁੱਧਾ ਮਹਿਲ ਚੁਕਾਇਆ ਹਨ ਹਰ ਆਖਿਆ ਔਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਰੇ ਹਮੇ ਮਹਿਲ ਭਾਰ ਨਾਲ ਹਰ ਨਿਰਮਲ ਸਦਾ ਸਾਹਿਆ ਸੋਹਣਾ ਸ਼ਬਦ ਸਵਰਨ ਹਾਰ ਹੋਂ ਸ਼ਬਦ ਰਹੋ ਸ਼ਬਦ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਆਨੰਦ ਰਤੇ ਨਾਮੇ ਰਤਿਆਂ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਪਦਾ ਬਿਨ ਸਤਿਗੁਰ ਨ ਪਾਏ ਬਿਨ ਕੋ ਪੁਰ ਲਿਖਿਆ ਸਤਿਗੁਰ ਬੇਟਿਆ ਤਨਿਆਏ ਬਿਨ ਨਾਵੇਂ ਸਭ ਡੂਮਣੀ ਦੂਜੇ ਪਾਏ ਖੁਆਏ ਦਿਨ ਜਿਸ ਦਿਨ ਘੜੀ ਨਾ ਜੀਵਦੀ ਦੁਖੀ ਰਹਿਣ ਬਹਾਏ ਭਰਮ ਭੁਲਾਣਾ ਅੰਦਰਾ ਫਿਰ ਫਿਰ ਆਵੇ ਜਾਏ ਨਾਜ਼ਰੀ ਕਰੇ ਨਗਰ ਕਰੇ ਪ੍ਰਾਵੇ ਆਪਣੀ ਆਪ ਅਤੇ ਲੈ ਮਿਲਾਏ ਸਭ ਕਿਸ਼ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ ਆਪ ਪਾਪ ਪਾਪ ਕਮਾਵੇ ਪਾਪੇ ਪਚੇ ਪਚਾਏ ਸੋ ਪ੍ਰਾਪਤ ਨਜ਼ਰ ਨਾ ਆਵੀ ਮਨ ਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ ਸ੍ਰੀ ਮਹਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੀ ਹਮੇ ਪਾ ਠੀਕ ਨਾ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸਮਾਏ ਗੁਰ ਸ਼ਬਦੀ ਹਰ ਪਾਈਏ ਬਿਨ ਸ਼ਬਦ ਭਰਮ ਭੁਲਾਏ ਮਨ ਰੇ ਨਿਜ ਕਰ ਵਸਾ ਹੋਏ ਰਾਮ ਨਾਮ ਸਲਾਹ ਤੂੰ ਫਿਰ ਆਵਣ ਜਾਣਾ ਹੋਏ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਆਪਣਾ ਕੋਏ ਸ਼ਬਦ ਸਲਾਹੀ ਮਨ ਵਸੇ ਸੱਚ ਸਹੀ ਸੁੱਖ ਹੋਏ ਸਭ ਨਗਰੀ ਅੰਦਰ ਵੇਖਦਾ ਜੈ ਭਾਵੇ ਤੈਂ ਦੇ ਹਮੇ ਸਭਾ ਗੰਤ ਹੈ ਗੰਤੇ ਨਾ ਸੁੱਖ ਨਾਏ ਬਿਖ ਕੀ ਕਾਰ ਕਮਾਵਣੀ ਜਿਥ ਹੀ ਮਾਹੇ ਸਮਾਏ ਬਿਨ ਨਾਵੇਂ ਸੋਨਾ ਪਾਣੀ ਜੰਮਪੁਰ ਦੁੱਖ ਸਮਾਏ ਜੀਓ ਪਿੰਡ ਸਾਹਿਬ ਤਿਸ ਦਾ ਤਿਸੇ ਦਾ ਆਧਾਰ ਗੁਰਪ੍ਰਸਾਦ ਦੀ ਬੁੱਝੀਏ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾਵਾਰ ਸਿਧਾ ਮਿਲ ਤੀਜਾ ਕਹਿੰਦਾ ਆਨੰਦ ਸਦਾ ਸੁੱਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸਬ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਮ ਪਿਆਰ ਕਿਰਪਾ ਕਰਕੇ ਆਪਣੀ ਜਿਤੋਨ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਿਉਂ ਰਹੇ ਸਮਾਏ ਰਹੋ ਸੱਚੀ ਭਗਤੀ ਮਨ ਲਾਲ ਥੀਆ ਰੱਤਾ ਸਹਿ ਸਵਾਏ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਿਛੂ ਨਾ ਜਾਏ ਜਿਹਬਾ ਰੱਤੀ ਸ਼ਬਦ ਸੱਚੇ ਅੰਮ੍ਰਿਤ ਪੀਏ ਰਸ ਗੁਣ ਲਾਏ ਗੁਰਮੁਖ ਇਹ ਰੰਗ ਪਾਈਏ ਜਿਸ ਨੂੰ ਕਿਰਪਾ ਕਰੇ ਸਿਰ ਜਾਏ ਸੰਸਾ ਮੂਲ ਇਹ ਸੰਸਾਰ ਹੈ ਸੱਚਾ ਰਹਿਣ ਬਹਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਿਆਈ ਦਿੱਤੀਆਂ ਗੁਰੂ ਲੈ ਜਾਏ ਸਭਨਾ ਕਥਾ ਦਾ ਇੱਕ ਹੈ ਭੁੱਲਿਆਂ ਭਲਿਆ ਸਮਝਾਏ ਇੱਕ ਆਪੇ ਆਪ ਖੁਆਇਨ ਦੂਜੇ ਛੱਡਿਆਂ ਨਾਲ ਲਾਏ ਗੁਰਮਤੀ ਹਰਪਾਇਆ ਜੋਤੀ ਜੋਤ ਮਿਲਾਏ ਆਨੰਦ ਨਾਮੇ ਰੱਖਿਆ ਨਾਨਕ ਨਾਮ ਨੂੰ ਸਮਾਏ ਸਿਰ ਰਾਮ ਲਾਤੀ ਜਗਨਵੰਤੀ ਸਤ ਪਾਇਆ ਤ੍ਰਿਸ਼ਨਾ ਤਾਕ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿੰਨੇ ਨਾ ਪਾਇਓ ਘਰ ਵੇਖੋ ਮਨ ਵਿਚਾਰ ਮਨ ਮੁਖ ਮੈਂ ਨਾ ਕਰੇ ਜਿਸਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕੇ ਭਾਣੇ ਚੱਲ ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁੱਖ ਲਹੇ ਮਹਲ ਰਹੋ ਔਗਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨ ਮੁਖ ਸ਼ਬਦ ਨਾ ਜਾਵੇ ਅਬਣ ਅਬਗਣ ਸੁਖ ਪਰਬ ਦੂਰ ਸ੍ਰੀ ਜਿੰਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸਬਦੀ ਮਨ ਵਿਦਿਆ ਪ੍ਰਭ ਮਿਲਿਆ ਆਪ ਦੂਰ
1: ਆਪੇ ਰੰਗਣ ਰੰਗਿਓਨ ਸਬਦ ਲਯੋਨ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵ ਲਾਏ ਚਾਰੇ ਕੁੰਡਾ ਭਵ ਥੱਕੇ ਮਨਮੁਖ ਬੂਝ ਨਾ ਪਾਏ ਜੇ ਸਤਿਗੁਰ ਮਿਲੇ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਘੱਟ ਹੈ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੁੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰੇਸ਼ਟ ਦੇਖੈ ਆਪ ਉਪਾਏ ਸਭ ਇੱਕੋ ਇੱਕ ਵਰਤ ਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹਿਆ ਲਿਵ ਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਕੀ ਹੈ ਨਾਮ ਵਸੈ ਮਨ ਆਏ ਰਹਾਓ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾ ਆਪੇ ਨਦਰ ਕਰੇ ਸੇ ਜਨ ਸਭ ਦੇ ਸੋਹਣੇ

ਜੇਸਾ ਚਸਮਾਏ ਰਹਾਉ ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿਗਾਰ ਹਰ ਵਰ ਪਾਏ ਨੇ ਘਰ ਆਪਣੇ ਗੁਰ ਕੈ ਹੇਤ ਪਿਆਰ ਸੇ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਪ੍ਰੀਤਮ ਮਨ ਵਸੈ ਜੇ ਸਭ ਸੈ ਦੇ ਆਧਾਰ ਫਿਰ ਸਾਲਾਹਾਂ ਨੇ ਆਪਣਾ ਤਿਨ ਕਹਿ ਹੋ ਸਦ ਬਲਿਹਾਰੈ ਜਾਓ ਮਨ ਤਨ ਅਰਤੀ ਸਿਰ ਦੇਵੀ ਤਿਨ ਕਹਿ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੈ ਲੱਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਉ ਬਖਸੇ ਬਖਸ ਲਏ ਸੁਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਏ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮੁਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਵਿਕਾਰ ਮਨੇ ਤਜੈ ਮਨ ਚੁਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੀਵਾਨ ਸਾਧਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨਾ ਕੋਏ ਕਿਉ ਬੋਲਾਏ ਜਿਉ ਬੋਲਾਏ ਤਿਉ ਬੋਲੀਐ ਜੇ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੁਜਿਤ ਸੇਵੀਐ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉਮੈ ਮੈਲ ਦੁਖ ਪਾਇਆ ਮਨ ਲਾਗੀ ਦੂਜੈ ਪਾਏ ਮਲ ਹਉਮੈ ਧੋਤੀ ਕਿਵੈ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਬਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜੀਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਥਕੀ ਧੋਏ ਰਹਾਓ ਮਨ ਮੈਲੈ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੂਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹਉਮੈ

ਵਿਸਰਿਆ ਦੂਜੈ ਭਾਇਕ ਪਿਆਰ, ਮਾਇਆ ਜੇਵੜ ਦੁੱਖ ਨਹੀਂ ਸਭ ਭਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਐ ਸੱਚ ਨਾਮ ਉਰ ਧਾਰ, ਜਿਸਨੂੰ ਮਿਲੇ ਸੋ ਮਿਲੈ ਹੋ ਤਿਸ ਬਲਿਹਾਰੈ ਜਾਓ, ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਓ, ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾਮ ਵਿਸਰੈ ਸੱਚੇ ਮਾਹੇ ਸਮਾਓ। ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ, ਮੈਂ ਮਨ ਤਨ ਬਿਰਹੋ ਅਤੇ ਅਗਲਾ, ਕਿਉ ਪ੍ਰੀਤਮ ਮਿਲੈ ਘਰ ਆਏ, ਜਾ ਦੇਖਾ ਪ੍ਰਭ ਆਪਣਾ, ਪ੍ਰਭ ਦੇਖੀਐ ਦੁਖ ਜਾਏ, ਜਾਏ ਪੁੱਛਾ ਤਿੰਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਓ। ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ, ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਵਰ ਨਾ ਕੋਏ ਹਾਓ, ਗੁਰ ਸਰਣ ਆਈ ਕਹਿ ਪਵਾ ਕਰ ਦਇਆ ਮਿਲੇ, ਪ੍ਰਭ ਸੋਏ ਮਨ ਹਠ ਕੇ ਨੈਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ, ਸਹਿਸ ਸਿਆਣਪ ਕਰ ਰਹੇ ਮਨ ਕੂਰੇ ਰੰਗ ਨਾ ਹੋਏ, ਕੂੜ ਕਪਟ ਕਿਨੈ ਨਾ ਪਾਇਓ।

ਘਰ ਪਹਿਲਾ ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸਿਗਾਰ ਰਸ ਭੁਗੇ ਖੁਸ਼ੀਆ ਕਰੇ ਮਾਣੇ ਰੰਗ ਅਪਾਰ ਬਹੁਤ ਕਰੇ ਫੁਰਮਾਇਸੀ ਵਰਤੇ ਹੋਏ ਅਪਾਰ ਕਰਤਾ ਚਿਤਨਾ ਆਵਈ ਮਨ ਖੰਧ ਗਵਾਰ ਮੇਰੇ ਮਨ ਸੁਖ ਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਓ ਕੱਪੜ ਭੋਗ ਲਪਟਾਇਆ ਸੋਨਾ ਰੁਪਾ ਖਾਕ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ਕਿਸੀ ਚੇਤਨਾ ਪਾਵਈ ਬਿਸਰਿਆ ਸਭ ਸਾਕ ਸਿਰਜਨ ਹਾਰ ਭੁਲਾਇਆ ਬਿਨ ਨਾਵੈ ਨਾ ਪਾਕ ਲੈਦਾ ਬਦ ਦੁਆਏ ਤੂੰ ਮਾਇਆ ਕਰੇ ਕਾ

ਜਾ ਹੋਆ ਹੁਕਮ ਕਿਰਸਾਨ ਦਾ ਤਾ ਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਸੰਦੈ ਗਿਆ ਦੂਜੇ ਪਰ ਸੋਇਆ ਤੀਜੇ ਚਾਖ ਚ ਖਾਇਆ ਚੌਥੇ ਭੋਰ ਪਿਆ ਕਦ ਹੀ ਚੇਤਨਾ ਆਇਓ ਜਨ ਜੀਓ ਪਿੰਡ ਦੀਆ ਸਾਧ ਸੰਗਤ ਕਉ ਵਾਰਿਆ ਜੀਓ ਕੀਆ ਕੁਰਬਾਨ ਜਿਸ ਤੇ ਸੋਝੀ ਮਨ ਪਈ ਮਿਲਿਆ ਪੁਰਖ ਸੁਜਾਣ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਇ ਕੈ ਗੁਰ ਨਾਮ ਦੀ ਆਸਾ ਚ ਸੁਆਓ ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤੈਨੇ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੋ ਸਾ ਲਾਏ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਹਿ ਵਿਆਪਈ ਜੇ ਸੁਖਦਾਤਾ ਮਨ ਹੋਏ ਕਿੱਥੀ ਕਾਮਨਾ ਛਿਜੀਐ ਜਾ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆ ਅਪਣੀ ਸੇਵ ਸਾਧੂ ਸੰਗ ਮਸਕ ਤੇ ਤੂਠੈ ਪਾਵਾ ਦੇਵ ਸਭ ਕਿਛ ਵਸਗਤ ਸਾਹਿਬੈ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਓ ਮਨ ਮਾਨਿਆ ਤਾ ਹੋਆ ਨੇ ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸਬਦ ਅਕਥ ਗੁਰ ਤੇ ਮਹਲ ਪ੍ਰਾਪਤੇ ਜਿਸ ਲਿਖਿਆ ਹੋਵੈ ਮੱਥ ਮੇਰੇ ਮਨ ਇੱਕ ਸਿਓ ਚਿਤ ਲਾਏ ਇੱਕ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ ਰਹਾਓ ਲੱਖ ਖੁਸ਼ੀਆ ਪਾਤਸ਼ਾਹੀਆ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਹਾ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਘਰ ਤਹਾਂ ਜਿੱਥੇ ਮਿਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਐ ਜੀਅੜੇ ਸਿਰ ਸਹਾਂ ਪਾਤਸ਼ਾਹ ਤਿਸੀ ਕੀ ਕਰ ਆਸਮਾਨ ਜਿਸਕਾ ਸਭ ਸਵੇ ਸਾਹ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਭ ਧਿਆਏ ਤੂ ਗੁਣ ਗੋਇੰਦ ਨਿਤ ਗਾਓ ਰਹਾਓ ਤਿਸਕੀ ਸਰਣੀ ਪਰਮਨਾ ਜਿਸ ਜੇਵੜਿਆ ਵਰ ਨਾ ਕੋਏ ਜੇ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟੀਐ ਜਾਮ ਕੀ ਫਾਸ ਸੁਖਦਾਤਾ ਪੈ ਭੰਜਨੋ ਤੇ ਸਿਆਗੈ ਕਰੇ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਓ ਵਰਨਾ ਚੇਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਉ ਪ੍ਰਭ ਮਯਾ ਕਰ ਸੱਚ ਦੇਵੋ ਅਪੁਣਾ ਨਾਓ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ

ਪ੍ਰਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਸੱਚ ਮਹਲ ਘਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਕ ਪਲਕ ਮੁਖ ਉਜਲੇ।

ਪਾਣ ਤੂੰ ਤੇਰੇ ਸੰਗ ਸਮਾਓ ਹਰ ਜਪੀਐ ਆਰਾਧਿਆ ਆਠ ਪੈਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨ ਆਵੈ ਜਾਏ ਨਾ ਵੇ ਛੋੜਿਆ ਵਿਛੁੜੈ ਸਭ ਮੈਂ ਰਹਿਆ ਸਮਾਏ ਦੀਨ ਦਰਦ ਦੁੱਖ ਭੰਜਨਾ ਸੇਵ ਕੈ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰ ਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਏ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਇਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨੇਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰ ਜਿਸ ਪੇਖਤ ਕਿਲ ਵਿਖ ਹਿਰੇ ਮਨ ਤਨ ਹੋਵੈ ਸਾਂਤ ਇਕ ਮਨ ਏਕ ਧਿਆਈਐ ਮਨ ਕੀ ਲਾਹੇ ਭਰਾਂਤ ਗੁਣ ਨਿਧਾਨ ਨਵਤਨ ਸਦਾ ਪੂਰਨ ਜਾਖੀ ਦਾਤ ਸਦਾ ਸਦਾ

ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਿਆ ਉਪਜ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਿਧ ਕੀਏ ਦਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਵਿਣ ਨਾਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀ ਸਹਿਸੋ ਵਿਣਸਨਾ ਮਨ ਕੀ ਮਤ ਤਿਆਗ ਰਹਾਉ ਜਿਉ ਕੁਕਰ ਹਰ ਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋ ਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਖ ਨਾ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣਈ ਫਿਰ ਫਿਰ ਆਵੈ ਜਾਏ ਅਨੇਕ ਪ੍ਰਕਾਰੀ ਮੋਹਿਆ ਬਹੁ ਵਿਧ

ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਾ ਹੁਣੇ ਉੱਠ ਚਲਸੇ ਪ੍ਰਭਾਤ ਕਿਆ ਤੂੰ ਰੱਤਾ ਗਿਰਤਤ ਸਿਓ ਸਭ ਫੁੱਲਾ ਕੀ ਬਾਗਾਤ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੌਰਾਸੀ ਭ੍ਰਮਤਿਆਂ ਦੁਲਭ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਸੇ ਸੁਹੇਲੜੀ ਜਿੱਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾ ਧਨ ਖਾਕੂ ਰਾਲ ਮਨ ਬੈਰਾਗ ਭਇਆ ਦਰਸ਼ਨ

ਜਾਣੀਐ ਨਾਵਾ ਕੇਵਡ ਨਾਉ ਜਿੱਥੇ ਵਸੈ ਮੇਰਾ ਪਾਤਸ਼ਾਹੁ ਸੋ ਕੇਵਡ ਹੈ ਥਾਉ ਅੰਬੜ ਕੋਈ ਨਾ ਸਕਈ ਹਉ ਕਿਸਨੋ ਪੁੱਛਣ ਜਾਉ ਵਰਨਾ ਵਰਨ ਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵਡਿਆਈਆ ਜੈ ਭਾਵੈ ਕਹਿ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੇਵਟ ਦਾਤਾ ਆਖੀਐ ਦੇ ਕਹਿ ਰਹਿਆ ਸੁਮਾਰ ਨਾਨਕ ਤੋਟ ਨਾ ਆਵਈ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕਾਂਤ ਮਹੇਲੀਆ

ਪਾਈਏ ਖੋਟਾ ਪਾਜ ਖੁਆਰ ਹਰ ਜੀਉ ਇਉ ਫਿਰ ਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ ਗੁਰ ਸਬਦੀ ਸਿਗਾਰੀਆ ਤਨ ਮਨ ਫਿਰ ਕਹਿ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰਿਯ ਕੀ ਚੇਰੀ ਕਾਂਡੀ ਹੈ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਸਾਚੀ ਪ੍ਰੀਤ ਨਾ ਟੁੱਟਈ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵੇਦਿਆ ਹੋ ਸਦ ਬਲਿਹਾਰੈ ਜਾਓ ਸਾ ਧਨ ਰੰਡ ਨਾ ਬੈਸਈ ਜੇ ਸਤਿਗੁਰ ਮਾਹੇ ਸਮਾਏ ਫਿਰ ਰਿਸਾਲੂ ਨੌ ਤਨੋ ਸਾਚੋ ਮਰੈ ਨਾ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ।

ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਫਿਰ ਪੁਰਖ ਨਾ ਜਾਣੀ ਸਾਚੇ ਗੁਰ ਕੇ ਹੇਤ ਪਿਆਰ ਨਿਸੰਧਿਆਰੀ ਸੁਤੀਏ ਕਿਉਂ ਫਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਏ ਸਾ ਧਨ ਕੰਤ ਨਾ ਰਾਵਿਆ ਤਾ ਬਿਰਥਾ ਜੋ ਬਨ ਜਾਏ ਸੇਜੈ ਕੰਤ ਮਹਿਲੜੀ ਸੁਤੀ ਬੂਝ ਨਾ ਪਾਏ ਹੋ ਸੁਤੀ ਫਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰੇ ਆਪੇ ਰਤਨ ਪਰ

ਲਾਹੀ ਹੈ ਅੰਤ ਨਾ ਪਾਰਾਵਾਰ ਤਿੱਥੇ ਕਾਲ ਨਾ ਆਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੇ ਹੁਕਮੀ ਕਾਰ ਕਮਾਹੇ ਹੁਕਮੀ ਕਾਲੈ ਵਸ ਹੈ ਹੁਕਮੀ ਸਾਧ ਸਮਾਹੇ ਨਾਨਕ ਜੋ ਤਿਸ ਭਾਵੈ ਸੋਥੀਐ ਇਨ੍ਹਾਂ ਜਨਤਾ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੈ ਤਨ ਜੂਠ ਹੈ ਜਿਹਵਾ ਜੂਠੀ ਹੋਏ ਮੁਖ ਝੂਠੈ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਸੋਏ ਮੁੰਦੇ ਗੁਣਹੀਣੀ ਸੁਖ ਕਿਹੇ ਤਿਰ ਰਲੀਆ ਰਸ ਮਾਨਸੀ ਸਾਚ ਸ਼ਬਦ ਸੁਖ ਨਹੇ ਰਹਾਉ ਫਿਰ ਪਰਦੇਸੀ ਜੇ ਥੀਐ ਧਨ ਵਾਂਢੀ ਝੂਰੇ ਜਿਉ ਜਲ ਥੋੜੈ ਮਛੁਲੀ ਕਰਨ ਪਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾ ਆਪੇ ਨਦਰ ਕਰੇ ਪਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਪਿਰ ਰਾਵੈ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਵੰਜਣ ਡਾਖੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁਤੀ।

0: ਆਪਣਾ ਦਰ ਘਰ ਠਾਕ ਨਾ ਹੋਏ, ਨਾਨਕ ਏਕੋ ਰਬ ਰਹਿਆ ਦੂਜਾ ਅਵਰ ਨਾ ਕੋਏ। ਸ੍ਰੀ ਰਾਗ ਮਹੱਲਾ ਪਹਿਲਾ, ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ, ਨਿਰਮਲ ਸਾਚੋ ਮਨ ਵਸੈ ਜੋ ਜਾਣੈ ਸਭ ਪੀਰ। ਸਹਿਜੈ ਤੇ ਸੁਖ ਅਗਲੋਨਾ ਲਾਗੈ ਜਮ ਤੀਰ, ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ। ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰਿਪਵਨ ਜੋਤ ਅਪਾਰ, ਹਾਟ ਪਟਨ ਗੜ ਕੋਠੜੀ ਸਚ ਸੌਦਾ ਵਾਪਾਰ।
1: ਗਿਆਨੰਜਨ ਭੰਜਨਾ ਦੇਖ ਨਿਰੰਜਨ ਭਾਏ, ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੇ ਠਾਏ, ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲਏ ਨਿਰਾਏ, ਕਸ ਕਸਵੱਟੀ ਲਾਈਏ ਪੱਤੇ ਪਰਖੇ ਹਿੱਤ ਚਿਤ ਲਾਏ, ਖੁੱਟੇ ਠੋਰ ਨਾ ਪਾਇਨੀ ਖਰੇ ਖਜਾਨੇ ਪਾਏ, ਆਸਨ ਦੇਸਾ ਦੂਰ ਕਰ ਕਿਉਂ ਮਲ ਜਾਏ, ਸਮਾਏ ਸੁੱਖ ਕੋ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ, ਸੁੱਖੇ ਕੋ ਦੁੱਖ ਅਗਲਾ ਮਨ ਮਕੂਈ ਨਾ ਹੋਏ, ਸੁੱਖ ਦੁੱਖ ਸਭ ਕਰ ਜਾਣੀਏ, ਸ਼ਬਦ ਭੇਦ ਸੁਖ ਹੋਏ, ਬਿਦ ਪਕਾਰੇ ਬਚੀਏ ਬਾਣੀ ਬ੍ਰਹਮਾ ਵੇ, ਆਸ ਮੰਜਨ ਸੇਵ ਸੇਵਕ ਸਾਧਕਾ ਨਾਮ ਰੱਤੇ ਗੁਣ ਤਾਸ, ਸੱਚ ਰੱਤੇ ਸੇ ਜਿਣ ਗਏ ਹਾਂ, ਸਦ ਬਲੇ ਹਰੇ ਜਾਸ ਚੌਜਗ ਮੈਲੇ ਮਲ ਭਰੇ, ਜਿਨ ਮੁੱਖ ਨਾਮ ਨਾ ਹੋਏ ਭਗਤੀ ਪਾਏ ਵੀ ਹੋਣਿਆ ਮੁਗਾਲਾ ਪਤ ਖੋਏ, ਜਿਨੀ ਨਾਮ ਵਿਸਾਰੇ ਆਪਗਣ ਮੁੱਠੀ ਰੋਏ, ਖੋਜਤ ਖੋਜਤ ਪਾਇਆ ਡਾਰ ਕਰ ਮਿਲੇ ਮਿਲਾਏ, ਆਪ ਪਛਾਣੇ ਘਰ ਵਸੇ ਹਉਮੈ ਕ੍ਰਿਸ਼ਨਾ ਜਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ, ਸਿਰਾ ਗਵਾਲਾ ਪਹਿਲਾ ਸੁਣ ਮਨ ਭੁੱਲੇ ਬਾਵਲੇ, ਗੁਰਖੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਾਮ ਡਰ ਪੇ ਦੁੱਖ ਭਾਗ, ਦੁੱਖਣੋਂ ਦੁਹਾਗਣੀ ਕਿਉਂ ਥਰ ਰਹੇ ਸੁਹਾਗ, ਭਾਈ ਦੇ ਅਵਲ ਨਾਹੀ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ, ਗੁਰਦੀ ਅਵਲ ਜਾਉ ਰਹਾਉ ਗੁਰਮਤਿ ਪਤ ਸਵਾਸ, ਤਿਸ ਤਿਸ ਕਹਿ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੂ, ਮੇਰੇ ਨਾਵੇਂ ਮਰ ਜਾਓ ਮੈਂ ਅੰਦਰੇ ਨਾਮ ਨਾ ਵਿਸਰੇ, ਟੇਕ ਟਿੱਕੀ ਕਰ ਜਾਓ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀ ਠਾਓ, ਬਿਨ ਸਤਿਗੁਰ ਠਾਓ ਨਾ ਪਾਈਏ, ਮੇਰੇ ਨਾਵੇਂ ਕਿਆ ਸਵਾਓ ਆਏ ਗਏ ਪਛਤਾਵਣਾ, ਜਿਉਂ ਸੰਜੇ ਕਰ ਕਾਓ ਬਿਨ ਨਾਵੇਂ ਦੁੱਖ ਦੇਹਰੀ, ਜਿਉਂ ਕੱਲਰ ਕੀ ਪੀਤ ਤਬ ਲੱਗ ਮੈਲ ਨਾ ਪਾਈਏ, ਜਬ ਲੱਗ ਸਾਚ ਨਾ ਚੀਤ ਸ਼ਬਦ ਰੱਪੇ ਕਰ ਪਾਈਏ, ਨਿਰਬਾਣੀ ਪਦ ਨੀਤ ਹੋਂ ਗੁਰ ਪੁੱਛੋ ਆਪਣੇ ਗੁਰਪੁੱਛ ਕਾਰ ਕਮਾਓ, ਸ਼ਬਦ ਸਲਾਹੀ ਮਨ ਵਸੇ ਉਮੇ ਦੁੱਖ ਜਾਣ ਜਾਓ, ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ, ਸ਼ਬਦ ਰੱਪੇ ਸੇ ਨਿਰਮਲ ਸ਼ਬਦ ਰੱਤੇ ਸੇ ਨਿਰਮਲੇ ਤਾਜ ਕਾਮ ਕ੍ਰੋਧ ਅਹੰਕਾਰ, ਨਾਮ ਸਲਾਹਨ ਸਾਧ ਸਦਾ ਹਰ ਰਾਖੇ ਅਵਤਾਰ, ਸੁਖ ਮਨੋ ਵਿਸਾਰੀਏ ਸਭ ਜੀਆਂ ਕਾ ਆਧਾਰ, ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ, ਸ਼ਬਦੇ ਹੀ ਤੇ ਪਾਈਏ ਹਰ ਨਾਮੇ ਲੱਗੇ ਪਿਆਰ, ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੇ ਵਾਰੋ ਬਾਰ, ਸਭ ਸਲਾਹ ਆਪ ਕੋ ਵੱਡੋ ਡੇਰੀ ਹੋਏ, ਗੁਰਬਿਨਾਂ ਆਪਣਾ ਚੀਨੀਏ ਰਹੇ ਸੁਣੇ ਕਿਆ ਹੋਏ, ਨਾਨਕ ਸ਼ਬਦ ਪਛਾਣੀਏ ਹਉਮੈ ਕਰੇ ਨਾ ਕੋਏ, ਚਿਰਾਗ ਮਹੱਲਾ ਪਹਿਲਾ ਬਿਨ ਫਿਰ ਧਨ ਸਿਗਾਰੀਏ ਜੋਬਨ ਬਾਦ ਖੁਆਰ, ਨਾ ਮਾਣੇ ਸੁੱਖ ਸੇਜੜੀ ਬਿਨ ਫਿਰ ਬਾਦ ਸਿਗਾਰ, ਦੁੱਖਣ ਦੁਹਾਗਣੀ ਨਾ ਕਰ ਸੇਜ ਪਤਾਰ, ਮਨ ਰੇ ਰਾਮ ਜਪੋ ਸੁਖ ਹੋਏ, ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ, ਰਹਾ ਗੁਰ ਸੇਵਾ ਸੁਖ ਪਾਈਏ ਹਰ ਬਾਰ ਸਹਿਜ ਸਿਗਾਰ, ਸੱਚ ਮਾਣੇ ਫਿਰ ਸੇਜੜੀ ਗੂੜਾ ਹਿਤ ਪਿਆਰ, ਗੁਰਮੁਖ ਜਾਣ ਸਜਾਨੀ ਗੁਰਮੇਲੀ ਪਹੁੰਚਾਰ, ਸੱਚ ਮਿਲੋ ਗੁਰ ਕਾਮਣੀ ਫਿਰ ਮੋਹੀ ਰੰਗ ਲਾਏ, ਮਨ ਧਨ ਸਾਚ ਵਿਖਸਿਆ ਕੀਮਤ ਕਹਿਣ ਨਾ ਜਾਏ, ਹਰ ਵਰ ਘਰ ਸੁਹਾਗਣੀ ਨਿਰਮਲ ਸਾਚੇ ਨਾਏ, ਮਨ ਮੈਂ ਮਨ ਨਾ ਜੇ ਮਰੇ ਤਾਂ ਫਿਰ ਰਾਵੇ ਨਾਰ, ਇੱਕ ਧਾਗੀ ਰਲ ਮਿਲੇ ਗਲ ਮੋਤੀਆਂ ਕਾ ਹਾਰ, ਸੰਤ ਸਭਾ ਸੁਖ ਪਾਈਏ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ, ਖਿਨ ਮੈਂ ਉਪਜੇ ਖਿਨ ਖਪੇ ਖਿਨ ਆਵੇ ਖਿਨ ਜਾਏ, ਸ਼ਬਦ ਪਛਾਣੇ ਰਵ ਰਹੇ ਨਾਤ ਸੰਕਾਲ ਸੰਤ ਆਏ, ਸਾਹਿਬ ਤੁਨ ਨਾ ਤੋਰੀਏ ਕਥਨ ਨਾ ਪਾਇਆ ਜਾਏ, ਵਪਾਰੀ ਬਣ ਜਾ ਰਿਹਾ ਆਏ ਵਜੋ ਲਿਖਾਏ, ਕਾਰ ਕਮਾਵੇ ਸੱਚ ਕੀ ਰਾਹ ਮਿਲੇ ਜਾਏ, ਕੁੰਜੀ ਸਾਚੀ ਗੁਰ ਮਿਲੇ ਤਾਂ ਤਿਸ ਤਿਲ ਨਾ ਤਮਾਏ, ਗੁਰਮੁਖ ਤੋਲ ਤਲਾਏ ਸੀ ਸੱਚ ਰਾਜੀ ਤੋਲ, ਅਸਾ ਮਨਸਾ ਮੋਣੀ ਗੁਠਾ ਕੀ ਸੱਚ ਬੋਲ, ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ, ਕਥਨੇ ਕਹਿਣ ਨਾ ਛੁੱਟ ਗਏ ਨਾ, ਪੜ੍ਹ ਪੁਸਤਕ ਭਾਰ ਪਾਇਆ ਕਾਇਆ ਸੋਚ ਨਾ ਪਾਈਏ ਬਿਨ ਹਰ ਭਾਗ ਪਿਆਰ ਨਾਨਕ ਨਾਮ ਨਾਲ ਵਿਚਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਪੂਰਾ ਜੀ ਮਿਲੇ ਪਾਈਏ ਰਤਨ ਵਿਚਾਰ ਮਨ ਦੀਜੇ ਗੁਰ ਆਪਣੇ ਪਾਈਏ ਸ਼ਬਦ ਪਿਆਰ ਮੁਕਤ ਪਦਾਰਥ ਪਾਈਏ ਅਵਗਣ ਮੇਟਣ ਹਾਰ ਪਾਈਏ ਗੁਰ ਬਿਨ ਗਿਆਨ ਨਾ ਹੋਏ ਸਰ ਹੋਏ ਪੁੱਛੋ ਬ੍ਰਹਮੇ ਨਾਲ ਦੇ ਬੇਬਿਆਸੇ ਕੋਈ ਰਹਾਓ ਗਿਆਨ ਧਿਆਨ ਤੁਨ ਜਾਣੀਏ ਕਾਤ ਕਹਾਵੇ ਸੋਏ ਸਫਲਿਓ ਬਿਖ ਹਰਿਆਵਲਾ ਸ਼ਾਪ ਕਨੇਰੀ ਹੋਏ ਲਾਲ ਜਲੇਹਰ ਮਾਨਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸੱਚੋ ਵੱਖਰ ਸੰਚੀਏ ਪੂਰੇ ਕਰਮ ਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਘਾਰ ਭਾਵ ਜਲ ਬਿਖਮ ਡਰਾਵਨੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਸਿਸ ਵੰਜ ਮਲਾਰ ਸਤਿਗੁਰ ਪੈਠਾ ਬੋਹਿਥਾ ਨਦੀ ਪਰ ਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜੇਵਾ ਜਲੋ ਜਲਾਵਣੀ ਨਾਮ ਨਾ ਜਪੇ ਸਾਏ ਘੱਟ ਦਿਨ ਸੇ ਦੁੱਖ ਅਗਲੋ ਜਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਧਨ ਧਨ ਕਲਤ ਨਾ ਸਾਥ ਬਿਨਾਂ ਮੇ ਧੰਨਵਾਦ ਹੈ ਭੁੱਲੋਵਾਂ ਵਿਆਥ ਸੱਚੋ ਸਾਹਿਬ ਸੇਵੀਏ ਗੁਰਮੁਖ ਕਥੋ ਕਾਥ ਆਵੇ ਜਾਏ ਭਵਾਈਏ ਹੇ ਪਈਏ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮੇਟੀਏ ਲਿਖਿਆ ਲਿਖ ਰਜਾਏ ਬਿਨ ਹਰ ਨਾਮ ਨਾ ਛੁੱਟੀਏ ਗੁਰਮਤਿ ਮਿਲੇ ਮਿਲਾਏ ਤਿਸ ਦਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਣ ਹਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਾਰ ਸਿਉ ਪ੍ਰੀਤ ਕਾਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ ਭੀ ਵਿਖਸੇ ਅਸਨੇ ਜਲ ਮੈਂ ਜਲ ਮੈਂ ਜੀ ਉਪਾਇ ਕੈ ਬ੍ਰਹਿਣ ਜਲ ਮਰਨਤ ਨਹਿ ਮਨ ਰੇ ਕਿਉਂ ਛੁੱਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ ਰਹਾਉ ਰੇ ਮਨ ਐਸੀ ਹਰ ਚੋ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਕਿਉਂ ਤਿਉਂ ਸੁਖ ਕਣੋ ਮਨ ਧਨ ਸ਼ਾਂਤ ਸਰੀਰ ਬਿਨ ਜਲ ਘੜੀ ਨਾ ਜੀਵੀ ਪ੍ਰਭ ਜਾਣੇ ਅਵ ਪੀਰ ਰੇ ਮਨ ਐਸੀ ਹਰ ਚੋ ਪ੍ਰੀਤ ਕਰ ਜੈਸੀ ਛਤ੍ਰਿਕ ਮੀਹ ਸਾਰ ਪਰ ਥਲ ਹਰਿਆਵੇ ਇੱਕ ਬੂੰਦ ਨਾ ਪਵੀ ਇੱਕ ਬੂੰਦ ਨਾ ਪਵੀ ਇੱਕ ਬੂੰਦ ਨਾ ਪਵੀ ਕਿਹੇ ਕਰ ਮਿਲੇ ਤਾਂ ਪਾਈਏ ਕਿਰਤ ਪਿਆ ਸਿਰ ਦੇ ਰੇ ਮਨ ਐਸੀ ਹਰ ਚੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਵਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰ ਚੋ ਪ੍ਰੀਤ ਕਰ ਜੈਸੀ ਚੱਕਵੀ ਦੀ ਸੂਰ ਬਿਨ ਪਲ ਨੀਂਦ ਨਾ ਸੋਵੀ ਜਾਣੇ ਦੂਰ ਹਜੂਰ ਮਨਮੁਖ ਸੋਝੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਸਭ ਖੋਏ ਗੁਰਮਤਿ ਹੋਏ ਤਾਂ ਪਾਈਏ ਸੱਚ ਮਿਲੇ ਸੁਖ ਹੋਏ ਸੱਚਾ ਨੇ ਹੁਣ ਟੁੱਟੀ ਜੇ ਸਤਿਗੁਰ ਭੇਟੇ ਸੋਏ ਗਿਆਨ ਪਦਾਰਥ ਪਾਈਏ ਤੇਰਾ ਪਵਨ ਸੋਝੀ ਹੋਏ ਨਿਰਮਲ ਨਾਮ ਨਾ ਵਿਸਰੇ ਜੇ ਗੁਣ ਕਾ ਗਾਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰ ਤਲ ਘੜੀ ਕੇ ਮੋਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿੰਡ ਮੱਲ ਬਿਨ ਗੁਰਪ੍ਰੀਤ ਨਾ ਉਪਜੇ ਹਉਮੈ ਮੈਲ ਨਾ ਜਾਏ ਸੋ ਆਪ ਪਛਾਣੀਏ ਸ਼ਬਦ ਭੇਦ ਪਤਿਆਏ ਗੁਰਮੁਖ ਆਪ ਪਛਾਣੀਏ ਵਰਤੀ ਕਰੇ ਕਰਾਏ ਮਿਲਿਆ ਕਾਕਿਆ ਮਿਲੀਏ ਸ਼ਬਦ ਮਿਲੇ ਮਿਲੇ ਪਤਿਆਏ ਮਨਮੁਖ ਸੋਝੀ ਨਾ ਪਵੇ ਵਿਛੜ ਚੁੱਟਾਂ ਖਾਏ ਨਾਨਕ ਦਾਰ ਘਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁਲਾਈਏ ਭੁੱਲੀ ਠੋਰ ਨਾ ਖਾਏ ਗੁਰਬਿਨ ਕੋ ਨਾ ਦਿਖਾਵੀ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਗਹਾਗਣੀ ਨਾ ਪਰ ਅੰਕ ਸਮਾਏ ਰਹਾ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਾਜ ਜਾਏ ਭੁੱਲੀ ਦੋਗਰ ਥਲ ਜੜੇ ਭਰਮੇ ਮਨ ਡਲਾਏ ਤੁਰੋ ਵਿਛੁਨੀ ਕਿਉਂ ਮਿਲੇ ਗਰਮੁੱਠੀ ਮਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਸ਼ਹਿ ਸੋਭਾ ਕਣੀ ਹਰ ਗੁਣ ਨਾਮ ਅਧਾਰ ਜਿਉਂ ਭਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਰ ਕਵਨ ਪਤਾਰ ਅੱਖਰ ਪੜ ਪੜ ਭੁੱਲੀਏ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਾਨ ਮੈਂ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਏ ਗੁਰਮੁਖ ਤੱਤ ਵਿਚਾਰ ਸਾਧਨ ਆਪ ਗਵਾਇਆ ਗੁਰ ਕੇ ਸ਼ਬਦ ਸ਼ਿਗਾਰ ਘਰ ਹੀ ਸੋ ਕਿਰਪਾਇਆ ਗੁਰ ਕੇ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਉਮੇ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਨਾਲ ਸਦਾ ਮਨ ਹੋਏ ਕਰਮ ਲੇਤਾ ਪਾਈਏ ਆਪਣਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਰਾਗਾ ਤੇ ਪਿਆਰ ਨਾਨਕ ਸੱਚ ਨਾ ਮਿੱਤਰੇ ਮੇਲੇ ਸ਼ਬਦ ਅਪਾਰ ਸਿਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਣੀ ਸੁੱਤ ਬੰਧਪ ਘਰ ਨਾਰ ਧਨ ਜੋਬਨ ਜਗ ਠੱਗਿਆ ਲੱਭ ਲੁਭ ਅਹੰਕਾਰ ਮੋਠ ਗੋਲੀ ਹੋਈ ਸਾਵਰ ਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨਾਂ ਬੰਨਾ ਕੋਏ ਮੈਂ ਤੁਝ ਬਿਨਾਂ ਬੰਨਾ ਭਾਵੀ ਤੂੰ ਭਾਵ ਹੈ ਸੁਖ ਹੋਏ ਰਹਾਓ ਨਾਮ ਸਰਾਈ ਰੰਗ ਸਿਉਂ ਕੇ ਸ਼ਬਦ ਸੰਤੋਖ ਜੋ ਦਿਸੇ ਸੋ ਚੱਲ ਸੀ ਕੂੜਾ ਮੋਹ ਨਾ ਵੇਖ ਵਾਟ ਪਟਾਊ ਆਇਆ ਨਿੱਤ ਚੱਲਦਾ ਨਿੱਤ ਚੱਲਦਾ ਸਾਥ ਦੇਖ ਆਖਣ ਆਖੇ ਕੇਤੜੇ ਗੁਰਬਿਨ ਬੂਝਣਾ ਹੋਏ ਨਾਮ ਵਡਾਈ ਜੇ ਮਿਲੇ ਸੱਚ ਰੱਪੇ ਪਤ ਹੋਏ ਜੋ ਤਤ ਭਾਵੇ ਸੇ ਭਲੇ ਖੋਟਾ ਕਰਨ ਕੋਏ ਗੁਰਸਰਨਾਈ ਛੁੱਟੀਏ ਮਨ ਖੋਟੀ ਰਾਸ ਅਸਤਾਤ ਪਾਤਸ਼ਾਹੀ ਕੀ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੇ ਸਭ ਜਿੱਚੀ ਥੁੱਕ ਵਜਾਏ ਕਹਿਣੇ ਹੱਥ ਨਾ ਲੱਭੀ ਸੱਚ ਟਿੱਕੇ ਪਤ ਪਾਏ ਗੁਰਮਤ ਤੂੰ ਚਲਾਉਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨਾ ਭਾਵੀ ਤਿਤ ਤਨ ਹੋਮੇ ਬਾਦ ਗੁਰਬਿਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵੀ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਾਸ ਕਾ ਸਿਖਾਏ ਆਸਾ ਬੰਦ ਚਲਾਈਏ ਮੂੰਹ ਚੋਟਾਂ ਖਾਏ ਅਵਗੁਣ ਬੱਧਾ ਮਾਰੀਏ ਛੁੱਟੇ ਗੁਰਮਤ ਨਾਏ ਕਰਬੇ ਥਾਈ ਏਕ ਤੂੰ ਜਿਉਂ ਭਾਵੇ ਤਿਉਂ ਰਾਖ ਗੁਰਮਤ ਸੱਚਾ ਮਨ ਵਸੇ ਨਾ ਭਲੋ ਪਤ ਸਾਖ ਓਮੇ ਰੋਗ ਗਵਾਈਏ ਸਭ ਸੱਚੇ ਸੱਚ ਪਾਖ ਅਕਾਸੀ ਪਾਤਾਲ ਤੂੰ ਤਰੈ ਭਵਨ ਰਹਿਆ ਸਮਾਏ ਆਪੇ ਭਗਤੀ ਪਾਓ ਤੂੰ ਆਪੇ ਮਿਲੇ ਮਿਲਾਏ ਨਾਮ ਨਾਨਕ ਨਾਮ ਨਾ ਮਿਸਰੇ ਜਿਉਂ ਭਾਵੇ ਤਿਵੇਂ ਤਿਵੇਂ ਰਾਖ ਜਿਉਂ ਭਾਵੇ ਤਿਵੇਂ ਰਜਾਏ ਸਿਲਾਗ ਮਹੱਲਾ ਪਹਿਲਾ ਰਾਮ ਨਾਮ ਧਨ ਦੇ ਦਿਆ ਬਲਕ ਕਰੀ ਵਿਚਾਰ ਸ਼ਬਦ ਸੁਖ ਸੁਖ ਉਪਜੇ ਪ੍ਰਭ ਰਤ ਸੁਖਸਾਰ ਜਿਉਂ ਭਾਵੇ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਧਨ ਮਨ ਸਾਜ ਸਿਗਾਰਿਆ ਤੇ ਸਥਿਤੀ ਨਿਮਲਾਏ ਰਹਾਓ ਧਨ ਬੈਸੰਤਰ ਹੋਮੀ ਇੱਕ ਰਤੀ ਥੋਰ ਕਟਾਏ ਧਨ ਮਨ ਸਬਦਾ ਜੇ ਕਰੀ ਅੰਦਿਨ ਅਗਨ ਜਲਾਏ ਹਰ ਨਾਮੇ ਤੁਲਨਾ ਪੂਜੀ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰੀ ਅਰਧ ਸਰੀਰ ਕਟਾਈਏ ਸਿਰ ਕਰਵਤ ਤਰਾਏ ਧਨ ਹਿਮਾਚਲ ਗਾਲੀਏ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੇ ਤੁਲ ਪੂਜੀ ਸਭ ਡਿੱਠੀ ਠੋਕਰ ਵਜਾਏ ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰਗੈ ਵਰਦਾਨ ਭੂਮਦਾਨ ਗਊਆਂ ਕਣੀ ਪੀ ਅੰਤਰ ਗਰਭ ਗਵਾਨ ਰਾਮ ਨਾਮ ਮਨ ਵੇਦਿਆ ਗੁਰਦੀਆ ਸਚਦਾਨ ਮਨ ਹੱਠ ਬੁੱਧੀ ਕੇਤੀਆਂ ਕੇਤੇ ਵੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਏ ਨੀਚ ਨਾ ਦਿਸੇ ਕੋਏ ਇੱਕ ਨੇ ਭਾਂਡੇ ਸਾਜੀਏ ਇੱਕ ਚਾਨਣ ਤੇ ਲੋਏ ਕਰਮ ਮਿਲੇ ਸੱਚ ਪਾਈਏ ਤੁਰ ਬਖਸ਼ ਨਾ ਮੇਟੇ ਕੋਏ ਸਾਧ ਮਿਲੇ ਸਾਧੂ ਜਨੇ ਸੰਤੋਖੋ ਸੇ ਗੁਰ ਭਾਏ ਸਤ ਕਥਾ ਵਿਚਾਰੀਏ ਜੇ ਸਤਿਗੁਰ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੇ ਪੈਂਦਾ ਜਾਏ ਘੱਟ ਘੱਟ ਵਾਜੇ ਗੰਗਰੀਆ ਅੰਨ ਦਿਨ ਸ਼ਬਦ ਸੁਭਾਏ ਵੇਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੇ ਛੁੱਟੇ ਸ਼ਬਦ ਕਮਾਏ ਸਿਦਾਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਗੇ ਬੰਕ ਦਵਾਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਧਨ ਸਾਰ ਭਾਈ ਰੇ ਧਨ ਧਨ ਸਾਥ ਨਾ ਹੋਏ ਰਾਮ ਨਾਮ ਧਨ ਨਿਰਮਲੋ ਗੁਰਦਾਤ ਕਰੇ ਸਭ ਕੋ ਸੋਏ ਰਹਾਓ ਰਾਮ ਨਾਮ ਧਨ ਨਿਰਮਲੋ ਜੇ ਦੇਵੇ ਦੇਵਨਹਾਰ ਅੱਗੇ ਪੁੱਛਣਾ ਹੋਵੀ ਜਿਸ ਵੇਲੀ ਗੁਰ ਕਰਤਾਰ ਆਪ ਛੁਡਾਏ ਛੁੱਟੀਏ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਯੋਗ ਨਾਰੀ ਦੇਖ ਵੀ ਹੱਸੀਏ ਨਾਲੇ ਹਰਖ ਸੋਗ ਗੁਰਮੁਖ ਸ਼ਬਦ ਰੰਗਾਵਲੇ ਅਨਸਾਰ ਸੋਗ ਚਿੱਤ ਚੱਲੇ ਵਿਤ ਜਾਮਣੋ ਸਖਤ ਡੋਲ ਡਲਾਏ ਬਾਹਰ ਢੋਲ ਵੀ ਗੁੱਚੀਏ ਘਰ ਮੈਂ ਬਸ ਸਾਏ ਮਨਮੁਖੋਂ ਮੈਂ ਮਰ ਕਰ ਮੁਸੀ ਗੁਰਮੁਖ ਪੱਲੇ ਪਾਏ ਸਖਤ ਗੁਣਿਆਰਿਆ ਆਪਣਾ ਮੂਲ ਪਛਾਣ ਰਖਤ ਬਿੰਦ ਕਾਏ ਧਨੋ ਅਗਨੀ ਪਾਸ ਵਿਰਾਣ ਪਮਣੇ ਕੇ ਵਸ ਦੇ ਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਹੋਆ ਨਾ ਲੋੜੇ ਕੋਏ ਸੁੱਖ ਜੀਵਨ ਤੇ ਸਾਖੀਏ ਜਿਸ ਗੁਰਮੁਖ ਵਸਿਆ ਸੋਏ ਨਾ ਵੀ ਹੋਣੇ ਕਿਆ ਗਣੀ ਜਿਸ ਹਰ ਗੁਰਦਰਸ ਨਾ ਹੋਏ ਜਿਸ ਸੁਪਨੇ ਨਿਸ ਭੁੱਲੀਏ जावलग निंद्रा होए सरपन के बस जी अड़ान तरहों में धोए गुरमत होए विचारिये सुखना ये जागलोए अगन मरे जल पाइए ज्यों बालक दूते माए जी बिन जल कमल सो नाथिये बिन जल मीन मराए नान गुरमुखाल रास मिले जीवा हर गुण गाए इस राग महला पहला लोग हर देख ड्रामनो पहिये दरियास उच्चो पर्वत गाखड़ो ना पौड़ी चित तास गुरमुखी अंतर जानिया गुरमेली करियास पाई रे पाग जल बिकम डराओ पूरा सतगुर रस मिले गुर तारे हर नाम रहाओ चलना चलना जे करी जाना चलन हार जो आया सो चल सी अमर सो गुर करतार पी सच्चा सलाहना सच्चे थान प्यार दर कर महला सोहने पक्के कोट हजार हस्ती कोड़े पाखरे लश्कर लख अपार किसी नाल न चलिया खाब खाब मुए असार सोना रूपा संचिए माल जाल जंजाल सब जग में दो ही फेरिए बिना में सरकाल पिंड पड़े जियो खेल सी बल फैली क्या हाल पुत्ता देख बिगसिए नारी सेज पतार चोआ जंगल लाइए कापड़ रूप सिगार खेहू खेर लाइए छोड़ चले कार बार महर मलुक कहाइए राजा रावना राजा राव के खान चौधरी राव सदाइए जल बलिए अभिमान मनमुख नाम विसारिया ज्यों दाब दत्ता कान हमें कर कर जाय सी जो आया जग माहे सब जग काजल कोठरी धन मन दे सवाहे गुर राखे से निर्मले सब निवारी पाहे नानक सरिये सच नाम सिर शाह पर शाह मैं हर नाम न विसरे हर नाम रतन में साहो मनमुख पौजल पच मुए गुरमुख तरे अथाह निस्सारा श्री राग महला पहला घर दूजा मुकाम घर घर बैसना नित चलने की तोख मुकाम ता पर जानी जा रहे न चलोक दुनिया कैसो कम कर सिद्ध करनी खर्च बंदो लाग रहो नामे रहाओ जोगीता सन कर बहे मुला बहे मुकाम पंडित बखाने पोथियां सिद्ध रहे देव सथान सुर सिद्ध गण गंधर्व मुंजन सेख वीर सलार दार कूच कुचा कर गए अबरे पे चलन हार सुल्तान खान मलूक मले गए कर कर कूच कड़ी मुख मुहत के चलना दिल समझ तू भी पहुँच बा शब्दा माए बखानी बिरला न बुझे कोय नानक बखानी बेनती जथर मैये सोए अलहा लाखा गम कादर करन हार करीम साब दुनिया मन जामनी मकाम एक रहीम मकाम तेसनो आखिए जिस सिस विच होई लेख समान धरती चल सी मकाम ओही एक दिन राव चले नेस सस चले तारका लख पलोए मकामो ही एक है नानका सच भगोए महले पहले सतारा अष्टपदियां एक श्री राग महला तीजा घर पहला अष्टपदियां एक ओंकार सतगुर प्रसाद गुरमुख कृपा करे भगत कीजे बिन गुर भगना होए आपे आप मिलाए बूझे ता निर्मल होए कोई हार जियो सच्चा सच्ची बाणी छद मिलावा होए भाई रे भगती हुन काहे जग आया पूरे गुर की सेव न कीनी बिरथा जन्म गवाया रहाओ आपे हर जग जीवन दाता आपे बख्श मिलाए जी जनते क्या विचारे क्या को आख सुनाए गुरमुख आपे दे वडियाई आपे सेव कराए देख कुटंब मोह लवाना चल दिया नाल न जाई सतगुर सेव गुण निधान पाया जिसकी कीम न पाई प्राव सखा हार जियो मेरा अंते होए सिखाई पीड़े जग जीवन दाता गुर मन मुख पत गवाई बिन सतगुर को मग न जाने अंधे ठौर नकाई हर सुख दाता मन नहीं बसिया अंत गया पछताई पीड़े जग जीवन दाता गुरमत मन उसाया मन मुख भगत करे दिन राति हमें मोह चुकाया जिस स्यों राता तैसो हो गए सच्चे सच समाया पे नद करे पाओ लाए गुर शब्दी विचार सतगुर से भी सहज उपजे हमें तुछना मार हर गुण दाता साध मन से सच रखे अवतार प्रभु मेरा सदा निर्मला मन निर्मल पाया जाए नाम निदान हर मन वसे ओमे दुख सब जाए सतगुर सब सुनाया हों सत बलिहारी जाऊं अपने मन चित कहे कहाए ਬੈਨ ਗੁਰੇ ਆਪ ਨਾ ਜਾਈ ਹਰ ਜੀ ਭਗਤ ਵਚਨ ਸੁਖਦਾਤਾ ਹੱਥ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਖ ਦੇਖ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸਜਾਗ ਮਹਲਾ ਤੀਜਾ ਹੁਣੇ ਕਰਮ ਕਮਾਮ ਦੇ ਜਮ ਗੰਢ ਲੱਗੇ ਤੇ ਨਿਆਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸਤੀ ਲਿਵਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਬ ਕਰਤੇ ਲਿਖਿਆ ਤਿੰਨਾ ਗੁਰਮਤ ਨਾਮ ਸਮਾਏ ਰਹਾ ਵਿਣ ਸਤਿਗੁਰ ਪ੍ਰਤੀਤ ਨਾ ਵੀ ਨਾਮ ਨਾਲ ਅੱਗੋ ਭਾਵ ਸੁਪਨੇ ਸੁਖ ਨ ਪਾਵੀ ਦੁੱਖ ਮੈਂ ਸਵੇ ਸਮਾਏ ਜੇ ਹਰ ਹਰ ਕਿੱਚੇ ਬਹੁਤ ਲੋਚੀਏ ਕਿਤਨਾ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਵੀ ਮੰਨਿਆ ਕੇ ਭਗਤ ਭਏ ਦਰ ਥਾਏ ਗੁਰ ਸ਼ਬਦ ਦ੍ਰਿੜਾਏ ਦਿਰਾਵੇ ਰੰਗ ਸਿਓ ਬਿਨ ਕਿਰਪਾ ਲੈ ਅਨ ਜਾਏ ਸੇ ਜੇ ਸੋ ਅੰਮ੍ਰਿਤ ਨੀਰੀਏ ਭੀ ਬਿਖ ਫਲ ਲਾਗੇ ਤਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਦਾ ਭਾਣਾ ਕਮਾਉਂਦੇ ਬਿਖ ਆਉਣੇ ਤਜ ਵਿਕਾਰ ਮਨ ਹਟਕ ਤੇ ਉਪਾਏ ਨਾ ਛੁੱਟੀਏ ਸਿਮਰਤ ਸਾਸਤਰ ਸੁਧ ਹੈ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਦਾਨ ਹੈ ਜਿਸ ਸੰਤ ਨ ਪਾਰਾ ਬਾਰ ਗੁਰਮੁਖ ਸੇ ਹੀ ਸੁਣਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਇੱਕ ਹੈ ਦੂਜਾ ਔਰ ਨ ਕੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸਿਰਾਗ ਮਹੱਲਾ ਤੀਜਾ ਪੰਖੀ ਬਿਰਖ ਸਾਬੜਾ ਸੱਚ ਚੁਗੇ ਗੁਰ ਪਾਏ ਹਰ ਰਸ ਪੀਵੇ ਸਹਿਜ ਰਹੇ ਉਡੇ ਨਾ ਆਵੇ ਜਾਏ ਨਿਜ ਕਰ ਵਾਸਤਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਪਾਣੀ ਜੇ ਚੱਲ ਹੈ ਤਾਂ ਦਿਨ ਰਾਚੇ ਨਾ ਹਰ ਨਾਏ ਰਹਾਉ ਪੰਖੀ ਬਿਰਖ ਸਾਬੜੇ ਉਡੇ ਚੌ ਦਿਸ ਜਾਹੇ ਜਿੱਤਾ ਉਡੇ ਹੈ ਉੱਡ ਹੈ ਦੁੱਖ ਘਣੇ ਨਿਤ ਦਾਜੇ ਤਹਿ ਬਲ ਬਿਲ ਲਾਹੇ ਬਿਨ ਗੁਰਸ ਮੈਲ ਨਾ ਪੰਜਾਬੀ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀਆ ਬਲਾ ਸੱਚੇ ਸਹਿਜ ਸੁਭਾਏ ਸਾਖਾ ਤੀਨ ਨਿਵਾਰੀਆਂ ਇੱਕ ਸ਼ਬਦ ਲਿਮਲਾਏ ਅੰਮ੍ਰਿਤ ਫਲ ਹਰ ਇੱਕ ਹੈ ਆਪੇ ਦੇਖਵਾਏ ਮਨ ਮੁਖ ਉਬੇ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਫਲ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ ਕੱਟੀਏ ਤੈਹ ਨਿਤ ਜਾਲੀਏ ਉਹਨਾਂ ਸ਼ਬਦ ਨਾਓ ਕਮੇ ਕਰਮ ਕਮਾਉਣੇ ਪਈਏ ਕਿਰਤਕ ਫਿਰਾਓ ਕਮੇ ਦਰਸ਼ਨ ਦੇਖਣਾ ਜਹਿ ਭੇਜੇ ਤਹਿ ਜਾਓ ਹੁਕਮੇ ਹਰ ਹਰ ਨਾਮ ਵਸੇ ਹੁਕਮੇ ਸੱਚ ਸਮਾਓ ਹੁਕਮ ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ ਮਨ ਹਟ ਕਰਮ ਕਮਾਮ ਦੇ ਨਿਤ ਨਿਤ ਹੋਵੇ ਖੁਆਰ ਅੰਤਰ ਸ਼ਾਂਤ ਨਾ ਵੀ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੂੰਹ ਸੋਹਣੇ ਗੁਰਕੇ ਹਿਤ ਪਿਆਰ ਸੱਚੀ ਭਗਤੀ ਸੱਚ ਰਤੇ ਡਰ ਸੱਚੇ ਸਚਿਆਰ ਆਏ ਸੇ ਪ੍ਰਮਾਣ ਹੈ ਸਭ ਕੁਲ ਕਾ ਘਰੇ ਆਧਾਰ ਸਭ ਨਦੀ ਕਰਮ ਕਮਾਮ ਦੇ ਨਦਰੀ ਵਾਰ ਨਾ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸਿਰਾ ਗਮਨ ਦਾ ਤੀਜਾ ਗੁਰਮੁਖ ਨਾਮ ਧਿਆਈਏ ਮਨ ਕਬੂਲ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਦਾਸਨ ਦਾਸਾਂ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਏ ਰਹਾਓ ਸਦਾ ਸੁਹਾਗ ਸੁਹਾਗਣੀ ਦੇ ਚੱਲ ਹੈ ਸਤਿਗੁਰ ਪਾਏ ਸਦਾ ਫਿਰ ਨਾ ਚਲ ਪਾਈਏ ਨਾ ਉਹ ਮਰੇ ਨਾ ਜਾਏ ਸਦ ਮਿਲੀ ਨਾ ਵਿਛੜੇ ਫਿਰ ਕੇ ਅੰਤ ਸਮਾਏ ਹਰ ਨਿਰਮਲਾ ਤੁਜਲਾ ਬਿਲਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੁੱਝੀ ਪੇਖੀ ਕਰਮ ਭੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਵਾਏ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਸ਼ਬਦੇ ਨਾਮ ਧਿਆਈਏ ਸ਼ਬਦੇ ਸਦ ਸਮਾਏ ਮਾਇਆ ਭੁੱਲੇ ਸਿੱਧ ਫਿਰੇ ਸਮਾਧਨਾ ਲੱਗੇ ਸਵ ਪਾਏ ਤਿੰਨੇ ਲੋਭ ਵਿਆਪਤ ਹੈ ਹੜਕ ਰਹੀ ਲਪਟਾਏ ਬਿਨ ਗੁਰਮੁਖ ਨਾ ਪਾਈਏ ਨਾ ਲੁਬਦਾ ਮਾਇਆ ਜਾਏ ਮਾਇਆ ਕਿਸਨੋਂ ਆਖੀਏ ਕਿਆ ਮਾਇਆ ਕਰਮ ਕਮਾਏ ਦੁੱਖ ਸੁਖੇ ਜਿਉ ਬੰਦ ਹੈ ਹਉਮੈ ਕਰਮ ਕਮਾਏ ਬਿਨ ਸ਼ਬਦੇ ਭਰਮ ਨਾ ਚੁੱਕੀ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰਤੀਤੀ ਭਗਤ ਨਾ ਹੋਵੀ ਬਿਨ ਸ਼ਬਦੇ ਥਾਏ ਨਾ ਪਾਏ ਸ਼ਬਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ ਨਾ ਪਦਾਰਥ ਪਾਈਏ ਗੁਰਮੁਖ ਸਹਿ ਸੁਭਾਏ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲਾਰ ਮਨ ਵਸਿਆ ਸਹਿਜ ਮਿਲਿਆ ਪ੍ਰਸਤ ਹੋਏ ਨਾਨਕ ਸ਼ਬਦੇ ਹਰ ਸਲਾਈਏ ਕਰਮ ਪ੍ਰਾਪਤ ਹੋਏ ਸਿਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਫਲਾਏ ਮਨ ਕਰਮ ਕਰੇ ਨਹੀਂ ਬੁੱਝੇ ਵਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਮੈਂ ਚਾਨਣ ਕਰਮ ਵਸੇ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰ ਪੂਰਾ ਸਲਾਈਏ ਸਹਿਜ ਮਿਲੇ ਪ੍ਰਭ ਸੋਏ ਰਹਾਓ ਭਰਮ ਗਿਆ ਪੋ ਭਾਗਿਆ ਹਰ ਚਰਨੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਏ ਹਰ ਬਸੇ ਮਨਿਆਏ ਘਰ ਮੈਂ ਸੱਚ ਕਮਾਈਏ ਜਮ ਕਾਲ ਨਾ ਸੱਕੇ ਖਾਏ ਨਾਮਾ ਚਿੰਬਾ ਕਬੀਰ ਜਲਾਹਾ ਪੂਰੇ ਗੁਰਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹਮੇ ਜਤ ਗਵਾਈ ਸੁਰ ਨਰ ਤਨ ਕੀ ਬਾਣੀ ਗਾਵੇ ਕੋਈ ਨਾ ਮਿੱਟੇ ਪਾਈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੇ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟੀਏ ਨਿਰਮਲ ਹੋਆ ਅੰਧ ਨਾਮ ਬਖਾਣੇ ਇੱਕੋ ਪੜੇ ਇੱਕੋ ਨਾਮ ਬੂਝੇ ਦੂਜਾ ਵਰ ਨਾ ਜਾਣੇ ਖਾਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭਲਾਏ ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜੀਓ ਮਨ ਵਸੇ ਹਰ ਜੀਓ ਮਨ ਵਸਾਏ ਸੱਚੀ ਬਾਣੀ ਸਿਉਂ ਚਿਤ ਲਾਗੇ ਆਵਣ ਜਾਣ ਰਹਾਏ ਪੰਡਿਤ ਪੜ ਬਾਦ ਵਖਾਣੇ ਬਿਨ ਗੁਰ ਭਰਮ ਭਲਾਏ ਲਖ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨਾ ਪਾਏ ਨਾ ਜਾਂ ਨਾ ਉਹ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤਸੰਗਤ ਮੈਂ ਹਰ ਨਾਮ ਹਰ ਉਪਜੇ ਜਾਂ ਸਤਿਗੁਰ ਮਿਲੇ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾ ਸਤਿਗੁਰ ਪਾਏ ਸਤਿ ਭਲੇ ਹਰੀ ਗੁਰ ਵਿੱਚੋਂ ਗੁਰ ਆਪਣੇ ਵਿੱਚੋਂ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਘਟੇ ਅੰਤਰ ਗੁਰਮੁਖ ਵੇਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੇ ਸ਼ਬਦ ਪਛਾਤਾ ਸਿਧਾਂਗ ਮਹਲਾ ਤੀਜਾ ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾ

ਵਸਿਆ ਸੱਚੀ ਘਰ ਕਮਾਏ ਸਿਵਟ ਭਾਗੀ ਜਿੰਨੀ ਪਾਇਆ ਸਹਿਜੇ ਰਹੇ ਸਮਾਏ ਮਾਇਆ ਵਿੱਚ ਸਹਿਜ ਨਾ ਉਪਜੇ ਮਾਇਆ ਦੂਜੇ ਪਾਏ ਮਨ ਕਰਮ ਕਮਾਉਣੇ ਹਉਮੈ ਮਿਲੇ ਜਲਾਏ ਜੰਮਣ ਮਨ ਨਾ ਚੁੱਕੀ ਫਸਰਿਆ ਵੇ ਜਾਏ ਸਹਿ ਗੁਣਾਂ ਵਿੱਚ ਸਹਿਜ ਨਾ ਪਾਈਏ ਤਹਿ ਗੁਣ ਭਰਮ ਪਲਾਏ ਪੜੀਏ ਗੁਣੀਏ ਕਿਆ ਕਥੀਏ ਨਾ ਜਾ ਮੁੱਢੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜ ਹੈ ਗੁਣ ਪੱਲੇ ਪਾਏ ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋਚੀ ਹੋਏ ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ ਪੁੱਲਿਆਂ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਮਿਲ ਸਹਿਜੇ ਸਭ ਅੰਦ ਹੈ ਮਾਇਆ ਮੋਹ ਗਵਾਰ ਸਹਿਜੇ ਹੀ ਸੋਚੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਿਲਾਏ ਪੂਰੇ ਗੁਰ ਕਰਤਾਰ ਸਹਿਜੇ ਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਪੂਰੇ ਸ਼ਬਦ ਸਲਾਹੀਏ ਜੇ ਸਿਧਾਂਤ ਨਾ ਪਾਰਾ ਬਾਰ ਗਿਆਨੀਆਂ ਕਾ ਤਨ ਨਾਮ ਹੈ ਸਹਿਜ ਕਰੇ ਵਪਾਰ ਅੰਦਿਨ ਲਹਾਰ ਨਾਮ ਲੈਣ ਖੁਦ ਭਰੇ ਭੰਡਾਰ ਨਾਨਕ ਤੁਰਨ ਤੁਠ ਨਾ ਵੀ ਦੀਏ ਦੇਵਣ ਹਾਰ ਸਿਰਾਗ ਮਹਲਾ ਤੀਜਾ ਸਤਿਗੁਰ ਮਿਲੀਏ ਫੇਰ ਨਾ ਪਵੇ ਜਨਮ ਮਰਨ ਦੁਖ ਜਾਏ ਪੂਰੇ ਸੰਸਾ ਸੋਜੀ ਹੋਈ ਹਰ ਨਾਮੇ ਰਹੇ ਸਮਾਏ ਮਨ ਮੇਰੇ ਸਤਿਗੁਰ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵ ਤਨੂ ਆਪ ਵਸੇ ਮਨ ਆਏ ਰਹਾਓ ਹਾਜੀ ਰੱਖੋ ਆਪਣੀ ਸਰਨਾਈ ਜਿਉਂ ਰਾਖੇ ਤਿਉਂ ਰਹਿਣਾ ਗੁਰਕੇ ਸ਼ਬਦ ਜੀਵਤ ਮਰੇ ਗੁਰਮੁਖ ਭਾਵ ਜਲ ਤਰਨਾ ਵੱਡੇ ਭਾਗ ਨਾ ਉਪਾਈਏ ਗੁਰਮੁਖਤ ਸ਼ਬਦ ਸਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿ ਸਮਾਈ ਇਕਲਾ ਮਨੁੱਖ ਸ਼ਬਦ ਨ ਭਾਵੇ ਬੰਧਨ ਬੰਧ ਪਵਾਇਆ ਲਖ ਚੁਰਾਸੀ ਫਿਰ ਫਿਰਿਆਵੇ ਬਿਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਆਂਦਨ ਗੁਣ ਗਾਵੇ ਸਾ ਨਿਰਮਲ ਸਹਿਜੇ ਨਾਮ ਸਮਾਥੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਰਾਧੇ ਗੁਰਮੁਖ ਅਕਥ ਕਹਾਣੀ ਸੱਚਾ ਸਾਹਿਬ ਸੇਵੀਏ ਗੁਰਮੁਖ ਵਸੇ ਮਨ ਆਏ ਸਦਾ ਰੰਗ ਰਾਤੇ ਸਾਚਿਓ ਆਪਣੀ ਕਿਰਪਾ ਕਰੇ ਮਿਲਾਏ ਆਪੇ ਕਰੇ ਕਰਾਏ ਆਪੇ ਇੱਕ ਨਾ ਸੁੱਤਿਆਂ ਦੇ ਜਗਾਏ ਆਪੇ ਮੇਲ ਮਿਲਾਏਂਦਾ ਨਾਨਕ ਸ਼ਬਦ ਸਮਾਏ ਸਿਰਾਗ ਮਹੱਲਾ ਤੀਜਾ ਸਤਿਗੁਰ ਸੇਵੀਏ ਮਨ ਨਿਰਮਲਾ ਪਾਈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਿਆ ਗਮੀਰ ਸੱਚੀ ਸੰਗਤ ਬੈਠਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨੇ ਸੰਗ ਸਤਿਗੁਰ ਸੇਵੀਏ ਹਾਰ ਮਨ ਵਸੇ ਲੱਗੇ ਨਾ ਮਹਿਲ ਪਤੰਗ ਰਹਾਉ ਸੱਚੇ ਸ਼ਬਦ ਮਨ ਉਪਜੇ ਸੱਚੇ ਸੱਚਾ ਨਾਉਂ ਜਿਨੀ ਹਉਮੈ ਮਾਰ ਪਛਾਣਿਆ ਹੋਂ ਤਿੰਨ ਬਲਿਹਾਰੇ ਜਾਉਂ ਮਨੁੱਖ ਸੱਚ ਨਾ ਜਾਣਨੀ ਜੇ ਤਿੰਨ ਠੌਰ ਨਾ ਕਥੂੰ ਥਾਉਂ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਧੰਨਵਾਦ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰੂ ਜੀ ਜਿੰਨਾ ਸੇਵਿਓ ਸੇ ਕਿਤਿਆ ਏ ਸੰਸਾਰ ਜਮਦਰ ਵੱਦੇ ਮਾਰੀਏ ਕੁੱਖ ਨਪ ਸੁਣੇ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਬਾਰੋ ਵਾਰ ਜਗ ਜਾਤਾ ਦੇਖ ਕੇ ਭੱਜ ਪਏ ਸਤਿਗੁਰ ਸਾਨਾ ਸਤਿਗੁਰ ਸੱਚ ਦ੍ਰਿੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਹਤਾ ਸਾ ਸ਼ਬਦੇ ਭਾਵ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਦਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਥ ਕੋਈ ਸਤਿਗੁਰ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਬੰਨਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾ ਨਿਜ ਘਰ ਵਾਸਾ ਪਾਇਆ ਸੱਚੇ ਮੈਦ ਹਨ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਲਚਨ ਸਿਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲਾਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ ਸਭੋ ਵੱਜੇ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਰ ਬ੍ਰਹਮ ਲੱਗੇ ਨਾ ਤੱਤੀ ਵਾਓ ਸਹਿਬ ਨੇ ਤਾਣਿਆ ਤਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦੀ ਸਾਜਾ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁੱਕੀ ਫੀਰ ਦੰਬਲਾ ਪੱਲੇ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਰ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾ ਕੋ ਜਨਤਾ ਬਹੁਤ ਬਹੁਤ ਲੇਹੀ ਵੀ ਆਪੇ ਰੋਗ ਗ੍ਰਸਤ ਕਦਮ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚਿੰਤਾ ਗੌਣ ਗੌਣ ਕਰੇ ਚੌਕੁੰਠ ਕਾ ਘੜੀ ਨਾ ਬੈਸਣ ਸੋਏ ਚਿਤਾਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਕ ਪਿਆਰ ਚਾਰੇ ਕਿਲ ਵੇਖੋ ਅਗ ਕਣਕੀਏ ਹੋਆ ਸਸੰਗਾਰ ਪੋਥੀ ਗੀਤ ਕੁਵਿਤ ਕਿਛ ਕਦੇ ਨ ਕਰਨ ਧਰਿਆ ਚਿੱਤਾ ਵੇਸ ਪਾਰ ਬੰਧ ਧਨ ਤਿਮਰਤ ਧਰਿਆ
ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪਿਤ ਵਿਸਰ ਜੋਗੀਆਂ ਤੀਰਥ ਗਵਨ ਕਰੇ ਖੱਟ ਕਰਮਾਂ ਤੇ।

0: दुगणे पूजा करता नाए रांगना लगी पार ब्राह्मता सत पर नत के जाए राजमल सुधारियां रस भगण विस्तार बाप सहावे सोने चले हुकुमा पार अभार रंग समाशे बहो विधि चाय लग रहा जितना आयो पार ब्राह्मता सत की जोन गया बहुत सनाड अचार बंत शोभा निर्मल रीत मातृका सुपाइया साजन संग प्रीत लस्कर तर्क संबंध बंद जियो जियो सगली कीत चितना यो पार बम ता खार रसा कर दीत काया रोग ना सिद्धर किश नागिश काड़ा सोग मितना अभिचित तिसे अनक पोगे पोग सब किश की सब किश की तोन अपना ये न संत करया चितना यो पार बम जम कांकर बस परया कृपा करे जिस पार बम हो साधु संग ज्यों ज्यों हो बधाइए क्यों त्यों हार से रंग दवा सिर का खसमाप अबर न दूजा था सतगुर तुठे पाया नानक सच्चा नाम श्री राग महला पंजवा कर पहला जानो नहीं पावे कौन बाता मन खोज मार्ग रहाओ त्यानी त्यान लावे ज्ञानी ज्ञान कमावे पाप के नहीं जाता पुरोती रहते जुगता जोगी कैत मुक्ता तपसी तपे राता मुनि मुन तारी सन्यासी ब्रह्मचारी उदासी दास राता भगत नवे प्रकारा पंडित वेद प्रकारा गृहस्थी गृहस्थ कर माता एक शब्दी बहु रूप अतुता कापड़ी कौते जोगुता एक तीर्थ नाता नाता निरहार बरतिया परसा एक लोक न देवे दत्ता एक मन ही ज्ञाता कार न किन्हीं कहाया सब कहते हैं पाया जिस मेले सो फलता सगल उक्त पावा त्यागी चरण पावा नान गुर चरण प्राता एक ओंकार सतगुर प्रसाद सिदाग महला पहला कार तीजा योगी अंदर योगियां तू भोगी अंदर भोगियां तेरा अंत ना पाया सुर्ग मच पिया जियो हों वारी हों बाने कुर्बान तेरे नाम नो रहाओ तुझ संसार पाया तेरे सिर धंधे लाया विखे किता अपना कर कुदरत पासा डाल जियो प्रगट पहारे जापदा सावनामे न प्रतापदा सतगुर बाय न पायो सब मोही माया जाल जियो सतगुर को बल जाइए जित मिलिए परम गत पाइए सुंदर मुंजन लोच दे सो सतगुर दिया बजाए जियो सत्संगत कैसी जानिए जिथे एको नाम बखाणिए एको नाम हुक्म है नानक सतगुर दिया बजाए जियो हे जागत परम पलाया पों तू दुखवाया प्रताप लगा दुहागणी भाग जिन्ना के नाहे जियो दुहागणी क्या निशानियां खसमों कुत्तियां फिरे निमानियां मैल मैले वेस इतना कमा कामनी दुखी रहन मिहाई जियो सुहागणी क्या कर्म कमाया पूर्व लिखिया फल पाया नदर करे के अपनी ही आपे ले मिलाई जियो हुकुम जिन्ना नो मनाया तेन अंतर शब्द वसाया सैया से सुहागणी जिनसे नाल प्यार जियो जिन्ना पाणी कार से आया तेन विचो परम चिखाया नानक सतगुर ऐसा जानिए जो साथ से लहे नहीं मिलाई जियो सतगुरु सतगुर मिलिए फल पाया जिन विचो ऐ कारण चुकाया दुरमत का दुख कटिया भाग बैठा मत पाए जियो अमृत तेरी बाणिया तेरे भगतां दे समाणिया सुख सेवा अंदर रखिए अपनी नजर करे निसार जियो सतगुर मिलिया जानिए जित मिलिए नाम खाणिए सतगुर बाज न पायो सब थकी करम कमाए जियो हम सतगुर विटों कमाया जिन परम पुला मार्ग पाया नदर कहे जे अपनी आपे लय लाए जियो तू सबना माए समाया तिन करते आप लखाया नानक गुरमुख प्रगट होया जाको ज्योत तरी करतार जियो आपे खत्म निवाजिया जियो पिंड दे साजिया अपने सेवक की पैज रखिया हंदुए कर मत तार जियो सब संजम करे रहे सियाण पाम मेरा प्रभ सब किस जानदा प्रगट परताप वरतायो सब लोक करे वै जयकार जियो मेरे गुण अवगुण विचारिया विचारिया प्रभ अपना बिल समारिया कंठ लाए कह रखियन लगे न तत्ती वाओ जियो मैं मन तन प्रभु से आया जिये विखियाड़ा फल पाया शाह पाशाह सिर खसम तू जप नानक जीवे नाओ जियो तुद आपे आप पाया दूजा खेल कार दिखाया सब सचो सच बरसदा जिस पावे तिथे बजाए जियो गुर प्रसादी पाया तिथे माया मोह चकाया कृपा करके अपनी आपे लय समाए जियो गोपी ने गवालिया ਤੁਰੇ ਆਪੇ ਗੋਏ ਉਠਾ ਲਿਆ ਹੁਕਮ ਮੀ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜਿਉ ਜੈਨ ਸਤਿਗੁਰ ਸਿਉ ਚਿਤ ਲਾਇਆ ਤਿੰਨੀ ਸਦਾ ਸਦਾ ਤਿੰਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿੰਨ ਪ੍ਰਾਣੀਆਂ ਹੋਏ ਚੱਲੇ ਜਨ ਸਵਾਰ ਜਿਉ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਧੇ ਵਡਿਆਈਆਂ ਨ ਮੰਗਿਆ ਦਾਨ ਦੇ ਮਨਾ ਕੋ ਨਾਨਕ ਸੱਚ ਮਿਕਵਾ ਜਿਉ ਰਾਗ ਮਹੱਲਾ ਪੰਜਵਾਂ ਫਿਰ ਪਾਏ ਮਨਾਈ ਸੋਏ ਜਿਉ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜਿਆ ਵਰ ਨ ਕੋਈ ਜਿਉ ਰਹਾਉ ਗੁਰਸਾਈਆਂ ਹੰਡਾ ਇੱਛੜਾ ਮੁਹੱਬੇ ਥਾਹੋਂ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਝ ਜਿਹਾ ਨਾਈ ਕੋਈ ਜਿਉ ਤੇਰੇ ਹੁਕਮੇ ਸਾਵਣ ਆਇਆ ਮੈਂ ਸਤਿਕਾਰ ਜੋ ਆਇਆ ਨਾ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਈ ਜਿਉ ਹਾਂ ਗੁਰ ਮਿਲ ਇੱਕ ਪਛਾਣਦਾ ਜਰਾ ਕਾਗਲ ਚਿੱਤ ਨਾ ਜਾਣਦਾ ਹਰ ਕਿੱਤੇ ਹਰ ਕਿੱਤੇ ਕਾਰੇ ਲਾਇਨ ਜਿਉ ਭਾਵੇ ਸਿਵੇ ਨਿਭਾਈ ਜਿਉ ਤੁਸੀਂ ਭੋਗ ਹੋ ਪਹੁੰਚਿਓ ਭਾਈ ਹੋ ਭਾਈ ਹੋ ਗੁਰ ਦੇ ਬਾਣ ਕਵਾਏ ਪਹਿਨਾਈਓ ਹੋਂ ਹੋਆ ਮਾਰ ਪਿੰਡ ਦਾ ਬੰਨ ਆਉਂਦੇ ਪੰਜ ਸਰੀਕ ਜਿਉ ਹੋਂ ਆਇਆ ਸਿਆਮੇ ਅਤੇ ਹੰਡੀਆਂ ਪੰਜ ਕਿਰਸਾਨ ਵਜੇਰੇ ਮੈਂ ਹੰਡੀਆਂ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁੱਠਾ ਖੂਬ ਗਿਰਾਓ ਜਿਉ ਹੋਂ ਵਾਰੀ ਘੁੰਮਾਂ ਜਾਂਦਾ ਇੱਕ ਸਾਹਾ ਤੁਧ ਧਿਆਈਂਦਾ ਉੱਜਰ ਥਾਂ ਵਸਾਇਓ ਹੋਂ ਤੁਧ ਵਿੱਟੋਂ ਕਰਵਾਉਣ ਜਿਉ ਹਰ ਇੱਥੇ ਨਿੱਤ ਧਿਆਈਂਦਾ ਮਨ ਚਿੰਦੀ ਸੋਗਲ ਪਾਇੰਦਾ ਸਭੇ ਕਾਜ ਸਵਾਰੀਆਂ ਨਾਹੀਆਂ ਮਨ ਕੀ ਭੁੱਖ ਜਿਉ ਮੈਂ ਛੱਡਿਆ ਸਭੋ ਸੰਦੜਾ ਗੁਸਾਈ ਸੇਵੀ ਸੰਤ ਸੱਚੜਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਸਬੱਧਾ ਸਿੱਖ ਜਿਉ ਮੈਂ ਸਿੱਖੀ ਨੂੰ ਸਿੱਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਇਆ ਮਸਤਕ ਧਰ ਕੇ ਹੱਥ ਜਿਉ ਮੈਂ ਬੱਧੀ ਸੱਚ ਧਰਮਸਾਰ ਹੈ ਗੁਰਸਿੱਖਾਂ ਲੈਂਦਾ ਭਾਲ ਕੈ ਪੈਰ ਧੋਵਾਂ ਪੱਖਾ ਫੇਰਦਾ ਤਿਸਨੇ ਵਨੇਵ ਤਿਸ ਨਿਵ ਨਿਵ ਲੱਗਾ ਪਾਏ ਜੀਓ ਸੁਣ ਗੱਲਾਂ ਗੁਰ ਕਹਿ ਆਇਆ ਮਾਂ ਨਾਮ ਦਾ ਨਿਸ਼ਨਾਨ ਦਿੜਾਇਆ ਸਭ ਸਭ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ ਵੇੜੀ ਚਾੜ ਜਿਓ ਹਸਾ ਸਿਰ ਸਿਰ ਦਿਨ ਰਾਤ ਜਿਓ ਦੇ ਕੰਨ ਸੁਣੋ ਅਰਦਾਸ ਜਿਓ ਠੋਕ ਵਜਾਏ ਸਭ ਡਿਪੀਆਂ ਤੇ ਸਾਪੇ ਲੈਣ ਛਡਾਏ ਜਿਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਜਾਮ ਦਾ ਸਭ ਸਖਾਲੀ ਉੱਠੀਆਂ ਹੋਆ ਹਲੇਮੀ ਰਾਤ ਜਿਓ ਚਿਮ ਚਿਮ ਅੰਮ੍ਰਿਤ ਵਸਦਾ ਬਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤੁਧ ਉੱਪਰੇ ਤੂੰ ਆਪੇ ਪਾਹੇ ਥਾਏ ਜਿਓ ਤੇਰਿਆਂ ਭਗਤਾਂ ਭੁੱਖ ਸਰ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇ ਦਰਸ਼ਨ ਸੁਖਦਾਤੀਆ ਮੈਂ ਗੱਲ ਵਿੱਚ ਦੇਵ ਮਲਾਏ ਜਿਓ ਤੁਧ ਜੇਵੜਾ ਵਨ ਭਾਲਿਆ ਤੂੰ ਦੀਪ ਲੋ ਕੇ ਆਨਿਆ ਤੂੰ ਥਾਂ ਥਨੰਤਰ ਦਬ ਰਿਹਾ ਨਾਨਕ ਭਗਤਾਂ ਸੱਚਾ ਚਾ ਆਧਾਰ ਜਿਓ ਹੋਂ ਗਸਾਈ ਦਾ ਪਹਿਲਵਾਨਣਾ ਮੈਂ ਗੁਰਮਿਲ ਉੱਚ ਦਵਾਨਣਾ ਹਾਂ ਸਭ ਹੋਈ ਸਿੰਜੇ ਇਕੱਠੀਆਂ ਦੇ ਬੈਠਾ ਵੇਖੇ ਆਪ ਜੀਉ ਬਾਤ ਵਜਨ ਧਮਕ ਭੇਰੀਆਂ ਮਨ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਉ ਸਭ ਇਕੱਠੇ ਹੋਏ ਆਇਆ ਘਰ ਜਾਸਨ ਬਾਟ ਬਿਠਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਨਾ ਚੇਨਾ ਬਾਰਾ ਹਰ ਦਿੱਸੇ ਹਾਜ਼ਰ ਜਾਹਰਾ ਸੁਣ ਸੁਣ ਤੁਝੇ ਧਿਆਈ ਦੇ ਤੇਰੇ ਭਗਤ ਰੱਥੇ ਗੁਣ ਥਾ ਜਿਉ ਮੈਂ ਜੁਗ ਜੁਗ ਦੇ ਸੇਵੜੀ ਗੁਰਕੱਟੀ ਮਹਿਲ ਦੀ ਜੇਵੜੀ ਹਾਂ ਬਹੁੜ ਸਿੰਘ ਨਾ ਨੱਚੂ ਨਾਨਕ ਔਸਰ ਲੱਦਾ ਭਾਲ ਜਿਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਿਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕੇ ਬਨਜਾਰਿਆ ਮਿੱਤਰਾ ਹੁਕਮ ਪਇਆ ਗਰਪਾਸ ਉਧਾਪਾਂਤਰ ਕਰੇ ਬਨਜਾਰਿਆ ਮਿੱਤਰਾ ਖਸੂ ਸੇਤੀ ਅਰਦਾਸ ਖਸੂ ਸੇਤੀ ਅਰਦਾਸ ਵਖਾਣੇ ਉਧ ਧਿਆਨ ਦਿਵ ਲਾਗਾ ਨਾ ਮਰਜਾਦ ਆਇਆ ਕਲ ਪਿੱਤਰ ਬੋੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਕ ਤੈਸੀ ਜਿਹੜੇ ਪਾਸ ਕੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਇਆ ਗਰਪਾਸ ਦੂਜੇ ਪੈਰੇ ਰਹਿਣ ਕੇ ਬਨਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਨਜਾਰਿਆ ਮਿੱਤਰਾ ਜਿਉਂ ਜਿਸਦਾ ਕਰਕਾਨ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹੇ ਸੁਤ ਮੇਰਾ ਚੇਤ ਚੇਤ ਮੂੜ ਮਨ ਮੇਰੇ ਅੰਤ ਨਹੀਂ ਕਟੇਰਾ ਜਿਨ ਰਚ ਰਚਿਆ ਕਿਸੇ ਨ ਜਾਣੇ ਮਨ ਪਿੱਤਰ ਤਦ ਗਿਆਨ ਕੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ ਤੀਜੇ ਪੈਰੇ ਰਹਿਣ ਕੇ ਬਨਜਾਰਿਆ ਮਿੱਤਰਾ ਧੰਨ ਜੋਗ ਸਿਉ ਚੇਤ ਹਲਕਾ ਨਾਮ ਨੇ ਚੇਤੀ ਬਨਜਾਰਿਆ ਮਿੱਤਰਾ ਬੱਧਾ ਛੁੱਟੇ ਜਿੱਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬੇਕਲ ਪਿਆ ਸਾਨੂੰ ਮਾਇਆ ਧਨ ਸਵਰਤਾ ਜੋ ਬਲਮੱਤਾ ਅਲਾ ਜਨ ਗਵਾਇਆ ਧਨ ਸੇਤੀ ਵਪਾਰ ਨਾ ਕੀਤੋ ਤੇ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਧਨ ਜੋ ਸੋ ਚੇਤੇ ਚੌਥੇ ਪੈਰੇ ਰਹਿਣ ਕੇ ਬਨਜਾਰਿਆ ਮਿੱਤਰਾ ਲਾ ਵੀ ਆਇਆ ਖੇਤ ਜਾਂ ਜਾਂ ਪਕੜ ਚਲਾਇਆ ਬਨਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਪੇਤ ਫੇਰ ਚੇਤ ਹਰ ਕਿਸੇ ਨਾ ਮਿਲਿਓ ਜਾਂ ਜਾਂ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖੇਨੇ ਪਇਆ ਪਰਾਇਆ ਸਾਈ ਵਸ ਪ੍ਰਾਪਤ ਹੋਈ ਜਿਸਿਓਂ ਲਾਇਆ ਹੇਤ ਕਹੋ ਨਾਲ ਪੁਰਾਣੀ ਚੌਥੇ ਪੈਰੀ ਲਾਵੀ ਲੁਣਿਆ ਖੇਤ ਸਿਦਾਗ ਮਹੱਲਾ ਪਹਿਲਾ ਪਹਿਲੇ ਪੈਰੇ ਰਣਕੇ ਵਣਜਾਰਿਆ ਮਿੱਤਰਾ ਬਾਰਕ ਬੁੱਧ ਚੇਤ ਕੀਰ ਕੀਤੀਏ ਖਿਆਲੀਏ ਵਣਜਾਰਿਆ ਮਿੱਤਰਾ ਮਾਤ ਪਿਤਾ ਸੁੱਤ ਹੇਤ ਮਾਤ ਪਿਤਾ ਸੁੱਤ ਨਿਹੋਂ ਘਨੇਰਾ ਮਾਇਆ ਮੂੰਹ ਸਵਾਈ ਸੰਜੋਗੀ ਆਇਆ ਕਿਤ ਕਮਾਇਆ ਕਰਨੀ ਘਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਧੀ ਦੂਜੇ ਹੇਤ ਕਹੋ ਨਾਲ ਪੁਰਾਣੀ ਪਹਿਲੇ ਪਹਿਰੇ ਛੁੱਟੇਗਾ ਹਰ ਸਚੇਤ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਾਜੋ ਬੰਨੇ ਮਤ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦਰੇ ਨਾਮ ਨਾ ਚਿੱਤ ਰਾਮ ਨਾਮ ਘਟੇ ਅੰਤਰ ਨਾਹੀ ਹੋਰ ਜਾਣੇ ਰਸਤਾ ਸਮਿੱਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰਹਿ ਗੁਝੂਠੇ ਤੀਰਥ ਵਰਤ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਲ ਭਾਏ ਭਗਤ ਨੇ ਸਾਰਾ ਲੁਕਦਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰ ਹੰਸ ਲੱਖੜੇ ਆਏ ਜੋ ਬਨ ਘਟੇ ਜਰਗਾ ਜਿਹਨੇ ਜਿਹਨੇ ਜਿਹਨੇ ਵਣਜਾਰਿਆ ਮਿੱਤਰਾ ਆਪ ਘਟੇ ਦਿਨ ਜਾਈ ਅੰਤਕਾਲ ਪਛਤਾ ਸੀ ਅੰਦਲੇ ਜਾਂ ਜਾਂ ਪਕੜ ਚਲਾਇਆ ਥਾ ਕਿਸੇ ਆਪਣਾ ਘਰ ਘਰ ਰੱਖਿਆ ਸਿਨੇ ਭਇਆ ਪਰਾਇਆ ਬੁੱਧ ਵਿਸਰਜੀ ਗਈ ਸਿਆਣਪ ਕਰੇ ਅਵਗਣ ਪਛਤਾਏ ਕਹੋ ਨਾਨਕ ਪੁਰਾਣੀ ਤੀਜੇ ਪੈਰੇ ਭਵ ਚਿੱਤ ਹੋ ਨਿਵਲਾਏ ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿੰਦ ਪਇਆ ਕਨਕੀਣ ਅੱਖੀ ਅੰਧ ਨਾ ਦਿਸੀ ਵਣਜਾਰਿਆ ਮਿੱਤਰਾ ਕੰਨੀ ਸੁਣੇ ਨਵੈਣ ਅੱਖੀ ਆਂਦੀ ਰਸ ਨਾਹੀ ਰਹੇ ਪਰਾ ਕੋ ਤਾਣਾ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ ਮਨਮੁਖ ਅਮਨ ਜਾਣਾ ਖੜ ਪੱਕੀ ਕੁੜ ਭੱਜੇ ਵਿੰਸੇ ਆਏ ਚੱਲੇ ਕਿਆ ਮਾਨ ਕਹੋ ਨਾਨਕ ਪੁਰਾਣੀ ਚੌਥੇ ਪੈਰੇ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ ਉੜ ਕੇ ਆਇਆ ਤਿੰਨ ਸਹਾਇਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਅਵਗਣ ਖੜ ਖੜ ਸਨ ਬੰਨ ਗੁਣ ਸੰਜਮ ਜਾਵੇ ਚੋਟ ਨਾ ਖਾਵੇ ਨਾ ਤੇ ਜੰਮਣ ਮਰਨਾ ਕਾਲ ਜਾਲ ਜੰਮ ਜੋ ਹੈ ਨਾ ਸਾਕੇ ਭਾਏ ਭਗਤ ਪੈ ਤਰਨਾ ਪਾਸੇ ਤੀ ਜਾਵੇ ਸਹਿ ਸਮਾਵੇ ਸਮਾਵੇ ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ ਸਾਚੇ ਤੇ ਪਤ ਪਾਵੇ ਤਿਰਾਗ ਮਹੱਲਾ ਚੌਥਾ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਅੰਦਰ ਉਧਰ ਮਝਾਰ ਹਰ ਧਿਆਵੇ ਹਰ ਉੱਚਨੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਅਰਾਧੇ ਵਿੱਚ ਅਗਨੀ ਹਾਰ ਜਪ ਜੀਵਿਆ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸੇ ਪੀਤਾ ਮਾਥੀ ਵਿਆ ਜਿਸ ਕੀ ਵਸਤ ਤੇ ਚੇਤੋ ਪ੍ਰਾਣੀ ਘਰ ਹਿਰਦੇ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਆ ਕਿਰਪਾ ਧਾਰ ਦੂਜੇ ਪੈਰੇ ਰਹਿਣ ਕੇ ਰਹਿਣ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਘਰ ਪਾਲੀਏ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗੱਲ ਆਏ ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੇ ਖੱਟ ਖਵਾਵੇ ਜੋ ਦੇਵੇ ਤਿਸੇ ਨਾ ਜਾਣੇ ਮੂੜਾ ਦਿੱਤੇ ਤੁਹਾਨੂੰ ਲੁਪਟਾਵੇ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ ਹਰ ਧਿਆਵੇ ਮਨ ਦਿਵਲਾਏ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਤਿਸ ਕਾਰਨ ਕਬ ਹੰ ਖਾਏ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਹਲ ਜੰਜਾਲ ਮਨ ਚਿਤਵੇ ਧਨ ਸੰਚਵੇ ਵਣਜਾਰਿਆ ਮਿੱਤਰਾ ਹਰ ਨਾਮ ਹਰ ਨਾ ਸੰਭਾਲ ਹਰ ਨਾਮ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਿਖਾਈਏ ਧਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਾਈ ਜਿਸਨੂੰ ਕਿਰਪਾ ਕਰੇ ਗੁਰੂ ਮੇਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜੇ ਪੈਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਣ ਕੇ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਉਂਦੀ ਕਰ ਸੇਵੋ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਹਰ ਚੱਲੀ ਰਹਿਣ ਅਵੇ ਹਾਂਦੀ ਹਰ ਸੇਵੋ ਖਿਨ ਖਿਨ ਖਿਲ ਮੋਲ ਨਾ ਕਰੇ ਹੋ ਜਿੱਤੇ ਆਸਰ ਯੁਗ ਯੁਗ ਹੋਵੋ ਹਰ ਸੇਤੀ ਸਦਮਾਨ ਹੋ ਰਲੀਆਂ ਜਨਮ ਮਰਨ ਦੁੱਖ ਗੁਰਪ੍ਰਸਾਦ ਸਤਿਗੁਰ ਸਾ ਸਵਾਮੀ ਭੇਦ ਨ ਜਾਣੋ ਜਿੱਤ ਮੇਲ ਹਰ ਪਲ ਸਵਾਦੀ ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਸਫਲ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਧਰ ਪਾਇਆ ਤਾ ਉਧਰੇ ਮਾਹੇ ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖ ਤਿਰ ਪਾਇਆ ਮਾਤ ਪਿਤਾ ਭਾਈ ਸੁਤਬੰਤਾ ਤਿੰਨ ਪਿੱਤਰ ਪ੍ਰਭੂ ਸੰਜੋਇਆ ਕਰਮ ਸੋ ਕਰਮ ਕਰਾਏ ਆਪੇ ਇਸ ਜਨਤੇ ਵਾਸ ਕਿਸ ਨਾਹੇ ਕਹੋ ਨਾਨਕ ਪੁਰਾਣੀ ਪਹਿਲੇ ਪੈਰੇ ਧਾਰ ਪਾਇਤਾ ਉਧਰੇ ਮਾਹੇ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨ ਮਤਾ ਅਹਮੇ ਬੁਰਾ ਭਲਾ ਨਾ ਪਛਾਣੀ ਪਾਣੀ ਅੱਗੇ ਪੰਥ ਖਰਾਰਾ ਪੂਰਾ ਸਤਿਗੁਰ ਕਬ ਹੋ ਨੱਚ ਸੇਵਿਆ ਫਿਰ ਠੰਡੇ ਜਾਂ ਮਜੰਦਾਰਾ ਧਰਮ ਰਾਏ ਜਾਂ ਫਖਰ ਸਬਰੇ ਤਾਬ ਕਿਆ ਜਵਾਬ ਕਰੇ ਕੋ ਨਾਨਕ ਦੂਜੇ ਪੈਰੇ ਪਾਣੀ ਪਰ ਜੋ ਵੱਲ ਹਰੀ ਦੇ ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਬਿਖ ਸੰਚੇ ਅੰਧ ਅਗਿਆਨ ਪੁੱਤਰ ਕੁਲੱਤਰ ਮੋਹ ਗਿਆ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿ ਲਵਾਨ ਅੰਤਰ ਲਹਿ ਲਵਾਨ ਪ੍ਰਾਣੀ ਸੁਪਰਾ ਚਿਤ ਨਾ ਆਵੇ ਸਾਧ ਸੰਗ ਸੰਗ ਨਹੀਂ ਕੀਆ ਬਹੁ ਜੋਨੀ ਦੁੱਖ ਪਾਵੇ ਸੱਜਣ ਹਾਰ ਵਿਸਾਰਿਆ ਸਾਮੀ ਕਨਕ ਨਗੋ ਧਿਆਨ ਕੋ ਨਾਨਕ ਪ੍ਰਾਣੀ ਦੀ ਤੀਜੇ ਪੈਰੇ ਬਿਖ ਸੰਚੇ ਅੰਧ ਗਿਆਨ ਚੌਥੇ ਪੈਰੇ ਰੰਕੇ ਵਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗੇ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪੁਰਾਣੀ ਅੰਤੇ ਹੋਏ ਸਿਖਾਈ ਮੋਹ ਮਾਇਆ ਤੇਰੇ ਸੰਗ ਨਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਜਰੀ ਅੰਧਿਆਰੀ ਸੇਬ ਸਤਿਗੁਰ ਚਾਨਣ ਹੋਏ ਕੋ ਨਾਨਕ ਪੁਰਾਣੀ ਚੌਥੇ ਪੈਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਇੱਕ ਰੱਤੀ ਵੇਲ ਨਾ ਦੇਵਣੀ ਵਣਜਾਰਿਆ ਮਿੱਤਰਾ ਓਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਗ ਚੜਾਇਆ ਚਲਾਇਆ ਮਨ ਮੁਖ ਸਦਾ ਦਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗੇ ਸਦਾ ਸਹੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਯੋਗ ਬੋਵੇ ਸੁਖਾਤ ਕੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਪਵਾਤ ਸਦਾ ਮਨ ਦਾ ਚੌਥਾ ਘਰ ਦੂਜਾ ਸ਼ਾਂਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦੇ ਆਣੀ ਪੀੜੇ ਕਿਉਂ ਹਰ ਕਰ ਦਰਸ਼ਨ ਪਿੱਖੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸੋਹਰੜੇ ਕੰਮ ਸਿੱਖੇ ਸੋਹਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਈਆਂ ਵਿੱਚ ਫਿਰੇ ਸਹੇਲੀ ਹਰ ਦਰਗੇ ਬਾਂ ਲੜਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕੇ ਰੱਖੇ ਮੁੰਦੇ ਆਣੀ ਪੀੜੀ ਗੁਰਮੁਖਾਰ ਦਰਸ਼ਨ ਦਿੱਖੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਲਿਆ ਬਿਨਸਿਆ ਰਤਨ ਪਦਾਰਥ ਲਾਦਾ ਹੁਮੇ ਰੋਗ ਗਿਆ ਦੁੱਖ ਲਾਥਾ ਆਪੇ ਆਪ ਆਪੇ ਗੁਰਮਤ ਖਾਧਾ ਅਕਾਲ ਮੁੱਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਝ ਸਹੰਦੀ ਪੇਵਕੜੇ ਹਰ ਜਪ ਸਹੇਲੀ ਵਿੱਚ ਸੋਹਰੜੇ ਖਰੀ ਸੁਹੰਦੀ ਸੋਹਰੜੇ ਵਿੱਚ ਖਰੀ ਸੁਹੰਦੀ ਜਿੰਤੇ ਪੇਵਕੜੇ ਨਾਮ ਸੰਭਾਲਿਆ ਸਭ ਸਫਲਿਓ ਜਨ ਤਿੰਨਾ ਦਾ ਗੁਰਮੁਖ ਜਿੰਨਾ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲਕਾਰਜ ਸੋਇਆ ਹਰ ਵਰ ਪਾਇਆ ਹਰ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜਨ ਸੁਹੰਦੀ ਹਰ ਪਵ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਅਖੰਡ ਬ੍ਰਹਿਮੰਡ ਹਰ ਸੋਭਾ ਹੋਈ ਇਹ ਦਾਨ ਨਾ ਲਲੇ ਰਲਾਇਆ ਹੋਰ ਮਨਮੁਖ ਦਾਜ ਦੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਭਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਰਨ ਦੀ ਹਰ ਜੁਗੇ ਜੁਗੋ ਜੁਗ ਹੈ ਜੁਗੋ ਸਤ ਪੀੜੀ ਗੁਰੂ ਚਲਨ ਦੀ ਜੁਗ ਜੁਗ ਪੀੜੀ ਚੱਲੇ ਸਤਿਗੁਰੂ ਕੀ ਜਿੰਨੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨਾ ਕਬ ਹੀ ਬਿਨਸੇ ਜਾਵੇ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਦੇ ਕੋ ਜਪ ਹਰ ਹਰ ਨਾਮ ਸਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧਨ ਦੀ ਸਿਰਾਗ ਮਹੱਲਾ ਪੰਜਵਾਂ ਸੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸੰਭਾਲੇ ਹਰ ਪਿਆ ਮਨ ਪਿਆਰਿਆ ਜੀਉ ਮਿੱਤਰਾ ਹਰ ਨਿਭੇ ਤੇਰੇ ਨਾਲੇ ਸੰਤ ਸਹਾਈ ਹਰ ਨਾਮ ਪਿਆਈ ਬਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੇ ਚੰਨ ਕਮਲ ਸਿੱਤ ਲਾਏ ਜਲ ਥਲ ਫੂਲ ਆ ਬਨਵਾਲੀ ਘੱਟ ਘੱਟ ਨਗਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਉ ਮਿੱਤਰਾ ਬਿਖ ਸਾਗਰ ਸੰਸਾਰੇ ਚੰਨ ਕਮਲ ਕਰ ਬੋਝ ਕਰਤੇ ਸਤ ਸਹਿਸਾ ਦੁੱਖ ਨਾ ਵਿਆਪੇ ਗੁਰਪੁਰਾ ਭੇਟੇ ਵਡਭਾਗੀ ਅੱਠ ਪੈਰ ਪ੍ਰਭ ਜਾਪੇ ਅੱਜ ਗਾਦੀ ਸੇਵਕ ਸਵਾਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਉ ਮਿੱਤਰਾ ਹਰ ਲੱਦੇ ਖੇਡ ਸਵਾਲੀ ਮਨ ਪਿਆਰਿਆ ਜੀਉ ਮਿੱਤਰਾ ਹਰ ਦਰ ਨੈਚਲ ਮੱਲੀ ਹਰ ਦਰ ਸੇਵੇ ਰੱਖ ਪੇਵੇ ਨੈਚਲਾ ਸੁਣ ਪਾਇਆ ਤੈ ਜਨਮ ਨਾ ਮਨ ਨਾ ਆਵਣ ਜਾਣਾ ਸੰਤਾ ਦੁੱਖ ਮਿਟਾਇਆ ਚਿੱਤਰ ਵਿਵਤ ਕਾ ਕਾਗਦ ਫਾਰਿਆ ਜਮ ਦੁੱਤਾਂ ਕਛੂਨੇ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਡ ਸਵਾਲੀ ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪ ਪ੍ਰਗਾਸੋ ਸਿਮਰ ਸਵਾਮੀ ਸੁਖੇ ਗਾਮੀ ਚ ਸਗਰੀ ਪੁੰਨੀਆਂ पूर्वे कमाए सिर रंग पाए हर मिले श्री विसन्यांतर बाद खरवत रबिया मन उपजा वे स्वास्थो नानक सिख दे मन प्रीतम कर संता संग निवासो मन प्यारिया जीव मित्रा हर प्रेम पवित मन लीना मन प्यारिया जीव मित्रा हर जल थल जल थल हर जल मिल जीवे मीना हर पी अगाने अमृत बाने सर्व सुखा मन उठे सिद्धा पाए मंगल गाए इस गुनी सतगुर सुठे लाड लीने लाए नौ निद पाए नाओ सर्व साकर दीना नानक सिख संत समझाई हर प्रेम भक्त मन दीना श्राग के संत मन का पंजवा एक ओंकार सतगुर प्रसाद दखना हठ मजाऊ मां प्री फसे क्यों देदार संत सरनाई लभणे नान पुराना दार संत चन कमल स्यों प्रीत रीत संतन मन आवे जियो दुतिया भाव विपरीत अनीत दासा ने पावे जियो दासा ने पावे बिन दसावे एक खिन तीर्थ क्यों करे ना बिहु न मां तन मन ही ना जल बिन मछली ज्यो मरे मिल मेरे प्यारे प्राण दारे गुण सा संग मिल गावे नानके स्वामी धार अनुग्रह मान तन समावे दखना सोहंदड़ो हंब ठाए कोई न दिसे डूजड़ो फुलड़े कपाट नानक सतगुर भेटते संत तेरे वचन नूप पार संतन धार पानी विचारिये जियो सिमरत सागिरास पूर्ण विश्वास क्यों मनो विसारिये जियो क्यों मनो विसारिये निमख नहीं टारिये गुणवंत प्राण दारे मन बाशत पर देत है स्वामी जी की व्यवस्था सारे नाथ के नाथे सर्व के साथे जप जुए जन्म न हारिये नानक की बेनंती प्राप्त है कृपा कर पाव जल तारिये दखना थोड़ी मज्जन साधके साई ही साई थी कृपाल लदे हम्बे थोकड़े नान खार तन माल संत सुंदर स्वामी ताम भगत है विश्राम हासा लग जीव ते जियो मंथने गुलतान सिमरत प्रभ नाम हर अमृत पीवते जियो अमृत हर पीवते सदा थिर थीवते विखे बन फीका जानिया पै कृपाल गोपाल प्रभ मेरे साथ संगत निध मानिया सर्वसो सुख आनंद कान प्यारे हर रतन मन अंतर सीवते एक तिर नहीं विसरे प्राण आधार जब जब नानक जीवते दखना जुको जो तो किनो अपने इतना खूह में दे होए आपे ही आप मोहे हो जास नानक आप सुने होए संत प्रेम ठगौरी पाए रिजाए गोविंद मन मोया जियो संतन के प्रसाद अगाध कंठे लग सोया जियो और कंठ लग्या सोया दोख सब जोया भक्त लखन कर वस पय मन सर्ब सुख उठे गोविंद तुठे जन्म मरना सब मिट गए सखी मंगलो गाया इस बजाया वर्ण माया होया कार गह दीने नानक प्रभ प्यारे संसार सागर नहीं पोया डखना साई नाम मोर की न कोई जान दो जिन्ना भाग मथाए से नानक हर रंग मान दो संत कहते पवित्र सुनते सब धन लिख संति कुल तारिया जियो जिन को साधु संग नाम हर रंग तिनी ब्रह्म विचारिया जियो ब्रह्म विचारिया जन्म सवारिया पूर्ण कृपा प्राप्त करी कर गह लीने हर जसो दीने जो न तावे मैं नह मरी सतगुर दयाल कृपाल भेटते हरे काम क्रोध लोभ मारिया कथ न जाए कथ स्वामी सदके जाए नानक वारिया सिराग महला चौथा बंजारा एक ओंकार सतनाम गुर प्रसाद हर हर उत्तम नाम है जिन सिरिया सब कोई जियो हर जी सबे प्रतपाल दा कट कट मैया सोए सो हर सदा थियाइए तिस बिना बना कोय जो मोहे माया चित लाइंदे से छोड़ चले दुख रोए जन नानक नाम ध्याया हर अंत सुखाई होए मैं हर बिना बना कोय हर गुर संता नाई पाइए बनजारिया मित्रा बन भाग प्राप्त होए रहाओ संजना बिन पाइया हार किने न पाया नाओ विच होमे कर्म कमाम दे ज्यो विश्वा पुत्र ने नाओ पिता जात न होइए गुर तिथा करे वसाओ बड़ पागी गुर पाया हर एन सलगा पाओ जन नानक प्रम पछाणिया हर कीर्त कर्म कमाओ मन हर हर लगा चाओ गुर पूरे नाम दिरड़ाया हर मिलिया हर प्रभ नाओ रहाओ जब लव्यो बनसा सहता बलग नाम त्याय चलदे नाल न चल सी हर अंते ले छाए हो मलिहारी तिन को जिनको जिन हर उठा जिन हर मन उठा आए जिन्नी हर हर नाम में चेत्यो से अंत गए पाई। ਫਰਤਾਏ ਤੁਰ ਮਸਤ ਕਰ ਪ੍ਰਭ ਨਿਕਿਆ ਜਨ ਨਾਨਕ ਨਾਮ ਤੇ ਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਭਾਰ ਲੰਘਾਏ ਰਹਾਓ ਹਰ ਆਪੇ ਆਪ ਪਾਈਂਦਾ ਹਰ ਦੇ ਆਪੇ ਦੇ ਵੇਲੇ ਹਰ ਆਪੇ ਭਰਮ ਭੁਲਾਈਂਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਐਸੇ ਵਿਰਲੇ ਕਹੀ ਕੇ ਹੋ ਬਲਿਹਾਰੀ ਤਿੰਨ ਕੋ ਜਿਨ ਹਰ ਪਾਇਆ ਗੁਰਮੁਖੇ ਜਨ ਨਾਨਕ ਕਮਲ ਪ੍ਰਗਾਸਿਆ ਪ੍ਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਾਓ ਜਿੰਦੂ ਸਭ ਕਿਲਮਿਖ ਦੁੱਖ ਪਰ ਹਰੇ ਰਹਾਓ ਕਟ ਕਟ ਰਮਈਆ ਮਨ ਵਸੇ ਕਿਉਂ ਪਾਈਏ ਕਿਰਤ ਭਾਤ ਗੁਰ ਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿੱਤ ਮੈਂ ਤਨ ਨਾਮ ਆਧਾਰ ਹੈ ਹਰ ਨਾਮੇ ਕੇ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾ ਹੈ ਹਰ ਨਾਮੇ ਹੀ ਜਤ ਪਤ ਨਾਨ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਾਤ ਰਹਾਓ ਜਿਨ ਕੋ ਪੂਰਬ ਦਿਖਿਆ ਤੇ ਆਏ ਮਿਲੇ ਗੁਰਪਾਤ ਸੇਵ ਭਾਈ ਬਣ ਜਾਣਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਬਣ ਵਪਾਰੀਆਂ ਜਿਨ ਵੱਖਰ ਲੱਦੇ ਅੜਾ ਹਰ ਰਾਸ ਗੁਰਮੁਖਾਂ ਦਰ ਮੁੱਖ ਉਜਲੇ ਤੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿੰਨਾ ਪਾਇਆ ਬਿਨਾਂ ਆਪ ਤਿੱਠਾ ਗੁਣਤਾਸ ਹਰ ਧਿਆਵੋ ਸਾਸ ਗਰਾਸ ਮਨ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ ਹਰ ਨਾਮ ਜਿੰਨਾ ਰਹਿਰਾਸ ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਖੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸਿਜਾ ਗਿਆ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਮਸੇ ਨਚਰ ਮਤ ਅਪਾਰ ਰਤਨ ਮਨ ਪਾਇਆ ਗੁਰਕਾ ਸ਼ਬਦ ਵਿਚਾਰ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਅਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਮਨ ਮਾਇਆ ਮੋਹਿਆ ਵੇਖਣ ਸੁਣਨਾ ਹੋਏ ਸਹਿ ਦੇਖ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਬੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇ ਦਾ ਹੈ ਅਮਰ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾਹੀਂ ਡਰ ਭਰਮ ਪਾਉ ਦੂਰ ਕਰ ਹਰ ਤਿਸੇ ਨੂੰ ਸਲਾਹੇ ਜੇ ਤੁਧ ਰੱਖੇ ਵਾਰ ਘਰ ਹਰ ਜਿਸਨੂੰ ਹੋਏ ਦਿਆਲ ਸੋ ਹਰ ਜਪ ਭੋ ਬਿਖਮ ਤਾਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਅਠਾਰ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾ ਦੇਦਾਰ ਪੂਰੇ ਪਾਏ ਸਾ ਥਾਉਣਾ ਹੀ ਖਾਇਕਾ ਪੌੜੀ ਸਭ ਆਪੇ ਤੁਧ ਵਪਾਏ ਕੇ ਆਪ ਘਾਰੇ ਲਾਈ ਤੂੰ ਆਪੇ ਵੇਖ ਵਿਖਲਾ ਆਪੇ ਆਪਣੀ ਵਡਿਆਈ ਹਰ ਤੁਧਨੋਂ ਬਾਹਰ ਕਿਸੇ ਨਾਹੀਂ ਤੂੰ ਸੱਚਾ ਸਾਈਂ ਤੂੰ ਆਪੇ ਆਪ ਵਰਤਦਾ ਸਭ ਨਹੀਂ ਥਾਈ ਹਰ ਕਿਸੇ ਧਿਆਵੋ ਸੰਤ ਜਨੋਂ ਜੋ ਲਏ ਛਡਾਈ ਸਲੋਕ ਮਹੱਲਾ ਪਹਿਲਾ ਫੱਕਰ ਜਾਤੀ ਫੱਕਰ ਨਾਉ ਸਭਨਾ ਜੀਆਂ ਇੱਕਾ ਚਾਓ ਆਪੋ ਆਪੋ ਜੇ ਕੋ ਭਲਾ ਕਹਾਏ ਨਾਨਕ ਜਾ ਤਾਂ ਪਰ ਜਾਪੇ ਜਾ ਪਤ ਲਿਖੇ ਪਾਏ ਮਹੱਲਾ ਦੂਜਾ ਜਿਸ ਪਿਆਰੇ ਚਨੇ ਹੋ ਤਿਸ ਅੱਗੇ ਮਰ ਚੱਲੀਏ ਤ੍ਰਿਗਿਉਣ ਸੰਸਾਰ ਤਾਂ ਕੇ ਬਾਚੇ ਜੀਵਨਾ ਪੌੜੀ ਤੁਦੇ ਆਪੇ ਧਰਤੀ ਸਾਜੀਏ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੱਟ ਤੁਲ ਸਭ ਸਾਜਿਆ ਵਪਾਰ ਕਰੀਵੇ ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮ ਥੀਵੇ ਤਿੰਨ ਜਮ ਕਾਲ ਨਾ ਵਿਆਪੀ ਤਿੰਨ ਸੱਚ ਅੰਮ੍ਰਿਤ ਪੀਵੇ ਉਹ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗ ਛੁਟੀਵੇ ਸਲੋਕ ਮਹੱਲਾ ਪਹਿਲਾ ਕੁਲ ਕਰਕੇ ਬੱਚਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਈ ਜਾਂ ਕੀਮਤ ਪਾਏ ਤਾਂ ਕਹੀਂ ਨਾ ਜਾਏ ਸਰੇ ਸਰੀਅਤ ਕਰੇ ਵਿਚਾਰ ਬਿਨ ਬੁੱਝੇ ਕੈਸੇ ਪਾਵੇ ਪਾਰ ਸਿਦਕ ਕਰ ਸਿਜਦਾ ਮਨ ਕਰ ਮਕਸੂਦ ਅਜਿਹੇ ਧਰ ਲੇਖਾਂ ਤੇ ਧਰਮ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਭਾ ਇਮ ਨਾ ਪਾਈਏ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਦੂਰ ਪੌੜੀ ਸਭ ਦੀਪ ਸਪਤ ਸਾਗਰਾ ਨਵਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਵਰਤਦਾ ਹਰ ਸਭਨਾ ਭਾਣਾ ਸਭ ਤੁਝੇ ਧਿਆਵੇ ਜੀ ਜੰਤ ਹਰ ਮਾ ਸਾਰੰਗ ਭਾਣਾ ਜੋ ਗੁਰਮੁਖਾਰ ਰਾਤ ਦੇ ਤਿੰਨ ਹੋ ਕੁਰਬਾਣਾ ਤੂੰ ਆਪੇ ਆਪ ਵਰਤਦਾ ਘਰ ਚੋਰੀ ਬਣਾਉਣਾ ਸਲੋਕ ਮਹੱਲਾ ਤੀਜਾ ਸਲੋ ਮਸਾਜਨੀ ਕਿਆ ਸਦਾਈਏ ਦੇਹੀ ਲਿਖਨੇ ਹੋ ਸਦਾ ਸਾਹਿਬ ਕੇ ਰੰਗ ਰਹੇ ਕਬੂ ਨਾ ਝੁੱਟੂ ਠਸਨੇ ਹੋ ਕਲੋ ਮਸਾਜ ਨਹੀਂ ਜਾਏ ਸੀ ਲਿਖਿਆ ਕੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਟੀ ਸੱਚੇ ਪਾਏ ਮਹੱਲਾ ਤੀਜਾ ਨਗਰੀ ਆਮਦਾ ਨਾਲ ਨਾ ਚਲੀ ਵੇਖੋ ਕੋਵੇ ਪਾਏ ਸਤਿਗੁਰ ਸੱਚ ਦਰੜਾਇਆ ਸੱਚ ਰੋਣ ਲਾਏ ਨਾਨਕ ਸ਼ਬਦੀ ਸੱਚ ਆਇਆ ਕਰਮੀ ਪੱਲੇ ਪਾਏ ਪੌੜੀ ਸਤਿਗੁਰੂ ਸੱਚ ਦਿਲਾਇਆ, ਸੱਚ ਰਹੋ ਲਿਵਲਾਏ, ਨਾਲ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ, ਪੌੜੀ ਹਰੇ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ, ਜੋ ਕਿੱਚੇ ਸੋ ਜਾਣਦਾ ਮੇਰੇ ਮਨ ਹਰ ਚੇਤ, ਜੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਵਸੇਤ, ਤੂੰ ਸੱਚਾ ਆਪਣਿਆਉ ਸੱਚਾ ਡਰੀਏ ਖੇਤ, ਜਿੰਨਾ ਨਾਨਕ ਸੱਚ ਪਾ ਸੱਚ ਪਛਾਣਿਆ ਸੇ ਸੱਚ ਰਨੇਤ, ਸਲੋਕ ਮਹਲਾ ਤੀਜਾ, ਕਰਮ ਜਲੋ ਸਣ ਮਸਵਾਣੀਏ, ਕਾਗਜ਼ ਪੀ ਜਲ ਜਾਓ ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਭਾਓ, ਨਾਨਕ ਪੁਰਬ ਲਿਖਿਆ ਕਮਾਵਣਾ ਵਰਨ ਕਰਨਾ ਜਾਏ, ਮਹਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਮਿਲਣਾ ਵੇਖੋ ਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਵਡਿਆਈ ਵੱਡੀ ਹੈ, ਹਰ ਕੀ ਹਰ ਕਾ ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ, ਪੁੱਛਿਆ ਦਾਨ ਦੇਵ ਕਾ, ਸਲੋਕ ਮਹਲਾ ਤੀਜਾ, ਹੋ ਕਰਤੀ ਸਭ ਹੋਈ ਸੰਪੋ, ਕਿਸੇ ਨੇ ਨਾ ਨਾਲ ਦੂਜੇ ਭਾਈ ਦੁੱਖ ਪਾਇਆ, ਸਭ ਜੋਹੀ ਜਾਮ ਜਾਲ, ਨਾਨਕ ਗੁਰਮ ਖੁਬਰੇ ਸੱਚਾ ਨਾਮ ਸੰਭਾਲ, ਮਹੱਲਾ ਪਹਿਲਾ ਗੱਲੀ, ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੁੱਖ ਸਿੱਧਾ ਕਾਲੀਆਂ, ਬਾਹਰ ਚਿੱਟਰੀਆਂ ਰੀਸਾਂ ਕਰੇ ਤੇ ਨਾੜੀਆਂ, ਜੋ ਸੇਵੇਦਾਰ ਖੜੀਆਂ ਨਾਲ ਖਸਮੇ ਰੱਤੀਆਂ, ਮਾਣੇ ਸੁੱਖ ਰਲੀਆਂ ਹੁੰਦੇ ਤਾਂ ਨਿਤਾਣੀਆਂ, ਰਹੇ ਨੇ ਮਾਨੜੀਆਂ, ਨਾਨਕ ਜਨ ਨਮਸਕਾਰ ਥਾ ਜੇ ਤਿਨਕੇ ਸੰਗ ਮਿਲਾਂ, ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਸਾਈਂਦਾ, ਆਪੇ ਵਿਸੇ ਬਾਲ, ਤੂੰ ਆਪੇ ਕਮਲਿਆ ਲਿਪਤ ਹੈ, ਸੇ ਹੱਥਾਂ ਵਿੱਚ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਈਂਦਾ, ਇੱਕ ਨਿਮਕੜੀ ਕਰ ਖਿਆਲ, ਹਰ ਤੁਦੋਂ ਬਾਹਰ ਕਿਸ ਨਹੀਂ, ਗੁਰਸਬਜੀ ਵੇਖ ਨਿਹਾਲ, ਸਲੋਕ ਮਹਲਾ ਤੀਜਾ, ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀ ਨਾ ਸੋਵੇ, ਜੇ ਧਨ ਖਸ ਮੈਂ ਚੱਲੇ ਰਜਾਈ, ਦਰ ਘਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਹਾਰ ਮਤ ਪਾਈ, ਗੁਰਪ੍ਰਸਾਦੀ ਸੱਚ ਸਮਾਈ, ਮਹਲਾ ਤੀਜਾ, ਮਨਮੁਖ ਨਾਮ ਵੀ ਹੋਣਿਆ, ਰੰਗ ਸੰਭਾ ਦੇਖਣਾ ਭੁੱਲ, ਇਸ ਕਾ ਰੰਗ ਦਿਨ ਛੋੜਿਆ, ਸੁੱਛਾ ਇਸ ਕਾ ਮੂਲ, ਦੂਜੇ ਲੱਗੇ ਪਚ ਮੂਏ ਮੂਰਖ ਅੰਦ ਗੁਮਾਰ, ਮਿਸਟਾ ਅੰਦਰ ਕੀਟ ਸੇ ਪੈ ਪਚੇ ਵਾਰੋ ਵਾਰ, ਨਾਨਕ ਨਾਮ ਰੱਚੇ ਸੇ ਰੰਗਲੇ, ਗੁਰਕੇ ਸਹਿ ਸਵਾਏ, ਭਗਤੀ ਰੰਗ ਨਵਤਰੇ, ਸੱਜੇ ਰਹੇ ਸਮਾਏ, ਪੌੜੀ ਸਿਸ਼ਟ ਪਾਈ ਸਾਭ ਤੋਂ ਜਾਪੇ ਰਿਜ ਸਵਾਇਆ, ਇੱਕ ਵਾਲ ਛਲ ਕਰਕੇ ਖਾਵਦੇ ਮੂੰਹੋਂ ਕੁੜਕ ਸੱਤ ਤਿੰਨੀ ਟਾਇਆ, ਤੁਰੇ ਆਪੇ ਭਾਵੇ ਸੋ ਕਰੇ, ਤੁਰੇ ਉੱਤੇ ਕੰਮ ਹੋਏ ਲਾਇਆ, ਇਤਨਾ ਸੱਚ ਬੁਝਾਇਆ, ਇੰਨਾ ਅਤੁੱਟ ਭੰਡਾਰ ਦਿਵਾਇਆ, ਹਰ ਚੇਤ ਖਾਏ ਤਿੰਨਾ ਸਫਲ ਹੈ, ਚਿੱਤਾ ਹੱਥ ਚਗਾਇਆ, ਸਲੋਕ ਮਹਲਾ ਤੀਜਾ,
1: ਦੂਜੇ ਪਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਸਟ ਜਾਏ, ਜਿਨ ਜੀਉ ਪਿੰਨ ਦਿੱਤਾ ਕਹੋ ਨਾ ਚੇਤੇ, ਜੋ ਦਿੰਦਾ ਰੇਤ ਸੰਭਾਏ, ਜਮਕਾ ਬਹਾ ਗਲੋਂ ਨਾ ਕੱਟੀਏ, ਫਿਰ ਆਵੇ ਜਾਏ, ਮਨਮੁਖ ਕਿਸ਼ਮ ਸੁੱਝੇ, ਅੰਦਲੇ ਪੁਰਬ ਲਿਖਿਆ ਕਮਾਏ, ਪੂਰੇ ਭਾਗ ਸਤਿਗੁਰਮਈ, ਸੁਖਦਾਤਾ ਨਾਮ ਵਸੇ ਮਨਾਏ, ਸੁਖ ਮਾਣੇ ਸੁਖ ਪਹਿਨਣਾ, ਸੁਖੇ ਸੁਖ ਵਿਹਾਏ, ਨਾਨਕ ਜੋ ਨਾਉ ਮਨੋ ਨਾ ਵਿਸਾਰੀਏ, ਚਿਤ ਦਰ ਸੱਚੇ ਸੋਭਾ ਪਾਏ, ਮਹੱਲਾ ਤੀਜਾ, ਸਤਿਗੁਰ ਸੇਵ ਸੁਖ ਪਾਇਆ, ਸਚ ਨਾਮ ਗੁਣਤਾਸ, ਗੁਰਮਤਿ ਆ ਪਛਾਣਿਆ, ਰਾਮ ਨਾ ਪ੍ਰਗਾਸ, ਸਚੋ ਸਚ ਕਮਾਵਣਾ, ਵਡਿਆਈ ਵੱਡੇ ਪਾਸ, ਜੀਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੇ ਮਾਹੀ, ਬਿਨ ਨਾਵੇਂ ਤ੍ਰਿਜੀ ਵਾਸ, ਗੁਰਮਤਿ ਨਾਉ ਪਾਈਏ ਮਨਮੁਖ ਮੋਹੇ ਵਿਨਾਸ, ਜਿਉਂ ਭਾਵੇ ਤਿਉਂ ਰਾਸ ਤੂੰ, ਨਾਨਕ ਤੇਰਾ ਦਾਸ ਪੌੜੀ, ਸਭ ਕੋ ਤੇਰਾ ਤੂੰ ਸਬਜ਼ਦਾ, ਤੂੰ ਸਭ ਨਾ ਰਾਸ, ਸਭ ਤੁਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜੇ ਤੂੰ ਦੇ ਤਿਸ ਸਭ ਕਿਛ ਮਿਲੇ, ਇੱਕ ਨਾ ਦੂਰ ਹੈ ਪਾਸ, ਤੁਦ ਵਾਜੋਂ ਥਾਂ ਕੋ ਨਾਹੀਂ, ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ, ਸਭ ਤੁਦੇ ਨੂੰ ਸਲਾਹਦੇ ਡਰ ਗੁਰਮੁਖਾਂ ਨੂੰ ਪ੍ਰਗਾਸ, ਸਲੋਕ ਮਹਲਾ ਤੀਜਾ, ਪੰਡਿਤ ਪੜ ਪੜ ਉੱਚਾ ਕੁੱਕਦਾ, ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨੀ, ਮਨ ਮੂਰਖ ਗਵਾਰ, ਦੂਜੇ ਪਾਏ ਜਗਤ ਪ੍ਰਬੋਧਾ, ਨਾ ਬੂਝੇ ਵਿਚਾਰ, ਬੇਥਾ ਜਨਮ ਗਵਾਇਆ ਮਰ ਜੰਮੀ ਵਾਰੋ ਵਾਰ, ਮਹੱਲਾ ਤੀਜਾ, ਜਿਨੀ ਸਤਿਗੁਰੂ ਸੇਵਿਆ ਤਿਨੀ ਨਾਉ ਪਾਇਆ, ਬੂਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੇ, ਚੁੱਕੇ ਕੂਕ ਪੁਕਾਰ, ਆਪੇ ਨੂੰ ਆਪ ਖਾਏ ਮਨ, ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਵਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਪਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਹਠ ਕਿੰਨੀ ਨ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਈ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹਿਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪੇ ਹੁਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਹੰਕਾਰ ਮਰਨ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਮੇ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰਨਾਮ ਦਿੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹੁਮੇ ਮਾਰ ਇਕ ਲਿਵ ਲਾਗੀ ਅੰਤਰ ਨਾ ਵਿਸਾਇਆ ਗੁਰਮਤਿ ਜਮ ਜੋਇ ਨਾ ਸਾਕੀ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾ ਲਾਇਆ ਜਾਂ ਨਾਨਕ ਨਾਮ ਲਏ ਤਾਂ ਜਿਵੇਂ ਵੀ ਨਾਵੇਂ ਖਿੰਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀਵਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖ ਰੂਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਰਿਆ ਨਾਉ ਪੂਜੀਏ ਨਾਉ ਮੰਨੀਏ ਨਾ ਲਿਖੇ ਲੋਕ ਸਭ ਹਿਰਿਆ ਜਿੰਨੇ ਨਾਮ ਤਿਆ ਇੱਕ ਮਨ ਇੱਕ ਚਿੱਤ ਸੇ ਅਸਰ ਜਗ ਰਿਹਾ ਸਲੋਕ ਮਹੱਲਾ ਤੀਜਾ ਆਤਮਾ ਦੇਵ ਪੂਜੀਏ ਗੁਰ ਕੇ ਸਹਿ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਡੋਲ ਨ ਡੋਲੀ ਗੁਰ ਕੇ ਪਾਏ ਸੁਭਾਏ ਗੁਰ ਬਿਨ ਸਹਿਜ ਨਾ ਵੀ ਲੋਭ ਮੈਲ ਨਾ ਵੀ ਚੂੰ ਜਾਏ ਖਿੰਨ ਪਲ ਹਰਨਾਮ ਮਨ ਵਸੇ ਸਭ ਅੱਠਸਠ ਤੀਰਥ ਨਾਏ ਸੱਚੇ ਮਹਿਲ ਨਾ ਲੱਗੀ ਮਨ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਤਰੇ ਜੇ ਅੱਠਸਠ ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋਂ ਦੁੱਖ ਕਮਾਏ ਨਾਨਕ ਮਹਿਲਾ ਉੱਜਲ ਤਾਂ ਥੀਏ ਜਾਂ ਸਤਿਗੁਰੂ ਮੈਂ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਪਏ ਕਿਰਤ ਵਿਰਾਏ ਲਿਵ ਧਾਤ ਦੋਈ ਰਾਹੇ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਬੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮਨ ਜਿਸਮਾਏ ਮਨ ਜੋ ਛੇ ਸੋ ਲਹੇ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੂੰਜੀਏ ਗੁਰਮੁਖ ਕਾਰ ਕਮਾਏ ਬਿਨ ਮਨੇ ਜੋ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠਾਰਿਆ ਕੂੜ ਕਸਤ ਕਮਾਏ ਗੁਰਪ੍ਰਸਾਦੀ ਮਨ ਜਿਣੇ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖਮਸਤਕ ਤਿੰਨ ਜਿਨ ਤਿੰਨ ਜਨ ਲਹਿਰ ਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਵਚਨੀ ਸਹਿਜੇ ਚਾਖੀ ਤਾਂ ਪਿਆ ਪ੍ਰਗਾਸ ਮਿਟਿਆ ਅੰਧਾਰਾ ਜਿਉਂ ਸੂਰਜ ਰੈਣਕ ਰਾਖੀ ਦਸ਼ਟ ਗੋਚਰ ਲਖ ਨਿਰੰਜਨ ਜਸੋ ਦੇਖਿਆ ਗੁਰਮੁਖਾਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋਸਰ ਲੇਖੇ ਲਾਏ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲਿਵ ਲਾਏ ਸਤਿਗੁਰੂ ਜਿਨੀ ਨਾ ਸੇਵਿਓ ਤਿੰਨ ਵਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਕਹਿਣਾ ਕਛੂ ਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਵਿਕਾਰਾਂ ਕਰਮ ਕਮਾਏ ਦੂਜੇ ਪਾਏ ਗਿਆਨੀ ਪੂਜੇ ਦਰਗਹਿ ਮਿਲੇ ਸਜਾਏ ਆਤਮ ਦਿਓ ਪੂਜੀਏ ਬਿਨ ਸਤਿਗੁਰੂ ਬੂਜ ਨ ਪਾਏ ਜਪ ਤਪ ਸੰਜਮ ਪਾਣਾ ਸਤਿਗੁਰ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵੀ ਜੋਰ ਭਾਵੇ ਸੋ ਥਾਈ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਬੁਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੂ ਜੀ ਨੇ ਨਾ ਸੇਵਿਓ ਸ਼ਬਦ ਨੇ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਤ ਕਹਿ ਸੰਸਾਰ ਲੱਖ ਚੁਰਾਸੀ ਫੇਰ ਪਿਆ ਮਰ ਜੰਮੇ ਹੋਏ ਖੁਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰੇ ਕਰਾਏ ਸੋਏ ਸਤਿਗੁਰੂ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹਲਾ ਤੀਜਾ ਸੋ ਭਗਵੰਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਛਾਣੇ ਧਾਵਤ ਰਾਖੇਤ ਕਰਿਆਣੇ ਜੀਵਤ ਮਰੇ ਹਰਨਾਮ ਵਿਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹਲਾ ਤੀਜਾ ਅੰਦਰ ਕਪਟ ਭਗਵਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਦਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤਸੰਗਤ ਸਿਉਂ ਬਾਦ ਰਚਾਏ ਅੰਦਨ ਦੁਖੀਆ ਦੂਜੇ ਭਾਏ ਰਚਾਏ ਹਰਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਵ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ ਪੌੜੀ ਸਤਿਗੁਰੂ ਜੀ ਨੀ ਧਿਆਇਆ ਸੇ ਕੜ ਨਾ ਸਵਾਈ ਸਤਿਗੁਰੂ ਜੀ ਨੀ ਧਿਆਇਆ ਸੇ ਤ੍ਰਿਪਤ ਗਾਹੀ ਸਤਿਗੁਰੂ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤਿੰਨ ਇੱਥੇ ਉੱਥੇ ਮਖੁਜਲੇ ਅਦਰਗਾ ਪੈਂਦੇ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੇਂ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਾ ਨਹੀਂ ਸੋ ਪਿੰਜਰ ਲੈ ਯਾਰ ਮਹੱਲਾ ਪੰਜਵਾਂ ਮੁੰਡੋ ਬੋਲੀ ਨਾਨਕਾ ਫੇਰ ਫਿਰ ਜਨਮ ਮਿਆਸ ਕਸਤੂਰੀ ਕੇ ਭੋਲੜੇ ਨੰਦੇ ਨੂੰ ਪਿਆਸ ਪੌੜੀ ਸੋ ਐਸਾ ਹਰਨਾਮ ਤਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਰਾਧ ਸਭਨਾ ਤੇ ਵੱਡਾ ਸਭ ਨਾਵੇਂ ਅੱਗੇ ਆਣ ਨਿਵਾਏ ਸਲੋਕ ਮਹਲਾ ਤੀਜਾ ਵੇਸ ਕਰੇ ਕਰੂਪ ਕਲਖਣੀ ਮਨ ਕੋਟੇ ਕੁੜਿਆਰ ਪਿਰਕੇ ਭਾਣੇ ਨਾ ਚਲੇ ਹੁਕਮ ਕਰੇ ਗਵਾਰ ਗੁਰਕੇ ਭਾਣੇ ਜੋ ਚਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨ ਸਕੇ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਂਪੇ ਕਾਂਤ ਕੋ ਸ਼ਬਦੇ ਧਰੇ ਪਿਆਰ ਬਿਨ ਨਾਵੇਂ ਕਿਨੇ ਨ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸਾ ਸਵਾਲਿਓ ਸੁਲਖਮੀ ਕੇ ਰਾਵੀ ਸਿਰਜਨ ਹਾਰ ਮਹਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਦਾ ਨਾਂ ਦਿਸੇ ਉਰਵਾਰ ਨ ਪਾਰ ਮਨਮੁਖ ਅਗਿਆਨੀ ਮਹਾਂ ਦੁੱਖ ਪਾਏ ਡੁੱਬੇ ਹਰਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਤਿਗੁਰੂ ਸੇਵੇ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਅਵਤਾਰ ਪੌੜੀ ਹਰ ਚਲ ਥਲ ਮਈਅਲ ਪੁਰਪੂਰ ਦੂਜਾ ਨਾਹੀ ਕੋਏ ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਡੋਏ ਸਚਾਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰੋ ਉਸ ਜਿਨ ਗਰੀਬ ਨਾਥ ਰੱਖ ਲਈ ਹੋਏ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸਲੋਕ ਮਹਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਪਿਰ ਛੋਡਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨਾਂ ਮੇਕ ਰੂਪ ਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੁਹਾਗਣੀ ਸਤਿਗੁਰੂ ਕੇ ਪਾਏ ਪਿਆਰ ਸਦਾ ਰਵੇ ਪਿਰ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤ ਜਿਨ ਫਾਦੇ ਕਾਢਿਆ ਹਰ ਤਦਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ ਹਰ ਹੰਕਾਰੀਆ ਮਾਰ ਨਵਾਏ ਮਨਮੁਖ ਮੁੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਨਾਥਿਆ ਸਲੋਕ ਮਹਲਾ ਤੀਜਾ ਸਤਿਗੁਰੂ ਕੇ ਭਾਣੇ ਜੋ ਚਲੇ ਜਿਸੇ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੇ ਨੀਟ ਨ ਧੱਕੇ ਕੋਈ ਕਿਰਪਾ ਕਰੇ ਜਿਸੇ ਆਪਣੇ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਣ ਕਰਤੇ ਵਸਿਆ ਗੁਰਮੁਖ ਬੁਝੇ ਕੋਈ ਮਹਲਾ ਤੀਜਾ ਨਾਨਕ ਹਰ ਨਾਮ ਜਿਨੀ ਰਾਧੇ ਆਂਦਨ ਹਰ ਲਿਵ ਤਾਰ ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿੰਨ ਪਾਇਆ ਮੁਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਰਾਧਿਆ ਤਿੰਨੀ ਤਰਿਆ ਪੌਚਲ ਸੰਸਾਰ ਸਭ ਔਗੁਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਸੇ ਜਾਣਦਾ ਹਰ ਜੇਵੜ ਨਾਹੀ ਕੋਈ ਜਾਣੂ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕਹੀਏ ਜਾਂ ਨਾਹੀ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰਮ ਹਾਰਦਾ ਸਲਾਹੇ ਭਗਤੋ ਕਰ ਜੋੜ, ਹਰ ਭਗਤ ਜਨ ਸਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾਂਤਰ ਰੱਖਾਂ ਉਰਦਾਰ, ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ। ਨਾਨਕ ਜਿਸ ਨਜ਼ਰ ਕਰੇ ਸਿ ਮੇਲ ਲੈ ਸਾਈ, ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਏ, ਜਾਂ ਕੋ ਨਜ਼ਰ ਕਰੇ, ਮਾਨਸ ਤੇ ਦੇਵਤੇ ਪਏ, ਧਿਆਇਆ ਨਾਮ ਹਰੇ। ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ, ਨਾਨਕ ਸਹਿ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ। ਹਰ ਆਪਣੀ ਭਗਤ ਕਰਾਏ, ਵਡਿਆਈ ਵਿਖਾਲੀਅਨ, ਆਪਣੀ ਆਪ ਕਰੇ ਪ੍ਰਤੀਤ, ਆਪੇ ਸੇਵ ਕਾਲੀਅਨ। ਹਰ ਭਗਤਾਂ ਨੂੰ ਦੇ ਆਨੰਦ, ਥਿਰ ਕਰੀ ਬਿਹਾਲੀਅਨ, ਪਾਪੀਆਂ ਨੂੰ ਨਾ ਦੇਈ ਥਿਰ ਗ੍ਰਹਿਣ, ਚੁਣ ਨਾਨਕ ਘੋਰ ਚਾਲੀਅਨ। ਹਰ ਭਗਤਾਂ ਨੂੰ ਦੇ ਪਿਆਰ, ਕਰ ਅੰਗ ਨਿਸਤਾਰੀਅਨ। ਸਲੋਕ ਮਹੱਲਾ ਪਹਿਲਾ। ਕਵਿਦ ਡੁਮਣੀ ਕਰਦਿਆਂ, ਕੁਸੈਣ ਪਰ ਨਿੰਦਾ, ਘੱਟ ਚੂੜੀ ਮੁੱਠੀ ਕ੍ਰੋਧ ਚਿੰਡਾਲ, ਕਾਰੀ ਕੱਢੀ ਕਿਆ ਸੀਏ ਜੇ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾ ਨਾਉਣ ਨਾਉ ਜਪੇਹੀ, ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਅੰਧ ਨ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ, ਜਾ ਕੋ ਨਗਰ ਕਰੇ, ਜੋਤ ਸੁਭਾਵੇ ਨਾਨਕਾ, ਕਾਗੋ ਹੰਸ ਕਰੇ ਪੌੜੀ, ਕੀਤਾ ਲੋੜੀ ਕੰਮ ਸੋ ਹਰ ਪੇ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਏ, ਪ੍ਰਪੰਜਨ ਨਿਰਵਾਨ ਦਾਸ ਕੀ ਰਾਖੀਏ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ। ਸਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸਕਾ ਸੱਚੇ ਦੇ ਆਧਾਰ, ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ, ਹਉ ਬਲਿਹਾਰੀ ਤਿਨ ਕੋ ਚਿੰਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦੂ ਗਿਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰੂ ਮਿਲੇ ਉਲਟੀ ਪਈ, ਨਵ ਨਿਦ ਖਰਚੋਂ ਖਾਓ, 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਸਰਵਸੇ ਨਿਜ ਥਾਏ, ਅਨਹਦ ਧੁਨੀ ਸਦ ਵਜਦੇ, ਮਨ ਮਨ ਹਰ ਲਿਵਲਾਏ, ਨਾਨਕ ਹਰ ਭਗਤਾਂ ਤਿਨ੍ਹਾਂ ਕੇ ਮਨ ਵਸੇ, ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ, ਹੋਂ ਢਾਡੀ ਹਰ ਪ੍ਰਭ ਖਸਮ ਕਾ, ਹਰ ਕੇ ਦਰਾਇਆ, ਹਰ ਅੰਦਰ ਸੁਣੀ ਪਕਾਰ, ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦਕੇ, ਕਿਤ ਅਰਥ ਤੂੰ ਆਇਆ, ਨਿਤ ਦੇਵੇ ਦਾਨ ਦਿਆਲ, ਪ੍ਰਭ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਸੁਧ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸ੍ਰੀ ਰਾਗ ਵੀ ਜੀਉ ਕਾ, ਏਕ ਸੁਆਨ ਕੇ ਘਰ ਗਾਵਣਾ, ਜੰਨੀ ਜਾਣਤ ਸੁਧ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਗਦ ਕਰਤ ਹੈ, ਮੋਰ ਮੋਰ ਕਰ ਅਧਿਕ ਲਾਡ, ਤਰ ਪੇਗਤ ਹੀ ਜਮ ਜਮਰਾਓ ਹਸੇ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੁੱਝੇ ਜਗ ਮੋਇਆ ਹੈ ਮਾਇਆ, ਰਹਾਉ ਕਹਿ ਤਕਵੀਰ ਛੋਲ ਬਿਖਿਆ, ਰਸ ਇਹ ਇਤ ਸੰਗਤ ਨਹਿ ਚੁਣ ਮਰਨਾ, ਰਮਈਆ ਜਪੋ ਪ੍ਰਾਣੀ ਆਨੰਦ ਜੀਵਨ ਬਾਣੀ, ਇਨ ਵਿਦ ਭਵ ਸਾਗਰ ਤਰਨਾ, ਜਾਂ ਤਿਸ ਪਾਵੇ ਤਾਂ ਲਾਗੇ ਪਾਓ, ਭਰਮ ਭੁਲਾਵਾਂ ਵਿੱਚੋਂ ਜਾਏ, ਉਪਜੇ ਸਹਿਜ ਗਿਆਨ ਮਤ ਜਾਗੇ, ਗੁਰਪ੍ਰਸਾਦ ਅੰਤਰ ਲਿਵ ਲਾਗੇ, ਇਤ ਸੰਗਤ ਨਾ ਹੀ ਮਰਨਾ, ਹੁਕ ਪਛਾਣ ਤਾਂ ਖਸਮੀ ਮਿਲਣਾ, ਰਹਾਉ ਦੂਜਾ ਸ੍ਰੀ ਰਾਗ ਤ੍ਰਿਲੋਚਨ ਕਾ, ਮਾਇਆ ਮੋਹ ਮਨ ਗਾਲੜਾ, ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ, ਕੁਟੁੰਬ ਦੇਖ ਵਿਕਸੇ ਕਮਲਾ, ਜਿਉਂ ਪਰ ਕਰ ਜੋਹੇ ਕਪਟ ਨਰਾ, ਦੂੜਾ ਆਇਓ ਜੰਮੇ ਤਣਾ, ਤਿੰਨ ਆਗ ਲੜੇ ਮੈਂ ਰਹਿ ਨਾ ਜਾਈ, ਕੋਈ ਕੋਈ ਸਾਜਣ ਆਏ ਥੇ, ਮਿਲ ਮੇਰੇ ਬੀਠਲਾ ਲੈ ਬਾੜੀ ਵੱਲ ਆਏ, ਮਿਲ ਮੇਰੇ ਰਮਈਆ ਮੈਂ ਲੈ ਛੁਡਾਏ, ਰਹਾਓ ਅਨਕ ਅਨਕ ਭੋਗ ਰਾਜ ਵਿਸਰੇ ਪ੍ਰਾਣੀ, ਸੰਸਾਰ ਸਾਗਰ ਮੇ ਸੰਸਾਰ ਸਾਗਰ ਪੇ ਅਮਰ ਪਿਆ, ਮਾਇਆ ਮੁਠਾ ਚੀਤ ਸੁਨਾਹੀ, ਜਨਮ ਗਵਾਇਓ ਆਲਸੀਆ, ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸ ਤਹਿ ਨ ਪਰਵੇਸਨ, ਮਾਇਆ ਮੋਹ ਤਵ ਵਿਸਰ ਗਿਆ, ਜਾਂ ਤਾਂ ਜੀ ਆਲੇ ਸੰਸਾਰੰਗ, ਆਜ ਮੇਰੇ ਮਨ ਪ੍ਰਗਟ ਪਿਆ ਹੈ, ਪੀਠੇ ਲੇ ਧਰਮ ਰਾਓ, ਤੈ ਕਰ ਦਲ ਕਰਨ ਮਹਾਵਲੀ, ਤਨ ਅਲੜੇ ਮੈਂ ਰਹਿਣ ਨਾ ਜਾਈ, ਜੇ ਕੋ ਮੋਹ ਉਪਦੇਸ਼ ਕਰਤ ਹੈ ਤਾਂ ਵਾਣ ਤ੍ਰਿਣ ਰਤ ਰਣ ਨਾਰਾਇਣਾ, ਐ ਜੀ ਤੂੰ ਆਪੇ ਸਭ ਕਿਛ ਜਾਣਦਾ, ਬਦ ਤ੍ਰਿਲੋਚਨ ਰਮਈਆ, ਸ੍ਰੀ ਰਾਗਤ ਭਗਤ ਕਬੀਰ ਜੀ ਓ ਕਾ ਚਰਜ ਏਕ ਸੁਨੋਰੇ ਪੰਡਿਆ ਅਬ ਕਿਸੁਰ ਕਹਿ ਨਾ ਜਾਈ ਸੁਰ ਨਰ ਗਣ ਗ੍ਰੰਧਮ ਜਿਨ ਮੋਹੇ ਤਿਰੈ ਪਵਣ ਮੈਂ ਖੁੱਲੀ ਲਾਈ ਰਾਜਾ ਰਾਮ ਆਨੰਦ ਕਿੰਗਰੀ ਵਾਜੇ ਜਾਂ ਕੀ ਦ੍ਰਿਸ਼ਟ ਨਾਦ ਲਿਵ ਲਾਗੇ ਰਹੋ ਪਾਠੀ ਗੰਗਣ ਸਿੰਘਿਆ ਕਰ ਚੁੰਗਿਆ ਕਣਕ ਕਲਸ ਇੱਕ ਪਾਇਆ ਇਸਮੇ ਤਾਰ ਚਵੇਤ ਨਿਮਲ ਰਸ ਮੇ ਰਤਨ ਚ ਆਇਆ ਏਕ ਜੋ ਬਾਤ ਨੂੰ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੇ ਏਕੋ ਜੋਗੀ ਕਹੋ ਕਮ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੋਤਮ ਕੌਕਵੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਨੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ ਪਹਿਰਿਆ ਕੇ ਕਰ ਗਾਵਣਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸ਼ਿਤ ਉਰਦ ਧਿਆਨ ਲਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾ ਐਨਕ ਏਕ ਗਿਆਨ ਸੋ ਨਾਗਾ ਤੈ ਦਿਨ ਸੰਭਲ ਕਸ਼ਟ ਮਾਂ ਦੁੱਖ ਅਭਚਿਤ ਅਦਿਕ ਪ੍ਰਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਏਗਾ ਮੂੜਿਆ ਤੂੰ ਕਵਨ ਕਮਤ ਭਰਮ ਲਾਗਾ ਚੇਤ ਰਾਮ ਨਾਹੀ ਜੰਪੁਰ ਜਾਏਗਾ ਜਨ ਵਿਚਰੇ ਨਰਾਧਾ ਰਹਾਓ ਬਾਲ ਮਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਏ ਬਿਆਪੇ ਰਸ ਮਿਸ ਮੇਧ ਅਮਤ ਵਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੇ ਜਬ ਤਬ ਸੰਜਮੈ ਸੋਡਕ ਸੁਕਿਰਤ ਮਤ ਰਾਮ ਨਾਮ ਨਾਰਾਧਿਆ ਉਸਲਿਆ ਕਾਮ ਕਾਲ ਮਤ ਲਾਗੀ ਤੋ ਆਨਸਕਤ ਗਲ ਬਾਂਧਿਆ ਤਰਨ ਤੇਜ ਪਰਤ੍ਰਿਆ ਮੁਖ ਜੋਹੇ ਸਰ ਅਪਸਰ ਨਾ ਪਛਾਣਿਆ ਉਨਮਤ ਕਾਮ ਮਹਾ ਮਿਖ ਭੂਲੇ ਪਾਪ ਉਨਾ ਪਛਾਣਿਆ ਸੁਤ ਸੰਪਤ ਦੇਖ ਏ ਮਨ ਗਰਭਿਆ ਰਾਮ ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋਂ ਪਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਤੋਲੇ ਸਪਤ ਪਰਤਾਲ ਕੀ ਬਾਣੀ ਲੋਚਨ ਸਰਮੇ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਹਦਾਣੀ ਤਾਂ ਤੇ ਵਿਖੇ ਪਈ ਮਤ ਪਾਵਸ ਕਾਇਆ ਕਮਲ ਕੁਮਾਲਣਾ ਅਵਗਤ ਬਾਣ ਛੂੜ ਮ੍ਰਿਤ ਮੰਡਲ ਤੋ ਪਾਸੇ ਪਛਤਾਵਨਾ ਨਿਕੂਟੀ ਦੇ ਤਨੁ ਬੁਝੇ ਮਾਨ ਕਰਤ ਨੀ ਬੁਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੇ ਠਾਕਾ ਤੇਜ ਉੱਡਿਆ ਮਨ ਪੰਖੀ ਕਰ ਅੰਗਨ ਨਾ ਸੁਖਾਈ ਬੈਣੀ ਕਹਿ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੇ ਹਮ ਨਾ ਪਾਪ ਕਰੰਤਾ ਇਹ ਅਨੰਤਾ ਤ੍ਰਿਪਤ ਪਾਵਨ ਨਾਮ ਕੈਸੇ ਹਮਤਾ ਰਹਾਉ ਤਜੋ ਨਾਇਕ ਅਸ਼ੋ ਅੰਤਰਜਾਮੀ ਪ੍ਰਭ ਤੇ ਜਨ ਜਾਣੀ ਜੇ ਜਨ ਤੇ ਸੁਆਮੀ ਸਰੀਰ ਰਾਧੇ ਮੁਖ ਵਿਚਾਰ ਦੇਹੂ ਰਵਿਦਾਸ ਸਮਦਲ ਸਮਝਾਵੇ ਕੋ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੂਨੀ ਸੇਵੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਮਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦਰਡਾਇਆ ਹਰ ਨੈ ਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਿਵਾਇਆ ਹੋ ਰਹਿ

ਮਲ ਹੋਮੇ ਵਿਖਿਆ ਸਭ ਨਿਮਾਰੀ, ਨਾਨਕ ਹੱਟ ਪੱਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਆਜ ਮਹਲਾ ਚੌਥਾ। ਹੋ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਸਾਈ, ਹਰ ਪ੍ਰਭੁ ਅਗਮ ਗੋਚਰ ਸੁਆਮੀ, ਮਿਲ ਸਤਿਗੁਰ ਹਰ ਸਕੀਤੀ ਜਿਉ। ਧਨ ਧਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਇ ਪੁਛਾ ਜਨ ਹਰ ਕੀ ਬਾਤਾ, ਪਾਲ ਮਲੋਵਾਂ ਮਲ ਮਲ ਤੋਵਾਂ, ਮਿਲ ਹਰ ਜਨ ਹਰ ਰਸ ਪੀਤੇ ਜਿਉ। ਸਤਿਗੁਰੂ ਦਾ ਤੇ ਨਾਮ ਦਰਡਾਇਆ, ਵਡਭਾਗੀ ਗੁਰੂ ਦਰਸ਼ਨ ਪਾਇਆ, ਅੰਮ੍ਰਿਤ ਹਰ ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਜੇ ਜਿਉ। ਹਰ ਸਤਸੰਗਤ ਸਤਿਪੁਰਖ ਮਿਲਾਈਏ, ਮਿਲ ਸਤਸੰਗਤ ਹਰ ਨਾਮ ਧਿਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤ ਹਰ ਨਾਮ ਪ੍ਰੀਤੇ ਜੀਉ। ਮਾਝ ਮਹੱਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸਕੇ ਹੋਂ ਵਾਰੀਆਂ, ਮਿਲ ਸਤਸੰਗਤ ਲੱਦਾ ਹਰ ਸੱਜਣ, ਹਾਂ ਸਤਿਗੁਰ ਵਿੱਚੋਂ ਕੁਮਾਈਆ ਜਿਉ। ਜੈ ਜੈ ਦੇਖਾਂ ਤਾਂ ਤੇ ਸੁਆਮੀ, ਤੂੰ ਘੱਟ ਘੱਟ ਰਵਿਆ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾ ਲਿਆ, ਹਾਂ ਸਤਿਗੁਰ ਵਿੱਚੋਂ ਸਦ ਵਾਰੀਆ ਜਿਉ। ਏਕੋ ਪਵਨ ਮਾਟੀ ਸਵੇਕਾ, ਸਵੇਕਾ ਜੋਤ ਸਵਾਈਆਂ, ਸਵੇਕਾ ਜੋਤ ਵਰਤੇ ਭਿੰਨ ਭਿੰਨ, ਨਾ ਰਲੀ ਕਿਸੇ ਦੀਆਂ ਰਲਾਈਆਂ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਹਾਂ ਸਤਿਗੁਰੂ ਵਿੱਚੋਂ ਵਤਾਇਆ ਜਿਉ। ਜੇ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰੂ ਪੂਰਾ, ਗੁਰ ਸਤਿਗੁਰੂ ਭਰ ਪਕਾਰੀ ਆ ਜਿਉ। ਸਤਿ ਚੌਪਦੇ ਮਹੱਲੇ ਚੌਥੇ ਕੇ। ਮਾਝ ਮਹੱਲਾ ਪੰਜਵਾਂ। ਚੌਪਦੇ ਘਰ ਪਹਿਲਾ। ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ, ਤਰੀਖਾ ਨਾ ਉਤਰੇ ਸ਼ਾਂਤ ਨਿਆਵੇ, ਬਿਨ ਸਤ ਦਰਸ਼ਨ ਸੰਤ ਪਿਆਰੇ ਜੀਓ। ਹੋ ਕੋਲੀ ਜੀਓ ਕੋਲ ਕਮਾਏ, ਗੁਰਦਰਸ਼ਨ ਸੰਤ ਪਿਆਰੇ ਜੀਓ। ਰਹਾਓ ਤੇਰਾ ਮੁੱਖ ਸੁਹਾਵਾਂ ਜੀਓ, ਸਹਿਜ ਤੁਨ ਬਾਣੀ, ਚਿਰ ਹੋਆ ਦੇਖੇ ਸਾਰਗ ਪਾਣੀ, ਤਨ ਸੋ ਦਿਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਹੋ ਕੋਲੀ ਹੋ ਕੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀਓ। ਰਹਾਓ ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆਤ ਭਗਵੰਤਾ, ਮੋਇ ਰਹਿਣਾ ਮਿਆਵੇ ਨੀਂਦ ਨਾਵੇ, ਬਨ ਦੇਖੇ ਗੁਰਦੁਆਰੇ ਜੀਓ। ਹੋ ਕੋਲੀ ਜਿਓ ਕੋਲ ਕਮਾਈ, ਤੇ ਸੱਚੇ ਗੁਰਦੁਆਰੇ ਜੀਓ। ਰਹਾਓ ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭੂ ਵਿਨਾਸੀ ਕਰਮੀ ਪਾਇਆ, ਸੇਵ ਕਰੀ ਪਲ ਚਸਾ ਮੈਂ ਵਿਛਣਾ, ਜੇ ਨਾਨਕ ਦਾਸ ਤੁਮਾਰੇ ਜੀਓ। ਹੋ ਕੋਲੀ ਜਿਓ ਕੋਲ ਕਮਾਈ, ਜੇ ਨਾਨਕ ਦਾਸ ਤੁਮਾਰੇ ਜੀਓ। ਰਹਾਓ ਰਾਗ ਮਾਚ ਮਹਲਾ ਪੰਜਵਾਂ। ਸਾਰੁਤ ਸੁਆਮੀ ਜਿਤ ਤੁਧ ਸੰਭਾਲੀ, ਸੋ ਕੰਮ ਸੇਲਾ ਜੋ ਤੇਰੀ ਕਾਲੀ, ਸੋ ਰਿਦਾ ਸੇਲਾ ਜਿਤ ਰਿਦੇ ਤੂੰ ਉਠਾ, ਸਭਨਾ ਕੇ ਦਤਾਰਾ ਜਿਉ। ਤੂੰ ਸਾਜਾ ਸਾਹਿਬ ਬਾਪ ਹਮਾਰਾ, ਨੌਂਦ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਗਾਵੇ, ਸੋਈ ਭਗਤ ਮਹਾਰਾ ਜਿਉ। ਸਭ ਕੋ ਆਸੇ ਢੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨੰਦ ਸੇ ਬਾਹਰ ਆ ਜਿਉ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਾਰਾ ਜਿਉ। ਮਾਚ ਮਹਲਾ ਪੰਜਵਾਂ। ਅਨਹਦ ਵਾਜੇ ਸਹਿ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੇ ਤਾੜੀ ਲਾਈ, ਆਸਣ ਉੱਚ ਸਵਾਰਿਆ ਜਿਉ। ਫਿਰ ਘਿਰ ਆਪਣੇ ਗ੍ਰਹਿ ਮੇ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤ ਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰੀਆ ਜਿਉ। ਆਪੇ ਇਹ ਰਾਜਨ ਆਪੇ ਲੋਗਾ, ਆਪੇ ਨਿਰਵਾਣੀ ਆਪੇ ਭੋਗਾ, ਆਪੇ ਤਖਤ ਬੇ ਸਚ ਨਿਆਈ, ਸਭ ਚੁੱਕੀ ਕੁਪਕਾਰੀਆ ਜਿਉ। ਜੀਹਾ ਡਿੱਠਾ ਮੈਂ ਤੇਹੋ ਕਿਹਾ, ਤਿਸ ਰਸਾਇਆ ਜਿਨ ਭੇਦ ਲਿਹਾ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰੀਆ ਜਿਉ। ਮਾਚ ਮਹਲਾ ਪੰਜਵਾਂ। ਜਿੱਤ ਕਰ ਫਿਰ ਸੁਹਾਗ ਮਨਾਇਆ, ਤਿਤ ਕਰ ਸਖੀਏ ਮੰਗਲ ਗਾਇਆ, ਅਨਹਦ ਬਿਨੋਤ ਤੇ ਕਰ ਸੋਏ, ਜੋ ਤਨ ਕੰਤ ਸ਼ਿੰਗਾਰੀ ਜਿਉ। ਸਾ ਗੁਣਵੰਤੀ ਸਾ ਵਡਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਸਾ ਸੁਗੜ ਵਿਛਣ, ਜੋ ਧਨ ਕੰਤ ਪਿਆਰੀ ਜਿਉ। ਅਚਾਰਵੰਤ ਸਾਈ ਪ੍ਰਦਾਨੇ, ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਕਰਕੇ ਰੰਗ ਸਵਾਰੀ ਜਿਉ। ਮਹਿਮਾ ਤਿਸਕੀ ਕਹਿ ਨਾ ਜਾਏ, ਜੋ ਫਿਰ ਮੇਲ ਲਾਈ ਅੰਗ ਲਾਏ, ਫਿਰ ਸੁਹਾਗ ਵਰ ਗਮ ਗੋਚਰ, ਜਨ ਨਾਨਕ ਪ੍ਰੇਮ ਸਧਾਰੀ ਜਿਉ। ਮਹਲ ਮਾਝ ਮਹਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਹੇ, ਭਾਤ ਭਾਤ ਬਨ

ਸਰਗੁਣ ਹਰ ਹਰ ਮੇਰਾ ਕੋਈ ਹੈ, ਜਿਉ ਅਣਮ ਲਾਵੇ ਜਿਉ ਖੜ ਸਾਸਤ ਵਿਸਰਤ ਮੁਖ ਗਿਆਨਾ, ਪੂਜਾ ਤਿਲਕ ਤੀਤਿ ਸਨਾਨਾ, ਨਵੱਲੀ ਕਰਮ ਆਸਨ ਚੁਰਾਸੀ, ਇਨ ਮੇ ਸ਼ਾਂਤ ਨਾਵੇ ਜਿਉ ਅਨੇਕ ਬਰਖ ਕੀਏ ਜਪ ਤਾਪਾ, ਡਵਨ ਕੀਆ ਧਰਤੀ ਪਰਮਾਤਾ, ਇਖਨ ਹਿਰਦੇ ਸ਼ਾਂਤ ਨਾਵੇ, ਜੋਗੀ ਬਹੁੜ ਬਹੁੜ ਉਠਤਾਵੇ ਜਿਉ, ਘਰ ਕਿਰਪਾ ਮੋਹੇ ਸਾਧ ਮਿਲਾਇਆ, ਮੰਤਨ ਸੀਤਲ ਧੀਰਜ ਪਾਇਆ, ਪ੍ਰਭ ਵਿਨਾਸੀ ਬਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੇ ਜਿਉ, ਮਾਚ ਮਹਲਾ ਪੰਜਵਾਂ, ਪਾਲ ਬ੍ਰਹਮ ਪਰੰਪਰ ਦੇਵਾ, ਗਮ ਗੋਚਰ ਲਖ ਪੇਵਾ, ਦੀਨ ਦਿਆਲ ਗੋਪਾਲ ਗੋਵਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜਿਉ, ਗੁਰਮੁਖ ਮਸੂਦਨੇ ਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਏ, ਹੋਰ ਕਿਤੇ ਨਾ ਪਾਤੀ ਜਿਉ, ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੋ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ, ਭਗਤ ਕਾਤੀ ਜਿਉ, ਅਮੋਗ ਦਰਸ਼ਨ ਬੇਅੰਤ ਪਾਰਾ, ਵੱਡ ਸਮਰੱਥ ਸਦਾ ਦਤਾਰਾ, ਗੁਰਮੁਖ ਨਾਮ ਜਪੀਏ ਤਿਤ ਕਰੀਏ, ਗਤ ਨਾਨਕ ਵਿਰਲੀ ਜਾਤੀ ਜਿਉ, ਮਾਚ ਮਹਲਾ ਪੰਜਵਾਂ, ਕਿਆ ਕਰਣਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰ ਕੋ ਵਲ ਜਾਈ ਜਿਉ, ਭਾਣੇ ਉਜੜ ਭਾਣੇ ਰਾਹਾ, ਭਾਣੇ ਹਰ ਗੁਣ ਗੁਰਮ ਗਵਾਹਾ, ਭਾਣੇ ਭਰਮ ਭਵੇ ਬਹੁ ਜੂਨੀ, ਸਭ ਕੁਛ ਤਿਸੇ ਰਜਾਈ ਜਿਉ, ਨਾ ਕੋ ਮੂਰਖ ਨਾ ਕੋ ਸਿਆਣਾ, ਵਾਤੇ ਸਭ ਕੁਛ ਤੇਰਾ ਪਾਣਾ, ਗਮ ਗੋਚਰ ਬੇਅੰਤ ਥਾਹਾ, ਤੇਰੀ ਕੀਮਤ ਕਹਿ ਨਾ ਜਾਈ ਜਿਉ, ਖਾਕ ਸੰਤਨ ਕੀ ਦਿਓ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਭੇਟ ਮਨ ਗਾਵੇ, ਨਾਨਕ ਮਿਲਣ ਸੁਭਾਈ ਜਿਉ, ਬਾਜ ਮਹਲਾ ਪੰਜਵਾਂ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਵਿਦਤਾਵੇ, ਸਿਮਰਤ ਨਾਮ ਸਦਾ ਸੁਹਿਲਾ, ਜਿਸ ਦੇਵੇ ਦੀਨ ਦਿਆਲਾ ਜਿਉ, ਸਤਿਗੁਰੂ ਮੇਰਾ ਵੱਡ ਸਮਰੱਥਾ, ਜਿਉ ਸੰਭਾਲੀ ਤਾਂ ਸਭ ਦੁੱਖ ਲੱਥਾ, ਚਿੰਤਾ ਰੋਗ ਗਈ ਹੋ ਪੀੜਾ, ਆਪ ਕਰੇ ਪਤਪਾਲਾ ਜਿਉ, ਬਾਰਕ ਵਾਂਗੀ ਹੋ ਸਭ ਕਿਛ ਮੰਗਾਂ, ਦਿੰਦੇ ਤੋਟ ਨਾਹੀਂ ਪ੍ਰਭੂ ਰੰਗਾਂ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜਿਉ, ਹੋ ਬਲਿਹਾਰੀ ਸਤਿਗੁਰੂ ਪੂਰੇ, ਜਿਨ ਬੰਧਨ ਕਾਟੇ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜਿਉ, ਮਾਝ ਮਹਲਾ ਪੰਜਵਾਂ, ਲਾਲ ਗੋਪਾਲ ਦਿਆਲ ਰੰਗੀਲੇ, ਗੈਰ ਗਵੀਰ ਬੇਅੰਤ ਗੋਵਿੰਦੇ, ਉਚਥਾ ਬੇਅੰਤ ਸੁਆਮੀ, ਸਿਮਰ ਸਿਮਰ ਹੋਂ ਜੀਵਾਂ ਜਿਉ, ਦੁੱਖ ਭੰਜਨ ਦਾਨ ਮੋਲੇ, ਨਿਰਭਉ ਨਿਰਵੈਰ ਥਾਂ ਤੋਲੇ, ਅਕਾਲ ਮੂਰਤ ਜੁਨੀ ਸੈਭੰ ਸੋਭੰ, ਮਨ ਸਿਮਰਤ ਠੰਡਾ ਥੀਵਾ ਜਿਉ, ਸਦਾ ਸੰਗੀ ਹਰ ਰੰਗ ਪਾਲਾ, ਊਚ ਨੀਚ ਕਰੇ ਪ੍ਰਤਪਾਲਾ, ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖ ਅੰਮ੍ਰਿਤ ਪੀਵਾਂ ਜਿਉ, ਦੁੱਖ ਸੁੱਖ ਪਿਆਰੇ ਤੁਧਿਆਈ, ਇਹ ਸੁਮਤ ਗੁਰੂ ਤੇ ਪਾਏ, ਨਾਨਕੀ ਧਰ ਤੂਹੇ ਠਾਕਰ, ਹਰ ਰੰਗ ਪਾਰ ਪੀਰਾਵਾਂ ਜਿਉ, ਮਾਝ ਮਹਲਾ ਪੰਜਵਾਂ, ਧੰਨ ਸੋ ਵੇਲਾ ਜਿਤ ਮੈਂ ਸਤਿਗੁਰੂ ਮਿਲਿਆ, ਸਫਲ ਦਰਸ਼ਨ ਨਿਤ ਰੂਪੇ ਕਰਿਆ, ਧੰਨ ਮੂਰਤ ਚਸੇ ਪਲ ਘੜੀਆਂ, ਧੰਨ ਸੋ ਹੋਏ ਸੰਯੋਗਾ ਜਿਉ, ਉੱਦਮ ਕਰਤ ਮਨ ਨਿਰਮਲ ਹੋਆ, ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰ ਸੁਣਾਇਆ, ਮਿਟ ਗਏ ਸਗਲੇ ਰੋਗਾ ਜਿਉ, ਅੰਤਰਵਾਰ ਤੇਰੀ ਬਾਣੀ, ਤੁਧ ਆਪ ਕਥੀ ਤੇ ਆਪ ਖਾਣੀ, ਗੁਰ ਕਿਹਾ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜਿਉ, ਅੰਮ੍ਰਿਤ ਹਰ ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪੈਨ ਨਾ ਭੋਜਨ ਥੀਆ, ਨਾਮ ਰੰਗ ਨਾਮ ਖੋਜ ਨਾਮ ਚੋਜ ਤਮਾਸੇ, ਨਾਉ ਨਾਨਕ ਕੀਨੀ ਭੋਗਾ ਜਿਉ, ਬਾਜ ਮਾਲਾ ਪੰਜਵਾਂ, ਸੰਗ ਸਗਲ ਸੰਤਨ ਪੈ ਵਸਤੇ ਇੱਕ ਮੰਗੋ, ਕਰੋ ਬੇਨੰਤੀ ਮਾਨ ਤਿਆਗੋ, ਵਾਰ ਵਾਰ ਜਾਈ ਲਖਵਰੀਆ, ਦੇਹੋ ਸੰਤਨ ਕਾ ਸੰਤਨ ਕੀ ਧੂਰਾ ਜਿਉ, ਤੁਮ ਦਾਤੇ ਤੁਮ ਪੁਰਖ ਬਿਦਾਤੇ, ਤੁਮ ਸਮਰੱਥ ਸਦਾ ਸੁਖਦਾਤੇ, ਸਭ ਕੋ ਤੁਮ ਹੀ ਤੇ ਵਰਸਾਵੇ, ਅਵਸਰ ਕਰੋ ਹਮਾਰਾ ਪੂਰਾ ਜਿਉ, ਦਰਸ਼ਨ ਤੇਰੇ ਭਵਨ ਪਨੀਤਾ, ਆਤਮ ਗੜ ਬਿਖਮ ਤਿਨ ਹੀ ਜੀਤਾ, ਤੁਮ ਦਾਤੇ ਤੁਮ ਪੁਰਖ ਵਿਦਾਤੇ, ਤੁਧ ਜੇਵੜ ਅਵਰਨਾ ਸੂਰਾ ਜਿਉ, ਰਹਿ ਸਮਨ ਕੀ ਮੇਰੇ ਮੁਖ ਲਾਗੇ, ਦੁਰਮਤ ਵਿਨਸੀ ਕੁਵਿਦ ਭਾਗੀ, ਸੱਚ ਕਰ ਵੈਸੇ ਰਹੇ ਗੁਣ ਗਾਏ, ਨਾਨਕ ਵਿਨਸੀ ਪੂਰਾ ਜਿਉ, ਮਾਚ ਮਹਲਾ ਪੰਜਵਾਂ, ਪੀਸਰ ਨਾਹੀ ਏਵੜ ਦਾਤੇ, ਕਰ ਕਿਰਪਾ ਭਗਤਨ ਸੰਗ ਰਾਤੇ,
दिन सरण ज्यो तुत्याई इहो दान मोहे करना जियो माटी अंधी सुत समाई सब कुछ दिया फलिया जाई आनंद मनोज चोज तमासे तुल पावे सो होना जियो जिसदा दिता सब कुछ लेना छत्ती अमृत भोजन खाना शेष वाली शीतल पवना सहज केवल रंग करना जियो सब दिजे जित विसरे नाही सा मत दिजे जित तुत्याई सास सास तेरे गुण गावा ओट नानकपुर चरना जियो माच मंदा पंजमा सिफत सलाहिण तेरा हुक्म रियाई सो ज्ञान ध्यान जो तुद पाई सोई जप जो प्रभ जियो पावे भाणे पूर ज्ञाना जियो अमृत नाम तेरा सोई गावे जो साहेब तेरे मन पावे तू संतन का संत तुम्हारे संत साहेब मन माना जियो तू संतन की करे पतपाला संत खिले तुम संग पाला अपने संत तुद खरे प्यारे तू संतन के पराना जियो उन संतन के मेरा मन कुरबाने जिन तू जाता जो तुद मन पाने तिनके संग सदा सुख पाया हर रस नानक तृप्त गाना जियो माच महला पंजमा तू जल निध हम मीन तुम्हारे तेरा नाम बूंद हम सात रुख तिखारे तुमरी आस प्यासा तुमरी तुम ही संग मन लीना जियो ज्यो बारक पी खीर गावे ज्यो निर्धन तन देख सुख पावे त्रिखा वंत जल पीवत ठंडा त्यों हर संग ए मन पीना जियो ज्यों दियारे दीपक प्रगासा परता चित्रत पूर्ण आसा मिल प्रीतम ज्यों होत आनंदा त्यों हर रंग मन रंगीना जियो संतन मोको हर मार्ग पाया साध कृपाल हर संग जाया हर हमारा हम हर के दासे नानक शब्द गुरु सच दीना जियो माच महला पंजमा अमृत नाम सदा निर्मलिया सुखदाई दुख बिडारनिया अवर साध चख सगले देखे मन हर रस सब ते मीठा जियो जो जो पीवे सो तपतावे अमर होवे सो नाम रस पावे नाम निधान तिसे प्राप्त जिस शब्द गुरु मन बूठा जियो जिन हर रस पाया सो तृप्त गाना जिन हर साध पाया सो नाहीं डोलाना तिसे प्राप्त हर हर नामा जिस मस्तक बगीठा जियो हर एक स हथ आया वरसाने बो तेरे तिस लग मुक्त पै कनेरे नाम निदाना गुरमुख पाए को नानक विरली डीठा जियो माच महला पंजमा निद सिद्ध रिद हर हर हर मेरे जन्म पदार्थ गैर गवीरे लाख कोट खुशियां रंग रावे जो गुर लागा पाई जियो दर्शन पेत पे पनीता सगल उदारे पाई नीता लगाम गोचर स्वामी अपना गुर कृपा ते सच त्याई जियो जाको को जे सर्ब पाए वडभागी दर्शन को विरला पाए ऊच पार गोचर थाना ओ मैल गुरु देखाई जियो गैर गवीर अमृत नाम तेरा मुक्त पिया जिस हृदय वसेरा गुरबंधन तिनके सगले काटे जन नानक सह समाई जियो माच महला पंजमा प्रभु कृपा ते हर हर त्यावो प्रभु दया ते मंगल गावो उठत बैठत सोवत जागत हर त्याये सगल अवरदा जियो नाम अकुत मोको साधु दिया तिल काटे निर्मल दिया नंद पिया निकसी सब पीरा सगल बनासे दरदा जियो जिसका अंग करे मेरा प्यारे सुमुक्ता सागर संसारा सत करे जिन गुरु पछाता सो काहे को डरता जियो जपते साधु संगत पाए गुर भेट हो गई बलाए सास सास हर गावे नानक सतगुरु ढाक लिया मेरा पड़दा जियो आज महला पंजमा ओत पोत सेवक संग राता प्रभु पाले सेवकदाता पानी पखा पीसो सेवे के ठाकर ही का अहर जियो काटक सिलक प्रभु सेवा लाया हुक्म साहब का सेवक मन पाया सोई कमावे जो सहब पावे सेवक अंतर बाहर महर जियो तू दाना ठाकर सब बिद जाने ठाकर के सेवक हर रंग माने जो कुछ ठाकर का सो सेवका सेवक ठाकर ही संग जाहर जियो
ਆਪਣੇ ਠਾਕਰ ਜੋ ਪੈਰਾਇਆ ਬਾਣਾ ਲਿਖਾ ਪੁਛ ਬੁਲਾਇਆ ਤੇ ਸੇਵ ਕੇ ਨਾਨਕ ਕੁਰਬਾਣੀ ਸੋ ਗੈਰ ਗਵੀਰਾ ਗੌਰ ਜੀਓ ਮਾਤਮਾਲਾ ਪੰਜਵਾਂ ਸਭ ਕੁਛ ਕਰਮੇ ਬਾਹਰ ਨਾਹੀ ਬਾਹਰ ਢੋਲੇ ਸੋ ਪਰਮ ਭੁਲਾਹੀ ਗੁਰਪ੍ਰਸਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੀਲਾ ਜੀਓ ਚਿਮ ਚਿਮ ਵਰਸੇ ਅੰਮ੍ਰਿਤਾਰਾ ਮਨ ਪੀਵੇ ਸੁਣ ਸਦ ਵਿਚਾਰਾ ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੀਲਾ ਜੀਓ ਜਨਮ ਜਨਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁੱਕਾ ਹਰਿਆ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤੁਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਉ ਨਾਨਕ ਪ੍ਰਮੁਖ ਟੇਕਵਾੜਾ ਬੋੜ ਨਾ ਹੋਈਏ ਚੌਲਾ ਜੀਓ ਮਹਾਜ ਮਹਲਾ ਪੰਜਵਾਂ ਤਿਸਕਰ ਵਾਣੀ ਜਿਨ ਤੋਂ ਸੁਣਿਆ ਤੇ ਸੁਬਲਿਹਾਰੀ ਜਿਨ ਰਸਨਾ ਬਣਿਆ ਵਾਰ ਵਾਰ ਜਾਇ ਤਸੀਟੋਂ ਜੋ ਮਨ ਤਨ ਤੋਂ ਦਹਰਾਦੇ ਜੀਓ ਤਿਸ ਚਰਨ ਪਕਾਲੀ ਜੋ ਤੇਰੇ ਮਾਰਗ ਚਾਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭੁਲਾ ਦੇ ਜੀਓ ਸਿਪੜ ਭਾਗੀ ਜਨ ਤੁਮ ਜਾਣੇ ਸਭ ਕੇ ਮਧਿਆਲੇ ਪਤ ਨਿਰਵਾਣੇ ਸਾਧ ਕੇ ਸੰਗ ਉਨ ਭਾਉ ਜਲ ਕਰਿਆ ਸਗਲ ਦੂਤ ਉਨ ਸਾਧੇ ਜੀਓ ਤਿਨਕੀ ਸਰਨ ਭਰਿਆ ਮਨ ਮੇਰਾ ਮਾਣ ਤਨ ਤਜ ਮੋਹੇ ਅਧੇਰਾ ਨਾਮ ਤਨ ਦੀਜੇ ਨਾਨਕ ਕਿਉਂ ਤਿਸ ਪ੍ਰਭੁ ਅਗਮ ਗਾਤੇ ਜੀਓ ਮਾਤ ਮਹਲਾ ਪੰਜਵਾਂ ਤੂੰ ਪੇਂਡ ਸਾਖ ਤੇਰੀ ਖੁੱਲੀ ਤੂੰ ਸੁਖ ਮੁਹਾ ਸਤੂਲੀ ਤੂੰ ਜਲ ਤੂੰ ਖੇਨ ਬੁੱਧ ਵਧਾ ਤੁਧ ਬਿਨੇ ਅਵਰ ਭਾਲੀਏ ਜੀਓ ਤੂੰ ਸੂਤ ਮਣੀਏ ਭੀ ਤੂੰ ਹੈ ਤੂੰ ਹੀ ਗੰਠੀ ਮੇਰ ਸਿਰ ਤੂੰ ਹੈ ਆਦ ਮੰਦ ਅੰਤ ਪ੍ਰਭ ਸੋਈ ਅਵਰ ਨਾ ਕੋਈ ਦਿਖਾ ਲਈਏ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗਦਾਤਾ ਆਪਣੇ ਕਰਤੱਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਓ ਤੂੰ ਠਾਕਰ ਸੇਵਕ ਹੁਣ ਆਪੇ ਤੂੰ ਗੁਪਤ ਪ੍ਰਗਟ ਪ੍ਰਭੂ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਕਪੂਰੀ ਨਜ਼ਰ ਨਿਹਾਲੀਏ ਜੀਓ ਮਾਤ ਮਹਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਖਾਣੀ ਗੁਰਪ੍ਰਸਾਦ ਕਿਨੇ ਵਿਰਲੇ ਜਾਣੀ ਧੰਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਓ ਜੋ ਸੇ ਨਿਤ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੇ ਹਰ ਜਸ ਲਿਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਮ ਬਾਲ ਤਿੰਨ ਸੰਗ ਪਛਾਣਾ ਜੀਓ ਸੁਨ ਸਾਜਨ ਮੇਰੇ ਮੀਤ ਪਿਆਰੇ ਸਾਹ ਸੰਖੇਨ ਮਹਿੰਦਾਰੇ ਕਿਲਵਖ ਕਾਟ ਹੁਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜੀਓ ਦੋਏ ਕਰ ਜੋੜ ਇੱਕ ਬਿਨੋ ਖਰੀਜੇ ਕਰ ਕਿਰਪਾ ਡੁੱਬਦਾ ਪੱਥਰ ਲੀਜੇ ਨਾਨਕੋ ਪ੍ਰਭ ਪਏ ਕਿਰਪਾਲਾ ਪ੍ਰਭ ਨਾਨਕ ਮਨ ਪਾਣਾ ਜੀਓ ਮਾਚ ਮਾਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਤੇਰੀ ਸੰਸਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰੂ ਕਾ ਦਰਸ਼ਨ ਪਾਏ ਜੀਓ ਸੁਖ ਪਿਆ ਦੁੱਖ ਦੂਰ ਪੁਰਾਣਾ ਸੰਤ ਰਸਨ ਹਰ ਨਾਮ ਖਾਨਾ ਜਲ ਤਲ ਨੀਰ ਭਰੇ ਸਰ ਸੋ ਪਰ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿਨ ਸਿਰਜਣ ਹਾਰੇ ਜੀਵਨ ਸਗਲੇ ਪਰਤ ਪਾਰੇ ਨਿਰਵਾਨ ਕਿਰਪਾ ਦੇ ਅਲਾ ਸਗਲੇ ਤ੍ਰਿਪਤ ਅਗਾਏ ਜੀਓ ਵਣ ਤ੍ਰਿਣ ਤ੍ਰੈ ਪਵਨ ਕੀ ਤੁਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਿਸੇ ਰਾਦੇ ਮਨ ਕੀ ਆਸ ਪਜਾਏ ਜੀਓ।

ਕਾੜਾ ਜੀਓ ਤੂੰ ਮੇਰੀ ਕਿਰਪਾ ਤੇ ਧੁੱਧ ਪਛਾਣਾ ਤੂੰ ਮੇਰੀ ਓੜ ਤੂੰ ਹੈ ਮਿਹਰਮਾਣਾ ਤੁਝ ਬਿਨ ਦੂਜਾ ਵਰਨਾ ਕੋਈ ਸਭ ਤੇਰਾ ਖੇਲ ਖਾੜਾ ਜੀਓ ਜੀ ਜਾਂ ਸਭ ਧੁੱਧ ਪਾਏ ਜਿਤ ਜਿਤ ਪਾਣਾ ਤੇ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੇ ਨਾ ਹੀ ਕਿਛ ਸਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੂਰੇ ਵਜੀ ਵਧਾਈ ਨਾਨਕ ਜਿੱਤਾ ਵਿਖਾੜਾ ਜੀਓ ਮਾਜ ਮਹਲਾ ਪੰਜਵਾਂ ਜੀ ਪ੍ਰਣ ਪ੍ਰਭੂ ਮਨੇ ਦਾਰਾ ਭਗਤ ਜੀਵੇ ਗੁਣ ਗਾਏ ਪਾਰਾ ਗੁਣ ਦਾਨ ਅੰਮ੍ਰਿਤ ਹਰਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਜੋ ਘਾਟੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਰਥ ਪੂਰਨ ਹੋਵੇ ਭੇਤ ਗੁਰ ਦਰਸਾਇਆ ਜੋ ਗਮ ਗੋਚਰ ਕਿਸੇ ਨਿਤ ਨਹੀਂ ਜਾਣੀ ਸਾਧਕ ਸਿੱਧ ਧਿਆਵੇ ਗਿਆਨੀ ਖੁਦੀ ਮਿੱਟੀ ਚੁੱਕਾ ਪਲਾਵਾਂ ਗੁਰਮਿਨ ਗੁਰ ਮਨ ਹੀ ਮੇ ਪ੍ਰਗਟਾਇਆ ਜਿਉ ਨੰਦ ਮੰਗਲ ਕਲਿਆਣ ਦਾਨਾ ਸੁਖ ਸਹਿਜ ਹਰਨਾਵੇ ਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾਉ ਨਾਨਕ ਘਰ ਮੇ ਆਇਆ ਜਿਉ ਮਾਤ ਮੰਦਾ ਪੰਜਵਾਂ ਸੁਣ ਜੀਵਾਂ ਸੋਈ ਤੁਮਾਰੀ ਤੂੰ ਪ੍ਰੀਤਮ ਠਾਕਰ ਅਤਫਾਰੀ ਤੁਮਰੇ ਕਰਤੱਵ ਤੂੰ ਹੀ ਜਾਣੋ ਤੁਮਰੀ ਓਟ ਗੁਪਾਲਾ ਜਿਉ ਗੁਣਗਾਵਤ ਮਨ ਹਰਿਆ ਹੋਵੇ ਕਥਾ ਸੁਣਤ ਮਲ ਸਗਲੀ ਹੋਵੇ ਭੇਟ ਸੰਗ ਸਾਧ ਸੰਤਨ ਕੇ ਸਦਾ ਜਪਿਓ ਦਿਆਲਾ ਜਿਉ ਪ੍ਰਭੂ ਆਪਣਾ ਸਾਧ ਸਾਧ ਸਮਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਵਮਯਾ ਪ੍ਰਤਪਾਲਾ ਜਿਉ ਸਤ ਸਤ ਸਤ ਪ੍ਰਭੂ ਸੋਈ ਸਦਾ ਸਦਾ ਸਦ ਆਪੇ ਹੋਈ ਚਲ ਤੁਮਾਰੇ ਭਗਤ ਪਿਆਰੇ ਦੇਖ ਨਾਨਕ ਪਏ ਨਿਹਾਲਾ ਜਿਉ ਮਾਜ ਮਹਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੀਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲ ਸ਼ਾਂਤ ਸਹਿ ਸੁਖ ਪਾਇਆ ਠਾਂਟ ਪਾਈ ਪ੍ਰਭੂ ਆਪੇ ਜਿਉ ਸਭ ਕੁਛ ਬਹੁਤੋ ਬਹੁਤੋ ਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਤਾਰਾ ਜੀ ਜੰਸ ਸਭ ਧਰਾਪੇ ਜਿਉ ਸੱਚਾ ਸਹਿਬ ਸੱਚੀ ਨਾਈ ਗੁਰਪ੍ਰਸਾਦ ਤਿਸ ਸਦਾ ਧਿਆਈ ਜਨਮ ਮਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜਿਉ ਸਾਸ ਸਾਸ ਨਾਨਕ ਸਲਾਹੇ ਸਿਮਤ ਨਾਮ ਕਾਟੇ ਸਭ ਫਾਹੇ ਪੂਰਨ ਆਸ ਕਰੀ ਖਿਨ ਪੀਤਰ ਹਰ ਹਰ ਹਰ ਗੁਣ ਜਾਪੇ ਜਿਉ ਮਾਤ ਮਹਲਾ ਪੰਜਵਾਂ ਆਓ ਸਾ ਜਨਮੀ ਸੰਤ ਮੀਤ ਪਿਆਰੇ ਮਿਲ ਗਾਵੋ ਗੁਣ ਅਗਮ ਪਾਰੇ ਗਾਵਤ ਸੁੰਦ ਸਵੇਹੀ ਮੁਰਤੇ ਸੋ ਧਿਆਈਏ ਜਿਨ ਹਮ ਕੀਏ ਜਿਉ ਜਨਮ ਜਨਮ ਕੇ ਤਿਲਵਤ ਜਾਵੇ ਮਨ ਚਿੰਦੇ ਚਈ ਫਲ ਪਾਵੇ ਸਿਮਰ ਸਾਹਿਬ ਸੋ ਸੱਚ ਸਵਾਮੀ ਰਿਜਗ ਸਭੂ ਸਭਸ ਕੋ ਦਿਓ ਜਿਉ ਨਾਮ ਜਪ ਸਰਬ ਸੁਖ ਪਾਈਏ ਸਭ ਮਿਨਸੇ ਹਰ

ਮਲਾਈ ਕਰ ਕਿਰਪਾ ਪ੍ਰਭੂ ਭਗਤੀ ਲਾਵੋ ਸੱਚ ਨਾਨਕ ਅੰਮ੍ਰਿਤ ਪਾਇ ਪੀਏ ਜੀਓ ਮਾਸ ਮਹਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਗੋਬਿੰਦ ਗੁਸਾਈ ਮੇਘ ਵਰਸੇ ਸਭ ਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਠ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤ ਪਾਰੇ ਜਿਉਂ ਬਾਰਕ ਮਾਤਾ ਸੁਮਾਰੇ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਅਹਾਰੇ ਜੀਓ ਜਲ ਥਲ ਪੂਰ ਮਿਹਰਬਾਨਾ ਸਦਬਲ ਹਰ ਜਾਈਏ ਕੁਰਬਾਨਾ ਰਹਿਣ ਦਿਮਸ ਤਿਸ ਸਦਾ ਕਹੀਂ ਜੇ ਖਿਨਵੇਂ ਸਗਲ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਧਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਹਾਚਮਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਉਸਲ ਸੁਣ ਚੁਬਾਰੇ ਜਿੱਥੇ ਨਾਮ ਨ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜਿਉ ਹਰ ਰੁਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਗਿਆਨ ਵਿਸੁਖੀ ਵਾੜੀ ਜਿਉ ਸੰਤਾਂ ਸੇਤੀ ਰੰਗ ਨਾ ਲਾਏ ਸਾਕਤ ਸੰਗ ਵਿਕਰਮ ਕਮਾਏ ਗਲਬ ਦੇ ਖੋਈ ਅਗਿਆਨੀ ਮੂੜ ਆਪਣੀ ਆਪ ਉਪਾੜੀ ਜਿਉ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨ ਗੁਣ ਗਾਵੇ ਰਾਖੋ ਸ਼ਰਮ ਅਸਾੜੀ ਜਿਉ ਅੱਜ ਮਹਲਾ ਪੰਜਵਾਂ ਚਰਨ ਠਾਕੁਰ ਕੇ ਹਿਰਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤੁਨ ਪੁੱਜੀ ਸਾਧੂ ਸੰਗ ਨਿਵਾਸਾ ਜਿਉ ਲਾਗੀ ਪ੍ਰੀਤ ਨਾ ਟੂਟੇ ਮੂਲੇ ਹਰ ਅੰਤਰ ਬਾਹਰ ਰਿਹਾ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਾਟੀ ਜਮਕੀ ਫਾਸਾ ਜਿਉ ਅੰਮ੍ਰਿਤ ਵਰਖੇ ਅਨਹਦ ਬਾਣੀ ਮੰਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਗਾਏ ਰੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜਿਉ ਇਸ ਕਾ ਸਾਥ ਇਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਉਣ ਜਾਣ ਰਹੇ ਬੁਢਭਾਗੀ ਨਾਨਕ ਪੂਰਨਾਸਾ ਜਿਉ ਮਾਚ ਮਹਲਾ ਪੰਜਵਾਂ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਿਆ ਕਲੇਸ਼ ਪਿਆ ਸੁਖ ਸਾਚਿਆ ਹਰ ਹਰ ਨਾਮ ਸੰਭਾਲੀ ਜਿਉ ਜਿਸ ਕੇ ਸੇਤ ਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭ ਪੈ ਰਖਵਾਰੇ ਸੁਣੀ ਬੇਨੰਤੀ ਠਾਕਰ ਮੇਰੇ ਪੂਰਨ ਹੋਈ ਕਾਲੀ ਜਿਉ ਸਰਬ ਜੀਆਂ ਕੋ ਦੇਵਨ ਹਾਰਾ ਗੁਰਪ੍ਰਸਾਦੀ ਨਦ ਨਿਹਾਰਾ ਜਲ ਥਲ ਮੇਲ ਸਭ ਪਤ ਪਾਣੇ ਸਾਧੂ ਚਨ ਪਖਾਲੀ ਜਿਉ ਮਨ ਕੀ ਇਸ ਪੂਜਾਵਨ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਤਾ ਲੀਜਿਓ ਮਾਜਮਾਲਾ ਪੰਜਵਾਂ ਮੰਤਨ ਤੇਰਾ ਧਨ ਵੀ ਤੇਰਾ ਤੂੰ ਠਾਕਰ ਸੁਆਮੀ ਪ੍ਰਭ ਮੇਰਾ ਜਿਉ ਪਿੰਡ ਸਭ ਰਾਸਤ ਮਾਰੀ ਤੇਰਾ ਜੋਰ ਗਪਾਲਾ ਜਿਉ ਸਦਾ ਸਦਾ ਤੂੰ ਹੀ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਾਰ ਕਮਾਵਾਂ ਜੇ ਤੁਦ ਪਾਵਾਂ ਜਾਂ ਤੂੰ ਦੇ ਦਿਆਲਾ ਜਿਉ ਪ੍ਰਭੂ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੇਖੰਠ ਤਾਈ ਤੂੰ ਸਭਨਾ ਕੇ ਪਤਪਾਲਾ ਜਿਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜਿਉ ਪਾਜ ਮਹਲਾ ਪੰਜਵਾਂ ਪਾਰ ਬ੍ਰਹਮ ਪ੍ਰਭੂ ਮੀਗ ਪਠਾਇਆ ਜਲ ਥਲ ਮਈਲ ਦੈ ਵਰਸਾਇਆ ਸ਼ਾਂਤ ਪਈ ਬੁਜੀ ਸਭ ਤਿਸ਼ਨਾ ਆਨੰਦ ਪਿਆ ਸਭ ਠਾਈ ਜਿਉ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੇ ਪਾਏ ਪੈਰੀ ਜਿਸੇ ਮਨਾਈ ਜਿਉ ਜਾ ਕੀ ਸਰਨ ਪਿਆ ਗਤ ਪਾਈਏ ਸਾਸ ਸਾਸ ਹਰ ਨਾਮ ਤੇ ਆਈਏ ਤਿਸ ਬਿਨ ਹੋਰਨਾ ਦੂਜਾ ਠਾਕਰ ਸਭ ਤਿਸੇ ਕੀਆ ਜਾਈ ਜਿਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੋਵਿੰਦ ਵੀਰਾ ਨਾਨਕ ਦਾਸ ਕਹੇ ਬੇਨੰਤੀ ਆਠ ਪੈਰ ਤੁਦ ਧਿਆਈ ਜਿਉ ਮਾਝ ਮਹਲਾ ਪੰਜਵਾਂ ਸਭੇ ਸੁਖ ਪਏ ਪ੍ਰਭ ਉਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਲੈਵ ਅੰਤਰ ਸੋ ਰਸ ਸੋਈ ਜਾਣੇ ਜਿਉ ਗਮ ਗੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀ

ਸਹਿਜ ਸੰਤੋਖ ਸਦਾ ਤ੍ਰਿਪਤਾ ਸੇ ਨੰਦ ਖਸਮ ਕੇ ਭਾਣੇ ਜਿਉ ਹੱਥੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜਿਉ ਮਾਚ ਮਹਲਾ ਪੰਜਵਾਂ ਕਿਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੇ ਦੁੱਖਾ ਡੇਰਾ ਢਾਏ ਜਿਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾ ਨੰਦ ਸੇ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕ ਸੁਆਮੀ ਆਹਾ ਜਿਉ ਜੋ ਕੁਛ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਸ਼ੁਨ ਜਾਪੇ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਪਰਮ ਭਲਾਵਾ ਲਾਇਆ ਜਿਉ ਚਰਨ ਕਮਲ ਜਨਕਾ ਦਾਰੋ ਅੱਠ ਪੈਰ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭੂ ਨਾਨਕ ਸਰਬ ਸਮਾਇਆ ਜਿਉ ਮਾਚ ਮਹਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਏ ਸੁਰ ਦਾਸੇ ਲਾ ਜਿਤ ਹਰ ਗੁਣ ਗਾਈਏ ਸਾਤ ਤਤ ਸੁਆਮੀ ਜਿਤ ਵਸੇ ਹਰ ਜਨ ਸੱਚੇ ਨਾਮ ਵਿਟੋਂ ਕਰਵਾਣੋ ਜਿਉ ਸੱਚੀ ਸੱਚ ਉਡਾਈ ਕੀਮ ਨ ਪਾਈ ਕੁੱਦ ਕਰਮ ਨ ਕਹਿਣਾ ਜਿਉ ਧਿਆਏ ਚੈ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜਿਉ ਸੱਚ ਸਲਾਨ ਮੁੜ ਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤੁਧ ਪਾਵੇ ਸੱਚ ਨਾਮ ਨਿਸਾਣੀ ਜਿਉ ਸੱਚੇ ਅੰਤ ਨ ਜਾਣੇ ਕੋਈ ਥਾਂ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੇ ਜਾਣੇ ਜਿਉ ਮਾਚ ਮਹਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸਤਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਪੰਜੋ ਜੀਵਨ ਸਫਲ ਤਿਥਾਈ ਜਿਉ ਸਿਮਰਤ ਨਾਮ ਦੁੱਖ ਸਬਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪਰਮ ਪੈ ਪਉ ਪਰਮ ਖੋਇਆ ਗੁਰਪੂਰੇ ਦੇਖਾ ਸਭ ਨੀ ਜਾਈ ਜਿਉ ਪ੍ਰਭ ਸਮਰੱਥ ਵੱਡ ਉੱਚ ਪਾਰਾ ਨਾਨਕ ਨਾਮ ਭਰੇ ਭੰਡਾਰਾ ਆਦਿ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨ ਲਾਈ ਜਿਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਗਰ ਵਾਲਾ ਦੇ ਦਾਨ ਨਾਨਕ ਜਨਮਾਂਗੇ ਸਦਾ ਸਦਾ ਹਰ ਧਿਆਈ ਜਿਉ ਮਾਚ ਮਹਲਾ ਪੰਜਵਾਂ ਇੱਥੇ ਤੂੰ ਹੀ ਆਗੇ ਆਪੇ ਜੀ ਜੰਤ ਸਭ ਤੇਰੇ ਥਾਪੇ ਤੁਧ ਵੀ ਮੈਂ ਵਰਨਾ ਕੋਈ ਕਰਤੇ ਮੈਂ ਤਰ ਓਟ ਤੁਮਾਰੀ ਜਿਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤੇ ਨੀ ਸੁਖ ਪਾਇਆ ਸੋ ਜਨਮ ਜੂਹੇ ਹਾਰੀ ਜਿਉ ਨਾਮ ਅਵਗਦ ਜਿਨ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਰ ਉਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਆਏ ਕਾਰੀ ਜਿਉ ਦ੍ਰਿਸ਼ ਤਾਰਾ ਪਨਾ ਦਾ ਸੁਆਰਿਆ ਘੱਟ ਘੱਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿਵਨ ਹੋਰ ਦੂਜਾ ਨਾਹੀਂ ਬਾਬਾ ਨਾਨਕ ਇਹ ਮਤ ਸਾਰੀ ਜਿਉ ਪਾਜ ਮਨ ਪੰਜਵਾਂ ਮਨ ਤਨ ਰਤਾ ਰਾਮ ਪਿਆਰੇ ਸਰਵਸ ਦਿਗੇ ਆਪਣਾ ਵਾਰੇ ਅੱਠ ਪਹਿਰ ਗੋਬਿੰਦ ਗੁਣ ਗਾਈਏ ਇਸ ਨ ਕੋਈ ਸਾਸਾ ਜਿਉ ਸੋਈ ਸਾਜਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗਤੇ ਜੇ ਸਾਗਰ ਕਟੀਏ ਚਮਕੀ ਪਾਸਾ ਜਿਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਲਖ ਪੇਵਾ ਕਾਮ ਕ੍ਰੋਧ ਕਿਲੋ ਗੁਰ ਕਾਟੇ ਪੁੰਨ ਹੋਈ ਆਸਾ ਜਿਉ ਪੁੰਨ ਭਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਸੰਤਰ ਪ੍ਰਵਾਨ ਗ੍ਰਸਤ ਉਦਾਸਾ ਜਿਉ ਮਾਚ ਮਹਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕ ਕਿਰਪਾ ਭਗਤੀ ਪ੍ਰਗਟਾਇਆ ਸਤਸੰਗ ਮਿਲ ਹਰ ਹਰ ਜਪਿਆ ਪਿੰਸੇ ਆਲਸ ਰੋਗਾ ਜਿਉ ਜਾ ਕੇ ਗ੍ਰਹਿ ਨਾਮ ਨਿਧਾਰ ਪਾਈ ਕਿਸ ਮਿਲਿਆ ਜਿਸ ਪੂਰ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜਿਉ ਖਿਨਮੇ ਤਾਪ ਤਾਪਨ ਹਰ ਆਪਨ ਇਕੰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਦਿੱਤੇ ਲੈਣ ਜੋਗਾ ਜਿਉ ਅੰਸ ਲਾਏ ਸਭ ਸ੍ਰਿਸ਼ਟ ਤਰਾਈ ਆਪਣਾ ਨਾਮ ਆਪ ਜਪਾਈ ਗੁਰ ਬੋਹਿਤ ਪਾਇਆ ਕਿਰਪਾ ਤੇ ਨਾਨਕ ਧਰਸਿੰਘ ਜੋਗਾ ਜਿਉ ਮਾਤ ਮਹਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਏ ਜਿੱਥੇ ਰਕੇ ਸਾ ਭਲੀ ਜਾਏ ਸੋਈ ਸਿਆਣਾ ਸੁਪਤਵੰਤਾ ਹੁਕਮ ਲਗੇ ਜਿਸ ਮੀਠਾ ਜਿਉ ਸਭ ਪਰੋਈ ਕਿਤ ਧਾਗੇ ਜਿਸ ਲਾਏ ਲਏ ਸੋ ਚਰਨੀ ਲਾਗੇ ਊਂਦ ਕਮਲ ਜਿਸ ਹੋਏ ਪ੍ਰਗਾਸਾ ਤਿੰਨ ਸਭ ਨਿਰੰਜਨ ਡੀਠਾ ਜਿਉ ਤੇਰੀ ਮਹਿਮਾ ਤੂੰ ਹੀ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹੋ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋ ਮੀਠਾ ਜਿਉ ਤੂੰ ਨਿਰਵੈਰ ਸਭ ਤੇਰੇ ਨਿਰਮਲ ਜਿਨ ਦੇਖੇ ਸਭ

ਬਜਾਵਣੇ ਆ ਜੈ ਸੱਚ ਜਾਤਾ ਸੂ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਕਰ ਤਾੜੀ ਲਾਵਣੇ ਆ ਮਾਜ ਮਹੱਲਾ ਤੀਜਾ ਸ਼ਬਦ ਮਰੇ ਸੋਹਾ ਜਾਪੇ ਕਾਲ ਨ ਜਾਪੇ ਦੁੱਖ ਨ ਸੰਤਾਪੇ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਸੁਣ ਮਨ ਸੱਚ ਸਮਾਵਣੇ ਆ ਹਾਂ ਵਾਰੀ ਜੀਓ ਵਾਰੀ ਹਰ ਕੇ ਨਾਮ ਨਾ ਸੋਭਾ ਪਾਵਣੇ ਆ ਸਤਿਗੁਰ ਸੇਵ ਸਚਾ ਸਤਿਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸੈ ਜਿਸ ਮਾਵਣਿਆ ਰਹਾਉ ਤਾਇਆ ਕੱਚੀ ਕੱਚਾ ਚੀ ਹੰਡਾਈ ਦੂਜੇ ਲਾਗੇ ਭਰਮ ਦੂਜੀ ਲਾਗੇ ਮੈਲ ਨ ਪਾਈ ਆਂਦਣ ਜਲਦੀ ਫਿਰ ਨੈ ਰਾਤੀ ਬਿਨ ਪ੍ਰਭੋ ਦੁੱਖ ਪਾਵਣਿਆ ਦੇਹੀ ਜਤਨ ਆਗੇ ਜਾਏ ਜਿੱਥੇ ਵੇਖਾਂ ਮੰਗਿਆ ਤਿੱਥੇ ਸੁੱਤੇ ਸੱਚ ਕਮਾਈ ਸਤਿਗੁਰ ਸੇਵਨ ਸੇ ਤਨਵੰਤੇ ਇੱਥੇ ਉੱਥੇ ਨਾਮ ਸਮਾਵਣਿਆ ਭੈ ਭਾਈ ਸ਼ਿੰਗਾਰ ਮਨਾਏ ਗੁਰ ਪ੍ਰਸਾਦੀ ਮਹਿਲ ਕਰ ਪਾਏ ਅੰਦਰ ਸਦਾ ਰਹੇ ਦਿਨ ਰਾਤੀ ਜੀਠੇ ਰੰਗ ਮਨਾਵਣਿਆ ਸਿਮਨਾ ਤਰ ਵਸੇ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਹੱਥ ਉੱਚੋ ਉੱਚਾ ਕਰ ਕਿਰਪਾ ਆਪ ਮਨਾਵਣਿਆ ਮਾਇਆ ਮੋਏ ਏ ਜਗ ਸੂਤਾ ਨਾਮ ਸਰ ਅੰਤ ਵਿਗੂਤਾ ਜਿਸਤੇ ਸੂਤਾ ਜੋ ਜਗਾਏ ਕੁਰਮੁਖ ਸੂਜੀ ਪਾਵਣਿਆ ਪਿਓ ਪੀਏ ਸੋ ਭਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਵੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋਤਿ ਸੁਭਾਵੇ ਸੁ ਘਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀੜਾ ਲਾਲ ਮਨਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਖਾਣੇ ਸੱਚ ਕਸਰਟੀ ਲਾਵਣਿਆ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਏ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹੋ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਅਤ ਪਾਰਾ ਗੁਰਮੁਖ ਹੋਵੇ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕਰ ਸੱਚਾ ਦਰਗਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਹੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲ ਵਿਖਾ ਅਵਗਨ ਕਾਟਣ ਹਾਰਾ ਪ੍ਰੇਮ ਪ੍ਰੀਤ ਧਿਆਈਏ ਭੈ ਭਾਏ ਭਗਤ ਦਰਗਾਵਣਿਆ ਤੇਰੀ ਭਗਤ ਸੱਚੀ ਜੇ ਤੇਰੀ ਭਗਤ ਸੱਚੇ ਜੇ ਸੱਚ ਭਾਵੇ ਆਪੇ ਦੇਣਾ ਪਛਤਾਵ ਪਛਤਾਵੇ ਸਮਨਾਨੀਆਂ ਕਹੀ ਕੋ ਦਾਤਾ ਸਰਦੇ ਮਾਰ ਜਿਵਾਵਣਿਆ ਹਰ ਸਜ ਬਾਜੋ ਮੈਂ ਕੋਈ ਨਾਹੀ ਹਰ ਤੁਦੇ ਸੇਵੀ ਤੈ ਤੁਦ ਚਲਾਈ ਆਪੇ ਮੇਲੇ ਉੱਪਰ ਸੱਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੂੰ ਦੇ ਜਿਹਾ ਤੇਰੀ ਨਜ਼ਰ ਸੁਜੇ ਲਿਆ ਆਂਦਨ ਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿਜ ਸਮਾਵਣਿਆ ਤੁਦ ਜੀਵਨ ਮੈਂ ਹੋਰ ਨਾ ਕੋਈ ਤੂੰ ਦਾਪੇ ਸਿਰਜੇ ਆਪੇ ਗੋਈ ਤੂੰ ਆਪੇ ਹੀ ਕੜਕਣ ਭੰਨ ਸਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਤੇ ਭੋਗਣ ਹਾਰਾ ਲੱਖ ਵਰਤੇ ਅਗੰ ਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾਵਣਿਆ ਹਾਂ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਜੇ ਤਾਂ ਮਨ ਸੁਜੇ ਮਨਸਾ ਮਰ ਸਮਾਵਣਿਆ ਰਹੋ ਪੰਚ ਦੂਤ ਮਹਿ ਸੰਸਾਰਾ ਮਨ ਮੁਖਨ ਦੇ ਸਦਨ ਸਾਰਾ ਗੁਰਮੁਖ ਹੋਵੇ ਸੋ ਆਪਣਾ ਕਰ ਰੱਖੇ ਪੰਚ ਦੂਤ ਰਹੋ ਪੰਚ ਦੂਤ ਮਹਿ ਸੰਸਾਰਾ ਮਨ ਮੁਖਨ ਦੇ ਸਦਨ ਸਾਰਾ ਗੁਰਮੁਖ ਹੋਵੇ ਸੋ ਆਪਣਾ ਕਰ ਰੱਖੇ ਪੰਚ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅੰਦਨ ਮਾਤੇ ਮੇਲ ਪ੍ਰੀਤਮ ਸੱਚੇ ਗੁਣ ਗਾਵੇ ਹਰਦਰ ਸੁਜ ਸੋਭਾ ਪਾਵਣਿਆ ਏਕਮ ਏਕੇ ਆਪ ਪਾਇਆ ਦੁਬਿਧਾ ਦੂਜਾ ਦਰ ਤਰੈ ਬਨਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਸਭੈ ਸੱਚਾ ਸੇ ਸੱਚੇ ਭਾਵੇ ਜਿਨ ਸੱਚ ਜਾਤਾ ਸੋ ਸਹਿ ਸਮਾਵੇ ਗੁਰਮ ਕਰਨੀ ਸੱਚੇ ਸੇਵੇ ਸੱਚੇ ਜੈ ਸਮਾਵਣਿਆ ਸੱਚੇ ਬਾਜੋ ਕੋ ਵਰਨ ਦੂਆ ਦੂਜੇ ਲਾਗ ਜਗ ਖਪ ਖਪ ਮੂਆ ਗੁਰਮ ਖੋਵੇ ਸੋ ਏਕੋ ਜਾਣੇ ਏਕੋ ਸੇ ਸੁਖ ਪਾਵਣਿਆ ਜੀ ਜਨ ਸਭ ਸ਼ਰਨ ਤੁਮਾਰੀ ਆਪ ਧਰੇ ਦੇਖੇ ਕੱਚੀ ਪੱਕੀ ਸਾਰੀ ਆਂਦਣ ਆਪੇ ਕਰ ਕੇ ਆਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲੇ ਦੇਖੇ ਦੂਰ ਸਮੈ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੇ ਗੁਰਮੁਖ ਸੋ ਜੀ ਪਾਵਣਿਆ
ਅੱਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰਕੀ ਮਿੱਠੀ ਗੁਰਮੁਖ ਵੱਲੇ ਕਿਨੇ ਨੱਚ ਰੱਖ ਜੀ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੀ ਡਰ ਸੱਚੇ ਸ਼ਬਦ ਵਜਾਵਣਿਆ ਵਾਰੀ ਜੀਓ ਵਾਰੀ ਗੁਰ ਚਰਨੀ ਚਿੱਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸੱਚਾ ਮਨ ਨਾਵੇ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਗੇ ਕਹਿੰਦੇ ਅੰਤ ਨ ਪਾਇਆ ਗੁਰ ਪ੍ਰਸਾਦੀ ਕਿਨ ਵਿਰਲੇ ਚਿੱਤ ਲਾਇਆ ਤੁਦ ਸਲਾਏ ਹੈ ਨਾ ਰਾਜਾ ਰਾਜਾ ਕਬੂ ਸੱਚੇ ਨਾਵੇ ਕੀ ਅੰਤ ਨਾਵੇ ਕੀ ਭੁੱਖ ਲਾਵਣਿਆ ਤੇਰਾ ਸੱਚੇ ਕਿਨੇ ਅੰਤ ਨ ਪਾਇਆ ਗੁਰ ਪ੍ਰਸਾਦੀ ਕਿਨੇ ਵਿਰਲੇ ਚਿੱਤ ਲਾਇਆ ਤੁਦ ਸਲਾਏ ਨਾ ਰਾਜਾ ਕਬੂ ਸੱਚੇ ਨਾਵੇ ਕੀ ਨਾਵੇ ਕੀ ਭੁੱਖ ਲਾਵਣਿਆ ਇੱਕੋ ਵੇਖਾਂ ਵਰਨ ਬੀਆ ਦੂ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸ਼ਬਦ ਤਿਖਾ ਨਿਵਾਰੀ ਸੇ ਜੇ ਸੁਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੇ ਮਨ ਮੁਕੰਦਾ ਦੂਜਾ ਭਾਈ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਪਨੇ ਸੁੱਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਾਣ ਪਾਏ ਗੁਰ ਕਾ ਸ਼ਬਦ ਮਨ ਵਸਾਏ ਅੰਦਰ ਸਦਾ ਰਹੇ ਪੈ ਅੰਦਰ ਪੈ ਮਾਪਾ ਮਾਰ ਭਰਮ ਚੁਕਾਵਣਿਆ ਧਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰਮਨ ਸਹਿਜੇ ਗਾਵਣਿਆ ਸਿਮਰਤ ਸਾਸਤ ਵੇਦ ਵਿਖਾਣੇ ਭਰਮੇ ਭੂਲਾ ਤਤ ਨ ਜਾਣੇ ਬਿਨ ਸਤਿਗੁਰ ਸੇਵੇ ਸੁੱਖ ਨ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੇ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਆਪੇ ਨੰਗੇ ਸਹਿ ਸਵਾਏ ਗੁਰ ਕੇ ਸ਼ਬਦਾ ਰੰਗ ਚੜਾਏ ਤਾਂ ਮਨ ਤਾਂ ਲੱਤਾਂ ਰਸਨਾ ਰੰਗ ਚਿਲਵਲੀ ਪੈ ਪਾਏ ਰੰਗ ਚਲਾਵਣਿਆ ਆਹਾ ਵਾਰੀ ਜੀਓ ਵਾਰੀ ਨਿਰਭਉ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਭਉ ਤਿਆਇਆ ਦਿਖ ਭੋਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਖ ਮਗਲ ਕਰੇ ਚਤਰਾਈ ਨਾਤਾ ਤੋਤਾ ਥਾਏ ਨ ਪਾਏ ਜੇ ਆਇਆ ਤੇ ਹਾ ਜਾਸੀ ਕਰ ਅਮਗਣ ਪਛੋ ਤਾਵਣਿਆ ਮਨਮੁਖੰਦੇ ਕੁਛ ਨ ਸੂਜੇ ਮਰਨ ਲਿਖਾਏ ਆਏ ਨ ਬੂਜੇ ਮਨਮੁਖ ਕਰਮ ਕਰੇ ਨਹੀਂ ਪਾਏ ਮੈਂ ਨਾਮੇ ਜਨਮ ਗਵਾਵਣਿਆ ਸਚ ਕਰਨੀ ਸਰਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰ ਅੰਦਨ ਬਾਣੀ ਸਬਦ ਸ਼ਬਦ ਸੁਣਾਏ ਸਚ ਰਾਤੇ ਰੰਗ ਰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮਨ ਤਨ ਮੋਇਆ ਸਹਿ ਸਵਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੇ ਸ਼ਬਦ ਸਹਿਜੇ ਸੁਖ ਸਮਾਵੇ ਹਾਂ ਬਲਹਾਰੀ ਸਦਾ ਦਿਨ ਵਿੱਚ ਗੁਰ ਸੇਵਾ ਚਿਤ ਲਾਵਣਿਆ ਸੁੱਚਾ ਸੁੱਚੋ ਸਤ ਪਤੀਜੇ ਗੁਰ ਪ੍ਰਸਾਦੀ ਅੰਦਰ ਭੀਜੇ ਬੈਸ ਥਾਨ ਹਰ ਗੁਣ ਗਾਵੇ ਆਪੇ ਕਰ ਸਾਥ ਮਨਾਵਣਿਆ ਜਿਸਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹੋਮੇ ਜਾਏ ਨਾਨਕ ਨਾਮ ਵਸੇ ਮਨ ਅੰਤਰ ਦਰ ਸੱਚੇ ਸੋਭਾ ਪਾਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸੇਵੀਏ ਵੱਡੀ ਵਡਿਆਈ ਹਰ ਜੀ ਅਚੰਤ ਵਸੇ ਮਨ ਆਈ ਹਰ ਜੀਓ ਸਫਲੇ ਬਰਖੇ ਅੰਮ੍ਰਿਤ ਜਿਨ ਪੀਤਾ ਤੇ ਸਿੱਖ ਲਹਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ ਹਰ ਸਤਸੰਗਤ ਆਪੇ ਮੇਲੇ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਉਮੈ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬੈਨ ਗੁਰ ਨਾਮ ਨ ਪਾਇਆ ਜਾਏ ਸ਼ਬਦ ਸਾਧ ਕਰੇ ਬੈਲਾਏ ਬੈਨ ਗੁਰ ਸੇਵੇ ਸੁਖ ਨ ਹੋਵੇ ਪੂਰੇ ਭਾਗੁਰ ਪਾਵਣਿਆ ਏ ਮਨ ਰਾਲ ਆਲਸੀ ਕੋਈ ਗੁਰਮੁਖ ਵੇਖੇ ਮੂਰਤ ਨ ਲਾਗੇ ਜਾਂ ਹਉਮੈ ਚੋ ਸੁਖੇ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਹਿਣਾ ਦੇਖਿਆ ਕਹਿ ਦੇਖਿਆ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪਾ ਮਿਰਗ ਰਹਿਆ ਸਹਿਜੇ ਸਹਿ ਸਮਾਵਣਿਆ ਗਰਮ ਹੋਵੇ ਸੋ ਇੱਕ ਸੋ ਲੈ ਲਾਏ ਦੂਜਾ ਧਰਮ ਗੁਰ ਸ਼ਬਦ ਜਲਾਏ ਕਾਇਆ ਅੰਦਰ ਮੰਜ ਕਰੇ ਵਪਾਰਾ ਨਾਮ ਨਿਧਾਨ ਸੱਚ ਪਾਵਣਿਆ ਗੁਰਮੁਖ ਕਰਨੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦਵਾਏ ਅੰਦਰ ਰੰਗ ਰਤ ਅੰਦਰ ਰੰਗ ਰਤਾ ਗਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਆਪ ਮਨ ਜਾਏ ਤਾਂ ਸਭ ਕੁਛ ਪਾਏ ਗੁਰ ਸ਼ਬਦੀ ਸੱਚ ਲਿਵਲਾਏ ਸੱਚ ਮਨਾ ਮੰਜੇ ਸੱਚ ਸੰਘਾਰੇ ਸੱਚ ਵਪਾਰ ਕਰਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਗੁਣ ਅੰਦਨ ਗਾਵਣਿਆ ਹਾਂ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹਾਉ ਵੇਲਾ ਵਕਤ ਸਹਿ ਸਵਾਇਆ ਸੱਚੇ
ਜਿਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਸੱਚ ਪਾਵਣਿਆ ਪਾਓ ਭੋਜਨ ਸਤਿਗੁਰ ਤੁੱਠੇ ਤੁੱਠੇ ਪਾਏ ਅੰਨ ਰਸ ਚੁੱਕੇ ਹਰ ਰਸ ਮਨ ਵਸਾਏ ਸਤ ਸੰਤੋਖ ਸਹਿ ਸੁਖਬਾਣੀ ਪੂਰੇ ਗੁਰਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ ਫਿਰੇ ਕਿੱਥੋਂ ਪਾਏ ਨਮੋਕ ਦੁਆਰਾ ਮਰ ਮਰ ਜੰਮੇ ਫਿਰ ਪੈ ਆਵੇ ਜਮ ਤਰ ਝੂਟਾਂ ਖਾਵਣਿਆ ਸ਼ਬਦੇ ਸਾਧ ਜਾਣੇ ਤਾਂ ਆਪ ਛਾਣੇ ਗ ਨਿਰਮਲ ਬਾਣੀ ਸਦ ਵਖਾਣੇ ਸੱਚੇ ਸੇਵ ਸਦਾ ਸੁਪਾਇਨ ਨੋ ਨਿਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਸਤਸੰਗ ਤੰਬੈ ਹਰ ਗੁਣ ਗਾਇਆ ਅੰਦਨ ਹਰ ਸਲਾਏ ਸੱਚਾ ਨਿਰਮਲ ਨਾਦ ਵਜਾਵਣਿਆ ਮਨਮੁਖ ਕੋ ਖੋਟੀ ਰਸ ਖੋਟਾ ਪਸਾਰਾ ਕੋਟ ਕਮਾਵਣ ਦੁੱਖ ਲਾਗੇ ਭਾਰਾ ਭਰਮੇ ਭੂਲੇ ਫੰਡੈ ਰਾਤੀ ਮਰ ਜਨਮੇ ਜਨਮ ਗਵਾਵਣਿਆ ਸੱਚਾ ਸਮੈਂ ਅਤ ਪਿਆਰਾ ਪੂਰੇ ਗੁਰ ਕੇ ਸ਼ਬਦ ਹਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁਖਮ ਕਰ ਜਾਣਿਆ ਮਾਜ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਹਿਨਾ ਮੇ ਸਫਰ ਭਰਮ ਭਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨ ਪਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਸੇਤੀ ਚਿੱਤ ਲਾਵਣਿਆ ਹਰ ਸੱਚਾ ਵਗਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹਾਉ ਸਤਿਗੁਰ ਸੇਵੇ ਤਾਂ ਸਕੁਛ ਪਾਏ ਜੇਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ ਸਤਿਗੁਰ ਦਾਤਾ ਸਿਮਨਾ ਵਥ ਵਥੁ ਕਾ ਪੂਰੇ ਭਾਗ ਵਥ ਕਾ ਪੂਰੇ ਭਾਗ ਮਨਾਵਣਿਆ ਏ ਮਨ ਮੈਲਾ ਇੱਕ ਨ ਧਿਆਏ ਅੰਤਰ ਮੈਲ ਲਾਗੀ ਬਹੁ ਦੂਜਾ ਪਾਏ ਤੀਰਥ ਤਟ ਤੀਰਥ ਤਟ ਤੀਰਥ ਸੰਤਰ ਭਵੇ ਹੰਕਾਰੀ ਹੋਰ ਵਧੇਰੇ ਹਉਮੈ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉਂ ਚਿਤ ਲਾਏ ਹਰ ਨਿਰਮਲ ਸੱਚ ਮਹਿਲ ਨਾ ਲਾਗੇ ਸੱਚ ਲਾਗੇ ਮਹਿਲ ਗਵਾਵਣਿਆ ਵਾਹਿਗੁਰੂ ਹੈ।

ਹੋਵੇ ਅੰਦਰ ਹਰ ਜੀਵ ਸੱਚਾ ਸੇਵੀ ਪੂਰੇ ਪਾਗੁਰ ਪਾਵਣਿਆ ਆਪੇ ਬਖਸੇ ਮੇਲ ਮਲਾਏ ਪੂਰੇ ਬੱਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸਤਸੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨ ਜਾਣੋ ਗੁਰਸਬ ਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵੜਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹੱਲਾ ਤੀਜਾ ਇੱਥੇ ਸੱਚੇ ਸੁਆਗੇ ਸੱਚੇ ਮਨ ਸੱਚਾ ਸੱਚੇ ਸਦਰਾਚੇ ਸੱਚਾ ਸੇਵੇ ਸੱਚ ਕਮਾਵੇ।

ਨਿਆਰਾਓ ਪੰਡਤ ਪੜ੍ਹੇ ਸਦਾ, ਪੰਡਤ ਪੜ੍ਹੇ ਸਾਧਨ ਪਾਵੇ, ਦੂਜੇ ਪਾਏ ਮਾਇਆ ਮਨ ਪਰਮਾਵੇ, ਮਾਇਆ ਮੋਏ ਸਰ ਸੁਧ ਗਵਾਈ, ਕਰ ਅਵਗਣ ਪਛਤਾਵਣਿਆ, ਸਤਿਗੁਰ ਮਿਲੇ ਤਾਂ ਤਤ ਪਾਈ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੇ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ, ਕਿਰਵਹਿ ਕਾਟੇ ਕਰੂ ਦਿਨ ਵਾਰੇ, ਗੁਰ ਕਾ ਸ਼ਬਦ ਰਖੇ ਉਰ ਧਾਰੇ, ਸੱਚ ਅਤੇ ਸਦਾ ਬਰਾਗੀ, ਹਉਮੈ ਮਾਰ ਮਿਲਾਵਣਿਆ, ਅੰਤਰ ਰਤਨ ਮਿਲੇ ਮਿਲਾਇਆ, ਤ੍ਰੈਵਦ ਮਨਸਾ ਤ੍ਰਿਵਦ ਮਾਇਆ, ਪੜ ਪੜ ਪੰਡਤ ਮੁਨੀ ਥੱਕੇ, ਚੁੱਥੇ ਪਦ ਕੀ ਸਾਰ ਨਮਾਵਣਿਆ, ਆਪੇ ਰੰਗੇ ਰੰਗ ਚੜਾਏ, ਸੇਜਾਂ ਰਾਤੇ ਗੁਰ ਸ਼ਬਦ ਰੰਗਾਈ, ਹਰ ਰੰਗ ਰਹਿ ਚੜਿਆ ਅਤ ਪਾਰਾ, ਹਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਸ ਸਚ ਸੰਜਮ ਸੋਈ, ਗੁਰਮੁਖ ਗਿਆਨੀ ਨਾਮ ਮੁਕਤ ਹੋਈ, ਗੁਰਮਕਾਰ ਸਚ ਕਮਾਵੇ, ਸੱਚੋ ਸਚ ਸਮਾਵਣਿਆ, ਗੁਰਮੁਖ ਥਾਪੇ ਥਾਪ ਥਾਪੇ, ਗੁਰਮੁਖ ਜਾਤ ਪਾਤ ਸਭਨਾ ਆਪੇ, ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ, ਮਾਜ ਮਹੱਲਾ ਤੀਜਾ, ਉਤਪਦ ਕਰ ਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ, ਗੁਰਮੁਖ ਵਾਸਤੇ ਸਰਾਪੇ, ਸੱਚਾ ਗੁਰਮੁਖ ਪਾਏ ਸਮਾਵਣਿਆ, ਵਾਰੀ ਜੀਓ ਵਾਰੀ, ਗੁਰ ਪੂਰਾ ਮਨ ਵਸਾਵਣਿਆ, ਗੁਰ ਤੇ ਸਾਂਸ ਭਗਤ ਕਹਿ ਦਿਨ ਰਾਤੀ, ਗੁਣ ਕਹਿ ਗੁਣ ਸਮਾਵਣਿਆ, ਰਹਾਓ ਗੁਰਮੁਖ ਧਰਤੀ, ਗੁਰਮੁਖ ਪਾਣੀ, ਗੁਰਮੁਖ ਪਵਨ ਸੰਤਰ ਖੇਲੇ ਬਣਾਣੀ, ਸੋਨਰ ਗੁਣ ਸੋਨਰ ਗੁਰਾ ਜੋ ਮਰ ਮਰ ਜੰਮੇ, ਨਰ ਗੁਰ ਆਵਣ ਜਾਵਣਿਆ, ਆਵਣ ਜਾਵਣਿਆ, ਤਨ ਕਰਤੇ ਅੱਖੇ ਲਰਚਾਇਆ, ਕਾਇਆ ਸਰੀਰੇ ਵਿੱਚ ਸਭ ਕੁਛ ਪਾਇਆ, ਸ਼ਬਦੇ ਭੇਦ ਕੋਈ ਮਹਿਲ ਪਾਏ, ਮੇਲੇ ਮਹਿਲ ਬੁਲਾਵਣਿਆ, ਸੱਚਾ ਸਾਹ ਸੱਚੇ ਵਣਜਾਰੇ, ਸੱਚੇ ਸੱਚ ਵਣਜੇ ਗਹਿਤ ਪਾਰੇ, ਸੱਚ ਵਿਆਜੋ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਬੈਰਾਸੀ ਕੋ ਵਤ ਕਿਉਂ ਪਾਏ, ਮਨਮੁਖ ਭੁੱਲੇ ਲੋਕ ਸਭਾਏ, ਮੈਂ ਦਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ, ਇੱਕ ਸੱਚ ਵਣਜੇ ਗੁਰ ਸ਼ਬਦ ਪਿਆਰੇ, ਆਪ ਤਰੇ ਸਗਲ ਕੁਤਾਰੇ, ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਭੂ ਪਾਏ, ਮਨਮੁਖ ਅੰਦੇ ਫਿਰ ਬਤਾਲੇ, ਜਿੱਥੇ ਵਤ ਹੋਵੇ ਤਿੱਥੇ ਕੋਈ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ, ਆਪੇ ਦੇਵੇ ਸ਼ਬਦ ਬੁਲਾਏ, ਮੇਲੇ ਮਹਿਲ ਸੋਜ ਸੁਖ ਪਾਏ, ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆਵਣਿਆ, ਮਾਜ ਮਹੱਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚਿੱਤ ਅੰਤ ਹੋਏ ਸਿਖਾਈ, ਹਰ ਅਗਮ ਗੋਚਰ ਨਾਥ ਜੋਨੀ, ਸਤਿਗੁਰ ਕੇ ਪਾਏ ਪਾਵਣਿਆ, ਵਾਰੀ ਵਾਜੀਓ ਵਾਰੀ, ਆਪਣੇ ਵਾਰ ਨਿਆ, ਆਪ ਗਵਾਏ ਤਾਂ ਹਰ ਪਾਏ, ਹਰ ਜੋ ਸਹਿ ਸਮਾਵਣਿਆ, ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵੇ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਏ ਨਾਹੀਂ, ਸ਼ਬਦੇ ਮੇਲ ਮਿਲਾਵਣਿਆ, ਗੁਰਮੁਖ ਲਪਤ ਰਹੇ ਸੰਸਾਰੇ, ਗੁਰ ਕੇ ਤਕੀਏ ਨਾਵਾਂ ਦਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਪ ਖਪ ਆਪੇ ਖਪ ਦੁਖ ਪਾਵਣਿਆ, ਮਨਮੁਖ ਅੰਦੇ ਸਭ ਨਗਾਹੀ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਬਹੁ ਭਾਰ ਉਠਾਵੇ, ਬਿਨ ਮਨਜੂਰੀ ਭਾਰ ਪਚਾਵਣਿਆ, ਇਹ ਜਗਵਾੜੀ ਮੇਰਾ ਪ੍ਰਮਾਲੀ, ਸਦਾ ਸਮਾਲੇ ਕੋ ਨਾਹੀਂ ਖਾਲੀ, ਜਿਹਾ ਵਾਸ ਨਾ ਪਾਈ ਤੇਰੀ ਵਰਤੇ ਵਾਸ, ਵਸ ਜਿਤਾਂ ਜਨਾਵਣਿਆ, ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਆਗਮ ਪਾਰਾ, ਦੁਖੀਏ ਨਿਤ ਫਿਰੇ ਬੈਲਾਂਦੇ, ਬਿਨ ਗੁਣ ਸੰਤਨ ਪਾਵਣਿਆ, ਜਿਨਗੀ ਤੇ ਸੂਈ ਬਿਲ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ, ਜਿਹਾ ਅੰਦਰ ਪਾਏ

ਨਾਨਕ ਨਾਮ ਵਸੇ ਘਟਿ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਵੇ ਹਉਮੈ ਮੇਰਾ ਸਭ ਦੁੱਖ ਗਵਾਵੇ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਾਂ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਓ ਅੰਮ੍ਰਿਤ ਬੋਲੇ ਸਦਾ ਮੁਖ ਨੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਹੈ ਸਦਾ ਨੈ ਦਾਤੀ ਅਵਰ ਆਖ ਸੁਣਾਵਣਿਆ ਅੰਮ੍ਰਿਤ ਰੰਗ ਰਤ ਲਿਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦੈ ਦਾਤੀ ਮੰਤਨ ਅੰਮ੍ਰਿਤ ਪੀਆਵਣਿਆ ਸੋ ਕਿਛ ਕਰੇ ਸੋ ਚਿਤ ਨ ਹੋਈ ਕਿਸ ਦਾ ਹੁਕਮ ਮੇਟ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਜਾ ਅਜਬ ਕੰਮ ਕਰਤੇ ਕਿਹੜੇ ਹਰ ਕੇਰੇ ਇਹ ਮਨ ਭੁੱਲਾ ਜਾਂਦਾ ਹੀਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰੇ ਤੁਦ ਆਪ ਪਾਏ ਤੁਦ ਆਪੇ ਪਰਖੇ ਲੋਕ ਸਵਾਏ ਖਰੇ ਪਰਖ ਖਜਾਨੇ ਪਾਏ ਖੋਟੇ ਭਰਮ ਪਲਾਵਣਿਆ ਕਿਉਂ ਕਰ ਵੇਖਿਆ ਕਿਉਂ ਸੁਨਾਹੀ ਗੁਰ ਪ੍ਰਸਾਦੀ ਸ਼ਬਦ ਸੁਨਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰਮਾਣੀ ਸਤਿਗੁਰ ਸੇਵੀਏ ਸਦਰੀ ਦੇ ਸਮਾਣੇ ਨਾਨਕ ਅੰਮ੍ਰਿਤ ਨਾਮ ਸੁਖਦਾ ਤਾਤੀ ਅੰਮ੍ਰਿਤ ਸਬਦ ਭੁੱਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਰਸੇ ਸਹਿਜ ਸੁਭਾਏ ਗੁਰਮੁਖ ਵੈਰਲਾ ਕੋਈ ਜਨ ਪਾਏ ਅੰਮ੍ਰਿਤ ਪੀਸ ਦਾ ਤਿਰਤਾਸੇ ਕਰ ਕਿਰਪਾ ਤ੍ਰਿਸ਼ਨਾ ਬਜਾਵਣਿਆ ਹਾਂ ਵਾਰੀ ਜੀਓ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ ਰਸਨਾਰਾ ਚਖ ਸਦਾ ਰਹੇ ਰੰਗਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰ ਪ੍ਰਸਾਦੀ ਸਹਿਜ ਕੋ ਪਾਏ ਦੁਵਿਧਾ ਮਾਰੇ ਸੁਣ ਲਿਵ ਲਾਏ ਨਦਰ ਕਰੇ ਤਾਂ ਹਰ ਗੁਣ ਗਾਵੇ ਨਦਰੀ ਸੱਚ ਸਮਾਵਣਿਆ ਸਭਨਾ ਉੱਪਰ ਨਦਰ ਪ੍ਰਤੇਰੀ ਕਿਸੇ ਥੋੜੀ ਕਿਸੇ ਹੈ ਗਨੇਰੀ ਤੁਸੇ ਬਾਹਰ ਕਿਸੀ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੇ ਸੋ ਜਨ ਸੋਏ ਅੰਮ੍ਰਿਤ ਨਾਮ ਅੰਤਰ ਮਨ ਮੋਏ ਅੰਮ੍ਰਿਤ ਮਨ ਤਨ ਬਾਣੀ ਦਿੱਤਾ ਅੰਮ੍ਰਿਤ ਸਹਿ ਸਮਾਵਣਿਆ ਮਨ ਫੂਲਾ ਦੂਜੇ ਭਾਈ ਖਵਾਏ ਨਾਮ ਨਾ ਲੇਵੇ ਮਰੇ ਬਿਖਾਏ ਅੰਦਨ ਸਦਾ

ਨਿਰਮਲ ਹਰ ਸ਼ਬਦ ਮਨੁਆ ਹਰ ਸ਼ਬਦ ਪ੍ਰੋਵੇ, ਨਿਰਮਲ ਨਾਮ ਲੱਗੇ ਵਡਭਾਗੀ, ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋਵੇ, ਨਿਰਮਲ ਨਾਮ ਮਨ ਤਨ ਮੋਹੇ ਸੱਚ ਨਾਮ, ਮਲਕ ਦੇ ਨਾ ਲਾਗੇ ਮੁਖ ਉਜਲ ਸੱਚ ਕਮਾ ਕਰਾਵਣਿਆ, ਮਨ ਮੈਲਾ ਹੈ ਦੂਜੇ ਪਾਏ, ਮੈਲਾ ਚੁੱਕੇ ਮੈਲੇ ਥਾਏ, ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ, ਮੈਲੇ ਨਿਰਮਲ ਸਭ ਹੁਕਮ ਚ ਹੁਕਮ ਸੁਭਾਏ, ਜੋ ਨਿਰਮਲ ਜੋ ਹਰ ਸੱਚੇ ਪਾਏ, ਨਾਨਕ ਨਾਮ ਸੇ ਮਨ ਅੰਤਰ ਗੁਰਮੁਖ ਮੈਲ ਚਕਾਵਣਿਆ, ਮਾਜ ਮਹੱਲਾ ਤੀਜਾ ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਾਨਸਾ, ਮਨ ਉਜਲ ਸਦਾ ਮੁਖ ਸੋਏ, ਅਤ ਉਜਲ ਨਾਮ ਧਿਆਵਣਿਆ, ਹਾਂ ਵਾਰੀ ਵਾਰੀ ਹਾਂ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ

ਚੁਕਾਏ ਸ਼ਬਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪਛਾੜੇ ਮਾਇਆ ਮੋਏ ਜੋਇਆ ਨੰਜਮ ਕਾਲੇ ਮਾਇਆ ਮੋਏ ਸਿਮਨ ਮਨ ਚਿਨ ਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਤ ਸਹਿ ਸਭਾਈ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਬਹੁਤ ਤਾਲ ਪੂਰੇ ਵਾਜੀ ਵਜਾਏ ਨਾ ਕੁਸਨੇ ਨਾ ਮਨ ਵਸਾਏ ਮਾਇਆ ਕਰਨ ਪੜ ਬੰਦ ਨਾਚੇ ਦੂਜੇ ਪਾਏ ਦੁੱਖ ਪਾਵਣਿਆ ਜਿਸ ਅੰਤਰ ਪ੍ਰੀਤ ਲਗੇ ਸੋ ਮੁਕਤਾ ਇੰਦਰੀ ਵਸ ਸਚ ਸੰਜਮ ਜੁਗਤਾ ਵਰਕੇ ਸ਼ਬਦ ਹਸਦਾ ਹਰ ਧਿਆਏ ਹਾ ਭਗਤ ਹਰ ਪਾਵਣਿਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰ ਭਗਤ ਨ ਪਾਏ ਕੋਈ ਨਾਨਕ ਨਾ ਗੁਰ

ਸਰੀਰ ਆ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀ ਤੂਣ ਕੜੇ ਅੰਤਰ ਆਪੇ ਬੰਤ ਬਣਾਵਣਿਆ ਹਾਂ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਵਾਹਿਗੁਰੂ ਕੇ ਕੋ ਸਹਿ

ਕਰਤਾ ਗੁਰਮੁਖ ਹਰ ਦੇਖਾ ਮੰਨਿਆ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦੇ ਗੁਰ ਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਅਖਸਵਾ ਮੰਨਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੂੜੇ ਸਦਾ ਹੈ, ਮੁਗਤਾ ਸਦਾ ਮੁਗਤ ਹੈ, ਆਪੇ ਸੱਚਾ ਆਪੇ ਲੱਖ ਲਗਾਵਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੋਈ ਸਭ ਜਗਤ ਪਾਇਆ।

ਆਪੇ ਮਾਰੇ ਆਪ ਜਵਾਏ ਜਵਾਏ ਆਪੇ ਮਿਲੇ ਮਿਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਵਿਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾਮ ਵਸੇ ਘਟੇ ਅੰਤਰ ਆਪੇ ਵੇਖ ਵਿਖਾਲਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭੂ ਭਰਪੂਰ ਰਿਹਾ ਸਭ ਥਾਈ ਗੁਰ ਪ੍ਰਸਾਦੀ ਘਰੇ ਮਹਿ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਾ ਵਾਰੀ ਵਾਰੀ ਹਾਂ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਹਿ ਸਮਾਵਣਿਆ ਰਹਾਉ ਘਰ ਮੈਂ ਧਰਤੀ ਤੁਲ ਪਤਾਲਾ ਕਾਹੇ ਮੈਂ ਪ੍ਰੀਤਮ ਸੁਦਹਿ ਬਾਲਾ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮੁਖ ਸਹਿ ਸਮਾਵਣਿਆ ਕਾਇਆ ਅੰਦਰ ਹੋਮੇ ਮੇਰਾ ਜੰਮਣ ਮਰਨਾ ਚੁੱਕੇ ਫੇਰਾ ਗਰਮ ਖੋਵੇ ਸੁਹਾਨੇ ਮਾਰੇ ਸੁੱਚੋ ਸੱਚ ਧਿਆਵਣਿਆ ਗਾਇਆ ਅੰਦਰ ਪਾਪ ਪੁਣ ਦੁਹੀ ਪਾਈ ਦੁਹੀ ਮਿਲੈ ਕੇ ਸਿਸਟੋ ਪਾਈ ਦੋਵੇਂ ਮਾਰ ਜਾਏ ਇੱਕ ਤ ਘਰ ਆਵੇ ਗੁਰਮੁਖ ਸਹਿ ਸੁਮਾਵਣਿਆ ਘਰ ਹੀ ਮਾਏ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋਡੇ ਹੋਮੇ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਮ ਸਾਖੀ ਮਿਟਿਆ ਹੰਧਿਆਰਾ ਕਮਲ ਬਖਾਸ ਦਾ ਸੁਖ ਪਾਇਆ ਜੋਤੀ ਜੋਤ ਮਦਾਵਣਿਆ ਅੰਦਰ ਮੈਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਹਧਾਰਾ ਗੁਰਮੁਖ ਵੰਜੇ ਸਦਾ

ਨਾਨਕ ਜਿਸ ਅੰਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ, ਮਾਜ ਮਹਿਲਾ ਤੀਜਾ, ਹਰ ਹਫ਼ਤੇ ਮੇਲੇ ਸੇਵ ਕਰਾਏ, ਵਰਕੇ ਸ਼ਬਦ ਭਾਉ ਦੂਜੇ।

ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਬਿਤਾਤਾ ਸੇਵਕ ਸੇਵੀ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਏ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹਮੇ ਧਰਮ ਚੁਕਾਇਆ ਅੰਦਰ ਨਾਮ ਸਲਾਹ ਰੰਗ ਰਾਤੀ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸ਼ਬਦੇ ਗੁਫਾ ਵਿਚਾਰੇ ਨਾਮ ਨਿਰੰਜਾ ਅੰਤਰ ਵਸੇ ਮਰਾਰੇ ਹਰ ਗੁਣ ਗਾਵੇ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਾਮ ਜਗਾਤੀ ਦੂਜੇ ਭਾਈ ਕਰ ਲਾਏ ਨਾਮ ਭੁੱਲੇ ਦੇ ਸਜਾਏ ਘੜੀ

ਖਰੀ ਕੁਆਲਿਓ ਕਰੂਪ ਲਿਖ ਲਖਣੀ ਸੁਪਨੇ ਪਰ ਨਹੀਂ ਪਾਵਣਿਆ ਪੇਰੜੀਏ ਪਰ ਮਨ ਵਸਾਇਆ ਪੂਰੇ ਗੁਰਹ ਦੂਰ ਦਿਖਾਇਆ ਕਾਮਨ ਪਰ ਰਾਖਿਆ ਕੰਠ ਲਾਏ ਸ਼ਬਦੇ ਪਰ ਰਾਵੇ ਸਿਰ ਸੁਹਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅੰਦ ਸੁਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਉਤਮ ਜਨ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰਮ ਹੈ ਉਦਾਸਾ ਹਰ ਰੰਗ ਰਹੇ ਸੁਦਾ ਰੰਗ ਰਾਤੇ ਹਰ ਹਥ ਮਨ ਤਰਪਤਾ ਮਣਿਆ ਹਾਂ ਵਾਰੀ ਜੀਓ ਵਾਰੀ ਪੜ ਬੂਜ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਹਾਏ ਦਰ ਸੱਚੇ ਸੋਭਾ ਪਾਵਣਿਆ ਰਹਾਉ ਲੱਖ ਪਿਓ ਹਰ ਅਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਸਕਦਰ ਸਤਿਗੁਰ ਪੇਚੇ ਨਦਰੀ ਮੇਲ ਮਿਲਾਵਣਿਆ ਦੂਜੇ ਭਾਈ ਪੜੇ ਨਹੀਂ ਦੂਜੇ ਤਰੈ ਬਦ ਮਾਇਆ ਕਾਰਨ ਲੂਜੇ ਤਰੈ ਬਦ ਬੰਧਨ ਟੁੱਟੇ ਗੁਰਸ਼ਬਦੀ ਮੁਕਤ ਕਰਾਵਣਿਆ ਏ ਮਨ ਚੰਚਲ ਵਸ ਨਾਵੇ ਦੁਬਿਧਾ ਲਾਗੇ ਦੈ ਵਿਸਤਾਰੇ ਦੇਖਾ ਕਿ ਦੇਖਾ ਕੀੜਾ ਦੇਖ ਮੈਂ ਰਾਤਾ ਦੇਖੀ ਮਾਈ ਪਚਾਵਣਿਆ ਹਾਂ ਵਾਹ ਹਾਂ ਹਾਂ ਹਾਂ ਕਰੇ ਤੈ ਆਪ ਜਨਾਈ ਬਹੁ ਕਰਮ ਕਰੇ ਕਿ ਥਾਂ ਨ ਪਾਏ ਤੇ ਬਾਰ ਕਛੂ ਨਾ ਹੋਵੇ ਬਖਸੇ ਸ਼ਬਦ ਸੁਹਾਵਣਿਆ ਉਪਜੇ ਪਚੇ ਹਰ ਬੁਝੇ ਨਾਹੀਂ ਅੰਦਨ ਦੂਜੇ ਪਾਏ ਫਰਾਈ ਮਨਮੁਖ ਜਨਮ ਗਿਆ ਹੈ ਵਰਥਾ ਅੰਤ ਗਿਆ ਪੁਛਤਾਵਣਿਆ ਤੈ ਪਰਦੇ ਸ਼ਿੰਗਾਰ ਬਣਾਏ ਮਨਮੁਖ ਆਂਦੇ ਸੇ ਕਰਮ ਕਮਾਈ ਹਲ ਤਨ ਸੋਭਾ ਪਲ ਤਨ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਵਰਕੇ ਸ਼ਬਦ ਪਛਾਤਾ ਅੰਦਨ ਅੰਦਨ ਭਗਤ ਕਰੇ ਨੈ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਮੈ ਵਰਤੇ ਇੱਕੋ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾ ਵਰਤੇ ਜਿਨ ਸੋਏ ਕਰ ਕਿਰਪਾ ਆਪ ਮਲਾਵਣਿਆ ਮਾਜ ਮਹਿਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੇ ਦੂਜਾ ਪਾਏ ਮਾਂ ਦੁਖ ਪਾਵੇ ਦੇਖਿਆ ਮਾਤਾ ਕਿ ਸੂਜੇ ਨਾਹੀਂ ਫਿਰ ਪ੍ਰਜੁਨੀ ਜਾਵਣਿਆ ਹਾਂ ਵਾਰੀ ਜੀਓ ਵਾਰੀ ਹਾਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਉਸ ਸਹਿਜੀ ਪਿਆਵਣਿਆ ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਖਾਣੇ ਮੋਹੇ ਮਾਇਆ ਗਿਆਨਤਾ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ ਗਾਦ ਵਸਾਣੇ ਮੋਏ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਆਖ ਕਥੋ ਕਥੀਏ ਸਬਦ ਸਵਾਰੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰੱਤੇ ਤਨ ਸੱਚੋ ਸੁਪਾਵੇ ਆਪੇ ਦੇਣਾ ਪਿਛੁਤਾਵੇ ਵਰਕੇ ਸਭ ਸਦਾ ਸਜਾਤਾ ਨਰ ਸੱਚੇ ਸੁਖ ਪਾਵਣਿਆ ਕੂੜ ਕੁਸਤ ਤਿੰਨ ਮੈਲ ਨਾ ਦੇਹੀ ਕੂੜ ਕੁਸਤ ਤਿੰਨਾ ਮੈਲ ਨਾ ਲਾਗੇ ਗੁਰ ਪ੍ਰਸਾਦੀ ਅੰਦਨ ਜਾਗੇ ਨਿਰਮਲ

ਨਿਰਮਲ ਨਿਰਮਲ ਨਾਮ ਧਿਆਨ ਆਉ ਸੁਨਹਿ ਕਰਮੀ ਸੂ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਾਮੇ ਮਾਰੇ ਨਾ ਪਦਾਰਥ ਨੋ ਨਿੰਦ ਪਾਈ ਤੇਰੇ ਗੁਣ ਮੇਟ ਸਮਾਵਣਿਆ ਹਾ ਹਾਮੇ ਕਰੇ ਨਹਿ ਕਰਮੀ ਨ ਹੋਵੇ ਗੁਰ ਪ੍ਰਸਾਦੀ ਹਾਮੇ ਖੋਵੇ ਅੰਤਰ ਵਿਵੇਕ ਸਦਾ

ਵਸੇ ਹਾਮੇ ਮਾਰ ਹਾਮੇ ਮਾਰ ਹੈ ਨਸਪ੍ਰੀਤ ਸਰ ਸੱਚੇ ਹਰ ਹਰ ਸਰਵਸਾ ਪਾਵਣਿਆ ਮਨ ਮੁਖ ਸਦਾ ਬਾਗ ਮੈ ਬਗ ਮੈਲਾ ਹੋਮੇ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨ ਜਾਈ ਜੀਵਤ ਮਰੇ ਗੁਰਸ਼ਬਦ ਵਿਚਾਰੇ ਹੋਮੇ ਮੈਲ ਚੁਕਾਵਣਿਆ ਰਾਵਣ ਪਦਾਰਾ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦੀ ਮਿਟਿਆ ਹੰਧਿਆਰਾ ਕਟ ਚਾਨਣਿਆ ਪਛਾਣਿਆ ਪਛਾਣਿਆ ਆਪ ਉਪਾਏ ਤੇ ਆਪੇ ਵੇਖੇ ਸਤਿਗੁਰ ਸੇਵੇ ਸੂਜਣ ਲੇਖੇ ਨਾਨਕ ਨਾਮ ਵਸੇ ਕਟਿਅੰਤ ਗਿਰਪ ਗੁਰ ਕਿਰਪਾ ਤੇ ਪਾਣਿਆ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੇ ਜਗ ਸਵਾਇਆ ਤਰੈ ਗਣ ਦਿਸੇ ਮੋਏ ਹੇ ਮਾਇਆ ਹਰ ਗਰਪ ਗਰਪ ਸਾਦੀ ਕੁ ਵੈਰਲਾ ਦੂਜੇ

మేలీసు బాబా మణియారావు దేవీ దేవ మూల హే మాయా సిమృతి సాస్ దిను పాయా కాం క్రోధ పసరే సంసారే ఆయే జాయే దుఃఖ పావనియా తిస్ విచ జ్ఞాన రత్ననేక పాయా ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪੇੜੀਏ ਤਨ ਭਰਮ ਭੁਲਾਣੀ ਦੂਜੇ ਲਾਗੇ ਫਿਰ ਪਛਤਾਣੀ ਹਲਤ ਪਲਤ ਫਿਰ ਕੋ ਸਹਿਜ ਹਲਤ ਪਲਤ ਦੂਮਿੰਗਵਾਏ ਸੁਪਨੇ ਸੁੱਖ ਨ ਪਾਵਣਿਆ ਪੇੜੀਏ ਤਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੇ ਨਾਲੀ ਪਰਕੇ ਸਹਿਜ ਰਹੇ ਰੰਗ ਰਾਤੀ ਸਹਿ ਸ਼ਬਦ ਸ਼ਿੰਗਾਰ ਬਣਾ ਮਣਿਆ ਸਫਲ ਜਮ ਜਿਨਾ ਸਤਿਗੁਰ ਪਾਇਆ ਦੂਜਾ ਪਾਉ ਗੁਰ ਸ਼ਬਦ ਜਲਾਇਆ ਇੱਕੋ ਰਵ ਰਿਹਾ ਘਟ ਅੰਤਰ ਮਿਲ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤਰੈਗ ਜੀਵਨ ਬਿਰਸਾ ਜਨਮ ਗਵਾਇਆ ਮਨਮੁਖ ਨਾਮ ਚਿਤਨ ਆਵੇ ਬਿਨ ਆਵੇ ਬਹੁ ਦੁਖ ਪਾਵਣਿਆ ਸਿਸ਼ਟ ਸਾਜੀ ਸੂਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜੰਤਰ ਮਸਤਕ ਲੇਖ ਲਗਾਵਣਿਆ ਮਾਝ ਮਹਲਾ ਚੌਥਾ ਆਦਿ ਪੁਰਖ ਪਰੰਪਰਾ

ਸੁਹਾਮਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਹਾਂ ਸਾਧਕ ਸਹਿਦ ਜਿਤੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟੇ ਤਿਸਾ ਕੁਜੇ ਤਾਂ ਕੋ ਗਰ ਮਿਲੇ ਕਰ ਮਿਲੇ ਹਿਰਦੇ ਗਾਵਣਿਆ ਅੱਠ ਪੈਰ ਦੂਜਾ ਪੇ ਪਮਨਾ ਧਰਤੀ ਸੇਵਕ ਪਾਇਕ ਚਰਨਾ ਪਾਈਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਿਮਨਾ ਕੇ ਮਨ ਭਾਵਣਿਆ ਸਾਚਾ ਸਹਿਸ ਗੁਰਮੁਖ ਜਾਪੇ ਪੂਰੇ ਗੁਰ ਕੇ ਸ਼ਬਦ ਜਾਪੇ ਜਨ ਪੀਏ ਜਿਸੇ ਤ੍ਰਿਪਤਾ ਸੇ ਸੱਚੋ ਸੱਚ ਅਕਾਵਣਿਆ ਤਿਸਕਰ ਸਹਿਜਾ ਸੋਈ ਸਹੇਲਾ ਅੰਦਰ ਮਨੋਦ ਕਰੇ ਸਰਕੇਲਾ ਸੋ ਤਨ ਮੰਤਾ ਸੋ ਵਡਸਾ ਸੋ ਗੁਰ ਜੋ ਗੁਰ ਚਾਨੀ ਮਨ ਲਾਵਣਿਆ ਪਹਿਲੇ ਪਹਿਲੋ ਦੇ ਤੈਂ ਰਿਜਕ ਸਮਾਹਾ ਪਿੱਛੋਂ ਦੈ ਤੈਂ ਜਨ ਤੋਂ ਪਾਹਾ ਤੁਜੇ ਵਡਦਾਤਾ ਅਵਨ ਸੁਆਮੀ ਲਵੇ ਨਾ ਕੋਈ ਲਾਵਣਿਆ ਜਿਸ ਤੂੰ ਝੂਠਾ ਸੋ ਤੁਜ ਧਿਆਏ ਸਾਧ ਜਨਾ ਕਾ ਮੰਤਰ ਸਮਾਏ ਆਪ ਧਰੇ ਸਗਲੇ ਕੁਲ ਤਾਰੇ ਤਿਸ ਦਰਗਾ ਸਰਗਾ ਠਾਕੁਨ ਪਾਵਣਿਆ ਤੂੰ ਵੱਡਾ ਤੂੰ ਉੱਚ ਉੱਚਾ ਤੂੰ ਬਿਆਂਤਾ ਤੂੰ ਉੱਚੋ ਉੱਚਾ ਹਾਂ ਹਾਂ ਕੁਰਬਾਨੀ ਤੇਰੇ ਮੰਜਾ ਨਾਨਕ ਦਾਸ ਸਾਹਮਣਿਆ ਮਾਜ ਮਹੱਲਾ ਪੰਜਵਾਂ ਕੌਣ ਸਮਰਤਾ ਕੌਣ ਸੁਜੁਗਤਾ ਕੌਣ ਸਗਿਆਨੀ ਕੌਣ ਸਮਰਤਾ ਕੌਣ ਸਿਗ੍ਰਹੀ ਕੌਣ ਸਦਾਸੀ ਕੌਣ ਸਕੀਮਤ ਪਾਏ ਜੀਓ ਕਿਨ ਵਿਦ ਵਾਧਾ ਕਿਨ ਵਿਦ ਝੂਟਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਹੈ ਨਹਿ ਕਰਮਾ ਕੌਣ ਸੁ ਕਹੇ ਕਹੇ ਸੁ ਜੀਓ ਕਹਾਏ ਜੀਓ ਕੌਣ ਸੁਖੀਆ ਕੌਣ ਸੁ ਦੁਖੀਆ ਕੌਣ ਸੁ ਸਨਮੁਖ ਕੌਣ ਸੁ ਬੇਮੁਖੀਆ ਕਿਨ ਵਿਦ ਮਿਲੇ ਕਿਨ ਵਿਦ ਵਿਚਰੇ ਇਹ ਵਿਦ ਕੌਣ ਪ੍ਰਗਟਾਏ ਜੀਓ ਕੌਣ ਸੁ ਅੱਖਰ ਜਿਤ ਤੂੰ ਕੌਣ ਸੁ ਅੱਖਰ ਜਿਤ ਭਾਵ ਕਰੇ ਤਾਂ ਕੌਣ ਸੁ ਦੇਸ ਜਿਤ ਦੁੱਖ ਸਾਂ ਸੁਖ ਸੰਸਹਿਤਾ ਕੌਣ ਸੁਚਾਰ ਜਿਤ ਪਾਰ ਬ੍ਰਹਮ ਧਿਆਏ ਕਿਨ ਵਿਦ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਗਾ ਧਨ ਗਰੀਬ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਾਮੇ ਬਾਧਾ ਗੁਰਮੁਖ ਜੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨੈ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਗੁਰਮੁਖ ਬਿੰਦ ਪ੍ਰਗਟਾ ਗੁਰਮੁਖ ਗੁਰਮੁਖ ਗੁਰਮੁਖ ਮਿਲੀਏ ਮਨ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲੀਏ ਮਨਮੁਖ ਵਿਚਰੇ ਗੁਰਮੁਖ ਵਿਦ ਪ੍ਰਗਟਾਏ ਜੀਓ ਗੁਰਮੁਖ ਅਖਰ ਜਿਤਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸੰਸਹਿਤਾ ਗੁਰਮੁਖ ਚਾਰ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੀ ਮੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਤੇ ਇਕਸ ਤੇ ਹੋਇਓ ਅਨੰਤ ਨਾਨਕ ਇਕ ਸਮਾਏ ਸਮਾਏ ਜੀਓ ਮਾਜ ਮਹੱਲਾ ਪੰਜਵਾਂ ਪ੍ਰਵਨਾ ਸੀਤਾਂ ਕੀਆ ਕਾੜਾ ਹਰ ਭਗਵੰਤਾ ਜਨ ਖਰਾ ਸੁਖਾਲਾ ਜੀਨ ਪ੍ਰਾਣ ਮਾਨ ਸੁਰਦਾਤਾ ਤੂੰ ਕਰੇ ਸੂਈ ਸੁਖ ਪਾਵਣਿਆ ਹਾਂ ਵਾਰੀ ਜੀਓ ਵਾਰੀ ਗੁਰਮੁਖ ਮਨ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪ੍ਰਭ ਤੂੰ ਮੇਰਾ ਓਲਾ ਤੂੰ ਸਗਲ ਤੂੰ ਸੰਗ ਲਵੇ ਨਾ ਲਾਵਣਿਆ ਹਰਾ ਤੇਰਾ ਕੀਤਾ ਜਿਸ ਲਾਗੇ ਮਿੱਠਾ ਤੇ ਘੜ ਘੜ ਪਾਰ ਬ੍ਰਹਮ ਤੈਨ ਜੰਡੀਠਾ ਥਾਂ ਤਨੰਤਰ ਤੂੰ ਤੂੰ ਇੱਕੋ ਇੱਕ ਵਰਤਾਵਣਿਆ ਸਗਲ ਮਰੋੜ ਤੂੰ ਦੇਵਨ ਹਾਰਾ ਭਗਤੀ ਪਾਏ ਭਰੇ ਭੰਡਾਰਾ ਦਇਆ ਧਾਰ ਰੱਖੇ ਸੇਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਬਨਾਸੀ ਕੈ ਸੰਤੋਟ ਨ ਆਵਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੂੰ ਹੀ ਪਾਲਾ ਮਾਇਆ ਅਗਨ ਨਾ ਪੋਹੀ ਤੈਨੂੰ ਕੋ ਰੰਗ ਰਤੇ ਗੁਣ ਗਾਵਣਿਆ।

ਸੱਤੀ ਵਾਹੁਣ ਲੱਗੇ ਕਾਹੀ ਤੂੰ ਸਹਿਬ ਸਨ ਸੁਖਦਾਤਾ ਸਤਸੰਗਤ ਜਬ ਪ੍ਰਗਟਾ ਮਨਿਆ ਤੂੰ ਚ ਥਵ ਪਰ ਮੋਲਾ ਤੂੰ ਸਾਚਾ ਸਹਿਬ ਦਾਸ ਰਗੋਲਾ ਤੂੰ ਮੀਰਾ ਸਾਚੀ ਠੁਕਰਾਈ ਨਾਨਕ ਬਲਬਲ ਜਾਵਣਿਆ ਮਾਜ ਮਹੱਲਾ ਪੰਜਵਾਂ ਕਰ ਦੂਜਾ ਨਿਤ ਨਿਤ ਸੰਭਾਲੀਏ ਮੂਲ ਮਨ ਵਸਾਰੀਏ ਰਹਾਉ ਸੰਤਾਂ ਸੰਗਤ ਪਾਈਏ ਜਿਤ ਕਰ ਜਮ ਕੇ ਪੰਥ ਨ ਜਾਈਏ ਤੂੰ ਸਾਹਰ ਕਾ ਨਾਮ ਲੈ ਤੇਰੇ ਕੁਲ ਨ ਲਾਗੀ ਗਾਲ ਜੀਓ ਜੋ ਸਿਮਰਨ ਦੇ ਸਾਈ।

ਛੇੜਿਆ ਕਰੋਮਨ ਸਾਧੂ ਸੰਗ ਪ੍ਰਾਪਤ ਪ੍ਰਾਪਤੀ ਨਾਨਕ ਰੰਗ ਮਾਨਣ ਹਰ ਜੇਠ ਰੰਗੀਲਾ ਤਿਸਨੀ ਜਿਸਕੇ ਭਗਮ ਥਾਨ ਅਸਾਧ ਪੰਦਾ ਤਿਸਲੇ।

ਲੜ ਲਾਏ ਜੂਹਰ ਕੰਤ ਮਨਾਏ ਸੇ ਵਿਛੜ ਕਥਨ ਕਥਨ ਜਾਏ ਪ੍ਰਭ ਦੂਜਾ ਕੋ ਨਹੀਂ ਨਾਨਕੀ ਹਰ ਸੰਨਾਏ ਅਸੂ ਸੁਖ ਸੰਧੀਆਂ ਜਿਨ ਮਯਾ ਹਰ ਰਾਏ ਕਤਨ ਕਰਮ ਕਮਾਵਣੇ ਦੂਸ਼ਣਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆਂ ਵਿਆਪਨ ਸਭੇ ਰੂਪ।

0: ਦਰਸਯੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਤੇਰੇ ਸਾਹਿਬ ਯੋਗ ਨਾਨਕ ਕਿਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਗ ਹੋਵੇ ਸਾਧ ਬੈਂਸੇ ਸੱਦੇ ਸੋਚ ਮਗਰ ਮਾਇਸ ਹੰਦੀਆਂ ਹਰ ਤਰਸੰਗ ਬੈਠੜੀਆਂ ਇਹਨਾਂ ਕਿਸੂਗਾ ਇਹਨਾਂ ਕਿਸੂਬਾ ਤਿਆਗਣੀ ਜਾਂ ਸਹਿਮ ਮੇ ਲੜੀਆਂ ਤਨ ਮਨ ਮੁਲਿਆ ਰਾਮ ਸੋ ਸੰਗ ਸਾਜੇ ਲੜੀਆਂ ਸਾਜਨਾ ਕੇ ਬਾਰੀ ਤੇਰੇ ਨਾ ਕੇ ਲੜੀਆਂ ਤਿੰਨ ਦੁੱਖ ਨ ਕਬੂਤਰੇ ਸੇ ਜਾਂ ਕਹਿ ਵਸ ਬੜੀਆਂ ਜਿੰਨੀ ਰਾਵਿਆ ਪ੍ਰਭੂ ਆਪਣਾ ਤੇ ਦਿਸਣ ਖੜੀਆਂ ਹਰ ਸੰਜ ਵੇਹ ਲਾਲ ਹਰ ਕੰਥ ਤਨਾ ਜੜੀਆਂ ਨਾਨਕ ਬਸੇ ਤੂਲਨ ਤਨ ਪ੍ਰਭ ਸਿਆਨੀ ਦਰ ਪੜੀਆਂ ਮੱਗਰ ਪ੍ਰਾਧਨਾ ਬੋਲ ਨ ਜਨ ਮੜੀਆਂ ਓਖ ਦਵਾ ਨ ਵਿਆਪੀ ਕੰਠ ਮਿਲਿਆ ਹਰ ਨਾ ਨਨ ਵੇ ਮਨ ਵੇਦਿਆ ਚਰਨਾਰ ਬਿੰਦ ਲਗੜਾ ਸਾ ਊਟ ਗੁਮੰਦ ਗਪਾਰ ਆਈ ਸੇਵਾ ਸਵਾਮੀ ਲਾ ਦਿਖਿਆ ਕੋਈ ਨ ਸੇਖੀਏ ਮਨ ਸਾਧੂ ਗੰਗਾ ਜਾਂ ਤੇ ਉਪਜੀ ਤਾਂ ਮਿਲੀ ਸੱਚੀ ਵੀ ਸਮਾ ਕਰ ਗੈ ਲੀਨੀ ਪਾਰ ਬ੍ਰਹਮ ਬੋਲ ਨ ਵਿਛੜੀਆਂ ਬਾਹਰ ਜੋ ਲਖ ਜਾਓ ਲਖ ਬੇੜੀਆਂ ਹਰ ਸੱਜਣ ਅਗਾ ਸ਼ਰਮ ਨਰਾਇਣੇ ਨਾਨਕ ਨਰ ਜੀ ਪਾਈਏ ਲੋਕ ਸਹੰਦਾ ਸਰ ਸੁਖ ਜਿਸ ਬਖਸ਼ੇ ਵੀ ਪਰਵਾਹ ਮਹਾਤਮਾ ਜਨ ਸੰਸਾਰ ਦੀਆਂ ਚੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸਭ ਸਮਨਾ ਕੁਰ ਗਰਦਾਨ ਜਨਮ ਕਨਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕਰੋ ਦਨ ਮੋਈਏ ਬੰਸੇ ਲੋ ਸੁਹਾਨ ਸੱਚੇ ਮਾਰਨ ਚੱਲਦਿਆਂ ਸੁਖ ਕਰੇ ਜਹਾਨ ਆਚਰਤੀ ਸਰਵਪੁੰਜੀ ਦਇਆ ਪਰਵਾਨ ਜਿਸਨੂੰ ਦੇਵੀ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਸ ਗੁਰਵਾਨ ਨਾਲ ਸੁਚੇ ਤੇ ਕਾਂਡੀਏ ਜਨ ਪੂਰਾ ਗੁਰਮੇ ਰਵਾਨ ਫਲਗਣ ਨੰਦ ਪਾਰਜਨਾ ਸੱਜਣ ਪ੍ਰਗਟਾਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਕੇ ਸੁਹਾਈ ਸੁਹਾਈ ਸਰ ਸੁਖ ਹੁਣ ਦੁੱਖ ਨਹੀਂ ਜਾਏ ਇਸ ਪੁੰਨੀ ਵਡਭਾਗਨੀ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਲੀ ਕੀਤ ਗੋਵਿੰਦ ਗਲਾਏ ਹਰਦਿਆ ਅਵਨ ਦਿਸੀ ਕੋਈ ਦੂਜਾ ਲੈ ਨਾ ਲਾਏ ਹਲਟ ਪਲਟ ਸਵਾਰੀ ਨਿਚਲ ਦਿੱਤੇ ਜਾਏ
1: ਨਾਨਕ ਚਰਨ ਪਾਏ ਸਾਲ ਗੁਣ ਮਿਕ ਸਵਾਰੀ ਜਿਸ ਨੂੰ ਤਿਲ ਨਾ ਸਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੀ ਹਰ ਗੁਰ ਪੂਰਾ ਹਰ ਦਿਆ ਦਰ ਬਸਤ ਕਰੇ ਸਰਵ ਸੁਖਾਂ ਨੇ ਵਿਚਾਰਨ ਹਰ ਪਉ ਜਲ ਜ਼ਖਮ ਕਰੇ ਪ੍ਰੇਮ ਪਵਿੱਤਰ ਪਵਾਈਆਂ ਦੇ ਚਾਨਾ ਹਿੰਦਰੇ ਪੂਰ ਗਏ ਦੁਰਗਾ ਨਸੀ ਪੂਰਨ ਸੱਚ ਭਰੀ ਪਾ ਬ੍ਰਹਮ ਪ੍ਰਭ ਸਿੰਘ ਦੇ ਮਨ ਅੰਦਰ ਇੱਕ ਧਰੀ ਮਹਾਂਦੇਵ ਸਮੂਰਤ ਭੁਲੇ ਜਿਸ ਪੁਨਰ ਕਰੇ ਨਾਨਕ ਮੰਗੇ ਸਰ ਸਦਾਨ ਕਿਰਪਾ ਕਰੋ ਹਰੀ ਮਾਝ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁੱਖ ਬੋਲੀ ਮਿਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਨ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਫਿਰ ਬਿਨ ਚੈਨ ਨਾ ਪਾਈਐ ਕੋਈ ਜਿੱਥੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾ ਹੀ ਕਰਨ ਕਰੇਣ ਹਾਰ ਦੁੱਧ ਵੇਣ ਕਾਕੂ ਰੋਲਣਾ ਕਹੀਆ ਕਿੱਥੇ ਵੈਣ ਨਾਨਕੀ ਬੇਨੰਤੀਆਂ ਸਹਾਰ ਸੋਜਣ ਦੇਖਾ ਲੈਣ ਜੀ ਕੀ ਵਿਰਥਾ ਸੋ ਸੁਣੈ ਹਾਰ ਸਮ੍ਰਿਤ ਪੁਰਖ ਪਾਰ ਮਰਨ ਜੀਵਨ ਅਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਮ ਅਗਾਧ ਬੋਧ ਕਿਸ਼ਾਂਤ ਨ ਪਾਰਾਵਾਰ ਸੇਵਾ ਸਾਤ ਸੁਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਇਆਲ ਦੇਵ ਪਤ ਉਦਾਹਰਣ ਹਾਰ ਅੱਜ ਯੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੁਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵਦੇ ਤਿਨ ਕੈ ਸਦ ਬਲਿਹਾਰ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜੀਉ ਪ੍ਰਣ ਜਨ ਸਾਜਿਆ ਕਰ ਕਿਰਪਾ ਦਿੱਤੀ ਅਨਜੰਦ ਗੁਰਸ਼ਬਦ ਦੀ ਆਰਾਧੀ ਹੈ ਜਪੀਆ ਨਿਰਮਲ ਮਨ ਤੋਂ ਕੀਮਤ ਕਹਿਣ ਨਾ ਜਾਈਏ ਪਰਮੇਸ਼ੁਰ ਬੇਅੰਤ ਜਿਸ ਮਨ ਵਸੈ ਨਾਰਾਇਣ ਜੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀ ਹੈ ਮਿਲੇ ਸਵਾਮੀ ਕੰਤ ਨਾਨਕ ਜੀਵੈ ਜਪ ਹਰੀ ਦੋ ਸਭ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ ਸਰਬ ਕਲਾ ਪਰਬ ਪੂਰਨੋ ਮਾਂਝ ਨਿਵਾਣੀ ਥਾਉ ਹਰ ਊਟ ਗਈ ਮਨ ਅੰਦਰੇ ਜਬ ਜਬ ਜੀਵਾ ਨਾਉ ਕਰ ਕਿਰਪਾ ਪ੍ਰਭਾ ਪ੍ਰਣੀ ਜਨ ਧੂੜੀ ਸੰਗ ਸਮਾਉ ਜਿਉਂ ਤੂੰ ਰਾਖੈ ਤਿਉ ਰਹਾਂ ਤੇਰਾ ਦਿੱਤਾ ਪਹਿਨਾ ਖਾਉ ਉਦਮ ਸੋਈ ਕਰਾਏ ਪ੍ਰਭ ਮੈਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਜਈ ਕਿੱਥੇ ਕੂਕਣ ਜਾਉ ਅਗਿਆਨ ਬਿਨਾਸਨ ਤਮ ਹਰਨ ਉੱਚੇ ਅਗਮਾ ਮਾਉ ਮਨ ਵਿਛੜਿਆ ਹਰ ਮਿਲੀਐ ਨਾਨਕੇ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਬਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀਜ਼ ਤਥਾ ਚੰਦਰ ਹੜਾ ਸੋਹੀ ਅੰਕੀ ਤੂੰ ਨਹੀਂ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪੰਜਵਾਂ ਗੁਰਦਾਤਾ ਗੁਰ ਹਿਵੈ ਕਰ ਗੁਰਦੀਪ ਤਿਹ ਲੋਈ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਇਆ ਭਾਵੀ ਵੇਵ ਚੌਥੇ ਪਾ ਪਿਆਰ ਪੁੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕੰਮ ਨ ਪੁੱਛੇ ਦਾਤ ਜਾਤ ਸੱਤਵੇਂ ਸਾਂਝ ਕੀ ਹੈ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾਵੇਂ ਧੌਲੇ ਉਬੇ ਸਾਹ ਦਸਵੇਂ ਦੱਦਾ ਹੋਆ ਸੁਰਾਹ ਗਈ ਸੰਗੀਤ ਪੁਗਾਰੀ ਤਾਹਾ ਉੱਡਿਆ ਹੰਸ ਦਸਾਈ ਰਾਹ ਆਇਆ ਗਿਆ ਮੋਇਆ ਨਾਉਂ ਪਿੱਛੇ ਪਤਲ ਸਦਿਓ ਕਾਬ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਬੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਨ ਬੀਸ ਰਵਣ ਤੀਸਾਂ ਕਾ ਸੁੰਦਰ ਕਹਾਵੇ ਚਾਲੀ ਸੀ ਪੁਰ ਹੋਏ ਪਚਾਸ ਹੀ ਪੱਗ ਕਿੱਸੈ ਛੱਠੀ ਕੇ ਬੁੱਢੇ ਪਾਵੇ ਸਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨ ਪਾਵੇ ਨਵੇਂ ਕਾ ਸਹਿ ਜਸਣੀ ਮੂਲ ਨਾ ਜਾਣੇ ਆਪ ਵੱਲ ਢੰਡੋ ਲਿਮ ਢੂੰਡਮ ਡਿੱਠ ਮੈਂ ਨਾਨਕ ਜਗ ਤੂ ਏਕਾ ਤਬਲ ਹਰ ਪੌੜੀ ਤੂੰ ਕਰਤਾ ਪੁਰਖ ਗਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪੁਰੰਗ ਉਪਾਰਜਨਾ ਬਹੁ ਬਹੁ ਬਿਧ ਭਾਂਤੀ ਤੂੰ ਜਾਣੇ ਜਨ ਉਪਾਈ ਅਸਲ ਖੇਲ ਤਮਾਤੀ ਇੱਕ ਆਵੇ ਇੱਕ ਜਾਹੀ ਉੱਠ ਬਿਨ ਨਾਵੇ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਾਰ ਰੰਗ ਰਾਤੀ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸਜਾਣ ਹੈ ਵੱਡ ਪੁਰਖ ਵਡਾਤੀ ਜੋ ਮਾਨ ਚੇਤ ਖੁਦ ਧਿਆਇੰਦੇ ਮੇਰੇ ਸੱਚਿਆ ਬਲ ਬਲ ਹਾਂ ਤਿੰਨ ਜਾਤੀ ਸਰੂਪ ਮਹੱਲਾ ਪਹਿਲਾ ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਈ ਅੱਖੀਂ ਦੇਖਿਆ ਜੀਵਾ ਬੋਲਾ ਕੰਨੀ ਸੁਰਤ ਸਮਾਈ ਪੈਰੀ ਚੱਲੇ ਹੱਥੀ ਮੁਕਰਣਾ ਦਿੱਤਾ ਪਹਿਨਾ ਖਾਏ ਜਿਨ ਰਚ ਰਚਿਆ ਕਿਸੇ ਨਾ ਜਾਣੇ ਅੰਧਾ ਅੰਧ ਕਮਾਈ ਜਾਂ ਭੱਜੈ ਤਾਂ ਠੀਕਰ ਹੋਵੇ ਘਾੜ ਤੇ ਘੜੀ ਨਾ ਜਾਈ ਨਾਨਕ ਗੁਰਬਿਨ ਨਾਹੇ ਪਤ ਪਤ ਬਿਨ ਪਾਰ ਨਾ ਪਾਈ ਮਹੱਲਾ ਦੂਜਾ ਦੇਂਦੇ ਥਾਵੋ ਦਿੱਤਾ ਚੰਗਾ ਮਨੋ ਪਿਆਸਾ ਜਾਣੀ ਹੈ ਸੁਰਤਨ ਮਤ ਚਤਰਾਈ ਚਤਰਾਈ ਤਾਂ ਕੀ ਗਿਆ ਕਰ ਆਖ ਵਖਾਣੀ ਹੈ ਅੰਦਰ ਬਹਿ ਕੇ ਕਰਮ ਕਮਾਵੇ ਸੋ ਚੰ ਕੁੰਡੀ ਜਾਣੀ ਹੈ ਜੋ ਧਰਮ ਕਮਾਵੇ ਸੋ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀ ਹੈ ਤੂੰ ਆਪੇ ਖੇਲ ਕਰੇ ਸਭ ਕਰਤੇ ਦੁਤਿਆ ਦੂਜਾ ਆਖ ਵਖਾਣੀ ਹੈ ਜਿਚਰ ਤੇਰੀ ਜੋਤ ਤੇਚਰ ਜੋਤੀ ਵਿੱਚ ਤੂੰ ਬੋਲੇ ਵਿਣ ਜੋਤੀ ਕੋਈ ਕਿਸ ਕਰੇ ਹੋ ਦਿਖਾ ਦਿਖ ਸਿਆਣੀ ਹੈ ਨਾਨਕ ਗੁਰਮੁਖ ਨਗਰੀ ਆਇਆ ਹਰੀ ਕੋ ਸੁਗੁਰ ਸੁਜਾਣੀ ਹੈ ਪੌੜੀ ਤੁਦੇ ਆਪੇ ਜਗਤ ਪਾਏ ਕਹਿ ਤੁਦੇ ਆਪੇ ਧੰਦਾ ਲਾਇਆ ਮੋਠ ਗੋਲੀ ਪਾਏ ਕਹਿ ਤੁਦੇ ਆਪ ਹੋ ਜਗਤ ਖਵਾਇਆ ਤਿਸ ਨਾ ਅੰਦਰ ਅਗਨ ਹੈ ਨਾ ਹੈ ਤਿਪ ਤੈ ਭੁੱਖਾ ਤੇ ਆਇਆ ਸਹਿਸਾ ਹੀ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈ ਹੈ ਸੋ ਕਰ ਰੱਜਾ ਜਾਣ ਤੁਦ ਪਾਇਆ ਕੋਲੋ ਧਾਰੇ ਆਪਣਾ ਧਨ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੇ ਜਿਨ ਹਰ ਸੇ ਕੀ ਚਿੱਤ ਲਾਇਆ ਸਲੋਕ ਮਹੱਲਾ ਦੂਜਾ ਅੱਖੀਂ ਬਾਝੋ ਵੇਖਣਾ ਬਿਨ ਕੰਨਾ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਭੇ ਬਾਝੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੇ ਤਾਉ ਖਸਮੈਂ ਮਿਲਣਾ ਮਹੱਲਾ ਦੂਜਾ ਦਿਸਦਾ ਸੁਣੀਆਂ ਜਾਣੀਆਂ ਸਾਉ ਨਾ ਪਾਇਆ ਜਾਏ ਰੋਹਲਾ ਚੁੰਡਾ ਅੰਧਲਾ ਕਿਉਂ ਗਲ ਲੱਗੈ ਧਾਈ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੀ ਨਾਨਕ ਕਹੇ ਸਿਆਣੀਏ ਇਵਖੰਤ ਮਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁਧ ਦੂਜਾ ਖੇਲ ਰਚਾਇਆ ਹੋਂ ਮੈਂ ਗਰਬ ਉਪਾਏ ਕਹਿ ਲੋਭ ਅੰਤਰ ਜਨਤਾ ਪਾਇਆ ਜਿਉਂ ਭਾਵੇ ਤੋ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ੈ ਮੇਲ ਰਹੇ ਗੁਰਮਤੀ ਤੁਧੈ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਣ ਨਾਵੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਲਾਇਆ ਭੋਤਕ ਲੱਤ ਕੁਟੰਬ ਹੈ ਇੱਕ ਅਲਿਪਤ ਰਹੀ ਜੋ ਤੁਧ ਪਾਇਆ ਉਹ ਅੰਦਰ ਬਾਹਰੋਂ ਨਿਰਮਲੀ ਸੱਚੈ ਨਾਏ ਸਮਾਇਆ ਸਲੋਕ ਮਹੱਲਾ ਪਹਿਲਾ ਸੋਇਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਾਇਆਲ ਕਹਿ ਵਿੱਚ ਧਰਤੀ ਕਹਿਆ ਕਾਸੀ ਉੜਦ ਰਹਾਂ ਸਿਰ ਭਾਰ ਪਰ ਕਰ ਕਾਇਆ ਕੱਪੜ ਪਹਿਰਾਂ ਧੋਵਾਂ ਸਦਾ ਕਾਰ ਬੱਗਾਂ ਰਸਾ ਪੀਲਾ ਕਾਲਾ ਵੇਦਾਂ ਕਰੀ ਪੁਕਾਰ ਹੋਏ ਕੁਚੀਲ ਰਹਾਂ ਮਤ ਮਲਧਾਰੀ ਦੁਰਮਤ ਮਤ ਵਿਕਾਰ ਨਾ ਹੋਂ ਨਾ ਮੈਂ ਨਾ ਹੋਵਾਂ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਬਸਤਰ ਪਖਾਲ ਪਖਾਲੇ ਕਾਇਆ ਆਪੇ ਸਾਂਝ ਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣਿਆ ਬਾਹਰੋਂ ਮਲਮਲ ਧੋਵੇ ਅੰਧਾ ਭੂਲ ਪਾਇਆ ਜਗ ਜਮ ਜਲ ਵਸ ਪਰਾਈ ਆਪਣੀ ਕਰ ਜਾਣੈ ਹਉਮੈ ਵਿੱਚ ਦੁੱਖ ਘਲ ਨਾਨਕ ਗੁਰਮੁਖ ਹਉਮੈ ਟੁੱਟੈ ਜਾਂ ਤਾਂ ਹਰ ਹਰ ਨਾਮ ਤੇ ਆਵੇ ਨਾਮ ਜਪੇ ਨਾਮੋ ਅਰਾਧੇ ਨਾਮੇ ਸੁੱਖ ਸਮਾਵੇ ਪਵੜੀ ਕਾਇਆ ਹੰਸ ਸੰਯੋਗ ਮੇਲ ਮਿਲਾਇਆ ਤਿੰਨੀ ਕੀਆ ਵਿਯੋਗ ਜਿਨੋ ਪਾਇਆ ਭੂ ਮੂਰਖ ਭੋਗੇ ਭੋਗ ਦੁੱਖ ਸਭਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵਿਯੋਗ ਪਾਇਖ ਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਨਾ ਚੱਲਿਆ ਚਲਾਇਆ ਲੋਕ ਮਹੱਲਾ ਪਹਿਲਾ ਕੂੜ ਬੋਲ ਮਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ ਮੁੱਠਾ ਆਪ ਮਹਾਏ ਸਾਥੀ ਨਾ ਸਾਥ ਹੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਈ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾਤੈ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਨ ਦਿਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਾਹਿਬ ਉਹ ਸ੍ਰੇਸ਼ਟ ਛੜਾਈ ਜਨ ਨਾਨਕ ਤਿਸ ਬਲਹਾਰ ਨੇ ਜੋ ਆਪ ਜਪਿਆ ਵਰ ਨਾਮ ਜਪਾਈ ਪੌੜੀ ਇੱਕ ਕੰਧ ਮੂਲ ਖੋਣ ਚੁਣ ਖਾਈ ਵਣ ਖੰਡ ਵਾਸਤਾ ਇੱਕ ਭਾਗਵਾਂ ਵੇਸ ਕਰ ਫਿਰੈ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮਕਾਲ ਸਿਰੋਂ ਨਾ ਉਤਰੇ ਤ੍ਰਿਪਦ ਮਨਸਾ ਗੁਰਮਤੀ ਕਾਲ ਨਾ ਨੇੜੇ ਆਵੇ ਨੇੜੇ ਹੋ ਜਾਂ ਹੋਵੇ ਦਾਸਨ ਦਾਸਾ ਜਮਕਾਲ ਸਿਰੋਂ ਨਾ ਉਤਰੇ ਤ੍ਰਿਪਦ ਮਨਸਾ ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਾਨ ਘਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸੀ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ ਜੋ ਰਤ ਪੀ ਵਹਿ ਮਾਨਸਾ ਤਿੰਨ ਕਿਉਂ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹਛੈ ਮੁਖਲੀ ਅਵਰ ਦਵਾਜੇ ਦੁਨੀ ਕੇ ਝੂਠੇ ਅੰਮ੍ਰਿਤ ਪਲੇ ਮਹੱਲਾ ਪਹਿਲਾ ਜਾਂ ਹੋ ਨਾਹੀਂ ਤਾਂ ਕਿ ਆਖਾ ਕਿਹੇ ਨਾਹੀਂ ਕਿਆ ਹੋਵਾ ਕੀਤਾ ਕਰਨਾ ਕਹਿਆ ਕਥ ਨਾ ਭਰਿਆ ਪਰ ਪਰਤੋਵਾਂ ਆਪ ਨਾ ਬੁੱਝਿਆ ਲੋਕ ਬੁਝਾਈ ਐਸਾ ਆਗੂ ਹੋਵਾ ਨਾਨਕ ਅੰਧਾ ਹੋਏ ਕਹਿ ਦੱਸੇ ਰਾਹ ਹੈ ਸਭ ਸੰਭਾਏ ਸਾਥ ਗਏ ਗਇਆ ਮੁਹਿੰਮ ਪਾਹੇ ਸੋ ਐਸਾ ਆਗੂ ਜਾਪੈ ਪੌੜੀ ਮਹਾਰੁਤੀ ਸਭ ਤੋਂ ਘੜੀ ਮੂਰਖ ਵਿਚਾਰਾ ਤੂੰ ਗਣਤਾ ਗਣਨਾ ਪਾਇਓ ਸੱਚਿਆ ਲੱਖ ਪਾਰਾ ਪੜਿਆ ਮੂਰਖਾ ਕੀ ਹੈ ਜਿਸ ਲੱਭ ਲੋ ਅਹੰਕਾਰਾ ਨਾਉ ਪੜ੍ਹੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ ਨਾਮ ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਭੰਡਾਰ ਨਿਰਮਲ ਨਾਮ ਵਸ ਨਾਮ ਮੰਨਿਆ ਦਰ ਸੱਚੇ ਸੁਚਿਆਰਾ ਜਿਸਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਹ ਅਪਾ ਇੱਕ ਤੂੰ ਹੋਰ ਜਗਤ ਬਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਖੁਰਾ ਕੁਰਾਨ ਸ਼ਰਮ ਸੁਨਤ ਸੋ ਅਸੀਲ ਰੋਜਾ ਹੋ ਮੁਸਲਮਾਨ ਕਰਨੀ ਕਾਬਾ ਗਹਾਸਾ ਚਪੀਰ ਕਲਮਾ ਕਰਮ ਨਿਵਾਜ ਤਸਬੀ ਸਾਦ ਸੁਭਾਵ ਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਈ ਉਸ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਖਾਈ ਗੱਲੀ ਕਿਸਤ ਨਾ ਜਾਈ ਹੈ ਛੂਟੈ ਸੱਚ ਕਮਾਈ ਮਾਰਨ ਪਾਹੀ ਆਰਾਮ ਮਹਿ ਹੋਏ ਹਲਾਲ ਨਾ ਜਾਈ ਗੱਲ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਈ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾਂ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਈ ਤੀਜਾ ਪੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਈ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸੁਦਾਈ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਈ ਪੌੜੀ ਇੱਕ ਰਤਨ ਪਦਾਰਥ ਬਣ ਜਰੇ ਇੱਕ ਕੱਚਾ ਦੇ ਵਪਾਰਾ ਸਤਿਗੁਰ ਤੁਠੈ ਪਾਈ ਅਨ ਅੰਦਰ ਰਤਨ ਭੰਡਾਰਾ ਵਿਣ ਗੋਰ ਕਿਨੈ ਲੱਧਿਆ ਅੰਧੇ ਭੌਂਕ ਮੂਹੇ ਕੂੜਿਆਰਾ ਮਨਮੁਖ ਦੂਜੇ ਪਚ ਮੂਹੇ ਨਾ ਬੂਝੈ ਵਿਚਾਰਾ ਇੱਕ ਬਾਝੋਂ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ ਇੱਕ ਨਿਰ ਧਨ ਸਦਾ ਭੌਂਕਦੇ ਇੱਕ ਨਾ ਭਰੇ ਪੁਜਾਰਾ ਬਿਣ ਨਾਵੇ ਹੋਰ ਧਨ ਨਹੀਂ ਨਾ ਹੀ ਹੋਰ ਵਿਖਿਆ ਸਭ ਇਸ਼ਾਰਾ ਨਾਨਕ ਆਪੇ ਆਪ ਕਰਾਈ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਕੋ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਮ ਪਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਈ ਮੰਨੇ ਸਿਰ ਉਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆਂ ਮਹਿਰਾਮਤ ਹੋਈ ਤਾਂ ਮੁਸਲਮਾਨ ਕਹਾਵੇ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਾਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਇ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਰਦਾਰਾ ਤਜ ਪਿਆਸ ਆਸ ਰਾਮ ਲਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ ਰਾਜੇ ਰਹੇ ਤਸਕਦਾਰ ਕੋਈ ਨਾ ਰਹਿ ਸੀ ਜੋ ਹੱਟ ਪਟਨ ਬਾਜ਼ਾਰ ਹੁਕਮੀ ਢਹਿ ਸੀ ਜੋ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਰੀਤੇ ਇੱਕ ਖਣੇ ਤਾਜੀ ਦਾਤ ਤੁਖਾਰ ਹਾਥੀ ਪਾਖਰੀ ਬਾਗ ਮਿਲਕ ਕਰ ਵਾਰ ਕਿਸ ਹੈ ਸੇ ਆਪਣੇ ਤੰਬੂ ਪਲੰਘ ਨੇ ਵਾਰ ਸਰਾਏ ਚ ਲਾਲਤੀ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੇਣ ਵਾਸਮ ਹੋਵੇ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਕ ਜੀਓ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਭਾਰ ਅਠਾਰਾਂ ਮੇਵਾ ਹੋਵੇ ਗਰੁੜਾ ਹੋਏ ਸੁਭਾਓ ਚੰਦ ਸੂਰਜ ਦੇ ਗੁਫੇ ਦੋਏ ਫਿਰਦੇ ਰੱਖੀਐ ਨਹੀਂ ਚਲੋਵੇ ਥਾਓ ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਜੇ ਦੇਹੈ ਦੁੱਖ ਲਾਈਐ ਪਾਪ ਗ੍ਰਹਿ ਦੇ ਰਾਹ ਰਤ ਪੀਣੇ ਰਾਜੇ ਸਿਰੈ ਉੱਪਰ ਕਰਖੀਐ ਇਹ ਵੈ ਜਾਪੈ ਭਾਓ ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਮਹੱਲਾ ਪਹਿਲਾ ਗੱਲ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗਿਆਂ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਭੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਓ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣ ਆਈ ਸੋ ਕਹੀਐ ਦੇਵਾਨਾ ਆਪ ਨਾ ਪਛਾਣ ਆਈ ਕਲਹੈ ਬੁਰੀ ਸੰਸਾਰ ਵਾਦੇ ਖਪੀਐ ਵਿਣ ਨਾਵੇ ਬੇਕਾਰ ਭਰਮੈ ਪਚੀਐ ਰਾਹ ਦੋਵੇਂ ਇੱਕ ਜਾਣੇ ਸੋਈ ਸਹਿਜ ਸੀ ਕੁਫਰ ਗੋ ਕਫਰਾਣਾ ਪਾਇਆ ਦਜ ਸੀ ਸਭ ਦੁਨੀਆ ਸੁਬਹਾਨ ਸੱਚ ਸਮਾਈ ਸਮਾਈਐ ਸਿੱਜੇ ਦਰਦੀ ਬਾਣ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਬਰ ਨਾ ਜੀਵੈ ਕੋਈ ਜੇ ਜੀਵੈ ਪਤਲੱਥੀ ਜਾਏ ਸਭ ਰਾਮ ਜੇ ਤੱਕ ਸਿਖਾਈ ਰਾਜ ਰੰਗ ਮਾਇਆ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ ਨਾਨਕ ਠੱਗਿਆ ਮੁੱਠਾ ਜਾਈ ਬਿਣ ਨਾਵੇ ਪਤ ਗਿਆ ਗਵਾਈ ਮਹੱਲਾ ਪਹਿਲਾ ਕਿਆ ਖਾਧੈ ਕਿਆ ਪਹਿਜੈ ਪਹਿਦਿਆ ਹੋਈ ਜਾ ਮਨ ਨਾਹੀ ਸੱਚਾ ਸੋਈ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਖੇ ਸੁਖਾਲੀ ਕੀ ਜਹਿ ਭੋਗ ਬਿਲਾਸ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਭੇ ਟੋਲ ਬਿਨਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚੱਖੀਐ ਸੱਚੇ ਦੀ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਰਦਾਰ ਦਰਦੀ ਬਾਣੀਐ ਮੁਸਲਮਾਨੀ ਹੈ ਕਰ ਕਾਰ ਖਸਮ ਬਿਠਾਇਆ ਤਬਲਵਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਈ ਅਸਵਾਰ ਸਿੱਖ ਇੱਕ ਨਾ ਸਾਖੀ ਇੱਕ ਨਾ ਬੱਧੇ ਭਾਰ ਇੱਕ ਨਾ ਸਾਖ ਤਾਖਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੁਪੱਲਰ ਵਾੜ ਸਣ ਪਿਸਾਰਾ ਚਿਥਿਆ ਕਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ ਜੋ ਦਾਰ ਰਹੇ ਸੋ ਉਭਰੇ ਨਾਨਕ ਅੱਜ ਵਡਿਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾਂ ਪਾਹੀ ਖੁੰਡਾ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ ਰਸ ਕੈ ਟੱਟਰ ਪਾਈਐ ਤਪੈ ਤੈ ਬਿਲ ਲਾਏ ਭੀ ਸੋ ਹੋਗ ਸੰਭਾਲੀਐ ਦਿੱਚ ਅੱਗ ਜਲਾਏ ਨਾਨਕ ਮਿੱਠਾ ਪੱਥਰੀਐ ਵੇਖੋ ਲੋਕਾ ਆਏ ਪਵੜੀ ਇੱਕ ਨਾ ਮਰਨ ਨਾ ਚਿੱਤ ਆਸ ਘਨੇਰੀਆਂ ਮਰਮਰ ਜੰਮੈ ਨਿਤ ਕਿਸੈ ਨਾ ਹੇ ਘੇਰਿਆ ਆਪਣੜੈ ਮਨ ਚਿੱਤ ਕਹਿਣ ਚੰਗੇਰਿਆ ਜਮਰਾਜੇ ਨਿਤ ਨਿਤ ਮਨਮੁਖ ਹੀਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੁੱਧੀ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁੱਖ ਨਾਮ ਸਾਹਿਬ ਭਾਵ ਸੀ ਕਰਸਨ ਤਖਤ ਸਲਾਮ ਲਿਖਿਆ ਭਾਵ ਸੀ ਸਲੋਕ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ ਚਲ ਕੁੱਤੇ ਚੰਦਨ ਲਾਈਐ ਪੀ ਉਸ ਕੁੱਤੀ ਤਾਤ ਬੋਲਾ ਜੀ ਸਮਝਾਈਐ ਪੜੀਆਂ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲੇ ਪਚਾਸ ਚੋਣੇ ਸੋਇਨਾ ਪਾਈਐ ਟੁੰਟਣ ਖਾਵੇ ਕਾਸ ਲੂਹਾ ਮਾਰਨ ਪਾਈਐ ਢਹੇ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੌਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਿਆ ਕੰਚਨ ਟੁੱਟੈ ਸਾਰੰਗਨੀ ਗੰਢ ਪਾਏ ਲੋਹਾਰ ਗੋਰੀ ਛੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗਾ ਜਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾਂ ਖਾਈ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸੱਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੇ ਮੋਹ ਮਾਰ ਨਾਨਕ ਏਕ ਹੈ ਵਿਚਾਰ ਸਿਵਤੀ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਆਂ ਖੋਟੇ ਸੁੱਟੀਆਂ ਵਾਰ ਵਾਰ ਖੋਟੇ ਸੱਚੀ ਦਰਗਾਹ ਸੁੱਟੀ ਜਾਣੇ ਕਿਸੇ ਆਗਿਆ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਇਹਾਂ ਕਰਨੀ ਸਾਰ ਸਤਿਗੁਰ ਫੂਟਿਓ ਖਰੇ ਕਰੀ ਸ਼ਬਦ ਸਵਾਰਨ ਹਾਰ ਸੱਚੀ ਦਰਗਾਹ ਮੰਨੀਆਂ ਗੁਰ ਕੈ ਪ੍ਰੇਮ ਪਿਆਰ ਗਣਤ ਤਿਨਾ ਦੀ ਕੋ ਕਿਆ ਕਰੇ ਜੀ ਜੋ ਆਪ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਿਮੀ ਦੁਨੀਆਂ ਪੀਰਾਂ ਮਸਾਏ ਕਰ ਆਇਆ ਮੇ ਰਬਦ ਬਾਦਸ਼ਾਹ ਹਜੂਮ ਖੁਦਾਈ ਇੱਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵ ਨਰਾ ਨਾ ਸਿੱਧ ਸਾਧਕ ਧਰਾ ਆਸਤੇ ਇੱਕ ਦੇਗਰ ਕੋਈ ਏਕ ਤੂਈ ਏਕ ਤੂਈ ਮਹੱਲਾ ਪਹਿਲਾ ਨਾ ਦਾਦੇ ਦੇ ਹਮਦ ਆਦਮੀ ਨਾ ਸਭ ਤੇ ਜੇਰ ਜਿਮੀ ਆਸਤ ਏਕ ਦੇਗਰ ਕੋਈ ਏਕ ਤੂਈ ਮਹੱਲਾ ਪਹਿਲਾ ਨਾ ਸੂਰ ਸਤ ਮੰਡਲੋ ਨਾ ਸਪਤ ਦੀਪ ਨੈ ਜਲੋ ਅੰਨ ਪੌਣ ਥਿਰ ਨਾ ਕੋਈ ਏਕ ਤੂਈ ਮਹੱਲਾ ਪਹਿਲਾ नारे जिक दस्त आग असि हमारा आया एक आस बस आस एक दुर्गर कोई एक तुई एक तुई महला पहला परंदे ना गिरा जारू द रख ताब आस कर दिहन सूई एक तुई एक तुई महला पहला नानक लाभ लिखा सूई मेट ना सकया कोई कला तरह ही रह सूई एक तुई पौड़ी सचा तेरा हुक्म गुरमुख जाणिया गुरमती आप गवाई सच पछाणिया सच तेरा फिदरबार शब्द निशाणिया सचा शब्द विचार सच समाणिया मनमुख सदा कुड़ियार परम भुलाणिया विष्टान दरवास साधना जाणिया बिन नावै दुख पाई पावन जाणिया नानक पारख आप जिन खोटा खरा पछाणिया सलूक महला पहला सीहां बाजां चरगां कुइयां इन्हां खवाले घा खान तिन्हां मास खवाली इही चलाए राह नदियां विच टिब्बे दिखाले तली करे असगा कीड़ा थाप दे पातशाही लस्कर करे सुवा जे ते जी जीवै लै साहा जीवाले तां के असा नानक ज्यों ज्यों सचे पावै त्यों त्यों दे गिरा महला पहला एक मासाहारी एक तृण खाई एक न छतीनी अमृत पाई एक मिट्टियां मह मिट्टियां खाई एक पौन संवारी पौन संहार एक निरंकारी नाम आधार जीवै दाता मरै न कोई नानक मुठा जाही नाही मनक सोई पौड़ी पूरे गुर की कार करम कमाईया गुरमती आप गवाई अनाम ते आईए दूजी कार लग जन्म गवाईए बिनावे सब विस पैज खाईए सचा शब्द सा लाहे सच समाईए बिन सतगुर सेवै नाही सुख निवास फिर आईए दुनिया खोटी रास कूड़ कमाईए नानक सचे खरा सहसा लाही परसों जाइए सलोक महला पहला तुद भावै तां वावै गावै तुद भावै जल नहावै जां तुद भावै तां करें बेगूता सिंधी नाद बजावै जां तुद भावै तां पढ़ें कतेबा मुला सेख कहावै जां तुद भावै तां होवै राजे रस कस बहुत कमावै जां तुद भावै तेग बगावै सिर मुंडी कट जावै जां तुद भावै जाहे दसंतर सुन गल्लां कर आवै जां तुद भावै नायर जावै तुद भाणे तू भावै नानक ए कह बेनंती होर सगले कूड़ कमावै महला पहला जां तू वड्डा तां जां तू वड्डा सब वड्याईया चंगा चंगा होई जां तू सच्चा तां सब को सच्चा कूड़ा कोई ना कोई आखण वेखण बोलण चलण जीवन मरना धात हुक्म साज हुक्मे विच रखै नानक सच्चा आप पौड़ी सतगुर सेवन संग परम चुकाईया सतगुर आखै कार जो कार कमाईया सतगुर होई दयालता नाम त्याई लाहा ला भगत सो सार गुरमुख पाईए मनमुख कूड़ बिगाड़ कूड़ कमाईया सच्चा दै दर जाई सच चवाईए सचै अंदर महल सच बुलाइया नानक सच सचा सच सदा सचार सच समाइया सलोक महला पहला कल काती राजे कसाई धर्म पंकर उडरिया उकूड़ माव सच चंद्रमा दी से नाही कह चढ़िया हों भाल बिकुनी होई अंधेरे रह न कोई हम बिच होम कार दुख हो रोई कहो नानक किन बिद गत होई महला तीजा कल कीर्त प्रगट जानन संसार गुरमुख कोई उतरै पार जिसनो नदर करी दस देवै नानक गुरमुख जत रतन सुलेवै पौड़ी भगतां तै संसारियां जुड़ कदे न आया करता आप भुल है ना भुलै किसे दा भुलाया भगत आपे मेलियन जिनी सचो सच कमाया संसारी आप खवायन जिनी कूड़ बोल बोल बिख खाया चलण सार न जाननी काम क्रोध विस वधाया भगत करन हर चाकरी जिनी अणदिन नाम ते आया दासन होए दास दासन दास होए कै जिनी विचों आप गवाया उन्हां खसमै कै दर मुख उजले सच्चा शब्द सुहाया सलूक महला पहला सवाही सलाह जिनी त्याया इक मान सही पूरे शाह वक्त उपर लड़ मूए दूजे बहुते राह मनकियां मती खिंडियां बहुत पया

ਤਾਂ ਕਿਹਾ ਹੋਰ ਮੈਂ ਸੱਚ ਸੁਣਾਈਐ ਮੁੱਠੀ ਤੰਦੇ ਚੋਰ ਮਹਿਲ ਨਾ ਪਾਈਐ ਇੰਨੇ ਚਿੱਤ ਕਠੋਰ ਸੇਵ ਗਵਾਈਐ ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਐ ਕੋਈ ਨਾ ਆਖੇ ਘੱਟ ਹਮ ਜਾਈਐ ਲਈਐ ਨਾ ਖਰੇ ਪਰਖ ਦਰ ਬਿਨਾਈਐ ਸੌਦਾ ਇੱਕ ਤਹੱਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ ਅਤੇ ਇਸ ਵਿੱਚ ਨੌਨਿਦ ਨਾਮ ਏਕ ਭਾਲੈ ਗੁਣੀ ਗਹੀਰ ਕਰਮ ਬੰਤੀ ਸਲਾਹੇ ਆ ਨਾਨਕ ਕਰ ਗੁਰ ਪੀਰ ਉੱਥੇ ਪੈਰ ਸੁਭਾ ਕੇ ਸੁਰਤਿਆਂ ਪੁੱਜਿਆ ਚਾਉ ਤਿਨਾਂ ਦਰਿਆ ਵਸਾਂ ਦੋਸਤੀ ਮਾਨ ਮੁੱਖ ਸੱਚਾ ਨਾਉ ਚੌਥੇ ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਬੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਉ ਸੱਤੀ ਪੈਰੀ ਸੱਤ ਭਲਾ ਬਹੀਆਂ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਸ ਘਟੈ ਰਾਸ ਉੱਥੇ ਖੋਟੇ ਸਟੀਆਂ ਹੈ ਖਰੇ ਕੀਚੈ ਸਭ ਆਸ ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਨ ਸਰਾਤ ਦੁਦਾਈ ਦਾਖਿਲ ਸਗਲ ਜਲ ਚੰਗਾਈਆਂ ਬੁਰਿਆਈਆਂ ਵਾਚੈ ਧਰਮ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਏ ਗਏ ਮੁਸ਼ਕਤ ਕਾਲ ਨਾਨਕ ਦੇ ਮੁੱਖ ਜਲੇ ਹੋਰ ਖੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚਾ ਕੋਟ ਗਿਰਾਏ ਨਿੱਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ ਸੱਚੇ ਦੈ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਕਾਣ ਸੋ ਮੈਂ ਲਿਖਵਾਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੋਝੇ ਮਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਕਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ ਧਰਤ ਰਾਜੀ ਅੰਬਰ ਤੋਲੀ ਪਿੱਛੇ ਡੰਕ ਚੜਾਈ ਅਬੜ ਵੱਧਾ ਮਾਵਾ ਨਾਈ ਸਭ ਸੈ ਨੱਥ ਚਲਾਈ ਏਤਾ ਤਾਣ ਹੋ ਗਏ ਮਨ ਅੰਦਰ ਕਰੀ ਪਿਆ ਕਰਾਈ ਜੇਵੜ ਪਤੇ ਸਾਹਿਬ ਦੇਵੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵੜਿਆਈ ਮਹੱਲਾ ਦੂਜਾ ਆਖਣੇ ਆਖ ਨਾ ਰੱਜਿਆ ਸੁਣਨ ਨਾ ਰੱਜੇ ਕਰਨ ਅੱਖੀਂ ਦੇਖ ਨਾ ਰੱਜੀਆਂ ਗੁਣ ਗਾ ਕੇ ਕਵਾਨ ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਈ ਨਾਨਕ ਭੁੱਖਾ ਤਾਂ ਰੱਜਿਆ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਬਿਣ ਸੱਚੇ ਕੂੜਿਆਰ ਬੰਨ ਚਲਾਈਐ ਬਿਣ ਸੱਚੇ ਤਨ ਸਾਰ ਸਾਰ ਲੜਾਈਐ ਬਿਣ ਸੱਚੇ ਸਭ ਭੁੱਖ ਜੇ ਪਹਿਜੈ ਖਾਈਐ ਬਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੇ ਲਾਲਚ ਲੱਗ ਮਹਿਲ ਖਵਾਈਐ ਸਭ ਜੱਗ ਠੱਗਿਓ ਠੱਗ ਆਈਐ ਜਾਈਐ ਤਨ ਮਹਿ ਦਸ਼ਨ ਅੱਗ ਸ਼ਬਦ ਬੁਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਾਸ ਰਸਿਆ ਹਿਰਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਲਾ ਖਾਂਦਾ ਲਹੇ ਦਾਨਾ ਕੈ ਸਰਦਾਨ ਮਹੱਲਾ ਪਹਿਲਾ ਸੋਇਨੈ ਕੈ ਬਿਰਖ ਪਤ ਪ੍ਰਵਾ ਸੋਇਨੈ ਕਾ ਬਿਰਖ ਪਤ ਪ੍ਰਵਾਲਾ ਫੁੱਲ ਜਵੇਰ ਲਾਲ ਪਤ ਤਿਤ ਫਲ ਰਤਨ ਲੱਗੇ ਮੁੱਖ ਭਾਖਿਤ ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੇ ਮੁੱਖ ਮਸਤਕ ਲਿਖਿਆ ਹੋਵੇ ਲੇਖ ਆਸ਼ਰ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸ਼ੇਸ ਹੰਸ ਹੇਤ ਲੋਕ ਹੋ ਵਿਚਾਰੀ ਨਦੀਆਂ ਅੱਗ ਪਵੈ ਦਜੈ ਨਾਨਕਾ ਕਤਰੀਐ ਕਰਮੀ ਲੱਗ ਪੌੜੀ ਜੀਵ ਤੇ ਅਮਰ ਮਾਰ ਨ ਪਛੋਤਾਈਐ ਝੂਠਾਏ ਸੰਸਾਰ ਕਿਨ ਸਮਝਾਈਐ ਸੱਚ ਨਾ ਤਰੇ ਪਿਆਰ ਧੰਦਾ ਢਾਈਐ ਲਾ ਕਾਲ ਬੁਰਾ ਖੈ ਕਾਲ ਸਿਰ ਦੁਨੇ ਆਈਐ ਹੁਕਮੀ ਸਿਰਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨਾ ਚਸਾ ਬਿਲੰਬ ਭਰੀਐ ਪਾਈਐ ਗੁਰਪ੍ਰਸਾਦੀ ਬੁੱਝ ਸੱਚ ਸੁਣਾਈਐ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਅਖਤ ਹਤੂਰਾ ਨਿਮ ਫਲ ਮਨ ਮੁੱਖ ਵਸੈ ਤਿਸ ਜਿਸ ਤੂੰ ਚੇਤਨਾ ਆਵੀ ਤੇ ਨਾਰੇ ਕਹੀਐ ਕੈ ਸੁਹੰਡਨ ਕਰਮਾ ਬਾਹਰੀ ਮਹੱਲਾ ਪਹਿਲਾ ਮਤ ਪੰਖੀਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅੱਕ ਡਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ ਵੇਨ ਵੇਦ ਕਹੇ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀਂ ਭੇਦ ਬੁੱਝਿਆ ਪਾਵਣਾ ਖਟ ਦਰਸ਼ਨ ਕਹਿ ਭੇਦ ਕਿਸੈ ਸੱਚ ਸਮਾਵਣਾ ਸੱਚਾ ਪੁਰਖਾ ਲੱਖ ਸ਼ਬਦ ਸੁਹਾਵਣਾ ਮੰਨੈ ਨਾਉ ਬਿਸਾਂਖ ਦਰਗਾ ਪਾਵਣਾ ਖਾਲ ਕੌਰੇ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੋਹਿਆ ਨਾਂਗੀ ਲੱਗੈ ਜਾਈ ਆਪਣ ਹੱਥੀਂ ਆਪਣੇ ਦੇਹ ਕੂਚਾ ਆਪੇ ਲਾਏ ਹੁਕਮ ਪਇਆ ਤੁਰ ਖਸਮ ਕਾ ਅਤੀ ਹੂੰ ਟੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨਿਹਾਈ ਦੋਹਾਂ ਸਿਰਿਆਂ ਆਪੇ ਖਾਸਮ ਵੇਖੈ ਕਰ ਵਿਉ ਪਾਈ ਨਾਨਕ ਇਹ ਵੈ ਜਾਣੀਆ ਸਭ ਸਿਰ ਸਭ ਕਿਛ ਤਸਿਰ ਜਾਈ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੋ ਤਾਂ ਪਰਖ ਜਾਣ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸਜਾਣ ਵਾਟ ਨਾ ਕਰੀ ਮਾਮਲਾ ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੀ ਹਾਣ ਲਾਈ ਹਾਣ ਲੱਭ ਨਾ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ ਸਾਰ ਸੰਧੀ ਆਗਾਸ ਕਹੋ ਕਿਉਂ

ਪਹੁੰਚੇ ਬਾਣ ਅੱਗੇ ਉਹ ਅਗਮ ਹੈ ਵਾਹਿੰਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ ਮਹਿਲਾ ਮੰਜ ਵਿਸਾ ਨਿਵਾਸ ਸ਼ਬਦ ਨਿਵਸ ਵਾਰੀਆ ਸੱਚ ਕਹਿਣ ਅਰਦਾਸ ਤੇ ਵਿਚਾਰੀਆ ਸੋਹਨ ਖਸਮੈ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੈ ਤੇਰੇ ਗਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਂਹ ਨਾ ਤ੍ਰਿਪਤਿਆ ਅੱਗੀ ਲਹੇ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕੇ ਸੁੱਖ ਨਾਨਕ ਸੱਚੇ ਨਾਮ ਕੀ ਕੀਰਤੀ ਪੁੱਛਾ ਪੁੱਛ ਮਹੱਲਾ ਦੂਜਾ ਨੇਹ ਫਲੰਗ ਤਸ ਜਨਮ ਸਜਾਵਤ ਬ੍ਰਹਮਣ ਬਿੰਦ ਤੇ ਸਾਗਰੰਗ ਸੰਸਾਰ ਸ ਗੁਰ ਪ੍ਰਸਾਦੀ ਤਰ੍ਹਾਂ ਕੇ ਕਾਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੀ ਵਸੇ ਜਨ ਕਲ ਰੱਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਸਵਸਿਆ ਸੱਚਾ ਖਸਮ ਕਲਾਣ ਕਮਲ ਵਿਕਸਿਆ ਖਸਮ ਪੂਰਾ ਨਪਾਈ ਮਨੋ ਰਹੱਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧੋਸਿਆ ਢਾਡੀ ਕਥੇ ਅਕਾਥ ਸ਼ਬਦ ਵਿਸਵਾਰਿਆ ਨਾਨਕ ਗੁਣ ਗਹਿ ਰਾਸ ਹਰ ਜੀਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੈ ਖਤੇ ਕਰਨ ਤਾਂ ਖਤਿਆਂ ਵਿੱਚ ਪਾਏ ਧੋਤੇ ਮੂਲਾਂ ਉਤਰੇ ਜੀ ਸੋ ਧੋਗਣ ਪਾਹੀ ਨਾਨਕ ਬਖਸ਼ੇ ਜਾਂ ਬਖਸ਼ੀਆਂ ਹੈ ਨਾਹੀਂ ਤਾਂ ਪਾਹੀ ਪਾਹੀ ਮਹੱਲਾ ਪਹਿਲਾ ਨਾਨਕ ਬੋਲਣ ਚੱਕਣਾ ਦੁੱਖ ਛੱਡ ਮੰਗਿਆ ਸੁੱਖ ਸੁੱਖ ਦੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਮੁੱਲ ਨਹਾਰੀ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖਾ ਲੱਖ ਸਿਰ ਸਹਿਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨ ਆਓ ਦੀਵਾ ਬਾਲਿਆ ਸੱਚੇ ਸ਼ਬਦ ਸਲਾਹਾ ਸੁਖੀਏ ਸੱਚ ਵਾਲਿਆ ਨੇ ਡਰਿਆ ਡਰ ਲੱਗ ਗਰਭ ਸੇ ਗਾਲਿਆ ਨਾਵ ਭੁੱਲਾ ਜਗ ਫਿਰੈ ਬੇਤਾਲਿਆ ਸਲੋਕ ਮਹੱਲਾ ਤੀਜਾ ਭੈ ਵਿੱਚ ਜੰਮੈ ਭੈ ਮਰੈ ਭੀ ਭਾਉ ਮਨ ਮਹਿ ਹੋਏ ਨਾਨਕ ਭੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਭੈ ਬਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਬਣ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਸਤਿਗੁਰੂ ਹੋਏ ਦਿਆਲ ਨਾ ਕਾਬੂ ਝੂਰੀਆ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਆਂ ਸਤਿਗੁਰੂ ਦਿਆਲ ਦਾ ਹਰ ਰੰਗ ਮਾਣੀਆਂ ਸਤਿਗੁਰੂ ਹੋਏ ਦਿਆਲ ਤਾਂ ਜਮ ਘੜ ਅਰ ਕਿਹਾ ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ ਸਤਿਗੁਰੂ ਹੋਏ ਦਿਆਲ ਤਾਂ ਨਾਵ ਨਿਧ ਪਾਈਐ ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਖਵਾਏ ਪੀਐ ਮਲ ਬਾਣੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਅਤ ਮੂੰਹ ਲੈਣ ਪੜਾਸਾ ਦਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰ ਖੁਹਾਇਨ ਭਰੀਅਨ ਹੱਥ ਸਸਵਾਹੀ ਪੀ ਮਾਊ ਪੀਓ ਕਿਰਤ ਵਗਾਇਨ ਤਬਣ ਰੁਮਣ ਤਾਹੀ ਉਹਨਾਂ ਪਿੰਡ ਨਾ ਪਤਲ ਕਰਿਆ ਨਾ ਦੀਵਾ ਮੂਹੇ ਕਥਾਉ ਪਾਹੀ ਅਸ਼ਟ ਤੀਰਥ ਦੇਣ ਨਾ ਢੋਈ ਬ੍ਰਾਹਮਣ ਅੰਨ ਨਾ ਖਾਈ ਸਦਾ ਕੁਚੀਲ ਰਹਿਣ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਬਹਿਣ ਨਿਤ ਮਰਣੇ ਦੜ ਦੀ ਬਣ ਨਾ ਜਾਈ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੀ ਜਾਈ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾਂ ਦੋਏ ਬਿਗੋਏ ਫਿਰ ਹੈ ਬਿਗੋਤੇ ਫਿੱਟਾ ਵੱਤੈ ਗੱਲਾਂ ਜੀਆਂ ਮਾਰ ਜੀਵਾਲੇ ਸੋਈ ਅਵਰਨਾ ਕੋਈ ਰੱਖੈ ਦਾਨੋ ਤੈ ਸ਼ਰਾਨੋ ਵੰਝੇ ਪਸ ਪਈ ਸਿਰ ਖੁੱਥੈ ਸਿਰ ਖੁੱਥੈ ਪਾਣੀ ਵਿੱਚੋਂ ਰਤਨੋ ਪੰਨੇ ਮੇਰਕੀਆ ਮਧਾਣੀ ਮਾਸ ਅਸ਼ਟ ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਏ ਨਿਵਾਜਾ ਨਾਤੈ ਪੂਜਾ ਨਹਾਵਣ ਸਦਾ ਸੁਜਾਣੀ ਨਾ ਮੋਇਆ ਜੀਵਨਿਆਂ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੈ ਸਿਰ ਤਾਣੀ ਇਹਨਾਂ ਗੱਲ ਨਾ ਭਾਣੀ ਉੱਠੈ ਹੋਏ ਕਵਾ ਹੋਇਆ ਹੋਏ ਬਲਾਵਲ ਜੀਆਂ ਜੋਗਤ ਸੁਮਾਣੀ ਬੁੱਠੇ ਅਨਕ ਮਾਦਕ ਪਾਹਾਂ ਸਭ ਸੇ ਪੜਦਾ ਹੋਵੇ ਬੁੱਠੇ ਘਾਹ ਚਰਨ ਤਿਸਰਹੀ ਜਾ ਸਾਤ ਅੰਦਹੀ ਬਲੋਵੈ ਤੇ ਧਕੇ ਹੋਮ ਜਗ ਸਦ ਪੂਜਾ ਪਾਏ ਪਿਆ ਕਰ ਸੋਵੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ ਤਾਂ ਸੱਤ ਚੱਟੇ ਸਿਰ ਛਾਈ ਮਹੱਲਾ ਦੂਜਾ ਕੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੈ ਦਾਨ ਜੇ ਤੁਦੈ ਦੇਹਿਆ ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾ ਤਾਰ ਨਿਤ ਦੇਵੈ ਚੜੈ ਸਵਾਇਆ ਨਾਨਕ ਮੰਗੈ ਦਾਨ ਜੋ ਮਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਵਤੀ ਸੱਚ ਸਮੇਓ ਤਿੰਨ ਕਹੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਵ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੈ ਜਿਸ ਆਪ ਬੁਝਾਏ ਤੇ ਸਭ ਕੇ ਸੁਝੈ ਕਹਿ ਕਹਿ ਕਥਨਾ ਮਾਇਆ ਲੁਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਸ਼ਬਦ ਵਿਚਾਰ ਅੱਖਰ ਨਾਨਕ ਅਖਿਓ ਆਪ ਲਹਿ ਭਰਾਤ ਹੋਵੇ ਜਿਸ ਦਾਤ ਪੌੜੀ ਹੋਂ ਢਾਡੀ ਬੇਕਾਰ ਕਰ ਲਾਇਆ ਰਾਤ ਦੇਹ
ਕਹਿ ਵਾਰ ਧੁਰੋਂ ਫਰਮਾਇਆ ਢਾਡੀ ਸੱਚਾ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਾਲਾ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ ਤਿੰਨ ਸੁੱਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਾਲਾ ਹੀ ਪੂਰਾ ਪਾਇਆ ਰਾਗ ਗੌੜੀ ਗੁਆਰੇ ਰੀ ਮਹੱਲਾ ਪਹਿਲਾ ਚੌਪਦੇ ਦੁਪਦੇ ਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤੀ ਜੁਨੀ ਸਹਿ ਪੰਗੁਰ ਪ੍ਰਸਾਦ ਪਾਉ ਮੁੱਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਾਰ ਤਲੀ ਚੱਲੀ ਹੈ ਸਹੀ ਹੈ ਪਾਰ ਨਦਰ ਕਰੇ ਨਦਰੀ ਕਰਮੀ ਗੁਰ ਵਿਚਾਰ ਭੈ ਬਨ ਕੋਈ ਨਾ ਲੰਘ ਸਪਾਰ ਭੈ ਭਾਉ ਰੱਖਿਆ ਭਾਏ ਸਵਾਰ ਰਹਾਉ ਭੈ ਤਾਨ ਅਗਨ ਭਖੈ ਭੈ ਨਾਲ ਭੈ ਭਾਉ ਘੜੀ ਹੈ ਸ਼ਬਦ ਵਿਚਾਰ ਭੈ ਬਨ ਘਾੜਤ ਕਚਨ ਕਚੰਦਾ ਸੱਚਾ ਆਂਦੀ ਸੱਟ ਬੁੱਧੀ ਬਾਜੀ ਉਪਜੈ ਚਾਓ ਸਹਿ ਸਿਆਣਪ ਭਵੈ ਨਤਾਓ ਨਾਨਕ ਮਨੁੱਖ ਬੋਲਣ ਵਾਓ ਅੰਧਾ ਅੱਖਰ ਵਾਓ ਦੁਆਓ ਗੌੜੀ ਮਹੱਲਾ ਪਹਿਲਾ ਡਰ ਕਾਰ ਕਰ ਡਰ ਡਰ ਡਰ ਜਾਏ ਸੋ ਡਰ ਜੇਤਾ ਜਿਤ ਡਰ ਡਰ ਪਾਏ ਤੁਦ ਬਿੰਦੂ ਜੇ ਨਾਹੀਂ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਡਰੀਐ ਜੇ ਡਰ ਹੋਵੈ ਹੋਰ ਡਰ ਡਰ ਡਰ ਨਾ ਮਨ ਕਾ ਸੋਰ ਰਹਾਉ ਨਾ ਜੀਉ ਮਰੈ ਨਾ ਜੋ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੈ ਜਾਈ ਅਗੈ ਪਾਛੈ ਹੁਕਮ ਸਮਾਈ ਹੰਸ ਹੀ ਇਤਿਹਾਸਾ ਸਮਾਨ ਇਸ ਵਿੱਚ ਭੂਖ ਬਹੁਤ ਨਹਿਸਾਨ ਪਾਉ ਖਾਣਾ ਪੀਣਾ ਆਧਾਰ ਬਿਣ ਖਾਧੇ ਜਾਂ ਮਰ ਹੋਏ ਕੋ ਅਗਵਾਰ ਜਿਸ ਕਾ ਹੋ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਖੁਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਸਤ ਭਾਈ ਕਰ ਹੀ ਵਸੇਖ ਕਹਿਣਾ ਹੈ ਕਿਸ ਕਹਿਣ ਨਾ ਜਾਈ ਤੋ ਕਾ ਕੁਦਰਤ ਕੀਮਤ ਨਹੀਂ ਪਾਏ ਰਾਉ ਸ਼ਰਮ ਸੁਰਤ ਦੋਏ ਸਸੁਰ ਪਾਏ ਕਰਨੀ ਕਾਮਣ ਕਰ ਮਨ ਲਈ ਸਾਹਾ ਸੰਯੋਗ ਵਿਆਹ ਵਿਯੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੱਚ ਚਾਂਚਲ ਚਪਲ ਬੁੱਧ ਕਾ ਖੇਲ ਨਾ ਦਰਵਾਜੇ ਦਸਵਾਂ ਦੁਆਰ ਬੁੱਝਦੇ ਗਿਆਨੀ ਹੈ ਵਿਚਾਰ ਕਰਤਾ ਵਖਤਾ ਸੁਣਤਾ ਸੋਈ ਆਪ ਵਿਚਾਰੀ ਸੋ ਗਿਆਨੀ ਹੋਈ ਮਰਹਾਉ ਦੇਹੀ ਮਾਟੀ ਬੋਲੇ ਪੌਣ ਬੁੱਝਦੇ ਗਿਆਨੀ ਮੂਹਾ ਹੈ ਕੌਣ ਮੂਹੀ ਸੁਰਤ ਬਾਦ ਅਹੰਕਾਰ ਉਹ ਨਾ ਮੂਹਾ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮੈਂ ਪੜ ਪੜ ਪੰਡਿਤ ਵਾਦ ਵਿਖਾਣੇ ਪੀਤਰ ਹੁੰਦੀ ਵਸਤ ਨਾ ਜਾਣੇ ਹੋ ਨਾ ਮੂਆ ਮੇਰੀ ਮੂਈ ਬਲਾਈ ਉਹ ਨਾ ਮੂਆ ਜੋ ਰਹਿ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਜ਼ਰ ਨਾ ਆਇਆ ਗੌੜੀ ਮਹੱਲਾ ਪਹਿਲਾ ਡੱਖਣੀ ਦੱਖਣੀ ਸੁਣ ਸੁਣ ਬੂਝੈ ਮਾਨੈ ਨਾਉ ਤਾਂ ਕਿ ਸਦਬਲ ਹਾਰੇ ਜਾਉ ਆਪ ਭੁਲਾਈ ਠੌਰ ਨਾ ਠਾਉ ਤੂੰ ਸਮਝਾਵੇ ਮੇਲ ਮਿਲਾਉ ਨਾਮ ਮਿਲੈ ਚੱਲੇ ਮੈਂ ਨਾਲ ਬਿਨ ਨਾਵੇ ਬਾਧੀ ਜਮਕਾ ਸਭ ਕਾਲ ਰਹਾਉ ਖੇਤੀ ਵਾਣਜ ਨਾਵੈ ਕੀ ਓਟ ਬਾਪ ਪੁੰਨ ਬੀਜ ਦੀ ਪੋਟ ਕਾਮ ਕ੍ਰੋਧ ਜੀ ਮੈਂ ਪੋਟ ਓਟ ਨਾਮ ਵਿਸਾਰ ਚੱਲੇ ਬਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਸੰਯੋਗੀ ਗੜ੍ਹ ਦਾ ਸੁਹਾਰ ਪੰਚ ਵਸੈ ਮਿਲ ਜੋਤ ਅਪਾਰ ਆਪ ਤੁਲੈ ਆਪ ਬਣਜਾਰੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਆਵੈ ਕਹਿ ਉਪਜੈ ਕਹਿ ਜਾਏ ਸਮਾਵੈ ਕਿਉਂ ਵਾਧਿਓ ਤੋਂ ਮੁਕਤੀ ਪਾਵੈ ਕਿਉਂ ਅਬਨਾਸੀ ਸਹਿ ਸਮਾਵੈ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਖ ਤੋਂ ਬੰਧ ਨ ਪਾਏ ਸ਼ਬਦ ਵਿਚਾਰ ਛੁਟੇ ਹਰ ਨਾਏ ਤਰਵਰ ਪੰਖੀ ਬਹੁ ਨਿਸਵਾਸ ਸੁਖ ਦੁਖੀਆਂ ਮਨ ਮੋਹ ਵਿਨਾਸ ਸਾਜ ਬਿਹਾਗ ਤਕਹਿ ਪ੍ਰਗਾਸ ਦਹਿ ਦਿਸ ਥਾਵੈ ਕਰਮ ਲਿਖਿਆਸ ਨਾਮ ਸੰਯੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਵਿਖ ਮਾਠ ਬਿਨ ਵੱਖਰ ਸੁਨ ਕਰ ਬਾਹਾਟ ਗੌਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰ ਸੰਯੋਗ ਸੱਚ ਰਹਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿਜ ਸੁਪਾਏ ਨਾਨਕ ਤਿਨ ਕਹਿ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹ ਚੀਤ ਝੂਠ ਵਿਕਾਰ ਜਾਗ ਹਿਤ ਚੀਤ ਪੂੰਜੀ ਨਾ ਪਾਪ ਲੋਭ ਕੀ ਕੀਤ ਤਰ ਤਾਰੀ ਮਨਸਾ ਨਾਮ ਸੁਚੀਤ ਵਾਹ ਵਾਹ ਸਾਚੇ ਮੈਂ ਤੇਰੀ ਟੇਕ ਹਾਂ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਉ ਜੇਵਾ ਇੰਦਰੀ ਏਕ ਸੁਆਉ ਦਿਸ਼ਟ ਵਿਕਾਰੀ ਪਾ ਨਾ ਹੀ ਪਾਉ ਪਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੂਹੇ ਚੌ ਪੂਰਾ ਹੋਏ ਪਰਪੰਚ ਬਿਆਪ ਰਹਿਆ ਮਨ ਦੋਏ ਸਿਰ ਨਾਰਾਇਣ ਕਰੇ ਸੋ ਹੋਏ ਬੋਹਿਤ ਚੜੋ ਜਾਂ ਆਵੈ ਵਾਰ ਠਾਕੇ ਬੋਹਿਤ ਦਰਗਹਾ ਮਾਰ ਸੱਚ ਸਲਾਹੀ ਧੰਨ ਗੁਰਦੁਆਰ ਨਾਨਕ ਨਰਕਾਰ ਏਕੰਕਾਰ ਗੌੜੀ ਮਹੱਲਾ ਪਹਿਲਾ
ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਪਦ ਵਿਦਿਆ ਆਪ ਮੁਰਾਰ ਦੀ ਮਨ ਮੇਰੀ ਪਰਮ ਨ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਕਰ ਤੇ ਜਾਣਿਆ ਜਾਤ ਸਤ ਤੀਰਥ ਮਜਨ ਨਾਮ ਅਦਿਕ ਬਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮੂ ਅਮਾ ਆਨ ਮਨੋ ਤਾਉ ਪਰ ਕਰ ਜਾਉ ਕਿਸ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤ ਸਹਿ ਸਮਾਉ ਗੌੜੀ ਮਹਲਾ ਪਹਿਲਾ ਸਤਿਗੁਰ ਮਿਲੈ ਸੁ ਮਰਨ ਦਿਖਾਈ ਮਰਨ ਰਹਿਣ ਰਸ ਅੰਤਰ ਭਾਈ ਗਰਭ ਗੁਨਵਾਰ ਗਗਨ ਪੁਰਪਾਈ ਮਰਨ ਲਿਖਾਈ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਾਉ ਸਤਿਗੁਰ ਮਿਲੈ ਤਦ ਵਿਦਾ ਪਾ ਗਿਆ ਕਮਲ ਵਿਗਾਸ ਮਨ ਹਰ ਪ੍ਰਭ ਲਾ ਗਏ ਜੀਵ ਤਮਰੇ ਮਹਾਰਸ ਆ ਗਿਆ ਸਤਿਗੁਰ ਮਿਲੈ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰਮ ਮਿਲੈ ਜਮ ਕਾ ਪਉ ਮੂਚਾ ਗੁਰ ਮਿਲਿਆ ਮਹਿਲ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਾਇਆ ਨਾ ਮਿਟੈ ਕੋਈ ਕਿਆ ਜਾਣਾ ਕਿਆ ਆਗਿਆ ਹੋਏ ਜੋ ਤੁਸ ਭਾਣਾ ਸੋਈ ਹੂਆ ਜੋ ਅਵਰ ਨਾ ਕਰਨ ਵਾਲਾ ਦੂਆ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰਾ ਜਾ ਨਾਮ ਕੀ ਜਾਤ ਰਾਉ ਤੂੰ ਇਹ ਬੜਦਾਤਾ ਦੇਵਨ ਹਾਰ ਦਊਟ ਨਾਹੀਂ ਪਦ ਉਦ ਭਗਤ ਭੰਡਾਰ ਕੀਆ ਗਰਭ ਨਾ ਆਵੇ ਰਾਸ ਜੀਓ ਪਿੰਡ ਸਭ ਤੇਰਾ ਪਾਸ ਤੂੰ ਮਾਰ ਜੀ ਵਾਲੈ ਬਖਸ਼ ਮਲਾਈ ਜਿਉਂ ਭਾਵੀ ਚੋਂ ਨਾਮ ਚ ਪਾਈ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੀ ਭਰੋਸਾ ਤੇਰਾ ਤਨ ਮਹਿ ਮੈਲ ਨਾਹੀਂ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਬਛਾਤਾ ਤੇਰਾ ਤਾਣ ਨਾਮ ਕੀ ਵੜਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਕਥ ਕਹਾਇਆ ਉਹ ਪਿਆਇਆ ਅਨ ਪੈ ਬਿਸਰੈ ਨਾਮ ਸਮਾਇਆ ਕਿਆ ਡਰੀਆ ਡਰ ਡਰੈ ਸਮਾਨਾ ਪੂਰੇ ਗੁਰ ਕੈ ਸ਼ਬਦ ਬਛਾਨਾ ਰਹਾਉ ਜਿਸ ਨਾਰ ਰਾਮ ਹਿਰਦੈ ਹਰ ਰਾਸ ਸਹਿ ਸਪਾਈ ਮਿਲੈ ਸਾਬਾਸ ਜਾਏ ਇਸ ਵਾਰੇ ਸਾਜ ਬਿਆਲ ਬਿਆਲ ਇਤ ਉਤ ਮਨ ਮੁਖ ਵਾਧੇ ਕਾਲ ਅਹਿਨਸ ਰਾਮ ਹਿਰਦੈ ਸੇ ਪੂਰੇ ਨਾਨਕ ਰਾਮ ਮਿਲੇ ਬ੍ਰਹਮ ਦੂਰੇ ਗੌੜੀ ਮਹੱਲਾ ਪੰਜਵਾਂ ਜਨਮ ਮਰੇ ਤ੍ਰੈ ਗੁਣ ਹਿਤਕਾਰ ਚਾਰੇ ਯੁਗ ਵੇਦ ਚਾਰੇ ਵੇਦ ਕਥੇ ਆਕਾਰ ਤੀਨ ਭਵਨ ਤੀਨ ਅਵਸਥਾ ਕਹੇ ਵਖਿਆਣ ਤੁਰੀ ਅਵਸਥਾ ਸਤਿਗੁਰ ਤੇ ਹਰ ਜਾਣ ਰਾਮ ਭਗਤ ਗੁਰ ਸੇਵਾ ਤਰਨਾ ਬਹੁਤ ਜਮਨਾ ਹੋਈ ਹੈ ਮਰਨਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬਿਨ ਗੌਰੇ ਅਰਥ ਵਿਚਾਰਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕਹਿ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਏ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖਦਾਤਾ ਨਾਨਕ ਹਰ ਚਰਨੀ ਮਨ ਲਾਤਾ ਗੌੜੀ ਮਹੱਲਾ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀਏ ਸੰਸਾਰ ਲੱਭ ਲੋ ਮੁਝਕੂ ਕਮਾਵੇ ਬਹੁਤ ਉਠਾਵੇ ਪਾਰ ਤੂੰ ਕਾਇਆ ਮੈਂ ਰੋਲਦੀ ਦੇਖੀ ਜਿਉਂ ਸੇ ਧਾਰੂ ਪਰ ਚਾਰੂ ਸੁਣ ਸੁਣ ਸਿੱਖਾ ਮਾਰੀ ਸੁਪਰਤ ਕੀਤਾ ਰਹਿ ਸੀ ਮੇਰੇ ਜੀ ਅੜੇ ਬਹੁੜ ਨਾ ਆਵੇ ਬਾਰੀ ਰਹਾਉ ਹਾਂ ਤੁਹਾਡੇ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਏ ਤਵਾਰੀ ਵੇਲ ਪਰਾਈ ਜਿਉਂ ਹੈ ਜੀ ਅੜੇ ਕਰੇ ਬੋਰੀ ਚੰਬੋਰੀ ਬੁਰਿਆਰੀ ਕਰੇ ਚੋਰੀ ਬੁਰਿਆਰੀ ਹੰਸ ਜਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਆ ਨਾਰੀ ਤੂੰ ਕਾਇਆ ਰਹੀ ਹੈ ਸੁਪਨੰਤਰ ਤੂੰ ਦਿੱਤਿਆ ਕਰਮ ਕਮਾਇਆ ਕਰ ਚੋਰੀ ਜਾਂ ਸਗਿਸ਼ ਮੈਂ ਜਾਂ ਕਿਛ ਲਈਆ ਤਾਂ ਮਨ ਭਲਾ ਪਾਇਆ ਹਲਤਰਾ ਸੋਭਾ ਬਲਤਰਾ ਢੋਈ ਹੱਲਾ ਜਨਮ ਗਵਾਇਆ ਹਾਂ ਕਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ ਰਾਉ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਘੇਰੇ ਭਾਰ ਕਿਸ ਹੀ ਨਾਲ ਨਾ ਚੱਲੇ ਨਾਨਕ ਝਟੜ ਪਵੇ ਗਵਾਰਾ ਕੂਜਾ ਮੇਵਾ ਮੈਂ ਸਭ ਕਿਸ ਜਾਖਿਆ ਇੱਕ ਅੰਮ੍ਰਿਤ ਨਾਮ ਤੋਂ ਮਾਰਾ ਦੇ ਦੇਵਨੀ ਦਿਵਾਲ ਸਾਰੀ ਬਸ ਮੰਦਰ ਕੀ ਢੇਰੀ ਸੰਚ ਨਾ ਦੇਈ ਕੈਸ ਹੀ ਅੰਧ ਜਾਣੇ ਸਭ ਮੇਰੀ ਲੋਏ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੇ ਨਾ ਕੇਰੀ ਸੋਣ ਮੂਰਖ ਮਨ ਅਜਾਣਾ ਹੋਊ ਤਸੈ ਕਾ ਭਾਣਾ ਰਾਉ ਸਾਹ ਮਾਰਾ ਠਾਕੁਰ ਭਾਰਾ ਹਮ ਤਿਸਕੇ ਬੁਣਜਾਰੇ ਜੀਓ ਪਿੰਡ ਸਭ ਰਾਸ ਦਿਸੈ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਵਰਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੂਟੈ ਨੀਤ ਨੀਤ ਕਿਸੇ ਆਗੈ ਕਰੀ ਪੁਕਾਰ ਜਨਾ ਸਰੀ ਰਾਮ ਨਾਮਾ ਉਚਰ ਮਨ ਆਗੇ ਜਮਦਾ ਲਿਖ ਮਕਾਨਾ ਰਾਉ ਸਾਰ ਮੜੂਲੀ ਰਾਖੈ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਣ ਸੋ ਪੰਜ ਜਨਾ ਢਾਹੇ ਮੜੂਲੀ ਲੂਟਿਆ ਦੇਵ ਰਾਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਾਲ ਸੰਗਲ ਪੜਿਆ
ਭਾਗ ਗਾਏ ਸੇ ਪੰਜ ਜਣਾ ਕਾਮਣ ਲੋੜੇ ਸੋਇਨਾ ਰੂਪਾ ਮਿੱਤਰ ਲੋੜੇਣ ਸੁਖਾ ਦਾਤਾ ਨਾਨਕ ਪਾਪ ਕਰੇ ਤਨ ਕਾਰਣ ਜਾਸੀ ਜਮਪੁਰ ਬਾਧਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀਜਿਆ ਚਿੰਤਾ ਤਾ ਪੰਚ ਚੇਲੇ ਵਸ ਕੀਜੈ ਰਾਵਲੇ ਮਨ ਕੀਜਿਆ ਡੰਡਾ ਤਾ ਜੋਗ ਜੁਗ ਤੇ ਵਪਾਵਸਤਾ ਇੱਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਾਉ ਮੂੰਡ ਮੰਡਾਇਆ ਜੀ ਗੁਰ ਪਾਈਐ ਗੁਹਮ ਗੁਰ ਕੀਨੀ ਗੰਗਾ ਤਾ ਤ੍ਰਿਭੁਵਨ ਤਾਰਨ ਹਾਰ ਸੁਆਮੀ ਇੱਕ ਨਾ ਚੇਤ ਸੰਧਾਤਾ ਇਕਾਰ ਪਟੰਬ ਗੱਲੀ ਮਨ ਲਾਵਸ ਸੰਸਥਾ ਮੂਲ ਨਾ ਜਾਵਸਦਾ ਏਕਸ ਚਰਣੀ ਜੇ ਚਿੱਤ ਲਾਵਹਿ ਲਭ ਲੋਭ ਕੀਤਾ ਵਸਦਾ ਜਬ ਸਿਮਰਜਨ ਰਚਿਸ ਮਨਾ ਕਾਹੇ ਬੋਲਿਆ ਜੋਗੀ ਕਪਟ ਤਨਾ ਰਹਾਉ ਕਾਇਆ ਮਹਿਲੀ ਕਾਇਆ ਕਮਲੀ ਹੰਸ ਏਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਵਤ ਨਾਨਕ ਨਾਂਗੀ ਦਾ ਜੈ ਫਿਰ ਪਾਛੇ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਾਰ ਦ੍ਰਿੜ ਚਿਤ ਕੀ ਜਾ ਰਹੀ ਜਨਮ ਜਨਮ ਕੇ ਪਾਪ ਕਰਮ ਕਾਏ ਕਟ ਕਟਣਾ ਕਾਟਣ ਹਾਰਾ ਲਈ ਜਾ ਰਹੀ ਇਮਾਨ ਏਕੋ ਸਾਹਿਬ ਭਾਈ ਰੇ ਤੀਰੇ ਤੀਨ ਗੁਣਾ ਸੰਸਾਰ ਸਮਾਵੇ ਲਖਣਾ ਲਖਣਾ ਜਾਈ ਰੇ ਰਾਉ ਮੇ ਮਨ ਏਕੋ ਸਾਹਿਬ ਸਕਰ ਖੰਡ ਮਾਇਆ ਤਨ ਮੀਠੀ ਅਮ ਤਉ ਪਾਂਡੋ ਚਾਈ ਰੇ ਰਾਤ ਹਨੇਰੀ ਸੂਜਸ ਨਾਹੀ ਲਜ ਟੂਪ ਸਮੂਸਾ ਭਾਈ ਰੇ ਮਨਮੁਖ ਕਰਹੇ ਤੇ ਤਾ ਦੁੱਖ ਲਾਗੈ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੋਵਾ ਕਿਰਤਨਾ ਮੇਟਿਆ ਜਾਈ ਰੇ ਸੋ ਭਾਰੇ ਸੋ ਪਰ ਭਰੇ ਨਾ ਹੋਵੈ ਊਣੇ ਜੋ ਰਾਤੇ ਰੰਗ ਲਾਈ ਰੇ ਤਨ ਕੀ ਭੰਗ ਹੋਵੈ ਜੇ ਨਾਨਕ ਤਾਂ ਮੂੜਾ ਕਿਸ ਪਾਈ ਰੇ ਗੌੜੀ ਚੇਤੀ ਮਹਲਾ ਪਹਿਲਾ ਕਤਕੀ ਮਾਈ ਬਾਪ ਕਤਕੇ ਲਾ ਕੇ ਦੂਸਾ ਬੁਹਮ ਆਈ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੀ ਕੰਮ ਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਉਹ ਗੁਣ ਮੇਰੇ ਰਾਉ ਕੇਤੇ ਰੁੱਖ ਬਿਰਖਾ ਮਚੀਨੇ ਕੇਤੇ ਪਸ਼ੂ ਪਾਏ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਜਪਨ ਖੋਡਾਈ ਹੱਟ ਪਟਨ ਵਿੱਚ ਮੰਦਰ ਪੰਨੇ ਕਰ ਚੋਰੀ ਘਰੇ ਆਵੇ ਅੱਗੋਂ ਦੇਖਾ ਪਿੱਛੋਂ ਦੇਖਾ ਤੋਜਤੇ ਕਹਾਂ ਡਰਾਵੇ ਤੱਟ ਤੀਰਥ ਹਮ ਨਵਖੰਡ ਦੇਖੇ ਹੱਟ ਪਟਨ ਬਾਜ਼ਾਰਾ ਲੈ ਕੇ ਤਕੜੀ ਤੋੜਨ ਲੱਗਾ ਕਾਟੀ ਮੈਂ ਬਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਕਿਸੇ ਮੇਰੋ ਪਾਵੋ ਡੁੱਬਦੇ ਪੱਥਰ ਤਾਰੇ ਜੀ ਅੜਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰੰਗ ਬਾਈ ਸੋਏ ਕਦੇ ਉਸ ਗਵਾਇਆ ਖਾਏ ਹੀ ਰਹਿ ਜੈਸਾ ਜਨਮ ਹੈ ਕੋਡੀ ਬਦਲੇ ਜਾਈ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਿਸਦਾ ਹੀ ਰੇ ਰਹਾਉ ਅਣਤਾ ਧਨ ਧਰਣੀ ਤਰੇ ਅਣਤ ਨਾ ਚਾਹਿਆ ਜਾਈ ਅਣਤ ਕੋ ਚਾਹਣ ਜੋ ਗਏ ਸੇ ਆਈ ਅਣਤ ਗਵਾਈ ਆਪਣੇ ਦੀਆ ਜੇ ਮਿਲੇ ਤਾਂ ਸਭ ਕੋ ਭਾਗਠ ਹੋਏ ਕਰਮਾ ਉੱਪਰ ਨਿਬੜਿਆ ਜੇ ਲੋਚਿਆ ਸਭ ਕੋਏ ਨਾਨਕ ਕਰਨਾ ਜਿਨ ਕੀਆ ਸਹੀ ਸਾਰ ਕਰੇ ਨਾ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਵੈਰਾਗਣ ਮਹੱਲਾ ਪਹਿਲਾਂ ਹਰਣੀ ਹੋਵਾ ਬਨ ਵਸਾਂ ਕੰਧ ਮੂਲ ਚੁਣ ਖਾਉ ਗੁਰਪ੍ਰਸਾਦੀ ਮੇਰਾ ਸੌ ਮਿਲੇ ਵਾਰ ਵਾਰ ਹੋ ਜਾਓ ਜੀਓ ਮੈਂ ਬਣਜਾਰਨ ਰਾਮ ਕੀ ਤਰਾ ਨਾਮ ਬਖਰ ਵਪਾਰ ਜੀ ਰਾਓ ਕੁਲਕਲ ਹੋਵਾ ਅੰਬ ਵਸਾਂ ਸਹਿਜ ਸ਼ਬਦ ਵਿਚਾਰ ਸਹਿ ਸੁਭਾਈ ਮੇਰਾ ਸੌ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਵਸਾਂ ਜੀ ਜੰਤ ਸਭ ਸਾਰ ਉਰਵਾਰ ਪਾਰ ਕੇ ਮੇਰਾ ਸੌ ਵਸੈ ਹੋ ਮਿਲੋਂਗੀ ਬਾਂਹ ਪਸਾਰ ਨਾਂਗਨ ਹੋਵਾਂ ਧਰ ਵਸਾਂ ਵਾ ਸ਼ਬਦ ਵਸੈ ਪਉ ਖਜਾਈ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਈ ਗੌੜੀ ਪੂਰਵੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸੁਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਗੋਹੇ ਵਿਚਾਰ ਉਦਿਤ ਕਰ ਗਾਵੋ ਸੁਹਿਲਾ ਸਿਵਰ ਸੱਜਣ ਹਾਰ ਉਦਮ ਗਾਓ ਮਨ ਨਿਰਭਉ ਕਰ ਸੁਹਿਲਾ ਹਾਂ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਤ ਜੀ ਅੜੇ ਸਮਾਲੀਅਨ ਦੇਖਿਆ ਕਦੇ ਉਣਹਾਰ ਤੇਰੇ ਦਾਨਾ ਕੀਮਤ ਨਾ ਪਵੇ ਜਿਸ ਦਾ ਤੇ ਗਵਣ ਸਮਾਰ ਸਮਤ ਸਾਹ ਲਿਖਿਆ ਮਿਲਕਰ ਪਾਓ ਤੇਲ ਦੇਵ ਸੱਜਣਾ ਸਿਸੜੀਆਂ ਜੋ ਹੋਵੇ ਸਹਿ ਸਮੇਲ ਕਰ ਇਹੋ ਪਹੁੰਚਾ ਸਰੜੇ ਨਤ ਭਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੀ ਅਵਨ ਰਾਗ ਗੌੜੀ ਗੁਆਰੇ ਦੀ ਮਹੱਲਾ ਤੀਜਾ ਚੌਬਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਗੁਰ ਕੈ ਸ਼ਬਦ ਭਾਏ ਭਰਮ ਪਉ ਜਾਏ ਸਤਿਗੁਰ ਕੈ ਭੈ ਭਰਮ ਪਉ ਜਾਏ ਭੈ ਰਾਚੇ ਸਚ ਰੰਗ ਸਮਾਏ ਰਾਉ ਗੁਰ ਮਿਲਿਆ ਹਰ ਮਨ ਵਸੈ ਸੁ ਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੀ ਅੰਤ ਨ ਪਾਰ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਈ ਮਨ ਨਿਰਮਲ ਵਸੈ ਸੱਚ ਸੋਏ ਸਾਚ ਵਸਿਆ ਸਾਚੀ ਸਭ ਤਾਕਾਰ ਉਤਮ ਕਰਣੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਈ ਜੀਵੈ ਦਾਤਾ ਦੇਵਨ ਹਾਰ ਨਾਨਕ ਨਾਮ ਨਾਨਕ ਹਾਰ ਨਾਮੇ ਲੱਗੈ ਪਿਆਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਈ ਗੁਰ ਤੇ ਬੂਝੈ ਸੀ ਜੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੈ ਗੁਰ ਆਈ ਸੱਚ ਸਾਹਿਜ ਸਾਚ ਸਮਾਈ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਉਗਨ ਬੁਝਾਈ ਗੁਰ ਤੇ ਸ਼ਾਂਤ ਵਸੈ ਮਨਿਆਈ ਗੁਰ ਤੇ ਪਵਿੱਤ ਪਾਵਨ ਸੁੱਚ ਹੋਈ ਗੁਰ ਤੇ ਸ਼ਬਦ ਮਿਲਾਵਾ ਹੋਈ ਬਾਝ ਗੁਰੂ ਸਭ ਭਰਮ ਭੁਲਾਈ ਬਿਨਨ ਆਵੇ ਬਹੁਤ ਆ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤ ਹੈ ਕਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ
ਨਾਨਕ ਸਾਚੇ ਸਾਚ ਸਮਾਵਾਂ ਗੌੜੀ ਗੁਆਰੇ ਦੀ ਮਹੱਲਾ ਤੀਜਾ। ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕੁਛ ਸੱਚਾ ਆਪੇ ਆਪੇ ਕਰਮ ਹੋਵੇ ਸਤਸੰਗ ਮਿਲਾਈ ਹਰ ਗੁਣ ਗਾਵੈ ਬੈਸ ਸੋ ਥਾਏ ਰਹਾਉ ਇਹ ਜਲੋਂ ਇਹ ਜੇਵਾ ਦੂਜੇ ਭਾਏ ਹਰ ਰਸਨਾ ਚਾਖੈ ਫੀਕਾ ਲਾਏ ਬਿਨ ਬੂਝੇ ਤਨ ਮਨ ਫੀਕਾ ਹੋਈ ਬਿਨ ਨਾਵੇ ਦੁਖੀਆ ਚੱਲਿਆ ਰੋਈ ਰਸਨਾ ਹਰ ਰਸ ਚਾਖਿਆ ਸਹਿ ਸੁਭਾਈ ਗੁਰ ਕਿਰਪਾ ਤੇ ਸੱਚ ਸਾਚ ਸਮਾਈ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਈ ਉਂਦੇ ਭਾਂਡੇ ਟੱਕੇ ਨਾ ਕੋਈ ਗੁਰ ਸ਼ਬਦ ਦੀ ਮਨ ਨਾਮ ਸੁ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗੁਆਰੇ ਦੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨ ਪਾਈ ਹਉਮੈ ਵਿੱਚ ਗਜ ਗਾਵੇ ਬਿਰਥਾ ਜਾਈ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੋ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵੇ ਇੱਕ ਭਗਤ ਕਰੀ ਨਾਮ ਨਾ ਪਾਵੇ ਬਿਨ ਸਨੇਹੀ ਸਾਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਉਹ ਸਦਾ ਉਰ ਧਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ ਨੱਚਿਆ ਟੱਪੇ ਭਗਤ ਨਾ ਹੋਈ ਮੈਂ ਸ਼ਬਦ ਮਰੇ ਭਗਤ ਪਾਏ ਜਾਨ ਸੋਏ ਭਗਤ ਵਸਲ ਭਾਗਤ ਕਰਾਈ ਸੋਈ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਰੇ ਦਾਰੂ ਜਾਣੈ ਕੋਈ ਮਨ ਸ਼ਬਦ ਮਰੇ ਬੂਝੇ ਜਨ ਸੋਈ ਜਿਸਨੋਂ ਬਖਸ਼ੇ ਤਿਸ ਜਿਸਨੋਂ ਬਖਸ਼ੇ ਦੀ ਵਡਿਆਈ ਗੁਰਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮ ਕਰਨੀ ਤਾਰਕ ਮਾਵੇ ਤਾਂ ਇਸ ਮਨ ਕੀ ਸੂਝੀ ਪਾਵੇ ਮਨ ਮੈਂ ਮਤ ਮੈਂਗਲ ਮਿਕਦਾਰਾ ਗੁਰੰਕ ਸਮਾਰ ਜੀ ਵਾਲਣ ਹਾਰਾ ਮਨ ਅਸਾਧ ਸਾਧੇ ਜਨ ਕੋਈ ਅਚਾਰ ਚਾਰੇ ਤਾਂ ਨਿਰਮਲ ਹੋਈ ਗੁਰਮੁਖ ਹੀ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਜੋ ਤੁਰ ਰੱਖੇ ਅਨ ਮੇਲ ਮਲਾਈ ਕਦੇ ਨਾ ਵਿਛੜੇ ਸਬਦ ਸਮਾਈ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਆਪ ਨਾਮ ਪਛਾਣੈ ਗੌੜੀ ਗੁਆਰੇ ਦੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬਹੁਰਾ ਨਾ ਦੂਜੇ ਭਾਈ ਪਰਮ ਪੁਲਾਨਾ ਬਹੁ ਚਿੰਤਾ ਚਿੰਤ ਵੈ ਆਪ ਨਾ ਪਛਾਣਾ ਧੰਦਾ ਕਰ ਧਿਆਨ ਦਿਨ ਬਿਹਾਨਾ ਹਿਰਦੈ ਰਾਮ ਰਮੋ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਦਾਤਾ ਸੀ ਜਨ ਸੱਚੈ ਜੋ ਗੌਰ ਸ਼ਬਦ ਮਲਾਈ ਧਾਵਤ ਵਰਜੇ ਠਾਕਰ ਆਈ ਨਾਮ ਨਵਨਿਧ ਗੁਰ ਤੇ ਪਾਈ ਗੁਰ ਕਿਰਪਾ ਤੀ ਹਰ ਵਸੈ ਮਨ ਆਈ ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮਤੀ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਗੋ ਹਰ ਗੁਣੀ ਗਹੀਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਸੋ ਕਿਉਂ ਵਿਸਰਾ ਜੇ ਘਾਲ ਨਾ ਪਾ ਸੋ ਕਿਉਂ ਵਿਸਰਾ ਜਿਸ ਕੇ ਜੀ ਪੁਰਾਣਾ ਸੋ ਕਿਉਂ ਵਿਸਰਾ ਸਭ ਮਾਏ ਸਮਾਨਾ ਜਿਤ ਸੇ ਵਿਅੰਤਰ ਗਿਆ ਪਤ ਪਰਵਾਨਾ ਹਰ ਕੇ ਨਾਮ ਵਿਟੋਂਬਲ ਜਾਉ ਤੂੰ ਵਿਸਰੈ ਸਾ ਤਦ ਹੀ ਮਰ ਜਾਉ ਰਹਾਉ ਤਿੰਨ ਤੂੰ ਵਿਸਰੈ ਜੇ ਤੁਧ ਆਪ ਭੁਲਾਏ ਤਿੰਨ ਤੂੰ ਵਿਸਰੈ ਜੇ ਦੂਜਾ ਭਾਈ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਈ ਜਿਨ ਇੱਕ ਮਨ ਉੱਠਾ ਤੁਠਾ ਤਿੰਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸਮਾਈ ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੇ ਪੁੰਨ ਤਿੰਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤਿੰਨ ਕਉ ਬਲਿਹਾਰੀ ਗੌੜੀ ਗੁਆਰੇ ਦੀ ਮਹੱਲਾ ਤੀਜਾ ਤੂੰ ਅਕਥ ਕਿਉਂ ਕਥਿਆ ਜਾਏ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ ਤੇਰੇ ਗੁਣ ਨੇ ਕੀਮਤ ਨਹਿ ਪਾਈ ਜਿਸ ਕੀ ਬਾਣੀ ਤਿਸ ਮਾਏ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਉ ਜੈ ਸਤਿਗੁਰ ਤਹਿ ਸਤ ਸੰਗਤ ਬਣਾਈ ਜੈ ਸਤਿਗੁਰ ਸਹਿਜੀ ਹਰ ਗੁਣ ਗਾਈ ਜੈ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਈ ਗੁਰਮੁਖ ਅੰਤਰ ਹਰ ਨਾਮ ਵਸਾਈ ਸ ਗੁਰਮੁਖ ਭਗਤ ਹਰ ਨਾਮ ਸਮਾਈ ਆਪੇ ਦਾਤ ਕਰੇ ਦਾ ਤਾਰ ਪੂਰੇ ਸਤਿਗੁਰ ਸਨ ਲੱਗੇ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਗੌੜੀ ਗੁਆਰੇ ਦੀ ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪੌਣ ਪਾਉਣੀ ਵਸਵੰਤਰ ਸਭ ਸਹਿ ਲੰਗਾ ਭੈਣ ਭਿੰਨ ਵਿਖੈ ਹਾਰ ਪ੍ਰਭ ਰੰਗਾ ਏਕ ਆਚਾਰਜੀ ਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਿ ਜੇ ਭਵੈ ਪ੍ਰਭ ਸਭ ਸਭਨੀ ਥਾਈ ਕਹਾ ਗੋਬਿੰਦ ਪ੍ਰਗਟ ਪ੍ਰਬਣਤ ਬਣਾਈ ਆਪੇ ਸੁਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹਿ ਕਹਿ ਕਥਨ ਕਹੇ ਸਭ ਕੋਈ ਗੁਰ ਸ਼ਬਦ ਸਮਾਵੇ ਬੂਝੈ ਸੋਈ ਸੋਣ ਸੋਣ ਵੇਖੈ ਸ਼ਬਦ ਮਿਲਾਏ ਵੱਡੀ ਵਡਿਆਈ ਗੁਰ ਸੇਵਾ ਤੇ ਪਾਈ ਨਾਨਕ ਨਾਮ ਰਤੇ ਹਰ ਨਾਮ ਸਮਾਈ ਗੌੜੀ ਗੁਆਰੇ ਦੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ ਮੋਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੇ ਸਭੈ ਨ ਕੋਈ ਪੂਰੇ ਗੁਰ ਤੇ ਬੂਝੈ ਜਨ ਕੋਈ ਰਹਾਉ ਸੰਤ ਨਾੜੀ ਕਦੇ ਨਾ ਬੂਝੈ ਕਥਨੀ ਕਦੇ ਰਹਿ ਤੈ ਨਾ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਅੰਧ ਗਿਆਨੀ ਦੀ ਸੈ ਨਾ ਕਦੇ ਨਾ ਸੀਜੈ
ਇਸ ਯੁਗ ਮਹਿ ਰਾਮ ਨਾਮ ਨੇ ਸਤਾਰਾ ਬਿਰਲਾ ਕੋ ਪਾਏ ਗੁਰ ਸ਼ਬਦ ਵਿਚਾਰ ਆਪ ਤਰੈ ਸਗਲੇ ਕੋਲ ਉਧਾਰਾ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲਿਕਾ ਜਨਮ ਚੰਡਾਲ ਕਹਿ ਕਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਗੁਆਰੇਰੀ ਗੌੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ ਮਨ ਸਾ ਚਿਹਰਾ ਤੇ ਹਰ ਵੇ ਪ੍ਰਭਾਵ ਸੱਚਾ ਮਹਿਲ ਸੱਚ ਨਾਮ ਸਮਾਵ ਸੁਣ ਮਨ ਮੇਰੀ ਸ਼ਬਦ ਵਿਚਾਰ ਹੋਈ ਰਾਮ ਜਪੋ ਪਵ ਜਲੋ ਧਰਮ ਪਾਰ ਰਾਓ ਭਰਮੇ ਆਵੇ ਪਰਮੇ ਜਾਈ ਇਸ ਇਹ ਜਗ ਜਨਮਿਆਂ ਦੂਜੇ ਪਾਈ ਮਨ ਮੁਖ ਨਾ ਚੇਤੇ ਆਵੇ ਜਾਈ ਆਪ ਭੁੱਲਾ ਕੇ ਪ੍ਰਭਾਵ ਭੁਲਾਇਆ ਇਹ ਜੀਵ ਵਡਾਣੀ ਚੱਕਰੀ ਲਾਇਆ ਮਹਾਂ ਦੁੱਖ ਖੱਟੇ ਬਿਰਥਾ ਜਨਮ ਗਵਾਇਆ ਕਿਰਪਾ ਕਾਰ ਸਤਿਗੁਰੂ ਮਿਲਾਈ ਏਕੋ ਨਾਮ ਚੇਤੇ ਵਿੱਚੋਂ ਆਪ ਗਵਾਏ ਨਾਨਕ ਨਾਮ ਜਪੇ ਨਾਉਂ ਨਿੰਦ ਪਾਈ ਗੌੜੀ ਗੁਆਰੇ ਦੀ ਮਹੱਲਾ ਤੀਜਾ ਜਿਨ੍ਹਾਂ ਗੁਰਮੁਖ ਨਾਮ ਤੇ ਆਇਆ ਤਿੰਨ ਪੁੱਛੋ ਜਾਈ ਗੁਰਸੇਵਾ ਤੇ ਮਨਪਤੀ ਆਏ ਸੇ ਧਨਵੰਤ ਹਰ ਨਾਮ ਕਮਾਏ ਪੂਰੇ ਗੁਰ ਤੇ ਸੋ ਜੀ ਪਾਏ ਹਰ ਹਰ ਨਾਮ ਜਪੋ ਮੇਰੇ ਪਾਈ ਗੁਰਮੁਖ ਸੇਵਾ ਹਰ ਕਾਲ ਥਾਈ ਪਾਈ ਰਾਉ ਆਪ ਪਛਾਣੇ ਮਨ ਨਿਰਮਲ ਹੋਏ ਜੀਵਨ ਮੁਕਤ ਹਾਰ ਪਾਵੈ ਸੋਏ ਹਰ ਗੁਣ ਗਾਵੇ ਮਾਤ ਉਤਮ ਹੋਏ ਸਹਿਜੇ ਸਹਿ ਸੁਭਾਵੈ ਸੋਏ ਦੂਜੇ ਪਾਏ ਇਹਨਾਂ ਸੇਵਿਆ ਜਾਈ ਹਮੈ ਮਾਇਆ ਮਹਾ ਬਿਖ ਖਾਏ ਭੋਤ ਕੁਟਾ ਮਗ੍ਰਹਿ ਮੋਹਿਆ ਮਾਏ ਮਨਮੁਖ ਅੰਧਾ ਆਵੈ ਜਾਏ ਹਰ ਹਰ ਨਾਮ ਦੀਵੈ ਜਾਨਕ ਸੋਏ ਆਣ ਦਿਨ ਭਗਤ ਗੁਰ ਸ਼ਬਦੀ ਹੋਏ ਦੁਰਮਤ ਬਿਰਲਾ ਬੂਝੈ ਕੋਏ ਨਾਨਕ ਨਾਮ ਸੁਣਾਵੈ ਸੋਏ ਗੌੜੀ ਗੁਆਰੇ ਦੀ ਮਹੱਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੈ ਕੋਈ ਅਖੋਟ ਨਾਮ ਧਨ ਹਰ ਤੂਟ ਨਾ ਹੋਈ ਇੱਥੇ ਸਦਾ ਸੁਖ ਦਰ ਸੁਭਾ ਹੋਈ ਇਹ ਮਨ ਮੇਰੇ ਪਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵੈ ਐਸੇ ਮਹਾਂਪੁਰਖ ਸੰਸਾਰੇ ਆਪ ਉਧਰੇ ਕੁਲ ਸਗਲ ਸੁਗ ਸਤਾਰੇ ਹਰ ਕਾ ਨਾਮ ਰਖੇ ਉਰ ਤਾਰੇ ਨਾਮ ਰਤੇ ਭਉ ਜਲ ਉਤਰੈ ਪਾਰੇ ਸਤਿਗੁਰ ਸੇਵੈ ਸਦਾ ਮਨ ਦਾਸਾ ਹੋਮੈ ਮਾਰ ਕਮਲ ਪ੍ਰਗਾਸਾ ਅਨਹਦ ਵਾਜੈ ਨਿਜ ਕਰ ਵਾਸਾ ਨਾਮ ਰਤੇ ਘਾਰ ਮਾਹੇ ਉਦਾਸਾ ਸਤਿਗੁਰ ਸੇਵੈ ਤਿੰਨ ਕੀ ਸਾਚੀ ਬਾਣੀ ਜੁਗ ਜੁਗ ਭਗਤੀ ਆਖ ਖਾਣੀ ਆਨ ਦੇਨ ਜਪੈ ਹਰ ਸਾਰੰਗ ਪਾਣੀ ਨਾਨਕ ਨਾਮ ਰਤੇ ਨਹਿ ਕੇਵਲ ਨਿਰਬਾਣੀ ਗੌੜੀ ਗੁਆਰੀ ਦੀ ਮਹੱਲਾ ਤੀਜਾ ਸਤਿਗੁਰ ਮਿਲੈ ਵਡਭਾਗ ਸੰਯੋਗ ਹਿਰਦੈ ਨਾਮ ਚਿਤ ਹਾਰ ਰਸ ਭੋਗ ਗੁਰਮੁਖ ਪ੍ਰਾਣੀ ਨਹਾਰ ਨਾਮ ਹਰ ਤੇ ਆਈ ਜਨਮ ਜੀਤ ਲਾਹ ਨਾਮ ਪਾਏ ਰਾਉ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਕਿਨੈ ਵਿਰ ਲੈ ਚਖ ਡੀਠਾ ਕਰਮ ਕਾਂਡ ਬਹੁ ਕਰੇ ਅਚਾਰ ਬਿਨਨਾਵ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਂਧਿਓ ਮਾਇਆ ਫਾਸੁ ਜਨ ਨਾਨਕ ਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈ ਸੀ ਧਰਤੀ ਉੱਪਰ ਮੇਘਲਾ ਬਰਸਤ ਹੈ ਪਕਿਆ ਧਰਤੀ ਮਧੇ ਪਾਣੀ ਨਾਹੀ ਜੈਸੇ ਧਰਤੀ ਮਧੇ ਪਾਣੀ ਪ੍ਰਗਾਸਿਆ ਬਿਨ ਪੱਗਾਂ ਵਰਸਤ ਫਿਰਾਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋ ਕਿਸ਼ਤ ਕਰਤ ਹੈ ਸੋਈ ਗਈ ਹੈ ਰੇ ਤੈਸੇ ਜਾਇ ਸਮਾਈ ਰਾਉ ਇਸਤਰੀ ਪੁਰਖ ਹੋਏ ਕਹਿ ਕਿਆ ਏ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝੀ ਮਾਏ ਸਮਾਈ ਇਤਨੇ ਜਨਮ ਭੂਲ ਪਰੇ ਸੇ ਜਾਂ ਪਾਇਆ ਤਾਂ ਭੁੱਲੈ ਨਾਹੀ ਜਾਂ ਕਾ ਰਾਜ ਜਾਂ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸੁਰਮਾਈ ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਹਾਈ ਨਾਨਕ ਤਤ ਤਤ ਸੁ ਮਿਲਿਆ ਪੁਨਰ ਜਨਮ ਨ ਆਈ ਗੌੜੀ ਮਾਂ ਗੁਆਰੀ ਦੀ ਮਹੱਲਾ ਤੀਜਾ ਸਭ ਜਗ ਕਾਲੇ ਵਸ ਹੈ ਵਾਧਾ ਦੂਜੈ ਪਾਏ ਹਾਂ ਮੈਂ ਕਰਮ ਕਮਾਵੰਦੀ ਮਨਮੁਖ ਮਿਲਿਆ ਸਜਾਈ ਮੇਰੇ ਮਨ ਗੁਰ ਸਹਿ ਚਰਣੀ ਚਿਤ ਲਾਈ ਗੁਰਮੁਖ ਨਾਮ ਨਿਧਾਨ ਲੈ ਦਰਗਾਹ ਮਿਲੈ ਛੁਡਾਈ ਰਹਾਉ ਲੱਖ ਚੁਰਾਸੀ ਪਰਮ ਦੇ ਮਨ ਹਠਿਆ ਵੈ ਜਾਈ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਜੋ ਨੀ ਪਾਈ ਗੁਰਮੁਖਾ ਪਛਾਣਿਆ ਹਰ ਨਾਮ ਵਸਿਆ ਮਨ ਆਈ ਆਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਨ ਨਾਨਕ ਗੁਰਮੀ ਪਾਈ ਅਨੁ ਹਰ ਨਾਮਾ ਭਗਤ ਭੰਡਾਰ ਗੌੜੀ ਗੁਆਰ ਬੈਰਾਗਣ ਮਹੱਲਾ ਤੀਜਾ ਪੇ ਅੜੈ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੁਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇ ਵਿਕੜੈ ਗੁਣ ਸੰਭਲੈ ਸਾਹੁਰੇ ਵਾਸ ਪਾਇਆ ਗੁਰਮੁਖ ਸਹਿਜ ਸਮਾਣੀਆ ਹਰ ਹਰ ਮਨ ਪਾਇਆ ਸਸੁਰੇ ਪਈਏ ਫਿਰ ਵਸੈ ਕਹੋ ਕੇ ਤੇ ਵਿਦ ਪਾਈਏ ਆਪ ਨਿਰੰਜਣ ਅਲਖ ਹੈ ਆਪੇ ਲੇਖ ਮੈ ਲਾਈਐ ਰਹਾਉ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਤੇ ਆਈਐ ਵਡਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹਉਮੈ ਦੁਬਦਾ ਬਿਨ ਸਜਾਈ ਸਹਿਜੈ ਸੁਖ ਸਮਾਈਐ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਮਨ ਮੁਖ ਗਰਭ ਨਾ ਪਾਇਓ ਅਗਿਆਨ ਅਣੀ ਸਤਿਗੁਰ ਸੇਵਾ ਨਾ ਫਿਰ ਹੈ ਫਿਰ ਪਛਤਾਣੇ ਗਰਭ ਜੋਨੀ ਵਾਸ ਪਾਏਂਦੇ ਗਰਭੇ ਗਲ ਜਾਣੇ ਮੇਰੇ ਕਰਤੇ ਵੈ ਭਾਵਦਾ ਮਨਮੁਖ ਬਰਮਾਣੇ ਮੇਰੇ ਹਰ ਪ੍ਰਭ ਲਿਖ ਲਿਖਾਇਆ ਤੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਪੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ ਪਬੀਰਾ ਹਰ ਹਰ ਬਖਸ਼ ਮਲਾਈ ਪ੍ਰਭ ਜਨ ਨਾਨਕ ਕੀਰਾ ਗੌੜੀ ਵੈਰਾਗਣ ਮਹੱਲਾ ਤੀਜਾ
ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਭਈ ਜਪਨਾਮ ਮੁਰਾਰਾ ਸਿਵ ਸਕਤ ਮਿਟਾਈਆ ਚੂਕਾ ਅੰਗ ਅੰਧਿਆਰਾ ਤੁਰ ਮਸਗਾ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਾਰ ਕਿਤ ਬਿਦ ਪਾਈਐ ਸੰਤ ਜਨੋ ਜਿਸ ਦੇਖ ਹਉ ਜੀਵਾਂ ਹਾਰ ਬਿਨ ਚਸਾ ਨ ਜੀਵਤੀ ਗੁਰ ਮੇਲਿਓ ਹਰ ਰਸ ਪੀਵਾ ਰਹਾਉ ਹਾਉ ਹਾਰ ਗੁਣ ਗਾਵਾ ਨਿਤ ਹਾਰ ਸੁਣੀ ਹਰ ਹਰ ਗਤ ਕੀਨੀ ਹਾਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਦੀ ਤਰ ਤਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਾਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਦਾਏ ਹੈ ਹਮ ਅਵਗੁਣਿਆਰੇ ਪਾਪੀ ਪਾਥਰ ਡੁੱਬਦੇ ਗੁਰਮਤ ਹਰ ਤਾਰੀ ਤੂੰ ਗੁਣਦਾਤਾ ਨਿਰਮਲ ਹਮ ਅਵਗੁਣਿਆਰੇ ਹਰ ਸਰਨਾਗਤ ਰਾਖ ਲਿਓ ਮੂੜ ਮੁਗਧ ਨਿਸਤਾਰੇ ਸਹਿਜ ਆਨੰਦ ਸਦਾ ਗੋ ਗੁਰਮਤੀ ਹਾਰ ਹਾਰ ਮਨ ਧਿਆਇਆ ਸਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਾ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤੈਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੀ ਰੀ ਮਹੱਲਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਹਿਤ ਸਿਮਰਤ ਪੜਿਆ ਜੋਗੀ ਗੋਰਖ ਗੁਰ ਕਰਿਆ ਮੈਂ ਮੂਰਖ ਹਾਰ ਹਰ ਜਪ ਪੜਿਆ ਨਾ ਜਾਣਾ ਕਿਆ ਗਤਰਾ ਮਹਾਮਾਰੀ ਹਰ ਭਜਵਨ ਮੇਰੇ ਤਰ ਭਉ ਜਲ ਤੂੰ ਤਾਰੀ ਰਹਾ ਸੰਨਿਆਸੀ ਵਿਭੂਤ ਲਾਏ ਦੇ ਸਵਾਰੀ ਪਰਤ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੈ ਸੂਦ ਵੈ ਸਸਾ ਵਾਪਾਰ ਨਿਕਿਰਤ ਕਮਾਵੈ ਮੈਂ ਮੂਰਖ ਹਾਰ ਨਾਮ ਛੁਡਾਵੈ ਸਭ ਤੇਰੀ ਸ੍ਰੇਸ਼ਟ ਤੂੰ ਆਪ ਰਹੇ ਆ ਸਮਾਈ ਗੁਰਮੁਖ ਨਾਨਕ ਦੇ ਵੜਿਆਈ ਮੈਂ ਅੰਧਲੇ ਹਰ ਟੇਕ ਟਕਾਈ ਗੌੜੀ ਗੁਆਰੀ ਦੀ ਮਹੱਲਾ ਪੰਜ ਚੌਥਾ ਨਿਰਗੁਣ ਕਥਾ ਕਥਾ ਹਰ ਕੀ ਪੂਜਾ ਭਾਜ ਮਿਲ ਸਾਧੂ ਸੰਗਤ ਜਨ ਕੀ ਤਰ ਭਉ ਜਲ ਅਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮਿਲਾਈ ਹਰ ਰਸ ਰਸਨਾ ਰਾਮ ਗੁਣ ਗਾਇ ਰਾਉ ਜੋ ਜਨ ਧਿਆਵੇ ਹਰ ਹਰ ਨਾਮਾ ਤਿਨ ਦਾਸਨ ਦਾਸ ਕਰੋ ਹਮ ਰਾਮਾ ਜਨ ਕੀ ਸੇਵਾ ਉਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੈ ਜੋ ਸੋ ਜਨ ਹਮਰੇ ਮਨ ਚਿਤ ਪਾਵੇ ਜਨ ਪਾਗਰੇਨ ਵਡ ਭਾਗੀ ਪਾਵੇ ਸੰਜਨਾ ਸੁਪ੍ਰੀਤ ਬਣ ਆਈ ਜਿਨ ਕਉ ਲਿਖਤ ਲਿਖਿਆ ਤੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇ ਦੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਈ ਮੀਨੇ ਪ੍ਰੀਤ ਭਈ ਜਲ ਨਾਏ ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਾਰ ਜਨ ਹਾਰ ਪ੍ਰਮੇਲੋ ਹਮ ਪਿਆਰੇ ਜਿਨ ਮਿਲਿਆ ਦੁੱਖ ਜਾਹੀ ਮਾਰੇ ਰਹਾਉ ਜਿਉਂ ਮੈਲ ਬਛਰੇ ਗਉ ਪ੍ਰੀਤ ਲਗਾਵੇ ਕਾਮਣ ਪ੍ਰੀਤ ਜਾਂ ਫਿਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ ਪਸਾਰਾ ਜੇ ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰਸਿੱਖ ਪ੍ਰੀਤ ਗੌਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਬਗ ਚਾਟੇ ਗੌੜੀ ਗੁਆਰੇ ਦੀ ਮਹੱਲਾ ਚੌਥਾ ਭੀਖ ਕਪ੍ਰੀਤ ਭੀਖ ਪ੍ਰਭ ਪਾਈ ਭੁੱਖੇ ਪ੍ਰੀਤ ਹੋਏ ਅਨਖਾਈ ਗੁਰਸਿੱਖ ਪ੍ਰੀਤ ਗੁਰਮਿਲ ਅਗਾਈ ਹਰ ਦਰਸ਼ਨ ਦੇਹ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਾਉ ਚੱਕ ਵੀ ਪ੍ਰੀਤ ਸੂਰਜ ਮੁਖ ਲਾ ਗਏ ਮਿਲੈ ਪਿਆਰੇ ਸਭ ਦੁੱਖ ਤਿਆ ਗਏ ਗੁਰਸਿੱਖ ਪ੍ਰੀਤ ਗੁਰ ਗੁਰਮੁਖ ਗੁਰਮੁਖ ਗੁਰੂ ਮੁਖ ਲਾ ਗਏ ਬਛਰੇ ਪ੍ਰੀਤ ਖੀਰ ਮੁਖ ਗਾਈ ਹਿਰਦੇ ਬਿਗਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਈ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂੜਾ ਕਚ ਪਾਚਾ ਜਨ ਨਾਨਕ ਪ੍ਰੀਤ ਤਰਪਤ ਗੌਰ ਸਾਚਾ ਗੌੜੀ ਗੁਆਰੀ ਦੀ ਮਹੱਲਾ ਪੰਜਵਾਂ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ ਜਨ ਹਾਰੂ ਜਪਿਆ ਤਿਨ ਪਿਛੈ ਝੂਟੀ ਗਣੀ ਗੌਰ ਸਿੱਖ ਹਰ ਬੋਲੋ ਮੇਰੇ ਪਾਈ ਹਰ ਬੋਲਤ ਪਾ ਸਭ ਪਾਪ ਲੈ ਜਾਈ ਰਹਾਉ ਜਬ ਗੁਰ ਮਿਲਿਆ ਤਬ ਮਨ ਵਸਿਆਇਆ ਤਾਵਤ ਪੰਚ ਰਹੇ ਹਰ ਧਿਆਇਆ ਅੰਦਨ ਨਗਰੀ ਹਰ ਗੁਣ ਗਾਇਆ ਸਤਿਗੁਰ ਪੱਗ ਤੂਰ ਜਨਾ ਮੁਖ ਲਾਈ ਤਿਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗਾਹ ਮੁਖ ਉਜਲ ਭਾਈ ਗੁਰਸੇਵਾ ਆਪ ਹਰ ਆਪੇ ਹਰ ਪਾਵੇ ਕ੍ਰਿਸ਼ਨ ਬਲ ਭਦਰ ਗੁਰ ਪੱਗ ਲਗ ਧਿਆਵੇ ਨਾਨਕ ਗੁਰਮੁਖ ਹਰ ਆਪ ਤਰਾਵੇ ਗੌੜੀ ਗੁਆਰੀ ਰੀ ਮਹੱਲਾ ਚੌਥਾ ਹਾਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਬ ਰਹਿਆ ਬਨਵਾਰੀ ਹਾਰ ਆਪੇ ਤਪ ਤਪੈ ਲਾਇ ਧਾਰੀ ਐਸਾ ਮੇਰਾ ਰਾਮ ਰਹਿਆ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਆਪ ਹਰ ਆਪੇ ਸ਼ਬਦ ਸੁਰਤ ਤੁਨ ਆਪੇ ਹਰ ਆਪੇ ਵੇਖੈ ਵਿਖਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰ ਆਪੇ ਸਾਰੰਗ ਅੰਮ੍ਰਿਤ ਧਾਰਾ ਹਰ ਅੰਮ੍ਰਿਤ ਆਪ ਮਿਲ ਪਿਆ ਬਣਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਰ ਆਪੇ ਬੇੜੀ ਤੁਲਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਭਾਵੈ ਪਾਰਾ ਗੌੜੀ ਬੈਰਾਗਣ ਮਹੱਲਾ ਚੌਥਾ ਸਾਹ ਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਹਮ ਲਈ ਹਰ ਨਾਮ ਬਣੰਜਾ ਰੰਗ ਸਿਉ ਜੇ ਆਪ ਦਿਆਲ ਹੋਏ ਦੇ ਹਮ ਬਣਜਾਰੇ ਰਾਮ ਕੀ ਹਰ ਬਣਜ ਕਰਾਵੈਂਦੇ ਰਾਸ ਰੇ ਰਾਉ
ਲਾਹਾ ਹਰ ਭਗਤ ਤਨ ਖਟਿਆ ਆਹਾਰ ਸੱਚੇ ਸਾਹ ਮਨ ਪਾਇਆ ਹਰ ਜਪ ਹਰ ਵਖਰ ਲੱਦਿਆ ਜਮ ਜਾ ਗਾਤੀ ਨੇੜ ਨਾ ਆਇਆ ਹੋਰ ਵਣਜ ਕਰੇ ਵਪਾਰੀਏ ਅਨੰਤ ਤਰੰਗੀ ਦੁੱਖ ਮਾਇਆ ਓਏ ਜੇ ਹੈ ਵਣਜ ਕਾ ਹਰ ਲਾਇਆ ਫਲ ਦੇਹਾ ਤਿਨ ਪਾਇਆ ਆਹਾਰ ਹਰ ਵਣਜ ਜੋ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲਣ ਲਈ ਗੌੜੀ ਬੈਰਾਗੜ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੀ ਕਰ ਭੋਗ ਬਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ ਰਾਮ ਮੈਂ ਮੂਰਖ ਹਰ ਰਾਖ ਮੇਰੇ ਗੁਸਾਈਆਂ ਜਨ ਕੀ ਉਪਮਾ ਤੁਜੇ ਵਡਾਈਆਂ ਰਾਓ ਮਾਕਾ ਮੰਦਰ ਘਰ ਆਨੰਦ ਹਰ ਹਰ ਜਾਸ ਮਨ ਭਾਵੇ ਹਰ ਰਸ ਮਿੱਠੇ ਮੁਖ ਲਗਾਈ ਜਾਂ ਹਰ ਰਾਂ ਗੁਣ ਗਾਵੇ ਹਰ ਜਨ ਪਰਿਵਾਰ ਸੁਧਾਰ ਹੈ ਇੱਕੀ ਕੁੱਲੀ ਸਭ ਜਗਤ ਛਡਾਵੈ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਪ੍ਰਣਾਲ ਲਹਾਈਂਦਾ ਆਪੇ ਵਰਤਾਈ ਲਾਲਾ ਹਟ ਵਿਹਾਜਿਆ ਕਿਆ ਤਿਸ ਚਦਰਾਈ ਜੇ ਰਾਜ ਬਹਾਲੇ ਤਾਂ ਗੁਲਾਮ ਕਾਸੀ ਕਹੋ ਹਰ ਗੁਲਾਮ ਕਾਸੀ ਕਹੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗੁਆਰੇਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਣ ਕਰੇ ਲੋਚੈ ਜੀਉ ਲਾਏ ਹਲ ਜੋ ਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ ਰਾਮ ਗੋਰ ਸਤਿਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਤਾਵੇ ਤਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਦਾ ਹਰ ਬੋਲ ਸੁਖ ਪਾਵੇ ਬਿਖ ਸੰਚੈ ਹਟਵਾਣੀਆਂ ਬਾਹੈ ਮਾਇਆ ਮੋਹ ਵਧਾਵੈ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੈ ਬਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਈ ਮੋਹ ਝੂਠ ਵਸਾਰਾ ਝੂਠਗਾ ਝੂਠੇ ਲਪਟਾਈ ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਈ ਇਹ ਮਾਇਆ ਮੋਹ ਕੁਟੰਬ ਹੈ ਦੂਜੇ ਪਾਏ ਫਾਸ ਗੁਰਮਤੀ ਜੋ ਸੋ ਜਨ ਤਰੇ ਜੋ ਦਸਨ ਦਾਸ ਜਨ ਨਾਨਕ ਨਾਮ ਧਿਆਏ ਆ ਗੁਰਮੁਖ ਪ੍ਰਗਾਸ ਗੌੜੀ ਬੈਰਾਗੜ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲਚ ਕਰੇ ਪਰ ਮੈਂ ਪਰਮਾਇਆ ਬੇਗਾਰ ਫਿਰੇ ਬੇਗਾਰੀਆਂ ਸਭ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਾਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਨਿਤ ਹਾਰ ਗੁਣ ਗਾਵੈ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕੈ ਬੰਨੈ ਕੈ ਡਾਨ ਦੇ ਦਾਨ ਲੇ ਕੈ ਨਰਪਨ ਮਰ ਜਾਇਆ ਧਨ ਧਨ ਸੇਵਾ ਸਫਲ ਸਤਿਗੁਰੂ ਕੀ ਜਿੱਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀ ਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ ਜਾ ਲਾਹਾ ਦੇ ਤਾਂ ਸੁਖ ਮੰਨੇ ਤੋਟੈ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉਂ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨ ਰਸ ਸਾਧ ਹੈ ਤਿਤਨੀ ਭੂਖ ਫਿਰ ਲਾ ਗਏ ਜਿਸ ਹਰ ਜਪ ਕਿਰਪਾ ਜਿਸ ਹਰ ਆਪ ਕਿਰਪਾ ਕਰੇ ਸੋ ਵੇਚਿਆ ਸਿਰ ਗੁਰ ਆ ਗਏ ਜਨ ਨਾਨਕ ਹਰ ਰਸ ਰਪਤੇ ਆ ਫਿਰ ਭੂਖ ਨਾਲ ਲੱਗ ਗਏ ਗੌੜੀ ਗੁਆਰੀ ਦੀ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹਾਂ ਕੁਰਬਾਣੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਾ ਸਜਣਹਾਰਾ ਮੇਰੇ ਰਾਮ ਹਮ ਪਾਪੀ ਸ਼ਰਨ ਭਰੀ ਹਰਦੁਆਰ ਹਮ ਮਤ ਨਿਰਗੁਣ ਹਮ ਮੈਲੇ ਕਬ ਹੂੰ ਆਪਣੀ ਕਿਰਪਾ ਤਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨਾ ਆਵੇ ਤੂੰ ਗੁਣਵੰਤ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਪਾਵੇ ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦੀ ਹਰ ਨਾਮ ਛੁਡਾਵੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲਾਂ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲਈਏ ਛੁਡਾਈ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਵਿਦੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੋਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਹੈ ਚੂਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮੈਂ ਜੀਉ ਲੋਭਤ ਹੈ ਮੋਹ ਮਿੱਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹੋ ਹਾਰ ਪ੍ਰਭ ਚਿਤਨ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਹਮ ਇਹ ਨੀਚ ਕਰਮ ਹਰ ਮੇਰੇ
ਗੁਣਦਾਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ਿਆ ਗੁਣ ਸਭ ਮੇਰੇ ਰਾਉ ਕਿਸੇ ਰੂਪ ਨਹੀਂ ਕਿਸੇ ਜਾਤ ਨਹੀਂ ਕਿਸੇ ਢੰਗ ਨਾ ਮੇਰਾ ਕਿਆ ਮੋਹ ਲੈ ਬੋਲਾਂ ਗੁਣ ਬਿਹੂਣ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰੂ ਬਰੇ ਪੁੰਨ ਸਤਿਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਅੰਨ ਰਸ ਭੋਗਾਣੀ ਜਿਨ ਦੀਏ ਸੋ ਚਿਤਨ ਆਵੇ ਪਸ਼ੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤ ਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਵਾ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਾਰ ਗੁਲਮ ਗੁਲਾਮੀ ਗੌੜੀ ਬੈਰਾਗਣ ਮਹੱਲਾ ਚੌਥਾ ਜਿਉਂ ਜਨਨੀ ਸੁਧ ਜਨ ਪਾਲਤੀ ਰੱਖੇ ਨਦਰ ਮਝਾਰ ਅੰਤਰ ਬਾਰ ਮੁਖ ਦੀ ਗਰਾਸ ਖਿਨ ਖਿਨ ਪੋਚਾਰ ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਕ ਹਾਰ ਪ੍ਰਭ ਕੀ ਹੈ ਇਆਣੇ ਧਨ ਧਨ ਗੁਰੂ ਗੁਰ ਸਤਿਗੁਰ ਪਾਂਧਾ ਜਿਨ ਹਰ ਉਪਦੇਸ਼ ਦੇ ਕੀ ਸਿਆਣੇ ਰਹਾਉ ਜੈਸੀ ਗਗਨ ਫਿਰੰਤੀ ਉੱਡਦੀ ਕੱਪੜੇ ਬਾਗੇ ਬਾਲੀ ਉਹ ਰਾਖੈ ਚੀਤ ਪਿਛੈ ਵਿੱਚ ਬਚਰੈ ਨਿਤ ਹਿਰਦੈ ਸਾਰ ਸੰਭਾਲੀ ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰੱਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕਹਿ ਕਿਸੇ ਹਾਥ ਹੈ ਸਭ ਵਸਕਤ ਹੈ ਰਕੇਰੀ ਕਿਉਂ ਸੰਤ ਜਨਾ ਕੀ ਨਰਿੰਦਾ ਕਰਹੇ ਹਾਰ ਪੈ ਰੱਖੈ ਪੈ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਸੇ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰ ਤਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਾਰ ਨਾਮ ਮਨ ਚਿੱਤ ਨਿਤ ਧਿਆਵ ਹੋ ਜਨ ਨਾਨਕ ਜੋ ਅੰਤੀ ਉਹ ਸਰ ਲੈ ਛੁਡਾਇਆ ਗੌੜੀ ਬੈਰਾਗਣ ਮਹੱਲਾ ਚੌਥਾ ਜਿਸ ਮੇਰਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਮਨ ਕੇ ਰੋਦਾ ਬਿਨ ਸਜਾਏ ਹਰ ਭਰਮ ਬਦਲਹੀ ਹੈ ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ ਹਉਂ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੈ ਰਹਾਉ ਹਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਹੈ ਚਪੁੰਨੀ ਜਾਨ ਕੇਰੀਆਂ ਲੇ ਸਤਿਗੁਰ ਤੂਰਾ ਹਰ ਭਗਤ ਰੜਾਵੇ ਹਰ ਭਗਤ ਸੁਣੇ ਜਿਸ ਸਤਿਗੁਰ ਮਿਲੀਐ ਟੋਟਾ ਮੂਲ ਨਾ ਆਵਈ ਹਰ ਲਾਭ ਨਿਤ ਦ੍ਰਿੜੀਐ ਜਿਸ ਕੌਰ ਦੈ ਵਿਗਾਸ ਹੈ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਧਰੇ ਹਰ ਗੁਣ ਗਵਾਹੀ ਮਹੱਲਾ ਚੌਥਾ ਗੌੜੀ ਪੂਰਵੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਤਗੂੜਾ ਹਰ ਰੰਗ ਪੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਬ ਹਮ ਹਰ ਸੇਤੀ ਮਨ ਮੰਨਿਆ ਕਰ ਦੀਨੋ ਜਗਤ ਸਭ ਗੋਲ ਮੋਲੀ ਰਹਾਉ ਕਰੋ ਬਵੇਕ ਸੰਤ ਜਨ ਭਾਈ ਖੋਜ ਹਿਰਦਾ ਦੇਖ ਟੰਡੋਲੀ ਹਾਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਹਰ ਸਭ ਜਗ ਕੈ ਬ੍ਰਹਮਪੁਰ ਪੁਰਖਾ ਤੋਲੀ ਹਰ ਹਰ ਪ੍ਰਗਟ ਕੀ ਹੋ ਗੁਰ ਪੂਰਾ ਸਿਰ ਵਿੱਚ ਉਸ ਗੁਰ ਪਹਿ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਣ ਦਿਨ ਹਰ ਗੁਣ ਗਾਵੇ ਮਿਲ ਸਤਿਗੁਰ ਗੁਰ ਵੇ ਚੋਲੀ ਗੌੜੀ ਪੂਰੀ ਮਹੱਲਾ ਚੌਥਾ ਜਗ ਜੀਵਨ ਪਰੰਪਰ ਸੁਆਮੀ ਜਗ ਜੀਵਨ ਜਗਦੀਸ਼ਵਰ ਪੁਰਖ ਵਧਾਤੇ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸਿਧੀ ਰਾਤੇ ਸਤਸੰਗਤ ਮਿਲ ਰਾਮ ਰਸ ਪਾਇਆ ਹਰ ਰਾਮ ਹੈ ਨਾਮ ਸਮਾਤੇ ਰਾਉ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੁਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕਉ ਲਿਖਤ ਲਿਖੇ ਤੁਰ ਮਸਤਕ ਅਤੇ ਗੁਰਮ ਸੰਤੋਖ ਸਰਨ ਆਤੇ ਗੁਰਮਤਿ ਮਿਲ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵੜ ਵਰਨਾ ਦਾਤੀ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਐ ਹਰ ਕਿਰਪਾ ਤੇ ਗੌੜੀ ਗੋ ਪੂਰਵੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਤੇ ਰਾਚੇ ਸਤਿਗੁਰ ਬਚਨ ਦੀਓ ਆਤ ਨਿਰਮਲ ਜਪ ਹਰ ਹਰ ਹਰ ਮਨ ਬਾਚੇ ਰਾਮ ਮੇਰਾ ਮਨ ਤਨ ਵੇਦ ਲਿਓ ਹਰ ਸਾਚੇ ਜੈ ਕਾਲ ਕੈ ਮੁਖ ਜਗਤ ਸਭ ਗ੍ਰਸਿਆ ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ ਰਾਉ ਜਿਨ ਕਉ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਜਿਨ ਕਉ ਜਨਮ ਮਰਨ ਅਤ ਪਾਰੀ ਵਿੱਚ ਵਿਸ਼ਟਾ ਹਾ ਮਰ ਮਰ ਪਾਚੇ ਤੁਮ ਦਇਆਲ ਸ਼ਰਨ ਪ੍ਰਤ ਬਾਲਕ ਮੋਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀ ਜੈ ਮਨ ਨਿਗਰਤ ਕਰੇ ਕਰ ਨਾਚੇ ਆਪੇ ਸਾਹ ਵੱਡੇ ਪ੍ਰਭ ਸੁਆਮੀ ਹਮ ਵਣਜਾਰੀ ਹੈ ਤਾਚੇ ਮੇਰਾ ਮਨ ਤਨ ਜੀਓ ਰਾਸ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਦਾਸ ਸਾਚੇ ਗੌੜੀ ਪੂਰਵੀ ਮਹੱਲਾ ਚੌਥਾ ਤੁਮ ਦਇਆਲ ਸਰਬ ਦੁਖ ਭੰਜਨ ਇੱਕ ਬਿਨੋ ਸੁਣੋ ਦੇ ਕਾਨੇ ਜਿਸ ਕੇ
ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਿਗੁਰ ਸੇ ਮੇਲ ਮੇਰਾ ਪ੍ਰਾਨੇ ਰਾਮ ਹਮ ਸਤਿਗੁਰ ਪਾਵ ਰਮ ਕਰ ਮਾਨੇ ਹਮ ਮੂਡ ਮੁਗਧ ਸੁਰਦ ਮਤ ਹੋਤੇ ਗੁਰ ਸਤਿਗੁਰ ਕੈ ਬਚਨ ਹਰ ਹਮ ਜਾਣੇ ਰਾਉ ਜਤਨੇ ਰਾਸ ਆਨ ਰਾਸ ਹਮ ਦੇਖੇ ਸਭ ਜਿਤਨੇ ਫੀਕ ਫਿਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮੈਲ ਸਤਿਗੁਰ ਮੀਠ ਰਸ ਗਾਨੇ ਜਿਨ ਕਉ ਗੁਰ ਸਤਿਗੁਰ ਨਹੀਂ ਭੇਟਿਆ ਤੇ ਸਾਖਤ ਮੂਡ ਦੇ ਬਾਨੇ ਤਿਨ ਕੀ ਕਰਮਹੀਣ ਤੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨ ਕਉ ਤੁਮ ਦਇਆ ਕਰ ਮੇਲੋ ਹਾਰ ਹਰ ਸੇਵ ਲਗਾਨੇ ਜਨ ਨਾਨਕ ਹਰ ਹਰ ਹਰ ਜਪ ਪ੍ਰਗਟੇ ਮਤ ਗੁਰਮਤ ਨਾਮ ਸੁਮਾਨੇ ਗੌੜੀ ਪੂਰਵੀ ਮਹੱਲਾ ਚੌਥਾ ਮੇਰਾ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿੱਥਾ ਹੈ ਹੱਥ ਹਰ ਪੈ ਨਸੀਐ ਹਰ ਪਹੁ ਨਸੀਐ ਹਰ ਆਪੇ ਬਖਸ਼ ਲਏ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਐ ਮੇਰੇ ਮਨ ਜਪ ਹਰ ਹਰ ਹਰ ਮਨ ਜਪੀਐ ਸਤਿਗੁਰ ਕੀ ਸਰਣਾਈ ਭੱਜ ਪਾਉ ਮੇਰੇ ਮਨਾ ਸਤਿਗੁਰ ਸਤਿਗੁਰ ਪਿਛੈ ਛੁੱਟੀਐ ਰਹਾਉ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ ਜਿਤ ਸੇਵਿਆਂ ਨੇ ਘਰ ਵਸੀਐ ਗੁਰਮੁਖ ਗੁਰਮੁਖ ਜਾਇ ਲਹਾਉ ਘਰ ਆਪਣਾ ਕਾਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ ਹਰ ਹਰ ਹਰ ਹਰ ਹਰ ਜਸ ਉਤਮ ਲੈ ਲਾ ਹਰ ਜ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵੈ ਤਾਂ ਅੰਮ੍ਰਿਤ ਹਰ ਰਾਸ ਚਖੀਐ ਮੇਰੇ ਮਨ ਨਾਮ ਬਿਨਾਂ ਜੋ ਦੂਜਾ ਲਾਗੈ ਦੂਜਾ ਲਾਗੇ ਤੇ ਸਾਖਤ ਨਰ ਜਮ ਘੁੱਟੀਐ ਤੇ ਸਾਖਤ ਚੋਰਜ ਨਾ ਨਾਮ ਵਿਸਾਰਿਆ ਮਨ ਤਿਨਕੇ ਤਿਨਕੈ ਨਿਗਟਨਾ ਭਿੱਟੀਐ ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ ਜਿਤ ਸੇਵਿਆਂ ਲੇਖਾ ਛੁੱਟੀਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਘਟੀਐ ਗੌੜੀ ਪੂਰਵੀ ਮਹੱਲਾ ਚੌਥਾ ਹਮਰੇ ਪ੍ਰਾਣ ਵਸਗਤ ਪ੍ਰਭ ਹਮਰ ਤੁਮ ਰਹਿ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰੋ ਦਰ ਦਸ ਦਿਖਾਵੋ ਮੇਰਾ ਮਨ ਤਨ ਲੋਚ ਕਨੇਰੀ ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੌਰ ਕਿਰਪਾਲ ਕਿਰਪਾ ਕਿੰਚਿਤ ਗੁਰ ਕਿਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰੈ ਮਨ ਚਿਤ ਹੈ ਸੁਆਮੀ ਸਾਬਿਤ ਤੁਮ ਹਰ ਜਾਣੋ ਮੇਰੀ ਅੰਦਰ ਨਾਮ ਜਪੀ ਸੁਖ ਪਾਈ ਹੈ ਪਾਈ ਨਿਤ ਜੀਵਾ ਆਸਰ ਤੇਰੀ ਗੁਰ ਸਤਿਗੁਰ ਦਾਤੈ ਪੰਥ ਬਤਾਇਆ ਮੈਲ ਹਰ ਮਿਲਿਆ ਆਏ ਪ੍ਰਭ ਮੇਰੀ ਅਣ ਦਿਨ ਆਨੰਦ ਭਇਆ ਅਬਡ ਭਾਗੀ ਅਸਭ ਆਸ ਪੁਨੀ ਜਨ ਕੇਰੀ ਜਗਨਨਾ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨ ਨਾਨਕ ਸਰਨਾਗਤ ਆਈ ਹਰ ਰਾਖੋ ਪੈ ਜਨ ਕੇਰੀ ਗੌੜੀ ਪੂਰਵੀ ਮਹੱਲਾ ਚੌਥਾ ਇਹ ਮਨੁਆ ਖਿਨ ਨਾ ਟਿਕੈ ਬਹੁ ਰੰਗੀ ਦਹ ਦਹ ਦਿਸ ਚਲ ਚਲ ਹਾਂਡੇ ਗੁਰਪੂਰਾ ਪਾਇਆ ਬਡ ਭਾਗੀ ਹਰ ਮੰਤਰ ਦੀਆ ਮਨ ਠਾਂਡੇ ਰਾਮ ਨਾਮ ਹਰਾਮ ਹਮ ਸਤਿਗੁਰ ਲਾਲੇ ਕਾਂਡੇ ਰਾਉ ਹਮਰੇ ਮਸਤਕ ਦਾ ਦਾਨਾ ਹਮ ਕਰਜ ਗੁਰੂ ਬਸ ਆਂਡੇ ਪਰਮਕਾਰ ਪੁਨ ਬਹੁ ਕੀਆ ਪਉ ਦੁੱਤਰ ਪਾ ਤਾਰ ਪਰਾਡੇ ਜਿਨ ਕਉ ਪ੍ਰੀਤ ਹਰ ਨਾਹੀ ਤਿਨ ਕੂਰੇ ਗਾਂਡਣ ਗਾਂਡੇ ਜੋ ਪਾਣੀ ਕਾਗ ਦਿਨ ਬਿਨਸ ਜਾਤ ਹੈ ਤਿਉਂ ਮਨਮੁਖ ਗਰਭ ਗਲਾਡੇ ਹਮ ਜਾਣਿਆ ਕਛੂ ਨਾ ਜਾਣਾ ਆਗਾ ਆਗੈ ਜਿਉ ਹਾਰ ਰਾਖੈ ਤਿਉਂ ਠਾਂਡੇ ਹਮ ਭੂਲ ਚੂਕ ਗੁਰ ਕਿਰਪਾ ਤਾਰੂ ਜਨ ਨਾਨੇ ਕੁਦਰੇ ਕਾਢੇ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਪਰਿਆ ਮਲ ਸਾਧੂ ਖੰਡਲ ਖੰਡਾਈ ਪੂਰੂ ਲਿਖ ਲਿਖੇ ਗੁਰ ਪਾਇਆ ਮਾਨ ਹਰ ਲਿਮਨ ਰਮੰਡਾਈ ਕਰ ਸਾਧੂ ਅੰਜਲੀ ਗੁਣ ਵਡਾਏ ਕਰ ਡੰਡਾਉਤ ਬੁਣ ਵਡਾਏ ਰਾਹੋ ਸਾਖਤ ਹਰ ਰਾ ਸਾਧ ਨਾਲ ਪਾ ਜਾਣਿਆ ਚਨੇ ਅੰਤਰ ਹਉ ਮੈਂ ਕੰਡਾਹੇ ਜਿਉਂ ਜਿਉਂ ਚਲੇ ਹੈ ਚੁਭੈ ਦੁੱਖ ਪਾਵੇ ਜਮਕਾਲ ਸਹੇ ਇਸਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨ ਮਰਨ ਪਉ ਖੰਡਾਏ ਅਬਨਾਸੀ ਪੁਰਖ ਪਾ ਪਰਮੇਸ਼ਰ ਬਸੋ ਬਖੰਡ ਬ੍ਰਹਮੰਡਾਏ ਅਮ ਗਰੀਬ ਮਸਕੀਨ ਪ੍ਰਭ ਤੇਰੀ ਹਰ ਰਾਖ ਰਾਖ ਵਡ ਵਡਾਏ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ ਗੌੜੀ ਪੂਰੀ ਮਹਲਾ ਚੌਥਾ ਇਸ ਗੜ ਮੈਂ ਹਾਰ ਰਾਮ ਰਾਈ ਹੈ ਕਿਸ ਸਾਧਨ ਪਾਵੈ ਢੀਠਾ ਹਰ ਜਨ ਦਇਆਲ ਅਨੁਗ੍ਰਹ ਕੀ ਆ ਗੁਰ ਸਾਬਦ ਹਰ ਗੁਰ ਸ਼ਬਦੀ ਜਖ ਡੀਠਾ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਾਉ ਹਰ ਅਗਮ ਗੋਚਰ ਪਾ ਬ੍ਰਹਮ ਹੈ ਮਿਲ ਸਤਿਗੁਰ ਲਾਗ ਵਸੀਠਾ ਜਿਨ ਗੁਰ ਬਚਨ ਸੁਖਾ ਨਹੀ ਹਰੈ ਤਿਨ ਆਗੈ ਆਣ ਪਰੀਠਾ ਮਨਮੁਖ ਹੀ ਰਾਤ ਕਠੋਰ ਹੈ ਤਿਨ ਅੰਤਰ ਕਾਰ ਕਰੀਠਾ ਬਿਸਿਰ ਕੋ ਬਦੂਦ ਪਿਆਇਆ ਪਿਆਈਐ ਬਿਖ ਨਿਕਸੈ ਫੂਲ ਫਲੀਠਾ ਹਰ ਪ੍ਰਵਿਆਨ ਮਿਲਾਵ ਗੁਰ ਸਾਧੂ ਕਸ ਗਰੁੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲੱਗ ਸੰਗਤ ਕਰੂਆ ਮੀਠਾ ਗੌੜੀ ਪੂਰਵੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵਿਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤੇ ਨਾਮ ਦ੍ਰਿੜਾਇਆ ਮੁਖ ਮਸਤਕ ਬਾਗ ਸੁਭਾਗੇ ਰਾਮ ਗੁਰਮਤ ਹਰ ਲਿਵ ਲਾਗੇ ਰਹਾਉ ਘਟ ਘਟ ਰਮਈਆ ਰਮਤ ਰਾਮ ਰਾਈ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵਉ ਕਾਟ ਗੁਰੂ ਕਉ ਮੇਰਾ ਬ੍ਰਹਮ ਪਉ ਗੁਰ ਬਚਨੀ ਭਾਗੇ ਅੰਧਿਆਰੇ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ
ਬਿਨ ਸਭਨਾ ਸਿਉ ਕਰ ਵਸਤ ਰਹੀ ਮਨ ਜਾਗੇ ਸਾਖਤ ਬਧਕ ਮਾਇਆ ਧਾਰੀ ਤਿੰਨ ਜਮ ਜੋਹਨ ਲਾਗੇ ਓਨ ਸਤਿਗੁਰ ਆਗੈ ਸੀਸ ਨ ਵਿਚਿਆ ਓਏ ਆਵੇ ਜਾਏ ਅਪਾਗੀ ਹਮਰਾ ਬਿਨੋ ਸੁਨੋ ਪ੍ਰਭ ਠਾਕੁਰੂ ਹਮ ਸ਼ਰਨ ਪ੍ਰਭੂ ਹਰ ਮੰਗੇ ਜਨ ਨਾਨਕ ਕੀ ਲਜਪਾਤ ਗੁਰੂ ਹੈ ਸਰਬੇ ਚੋ ਸਤਿਗੁਰ ਆ ਗਏ ਗੌੜੀ ਪੂਰਵੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰਮਿਲਿਆ ਆਪ ਗਵਾਇਆ ਹੋ ਮੈਂ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰਿ ਰਾਇਆ ਰਾਮ ਗੁਰ ਕੈ ਬਚਨ ਹਰਿ ਪਾਇਆ ਰਹਾ ਉਹੀ ਅਰ ਮੇਰਾ ਹੀ ਅਰੈ ਪ੍ਰੀਤ ਰਾਮ ਰਾਏ ਕੀ ਗੁਰ ਪ ਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤਿਗੁਰ ਕੀ ਸਤਿਗੁਰ ਆਗਿਆ ਜਨ ਵਿਛੜਿਆ ਹਾਰ ਗਲ ਲਾਇਆ ਮੇਰੇ ਅੰਤਰ ਪ੍ਰੀਤ ਲੱਗੀ ਦੇਖਣ ਕਉ ਗੁਰ ਹਿਰਦੈ ਨਾਮ ਦਿਖਾਇਆ ਸਹਿਜ ਆਨੰਦ ਭਇਆ ਮਨ ਮੂਰੇ ਗੁਰ ਆਗੇ ਮਾਂ ਆਪ ਵਿੱਚ ਆਇਆ ਆਪ ਹਮ ਅਪਰਾਧ ਪਾਪ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਨਾਗਤ ਆਈ ਹਰ ਰਾਖੋ ਲਾਜ ਹਰ ਪਾਇਆ ਗੌੜੀ ਪੂਰਵੀ ਮਹੱਲਾ ਚੌਥਾ ਗੁਰਮਤਿ ਵਾਜੇ ਸਭ ਨਾਹਦ ਗੁਰਮਤਿ ਮਨੁਆ ਗਾਵੇ ਵਡਭਾਗੀ ਗੁਰਦਰਸ਼ਨ ਪਾਇਆ ਧਨ ਧਨ ਗੁਰੂ ਲਿਵ ਲਾਵੇ ਗੁਰਮੁਖ ਆਹਾਰ ਲਿਵ ਲਾਵੇ ਰਹਾਉ ਹਮਰਾ ਠਾਕੁਰ ਸਤਿਗੁਰ ਪੂਰਾ ਮਾਨ ਗੁਰ ਕੀ ਕਾਰ ਕਮਾਵੇ ਹਮ ਮਾਲ ਮਲ ਤੋਵੇ ਪਾਵ ਗੁਰੂ ਕਹੇ ਜੋ ਹਾਰ ਹਰ ਨਾ ਕਥਾ ਸੁਣਾਵੇ ਹਿਰਦੈ ਕਮ ਗੁਰਮਤ ਨਾਮ ਰਸਾ ਰਾਮ ਰਸਾਇਣ ਜੇ ਬਾਹਰ ਗੁਣ ਗਾਵੇ ਮਾਨ ਰਸ ਰਸ ਹਾਰ ਰਸ ਅਗਾਨੀ ਫਿਰ ਬਹੋਰ ਨਾ ਭੂਖ ਲਗਾਵੇ ਕੋਈ ਕਰੇ ਪਾਵ ਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਕਉ ਹਰ ਕਿਰਪਾ ਧਾਰੀ ਮਤ ਗੁਰਮਤਿ ਨਾਮ ਦ੍ਰਿੜਾਵੇ ਗੌੜੀ ਰਾਗ ਗੌੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ ਸੰਤੋਖ ਪਿਤਾ ਗੁਰਪੁਰਖ ਜਨਮਾ ਵਡਭਾਗੀ ਮਿਲ ਰਾਮਾ ਗੌਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਹਾਰ ਗੌਰ ਹਾਰ ਰੰਗ ਰਤੜਾ ਸਦਾ ਨਿਰਬਾਣੀ ਜੀਓ ਵਡਭਾਗੀ ਮਿਲ ਸੁਗੜ ਸਜਾਣੀ ਜੀਓ ਮੇਰਾ ਪ੍ਰਭ ਮੇਰਾ ਮਨ ਤਨ ਹਾਰ ਰੰਗ ਪਿੰਨਾ ਆਵੋ ਸੰਤ ਹੋ ਮੈਲ ਨਾਮ ਜਪਾਹਾ ਜਾ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਰ ਸੇਵਾ ਸੰਤਾਂ ਸਤਿਗੁਰ ਅੰਮ੍ਰਿਤ ਮੁਖ ਪਾਹਾ ਜੀਓ ਪੂਰਬ ਲਿਖੇ ਮਿਲ ਪੂਰਬ ਲਿਖੇੜੇ ਦੁਰ ਕਰਮਾ ਸਾਵਣ ਵਾਰਸ ਅੰਮ੍ਰਿਤ ਜਗ ਛਾਇਆ ਜੀਓ ਮਨ ਮੋਰ ਕੋਹ ਕਿਹੜਾ ਸ਼ਬਦ ਮੁਖ ਪਾਇਆ ਹਾਰ ਅੰਮ੍ਰਿਤ ਬੁੱਛੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤੰਨਾ ਗੌੜੀ ਮਾਝ ਮਹੱਲਾ ਚੌਥਾ ਆਓ ਸਖੀ ਗੁਣ ਕਾਮਨ ਕਰੀਹਾ ਜੀਓ ਮਲ ਸੰਤ ਸਜਣਾ ਰੰਗ ਮਾਣੇ ਰਲੀਆਂ ਜੀਓ ਗੁਰ ਦੀਪਕ ਗਿਆਨ ਸਦਾ ਮਨ ਬਲੀਆ ਜੀਓ ਹਾਰ ਤੁਠੈ ਟੁੱਲ ਟੁੱਲ ਮਿਲੀਆਂ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਟੋਲੇ ਜੀਓ ਮੈਂ ਮਿਲੇ ਮਿੱਤਰ ਸਤਿਗੁਰ ਵਿੱਚ ਓਲੇ ਜੀਓ ਮਨ ਦੀਵਾ ਸੰਤਾ ਮੇਰਾ ਪ੍ਰਭ ਮਿਲੇ ਜੀਓ ਹਾਰ ਵਿਟੜਾਂ ਸਦਾ ਘੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਾਰ ਕਰ ਕਿਰਪਾ ਮਨ ਵਸ ਜੀਓ ਮਨ ਚੰਦਿਆੜਾ ਫੁੱਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਖ ਵਿਗਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਆਨੰਦ ਆਨੰਦ ਹੱਸ ਜੀਓ ਹਰ ਪਾਇੜਾ ਵਡਭਾਗੀ ਮੇਰੇ ਗੋਬਿੰਦਾ ਨਿਤ ਲੈ ਲਾ ਮਨ ਹੱਸ ਜੀਓ ਹਰ ਆਪ ਪਾਏ ਹਰ ਆਪੇ ਵੇਖੈ ਹਰ ਆਪੇ ਕਰ ਲਾਇਆ ਜੀਓ ਇੱਕ ਖਾਵੇ ਬਖਸ਼ ਦੋਟ ਨਾ ਆਵੇ ਇੱਕ ਨਾ ਫੱਕਾ ਪਾਇਆ ਜੀਓ ਇੱਕ ਰਾਜੇ ਤਖਤ ਬਹਿ ਨਿਤ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਓ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਤੇ ਆਇਆ ਜੀਓ ਗੌੜੀ ਮਾਝ ਮਹੱਲਾ ਚੌਥਾ ਮਨ ਮਾਹੀ ਮੇਰੇ ਗੋਬਿੰਦਾ ਹਰ ਰੰਗ ਰਤਾ ਮਨ ਮਾਹੀ ਜੀਓ ਹਰ ਰੰਗ ਨਾਲ ਨਾ ਲਿਖੀਏ ਮੇਰੇ ਗੋਬਿੰਦਾ ਗੁਰਸਾਹਿਬ ਪੂਰਾ ਲੱਖ ਲਿਖਾਈ ਜੀਓ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਬਿੰਦਾ ਸਭ ਦਾਲ ਦੁੱਖ ਲੈ ਜਾਈ ਜੀਓ ਹਾਰ ਪਾਦ ਉਤਮ ਪਾਇਆ ਮੇਰੇ ਗੋਬਿੰਦਾ ਵਡਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰੇ ਨੈਣੀ ਮੇਰੇ ਮੇਰੇ ਗੋਬਿੰਦਾ ਕਿਨੇ ਹਰ ਭਾਉ ਡਿਸੜਾ ਨੈਣੀ ਜੀਓ ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਬਿੰਦਾ ਹਰ ਬਾਜੋ ਤਨਕਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਬਿੰਦਾ ਮੇਰਾ ਹਰ ਪ੍ਰਭ ਸਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਬਿੰਦਾ ਮੈਂ ਸੁੱਖ ਬਿਆਣੀ ਰਹਿਣੀ ਜੀਓ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆਂ ਜੀਓ ਹਾਂ ਰਹਿ ਨਾ ਸਕਾਂ ਮੈਂ ਨਾ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋਂ ਹਰ ਲਾਈਆਂ ਜੀਓ ਹਰ ਰਾਇਆ ਮੇਰਾ ਸੱਜਣ ਪਿਆਰਾ ਗੁਰਮੇਲੇ ਮੇਰਾ ਮਨ ਜੀਵਾਈਆਂ ਜੀਓ ਮੇਰਾ ਮਨ ਤਨ ਆਸਾ ਪੂਰੀਆਂ ਮੇਰੇ ਗੋਬਿੰਦਾ ਹਰ ਮਿਲਿਆ ਮਨ ਵਧਾਈਆਂ ਜੀਓ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਬਿੰਦਾ ਹਾਂ ਤੁਧ ਬਿਟਣਾ ਸਦਵਾਰੀ ਜੀਓ ਮੇਰਾ ਮਨ ਤਨ ਪ੍ਰੇਮ ਪ੍ਰਮਕਾ ਮੇਰੇ ਗੋਬਿੰਦਾ ਹਰ ਪੂੰਜੀ ਦਾ ਖਮਾਰੀ ਜੀਓ ਸਤਿਗੁਰ ਵੈਸ਼ਟ ਮੇਲ ਮੇਰੇ ਗੋਬਿੰਦਾ ਹਰ ਬਹਿ ਮੇਲੇ ਕਰ ਦੇ ਵਾਰੀ ਜੀਓ
ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ ਮੈਂ ਜਨ ਨਾਨਕ ਸਰਨ ਤੁਮਾਰੀ ਜੀਉ ਗੌੜੀ ਮਹਲ ਮਾਝ ਮਹੱਲਾ ਚੌਥਾ ਚੋ ਜੀ ਮੇਰੇ ਪਿਆਰਿਆ ਚੋ ਜੀ ਮੇਰੇ ਗੋਬਿੰਦਾ ਹਰ ਪ੍ਰਭ ਮੇਰਾ ਚੋ ਜੀ ਜੀਉ ਹਰ ਆਪੇ ਕਾਨੋ ਪਾਇੰਦਾ ਮੇਰੇ ਗੋਬਿੰਦਾ ਹਰ ਆਪੇ ਗੋਪੀ ਖੋ ਜੀ ਜੀਉ ਹਰ ਆਪੇ ਸਭ ਘੱਟ ਭੋਗਦਾ ਮੇਰੇ ਗੋਬਿੰਦਾ ਆਪੇ ਰਸੀਆ ਭੋਗੀ ਜੀਉ ਹਰ ਸਜਾਣ ਨਾ ਭੁੱਲੀ ਮੇਰੇ ਗੋਬਿੰਦਾ ਆਪੇ

0: ਵੀ ਸਦੀ ਉਠੋ ਇਰਾਉ ਦੇਖਾ ਦੇਖੀ ਮਨ ਹੈ ਮਨ ਹਟ ਜਲ ਜਾਈਐ ਪ੍ਰੈਰ ਸੰਗ ਨਾ ਪਾਵੈ ਬਹੁ ਜੋਨ ਪਵਾਈਐ ਸੀਲ ਸੰਜਮ ਪ੍ਰੈ ਆਗਿਆ ਮਾਨੈ ਦਿਸਨਾਰੀ ਕਹੋ ਦੁੱਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਂਦੇ ਹਾਂ ਧੰਨ ਸਤੀ ਦਰਗਾਹ ਪ੍ਰਵਾਨੇ ਹਾਂ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਹਵਨ ਅੰਤ ਭਾਵ ਸਜਣਾ ਹਰ ਗੁਣ ਗਾਵੇ ਸਹਿ ਸੁਭਾਈ ਰਾਗ ਪਿਉ ਦਾ ਦੇਗਾ ਕੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਪਰੇ ਭੰਡਾਰ ਕੂੜਾ ਤੋਲ ਖਾਵੇ ਖਰਜੇ ਰਮਲ ਭਾਈ ਤੂਟ ਨਾ ਆਵੇ ਵਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਏ ਸੋਇਤ ਖਜ਼ਾਨੇ ਰਹਿ ਰਲਾਈ ਗੌੜੀ ਮਹੱਲਾ ਪੰਜਵਾਂ ਡਰ ਡਰ ਮਰਤੇ ਜਬ ਡਰ ਜਾਨੀਆ ਦੂਰ ਡਰ ਚੁੱਕਾ ਦੇਖਿਆ ਭਰਪੂਰ ਸਤਗੁਰ ਆਪਣੇ ਸੁਖਾਂਬਲ ਹਾਰੇ ਛੋੜ ਨਾ ਜਾਈ ਸਰਬਰਦਾਰੇ ਰਾਉ ਦੁਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀ ਜੈ ਛੂੜ ਮਾਨ ਹਰ ਚਰਨ ਕਹੀ ਜੈ ਕਹੋ ਨਾਨਕ ਗੁਰਮੰਤਰ ਚਤਾਰ ਸੁਖ ਪਾਵੈ ਸੱਚ ਦਰਬਾਰ ਗੌੜੀ ਗਮਹਲਾ ਪੰਜਵਾਂ ਜਾ ਕਾ ਮੀਤ ਸਾਜਨ ਹੈ ਸਮੀਆਂ ਤੇ ਜਨ ਕੀ ਕਹੋ ਕਾ ਕੀ ਕਮੀਆਂ ਜਾ ਕੀ ਬਾਗ ਪ੍ਰੀਤ ਗੋਬਿੰਦ ਸਿੰਘ ਲਾਗੀ ਦੁਖ ਦਰਦ ਭਰਮਦਾ ਗਾਬਾ ਕੀ ਰਹਾਓ ਜਾਂ ਕਹੋ ਰਸ ਹਾਰ ਰਸ ਹੈ ਆਇਓ ਸੋ ਆਨ ਰਸ ਨਾਹੀਂ ਲਪਟਾਇਓ ਜਾਂ ਕਾ ਕਹੇ ਆਦਰ ਗਾ ਚੱਲੈ ਸੋ ਕਿਸ ਕਹੋ ਨਦਰ ਲਿਆਵੈ ਤਲੈ ਜਾਂ ਕਾ ਸਭ ਕਿਸ ਤਾਂ ਕਾ ਹੋਏ ਤਾਂ ਕਾ ਨਾਨਕ ਤਾਂ ਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾਂ ਜਾਂ ਕਹਿ ਦੁੱਖ ਸੁੱਖ ਸਮਕਰ ਜਾ ਪਏ ਤਾਂ ਕੋ ਕੌੜਾ ਕਾਂ ਬਿਆ ਪੈ ਸਹਿ ਆਨੰਦ ਹਰ ਸਾਧੂ ਮਾਹੀ ਆਗਿਆਕਾਰੀ ਹਾਰ ਹਰ ਰਾਏ ਰਾਉ ਜਾਂ ਕਹਿ ਅਨ ਚਿੰਤ ਵਸੈ ਮਨ ਆਈ ਤਾਂ ਕੋ ਚਿੰਤਾ ਕਤੂ ਨਾਹੀ ਜਾਂ ਕਹਿ ਬਿਨਸਿਓ ਮਨ ਤੇ ਪਰਮਾਂ ਤਾਂ ਕਹਿ ਕਛੂ ਨਾਹੀ ਡਰ ਜਮਾਂ ਜਾਂ ਕਹਿ ਹਿਰਦੈ ਦੀਓ ਗੁਰਨਾਮਾ ਕਹੋ ਨਾਨਕ ਤਾਂ ਕਹਿ ਸਗਲ ਨਦਾਨਾ ਗੌੜੀ ਮਹੱਲਾ ਪੰਜਵਾਂ ਅਗਮ ਰੂਪ ਕਾ ਮਨ ਮੈਂ ਥਾਨਾ ਗੁਰਪ੍ਰਸਾਦ ਕਿਨੇ ਵਿਰਲੇ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੈ ਪ੍ਰਾਪਤ ਦਿਸ ਲੈ ਪੁੰਚਾ ਰਹਾਉ ਅਨਹਿਤ ਬਾਣੀ ਥਾਨ ਨਿਰਾਲਾ ਤਾਂ ਕੀ ਤੁਨ ਮੋਹੀ ਗੋਪਾਲਾ ਸਹਿ ਤਹਿ ਸਹਿਜ ਖਾਰੀ ਰੀ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਾਰ ਗੁਰ ਨਾਨਕ ਕਹੁ ਦੀਆ ਗੌੜੀ ਮਹੱਲਾ ਪੰਜਵਾਂ ਕਮਲ ਰੂਪ ਤੇਰਾ ਆਰਾਧੋ ਕਮਲ ਜੋ ਕਾਲੇ ਸਾਧੋ ਕਵਨ ਗੌਣ ਜੋ ਤੁਝ ਲੈ ਗਾਵੋ ਕਵਨ ਬੋਲ ਪਾਰ ਬ੍ਰਹਮ ਰੀ ਜਾਵੋ ਰਹਾਓ ਕਵਨ ਸੋ ਪੂਜਾ ਤੇਰੀ ਕਰੋ ਕਵਨ ਸੁਭਿਤ ਜਿਤ ਭਵ ਜਲ ਤਰੋ ਕਵਨ ਤਪ ਜਿਤ ਤਪੀਆ ਹੋਏ ਕਵਨ ਸੋ ਨਾਮ ਹੋਮੈ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ ਤਿਸ ਹੀ ਗੁਣ ਤਿੰਨੀ ਪ੍ਰਭ ਜਾਤਾ ਜਿਸ ਕੀ ਮਾਨ ਲੈ ਸੁਖਦਾਤਾ ਰਹਾਓ ਦੂਜਾ ਗੌੜੀ ਮਹੱਲਾ ਪੰਜਵਾਂ ਆਪਣ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਦਰਬਾ ਆਪਣ ਨਹੀਂ ਕਾ ਕਉ ਲਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਰਹਾਓ ਸੁਤਮਨਤਾ ਆਪਣ ਨਹੀਂ ਪਾਈ ਇਸ ਸਮੀਤ ਆਪ ਬਾਪ ਨਮਾਈ ਸੋਇਨਾ ਰੂਪਾ ਫੁਨ ਨਹੀਂ ਦਾਮ ਹੈਬਰ ਗੈਬਰ ਆਪਣ ਨਹੀਂ ਕਾਮ ਕਉ ਨਾਨਕ ਜੋ ਗੁਰਬਖਸ਼ ਮਿਲਾਇਆ ਜਿਸ ਕਾ ਸਭ ਕਿਛ ਜਿਸ ਕਾ ਹਰ ਰਾਇਆ ਗੌੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਿਗੁਰ ਆਪਣੇ ਕਹੋ ਬਲ ਕੁਰਬਾਨ ਸਤਿਗੁਰ ਆਪਣੇ ਕਹੋ ਕੁਰਬਾਨੀ ਆਤਮਚੀਨ ਪਰਮ ਰੰਗਮਾਨੀ ਰਾਓ ਚਰਨ ਰੇਨ ਗੁਰ ਕੀ ਮੁਖ ਲਾਗੀ ਅੰਗ ਬੁੱਧਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਂ ਤੇ ਮੋਹ ਡੀਠਾ ਗੁਰ ਸੁਖਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨ ਗੁਰ ਆਧਾਰ ਗੌੜੀ ਮਹੱਲਾ ਪੰਜਵਾਰੀ ਮਨ ਮੇਰੀ ਤੂੰ ਤਾਂ ਕਹੋ ਆਹੀ ਜਾਂ ਕਹਿ ਊਣਾ ਕਛੂ ਨਾਹੀ ਹਾਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਣਧਾਰ ਰਾਖੋ ਸਚੀਤ ਰਹਾਉ ਰੇ ਮਨ ਮੇਰੀ ਤੂੰ ਤਾਂ ਕੋ ਸੇਵ ਆਦਿ ਪੁਰਖ ਪਰਮ ਪ੍ਰਦੇਵ ਦਸੂ ਪਰ ਜਨ ਕਾ ਮਨ ਕਾਰ ਤੂੰ ਆਸਾ ਜੁਗਾਦ ਜਾਂ ਕਾ ਪਰਵਾਸਾ ਜਾਂ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰਮਿਲ ਦੋਸ ਹੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰ ਤੋ ਕੁਸਲ ਸਮਾਨਾ ਏਕਾ ਟੇਕ ਮੇਰਾ ਮਨ ਚੀਤ ਜਿਸ ਕਿਸ ਕਰਨਾ ਸੋ ਹਮਰਾ ਮੀਤ ਰਹਾਉ ਮੀਤ ਹਮਾਰਾ ਵੀ ਪ੍ਰਵਾਹ ਗੁਰ ਕਿਰਪਾ ਦੇ ਮੋਹਿ ਸਨਾਹ ਮੀਤ ਹਮਾਰਾ ਅੰਤਰਜਾਮੀ ਸਮਰੱਥ ਪੁਰਖ ਪਾ ਬ੍ਰਹਮ ਸੁਆਮੀ ਹਮਦਾਸੀ ਤੁਮ ਠਾਕੁਰ ਮੇਰੇ ਮਾਨ ਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾਂ ਜਾਂ ਕਹੋ ਤੁਮ ਭਈ ਸਮਰੱਥ ਅੰਗਾ ਤਾਂ ਕਹੋ ਕਛ ਨਾਹੀ ਕਾ ਲੰਗਾ ਮਾਧੋ ਜਾਂ ਕਹੋ ਆਸ ਤੁਮਾਰੀ ਤਾਂ ਕਹੋ ਕਛ ਨਾਹੀ ਸੰਸਾਰੀ ਰਾਓ ਜਾਂ ਕਹਿ ਹਿਰਦੈ ਠਾਕੁਰ ਹੋਏ ਤਾਂ ਕਹੋ ਸਹਿਸਾ ਨਾਹੀ ਕੋਏ ਜਾਂ ਕਹੋ ਤੁਮ ਦੀਦੀ ਪ੍ਰਭ ਤੀਰ ਤਾਂ ਕਹਿ ਨਿਕਟ ਨਾਵੈ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾਂ ਦੁਲਭ ਦੀ ਪਾਈ ਵਡਪਾਗੀ ਨਾਮ ਨ ਜਪੈ ਤੇ ਆਤਮ ਗਾਤੀ ਮਰ ਨਾ ਜਾਹੀ ਜਨਾ ਬਿਸਰਤ ਨਾ ਰਾਮ ਨਾਮ ਵਿਹੂਣ ਜੀਵਨ ਕੌਣ ਕਾਮ ਰਾਓ ਹਾ ਖਾਤ ਪੀਤ ਖੇਲਤ ਹਸਤ ਵਿਸਾਰ कवन अर्थ मृतक सिंगार जो ना सुने जस परमानंदा पस पंखी त्रग जोन ते मंदा कौ नानक गुरमंत्र दृढ़ाया केवल नाम रद माए समाया गौड़ी महला पंजवा काकी माई बा का को बाप नाम त्रीक झूठे सब सायक काहे को मूर्ख बखलाया मिल संजोग हुक्म तू आया राहु एका माटी एका जोत एको पवन कहा कौन रोत मेरा मेरा कर बिल लाही मरण हारे जी अरनाही कौ नानक गुरु खोले कपाट मुक्त पाए बिन से ब्रह्म थाट गौड़ी महला पंजवा वड्डे बड़े जो दिसै लोग तिनको व्यापै चिंता रोग कौन वड्डा माया वड्याई सो वड्डा जिन राम ने बलाई रहाउ भूमिया भूम उपर कर लुजै उपर नित लुजै छूट चलै दृष्णा नहीं बूझै कौ नानक ते तत विचारा बिन हर भजन नहीं छुटकारा गौड़ी महला पंजवा पूरा मार्ग पूरा शनान सब किस पूरा हृदय नाम पूरी रही जा पूरे राखी पा ब्रह्म की शरण जनता की राउ पूरा सुख पूरा संतोख पूरा जाप पूरा तप पूर्ण राजयोग हर कै मार्ग पद पनीत पूरी शोभा पूरा लोकीक करण हार साध वसह दूरा कौ नानक मेरा सतगुर पूरा गौड़ी महला पंजवा संत संत की धूर मिटया कोट संत प्रसाद जन मरण ते छोट संत का दर्श पूर्ण स्नान संत कृपा ते जपिया नाम रहाओ संत कै संग मिटया अहंकार दृष्ट न आवे सब एक अंकार संत सो प्रसन्न आवे बस पंचा अमृत नावर दिल संचा कौ नानक जां का पूरा कर्म तिस बेटे साधु के चरण गौड़ी महला पंजवा हर गुण जपत कमल प्रगासै हर सिमरत त्रास तब नासै सा मत पूरी जित हर गुण गावे वड्डे भाग साधु संग पावे राव साध संग पाई अनद नामा साध संग पूर्ण सब कामा हर की भक्त जन्म प्रवान गुर प्रसाद ते गुर कृपा ते नाम बखान कौ नानक सो जन प्रवान जा कर दिवस भगवान गौड़ी महला पंजवा एक स्यौ जा का मन राता विसरी दिस बराई ताता बिन गोविंद ना दिस कोई करन करावन स करता सोई राऊ मने कमावे मुख हर हर बोले सो जाने तुद कदे न डोले जा कह हार धन सो सच सा पूजा गुर पूरा कर दीनो विसा जीवन मोह पुरख मिलया हर राया कौ नानक परम पद पाया गौड़ी महला पंजवा नाम भगत कै प्राणदार नामो तर नामो व्यवहार नाम बढ़ाई जन सुभा पाए कर कृपा जिसे आप देवाई राव नाम भगत कै मुख सुख स्थान नाम रत सो भगत परवान हर का नाम जन कौतार सासा जन नाम सुमारे कौ नानक इस पूरा भाग नाम संगता का मन ला गौड़ी महला पंजवा संत प्रसाद हर नाम ते आया तब ते तावत मंत्र बताया सुख विश्राम पाया गुण गाय श्रम मिटिया मेरी हते बलाई रहाउ चरण कमल आराध भगवंता हर सिमरन ते मिटी मेरी चिंता सब तज अनाथ एक शरण आयो पूज स्थान तब सहजे पायो दुख दर्द ब्रह्म पौ नसया करण हार नानक मन वसया गौड़ी माला पंजवा कर कर टहल रसना गुण गावो चरण ठाकुर के मार्ग पातावो पलो सिमो सिमरन की बरिया सिमरत नाम पै पारो तरिया रहाओ नेत्र संतन का दर्शन पेख प्रभवनासी मन मह लेख सुन कीर्तन साध पै जाही जन मरण की त्रास मिटाए चरण कमल ठा कर और तार दुलाब दे नानक ने सतार
1: को अपनी कृपा तारे सो जन रसन नाम उचारिया हार विसत सहसा दुख व्यापे सिमरत नाम परम पौ भागे रहो हार कीर्तन सुने हर कीर्तन गावे तिस जन दुख निकलना नहीं आवे हर की टहल करत जन सोहे तां को माया अगन पोह मन तन मुख हर नाम दयाल नान सईले अवर जंजाल बड़ी महला पंजवा छाड़ स्याण प्रोचित राई गुरपुरे की टेक टकाई दुख से सुख हर गुण गाए गुरपुरा पेठिया लाए राव हार का नाम दियो गुरु मंत्र मिटे सूर उतरी चंत आनंद तह गुरु मृत कृपाल कार के प्रकटे जम जात कौन अनुगुर पूरा पाया ताते वो ना व्यक्त माया बड़ी मेरा पंजवा राख लिया गुरु आप मन भोला गो संताप गुरु गुरु जप नीत हमारे मुख उज्जल हो दरबारे आओ गुर के जान है बेबसाए दुख दुश्मन दुश्मन तेरी हते बुलाए गुर का शब्द हंग सहाय दया कहे सब लगी पाई ਗੁਰਪੂਰੇ ਜਪ ਕਿਰਪਾ ਧਾਰੀ ਪੰਥ ਨਾਲ ਮੇਰੀ ਪੂਰੀ ਕਰੀ ਗੌੜ ਮਿਹਰਬਾਨ ਮਾਨਕ ਰਖਾ ਖਾਏ ਜੈ ਢੋਰ ਮੋਹ ਪੀ ਬੰਦੋ ਚੋਰ ਨਿਤ ਦੇ ਸਾਧ ਸੰਗ ਮੈਂ ਹੋਣਾ ਆਵਤ ਜਾਤ ਸੁਣਨਾ ਰਹੋ ਅਨੇਕ ਵਸਤਰ ਹਰਾਇਆ ਜੋ ਡਰਨਾ ਖੇਤ ਮੈਂ ਡਰਾਇਆ ਸਗਲ ਸਰੀਰ ਆਤ ਆਵਤ ਸਭ ਕਾਮ ਨਿਕਲ ਨਖ ਜਪੈ ਨਹੀਂ ਨਾਮ ਕਹ ਨਾਨਕ ਜਾ ਕਹੋ ਪੈ ਲਿਆ ਸਾਧ ਸੰਗ ਮਿਲੇ ਭਜੇ ਗੋਪਾਲ ਬੜੀ ਮਹਿਲਾ ਪੰਜਵਾ ਕਲ ਕਲੇ ਸਗਲ ਸ਼ਬਦ ਸੰਵਾਰੇ ਆਉਣ ਜਾਣ ਰਹੇ ਸੁਖ ਸਾਰੇ ਭੈ ਬਿਨ ਸੇ ਨਿਰਭਉ ਹਰਿ ਧਿਆਇਆ ਸਾਧ ਸੰਗ ਹਰਿ ਗੁਣ ਗਾਇਆ ਰਹਾਉ ਚੰਨ ਕਮਲ ਹਿਰਦੈ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੁੜ ਜਾਤ ਬੁੜੇ ਗੁਰ ਕਾਢੇ ਜਨ ਜਨ ਕੇ ਟੁੱਟੇ ਵਾਲੇ ਕਹੋ ਨਾਨਕ ਜਿਸ ਗੁਰ ਬਿਹਾਰੀ ਜਿਸ ਜਿਹੜੇ ਲੱਗੇ ਗੁਰ ਭਈ ਹਮਾਰੀ ਗੜੀ ਮਿਲ ਪੰਜਵਾ ਸਾਧ ਸੰਗ ਤਾਂ ਕੀ ਸਰਨੀ ਪਵੜੋ ਪਰੋ ਮਨ ਤਨ ਆਪਣਾ ਵੀ ਕਰੋ ਅੰਮ੍ਰਿਤ ਨਾਮ ਪੀਓ ਮੇਰੇ ਭਾਈ ਸਿਮਰ ਸਿਮਰ ਸਭ ਤਬੇ ਬਜਾਈ ਤਪ ਬਜਾਈ ਰਹੋ ਮਾਨ ਜਨਮ ਮਰਨ ਨਿਰਨ ਹਰ ਕੇ ਦਾਸ ਦੇ ਚਰਨ ਨਮਸਕਾਰ ਸਾ ਸਾ ਸਭ ਮਨੇ ਸੰਭਾਲੇ ਸੋ ਸੰਖਣ ਸੋ ਜੋ ਚੱਲ ਨਾ ਲੇ ਤੁਸੇ ਪ੍ਰਾਪਤ ਜਿਸ ਮਸ ਭਾਗ ਕਹਨਾਂ ਨੂੰ ਤਾਂ ਕੀ ਚਰਨੀ ਲਾਗ ਬਣੀ ਜਪਨ ਵਾਸੂ ਕਹੇ ਕੀਏ ਖਿਨ ਮਾਹੇ ਅੰਮ੍ਰਿਤ ਰਿਸ਼ਤ ਸੰਤ ਜੀ ਵਾਹੇ ਕਟ ਕਸ਼ਟ ਪੂਰੇ ਗੁਰਦੇਵ ਸੇਵ ਕੋ ਜਿਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਗਿਆ ਸਤਿਗੁਰ ਗੁਰਦਾਸਾ ਦੁੱਖ ਨੱਠੇ ਸੁਖ ਆਏ ਸਮਾਏ ਤੀਨ ਪਰੀ ਜਾਂ ਗੁਰੂ ਜਾਂ ਗੁਰਸਮਾਏ ਇਸ ਪੁਨੀ ਪੂਰੇ ਗੁਰਦੇਵ ਲੈ ਨਾਨਕ ਤੇ ਜਨ ਸਫਲ ਫਲੈ ਗੁਣੀ ਮਿਲਾ ਪੰਜਵਾਂ ਤਾਪ ਗਏ ਭਾਈ ਪਤਰਾਵੀ ਪ੍ਰਹਲਾਦ ਪ੍ਰਭ ਦੇ ਪਤੇ ਭੈ ਸੁਹੇਲੇ ਜਨ ਜਨ ਕੇ ਵਿਸ਼ੇ ਮੇਲੇ ਰਹਾਓ ਸਿਮਰ ਸਮਰਤ ਪ੍ਰਭ ਕਾ ਨਾਉ ਸਗਲ ਰੋਗਤਾ ਬਿਨਸਿਆ ਕਥਾਓ ਸਗਲ ਹੈ ਸਵਾਏ ਬੋਲੇ ਹਰਬਾਣੀ ਆਠ ਪੈਰ ਪ੍ਰਭ ਸਿਮਰੋ ਬਾਣੀ ਪ੍ਰਾਣੀ ਦੁੱਖ ਦਰਦ ਜਮ ਨਿਰਣਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਿਲ ਪੰਜਵਾਂ ਪੈ ਦਿਨ ਸਭਲੇ ਸੰਯੋਗ ਜਿਤ ਭੇਟੇ ਨ ਪਾਰ ਬ੍ਰਹਮ ਨਿਰਯੋਗ ਉਹ ਬੋਲਾ ਕਹੋ ਹਾਂ ਵੱਲ ਜਾਊਂ ਜਿਤ ਮੇਰਾ ਮਨ ਜਪਿਆ ਨਾਉ ਰਹੋ ਸਫਲ ਮੂਰ ਸਫਲ ਉਹ ਘੜੀ ਜਿਤ ਰਸਨਾ ਉਤਰੇ ਹਰ ਹਰੀ ਸਫਲ ਓਮ ਬਾਥਾ ਸੰਤ ਨਮਸਕਾਰ ਚਰਨ ਕੰਪਨੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰੀ ਮੇਰਾ ਕਰਮ ਚਿਤ ਭੇਟੈ ਜਿਤ ਭੇਟੇ ਸਾਧੂ ਕੇ ਚਰਨ ਗੋੜੀ ਮਤਲਬ ਪੰਜਵਾਂ ਗੁਰਤਾ ਸ਼ਬਦ ਰਾਤ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਹੀਂ ਅੰਨ ਕੋਈ ਮਾਰੇ ਰੱਖੇ ਕੋ ਸੋਏ ਹਾਉ ਗੁਰ ਕੇ ਚਰਨ ਹਿਰਦੇ ਉਰਤਾਰ ਆਗਨ ਸਾਗਰ ਜਪ ਤ੍ਰਿਪਾਰ ਗੁਰ ਮੂਰਤ ਸਿਉ ਲਾਇ ਧਿਆਨ ਇਹਾਂ ਉਹਾਂ ਪਾਵੇ ਭਗਵਾਨ ਸਗਲ ਤਿਆਗ ਸੰਨੀ ਆਇਆ ਮਿਟੇ ਸੰਦੇਸੇ ਨਾਲ ਸੁਖ ਪਾਇਆ ਗੁਰੀ ਮਤਲਬ ਪੰਜਵਾਂ ਜਿਸ ਸਿਮਰਤ ਰੂਪ ਸਭ ਜਾਏ ਨਾਮ ਰਤਨ ਬਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਸੰਬਖਾਣੀ ਰਹਾ ਇੱਕ ਸੰਜਨ ਨਹੀਂ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਰ ਸਦਾ ਕਰ ਏਕ ਹਾਰ ਹਰ ਅੱਖਰ ਮਨ ਮੈਂ ਲੇਖ ਰਵ ਰਿਹਾ ਸਰਬਤ ਸਵਾਮੀ ਗੁਣ ਗਾਵੇ ਨਾਨਕ ਅੰਤਰਿਆਮੀ ਗੌੜੀ ਮਤਲਬ ਪੰਜਵਾਂ ਭੈ ਮੈਂ ਰਚਿਓ ਸਭ ਸੰਸਾਰਾ ਤਿਸ ਪਉ ਨਾਹੀਂ ਜਿਸ ਨਾਮ ਅਧਾਰਾ ਪਉ ਨਾ ਵਿਆਪੇ ਤੇਰੀ ਸਰਣਾ ਜੋ ਤੁਜ ਭਾਵੇ ਸੋਈ ਕਰਾਂ ਰਹਾਉ ਸੋਗ ਹਰਖ ਮੈਂ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪਰਬ ਪਾਣਾ ਅਗਨ ਸਾਗਰ ਮਹਾਂ ਵਿਆਪੇ ਮਾਇਆ ਛੇ ਸੀਤਲ ਜਿਨ ਸਤਿਗੁਰ ਪਾਇਆ ਰੱਖ ਲੈ ਪ੍ਰਭ ਰੱਖਣ ਹਾਰਾ ਕਹ ਨਾਨਕ ਪਿਆ ਜਾਂ ਤੂੰ ਵਿਚਾਰਾ ਗੁਣੀ ਮਿਲ ਪੰਜਵਾਂ ਤੋਰੀ ਕਿਰਪਾ ਤੇ ਜਪੀਏ ਨਾਉ ਤੁਮਰੀ ਕਿਰਪਾ ਤੇ ਦਗਾ ਉਠਾਓ ਤੂੰ ਬਿਨ ਅਵਰ ਨਹੀਂ ਕੋਏ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹੋ ਤੁਮ ਮਨ ਵਸੇ ਤੋ ਦੁੱਖ ਨੰਦ ਲਾਗੇ ਤੁਮਰੀ ਕਿਰਪਾ ਤੇ ਭਵ ਭਉ ਭਾਗੇ ਪਾਰ ਬ੍ਰਹਮ ਅਪਰਮ ਪ੍ਰਸੰਨ ਸਗਲ ਕਰਾਕੇ ਅੰਤਰ ਜਮੀ ਕਰੂੰ ਉਰਦਾਸ ਆਪਣੇ ਸਤੂ ਪਾਸ ਨਾਨਕ ਨਾਮ ਮਿਲੇ ਗੁਰ ਸੱਚ ਰਾਸ ਗੁੜੀ ਮਿਲ ਪੰਜਵਾਂ ਕਾਣ ਬਿਨਾ ਜੈਸੇ ਗੋ ਥੋਥਰ ਤੁਖਾ ਨਾਮ ਹੂਨ ਸੁਨੇ ਸੁਖ ਮੁਖਾ ਹਾਰਾ ਨਾਮ ਜਪੋ ਨਿਤ ਪ੍ਰਾਣੀ ਨਾਮ ਹੂਨ ਤ੍ਰਿਗ ਗਾਨੀ ਗਾਨੀ ਰਹੋ
2: ਨਾਮ ਬਿਨਾ ਨਿਹੀ ਮੁਖ ਭਾਗ ਭਰਤ ਵਿਹੂਨ ਕਾਂ ਸੁਹਾਗ ਨਾਮ ਵਿਸਾਰ ਲਗੇ ਮਨ ਸੁਹਾਏ ਤੰਗੀ ਆਸ ਨਾ ਪੁੱਜੇ ਖਾਏ ਕਰਪਾ ਪ੍ਰਭ ਆਪਣੀ ਦਾਤ ਕਾ ਨਾਨਕ ਨਾਮ ਜਪੈ ਦਿਨ ਰਾਤ ਬੜੀ ਮਿਲ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰਾ ਆਸਾਮੀ ਸਭ ਕਿਛ ਤੁਮ ਤੇ ਤੂੰ ਅੰਤ ਜਾਮੀ ਪਾਰ ਪੂਰਨ ਜਨ ਓਟ ਤੇਰੀ ਸਨ ਉਦਰੇ ਜਨ ਕੋਟ ਰਹੋ ਜਿੱਤੇ ਜੀਤ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੁਖ ਨੇਰੇ ਜੋ ਪਿਛਾ ਵਰਤ ਸਭ ਤੇਰਾ ਭਾਣਾ ਹੁਕਮ ਬੂਝੈ ਸੋ ਸੱਚ ਸਮਾਣਾ ਕਰਤ ਜੇ ਪ੍ਰਵਧਾਨ ਨਾਨਕ ਸਰੇ ਨਾਮ ਤੂੰ ਜਾਨ ਗੁੜੀ ਹੁੰਦਾ ਪੰਜਵਾਂ ਤਾਂ ਕਾ ਦਸ ਭਾਈ ਵਡ ਭਾਗੀ ਜਾ ਕੇ ਰਾਮ ਨਾਮ ਲਿਵ ਲਾਗੀ ਜਾ ਕੇ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੇ ਵੀ ਨਾਹੀ ਰਹੋ ਸਰਵ ਨਾ ਰੱਖੇ ਜਨ ਮਾਹੇ ਤਾਂ ਕਹਿ ਸੰਗ ਬਿਲਵ ਸੁਖ ਜਾਹੇ ਜਨ ਕੀ ਮੈਂ ਮਤ ਕੀ ਨਾ ਜਾਏ ਬਾਰ ਬਾਰ ਜਨ ਰਿਹਾ ਸਮਾਏ ਕਾਰ ਕਿਰਪਾ ਪ੍ਰਭ ਨੂੰ ਸੁਣੀਜੇ ਦਾਸ ਕੀ ਗੁਰੂ ਨਾਨਕ ਚੌਧਰੀ ਜੇ ਸੋਰੀ ਹੁੰਦਾ ਪੰਜਵਾਂ ਹਾਰ ਸਿਮਰਤ ਜਾਏ ਬੁਲਾਏ ਪਿਆਰ ਕਲਿਆਣ ਵਸੇ ਮਨ ਆਏ ਭਜ ਮਨ ਮੇਰੇ ਏਕੋ ਰਾਮ ਜੀ ਤੇਰੇ ਕੇ ਆਵੇ ਕਾਮ ਰਹਾਓ ਰਹਿਣ ਬਿਨ ਸਗੁਣ ਗਾਓ ਅਨੰਤਾ ਗੁਰਪੁਰੇ ਕੀ ਨਿਵਰਲ ਨਿਰਭਰ ਮੰਤਾ ਛੋੜਿਆ ਵਾਓ ਏਕ ਤੇਕ ਰਾਖ ਮਹਾਂਪਦਾਰ ਅੰਮ੍ਰਿਤ ਰਸ ਚਾਸ ਬਿਖਮ ਸਾਗਰੀ ਸਾਗਰ ਤੇਈ ਜਨ ਤਰੈ ਨਾਨਕ ਜਾਂ ਕੋ ਨਦਰ ਤਰੇ ਗੜੀ ਮਿਲ ਪੰਜਵਾਂ ਹਿਰਦ ਚਰਨ ਕਮਲ ਪ੍ਰਭ ਉਤਾਰੇ ਪੂਰੇ ਸਤਗੁਰ ਮਿਲ ਸਦ ਨਿਸਾਰੇ ਗੋਬਿੰਦ ਗੁਣ ਗਾਓ ਮੇਰੇ ਭਾਈ ਮਿਲ ਸਾਧੁ ਹਰ ਰਾਮ ਤੇ ਆਈ ਰਾਓ ਦੁਰਲਭ ਦੇਹ ਹੋਈ ਪ੍ਰਵਾਨ ਸਤੁ ਤੇ ਪਾਇਆ ਨਾਮ ਨਿਸ਼ਾਨ ਹਰ ਸਿਮਰਤ ਪੂਰਨ ਪਲ ਪਾਇਆ ਸਾਹ ਸੰਗਤ ਪਰਮ ਮਿਠਾਇਆ ਜਗਤ ਦੇਖੂ ਹਰ ਤੱਤ ਰਿਹਾ ਸਮਾਏ ਨਾਨਕ ਦਾਸ ਹਰ ਕੀ ਸੁਣਾਏ ਗੌੜੀ ਮਿਲ ਪੰਜਵਾਂ ਗੁਰ ਜੀ ਕੇ ਦਰਸ਼ਨ ਕਹੋ ਬਲ ਜਾਓ ਜਪਿਆ ਜੀਆਂ ਸਤਗੁਰ ਨਾਉ ਪਾਰ ਬੜਾ ਪੂਰਨ ਗੁਰਦੇਵ ਕਰਕੇ ਪਹਿਲਾਂ ਤੂੰ ਤੇਰੀ ਸੇਵ ਰਹਾਓ ਚਰਨ ਕਮਲ ਦੇਵ ਧਾਰੀ ਮਨ ਤਨ ਧਨ ਗੁਰ ਪ੍ਰਾਣਧਾਰੀ ਸਫਲ ਜਨਮ ਹੋਵੇ ਪ੍ਰਵਾਨ ਗੁਰਪਾਰ ਨਾਮ ਨਿਤ ਕਰ ਜਾਣ ਸੰਤ ਪੂ ਧੂਰ ਪਈਏ ਵਡ ਭਾਗੀ ਨਾਨਕ ਗੁਰ ਪੇਟਤ ਹਰ ਲਾਗੀ ਕੜੀ ਹਿੰਸਾ ਪੰਜਵਾਂ ਕਰੇ ਦੋਹ ਕਰਮ ਦੁੱਖ ਖਾਵੇ ਹੋਰ ਰਾਮ ਕੀ ਜਗਵਾਂਦਾ ਚੋਰ ਰਾਮ ਰਮੈ ਸੋਈ ਰਮਾਣਾ ਜਲ ਥਲ ਮੇਜਰ ਏਕ ਸੁਣਾ ਰਹਾਓ ਅੰਤਰ ਭਾਵ ਵਿਖ ਮੁੱਖ ਅੰਮ੍ਰਿਤ ਸੁਣਾਵੇ ਜਾਮਪੁਰ ਵਾਧਾ ਝੂਟਾਂ ਖਾਵੇ ਅਨੇਕ ਪੜਦੇ ਮੈਂ ਕਮਾਵੇ ਵਿਕਾਰ ਖਿੰਡ ਮੇ ਪ੍ਰਗਟ ਹੋਏ ਸੰਸਾਰ ਅੰਤਰ ਸਾਚਨਾ ਵਿਵਸ ਦਾਤਾ ਨਾਨਕ ਤਿਸੇ ਕਿਰਪਾਲ ਵਿਦਾਤਾ ਗੁਰਵਾੜੀ ਭਲ ਪੰਜਵਾਂ ਰਾਮ ਰੰਗ ਕਦੇ ਉੱਥੇ ਨਾ ਜਾਏ ਗੁਰ ਪੂਰਾ ਜਿਸੇ ਬਜਾਏ ਹਰ ਰੰਗ ਰਤਾ ਰਾਤਾ ਸੋ ਮੰਤਰ ਸਾਚਾ ਲਾਲ ਰੰਗ ਪੂਰਨ ਪੁਰਖ ਵਿਦਾਤਾ ਰਹਾਓ ਸੰਤਾਂ ਸੰਗ ਵੈਸ ਗੁਣ ਗਾਏ ਤਾਂ ਕਿਆ ਰੰਗ ਨਾ ਉਤਰੇ ਨਾ ਜਾਏ ਦਿਨ ਹਰ ਸਿਮਰਤ ਸੁਖ ਨਹੀਂ ਪਾਇਆ ਆਨ ਰੰਗ ਭਜ ਸਮਾਇਆ ਗੁਰ ਰੰਗੈ ਸੇ ਭੈ ਨਿਹਾਲ ਕੌਣ ਅਨੁ ਗੁਰਪੁਰ ਪਹਿ ਜਹਿ ਦਿਆਲ ਗੜੀ ਮਤਲਬ ਮਨਵਾਸ ਸਵਾਮੀ ਫਿਰ ਉੱਠ ਗਿਆ ਨਾਸੇ ਸੁਖ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਪੁਰਸੇ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਓ ਸਾਧ ਸੰਗ ਕੱਚ ਪੌਣ ਪਰਾਤੀ ਗੁਣ ਕਪਾਲ ਗਾਵੈ ਗਾਈਐ ਦਿਨ ਰਾਤੀ ਕਾਰ ਕਿਰਪਾ ਪ੍ਰਭੁ ਮਿੰਟੋ ਛੋਟ ਛੋਟ ਚਰਨ ਕਮਲ ਕੀ ਦਿਨ ਦਿਨ ਓਟ ਕੋਹਨਾ ਮਨ ਭਰੀ ਪ੍ਰੀਤ ਜਿਨੂੰ ਜਸ ਪਾਵੇ ਜਨ ਨੀਤ ਗੜੀ ਬਣਿਆ ਆਚਾਨੀ ਜਾ ਕਮਨ ਲਾਗਾ ਦੁਖ ਧਰਮ ਦਦ ਭ੍ਰਮਤਾ ਕਾ ਪਾਗਾ ਹਾਰ ਤਨ ਕੁਭ ਭਾਰੀ ਪੂਰਾ ਜਿਸੈ ਨਿਵਾਸ ਨਿਵਾਸ ਜੇ ਸੋ ਜਨ ਪੂਰਾ ਰਹਾਓ ਜਾਂ ਕੋ ਭੈ ਕਿਰਪਾਲ ਸੁਨਸਾਈ ਸੇ ਜਨ ਲਾਗੇ ਰੋਟੀ ਪਾਈ ਸੁਖ ਸਹਿਜ ਸਾਥ ਸਾਧ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਾਸ ਸਾਧ ਸੰਗ ਖੱਟੀ ਕਹੋ ਨਾਨਕ ਸਭ ਆਪਣਾ ਕਾਠੀ ਗੜੀ ਮਿਲ ਪੰਜਵਾਂ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮੈਂ ਪ੍ਰਵੇਸ਼ ਉਚਰੋ ਰਾਮ ਨਾਮ ਲਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹੋ ਸੁਖ ਸਹਿਜ ਸਮਾਨ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਹੇ ਸਾਧ ਕਹਿ ਸੰਗ ਕਲ ਸਭ ਖੋਹੇ ਧੋਹੇ ਕਰਕੇ ਪਾਪ ਪ੍ਰਭ ਦੀਨ ਦਿਆਲਾ ਕ ਗਈ ਨਾਨਕ ਦੀਜੇ ਸਾਗਰ ਵਾਲਾ ਗੌੜੀ ਮਿਲ ਪੰਜਵਾਂ ਜਿਸ ਕਾ ਦੀਆ ਪੈ ਨਿਖਾਏ ਤਿਸ ਕਿਉਂ ਆਲਸ ਕਿਉਂ ਬਣੈ ਮਾਏ ਖਸਮ ਵਿਸਾਰ ਆਨ ਕੰਮ ਲਾਗੇ ਓਡੀ ਵਿਗੜੇ ਧਰਮ ਤਿਆਗੈ ਰਹਾਓ ਪ੍ਰਭੂ ਨਿਤਿਆਗ ਲਗਤ ਅਨ ਲੋਭਾ ਦਾਸ ਸਲਾਮ ਅਕਰਤ ਕਤ ਭੋ ਸੁਭਾ ਅੰਮ੍ਰਿਤ ਰਸ ਖਲਖਨ ਖਾਨ ਪਾਨ ਜਿਨ ਜੀਏ ਤਿਥੇ ਜਨਾ ਜਾਨੇ ਸਵਾਨ ਕੌਣ ਅਨਕਹ ਲੂਣ ਹਰਾਮੀ ਵਕਤ ਦੇ ਪ੍ਰਵੰਤ ਜਮੀ ਥੋੜ੍ਹੀ ਮਿਲਵਾਂ ਪੰਜਵਾਂ ਪ੍ਰਭ ਦੇ ਚੰਨ ਮਨ ਮਾਹੇ ਧਿਆਨ ਸਗਲ ਤੀਰਥ ਮਦਨ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਰ ਜਨੂ ਕੀ ਗੁਣਾਂ ਵੱਲ ਲੈ ਜਾਈ ਰਹੋ ਹਰ ਕੀ ਕਥਾ ਰਿਦ ਮਹਿਸਾਈ ਮਾਨ ਵਸ ਸਗਲੇ ਫਲ ਪਾਈ ਜੀਵਨ ਪ ਮਰਨ ਜਨਮ ਪ੍ਰਵਾਨ ਜਾਂ ਕਰ ਦੇ ਉਸੇ ਭਗਵਾਨ ਕੌਣ ਅੰਕੇ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰ ਥੋੜ੍ਹੀ ਮਸਲਾ ਪੰਜਵਾਂ ਖਾਂਦਾ ਪਹਿਨਦਾ ਪਹਿਨਦਾ ਮੁਕਰ ਪਾਏ ਕਿਸ ਨੂੰ ਜੋ ਹੈ ਦੂਤ ਧਰਮ ਰਾਏ ਕਿਸ ਨੂੰ ਬੇਮੁਖ ਜਿਨ ਜੀਓ ਪਿੰਡ ਦੀਨਾ ਕੋਟ ਜਨਮ ਭਰਮੇ ਬਹੁਤ ਜੂਨਾ ਰਹੋ ਸਕ ਕੀ ਅਸੀਂ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ ਜੀਓ ਪ੍ਰਾਣ ਜਿਨ ਤਨ ਮਨ ਧਾਰੇ ਤਨ ਮਨ ਤਨ ਧਾਰਿਆ ਸੋਈ ਠਾਕੁਰ ਮਨੁ ਵਸਾਰਿਆ ਗਦੇ ਵਿਕਾਰ ਲਿਖੇ ਗੋ ਵਿਕਾਗਰ ਨਾਨਕ ਗੁਰੂ ਕਿਰਪਾ ਸੁਖ ਸਾਗਰ ਬਾਰ ਬ੍ਰਹਮ ਸਰੀ ਸਰਨਾਏ ਬੰਧਨ ਕਾਟ ਕਰੇ ਹਰ ਨਾਏ ਰਹਾਉ ਦੂਜਾ ਥੋੜ੍ਹੀ ਮੁਲਾ ਪੰਜਵਾ ਆਪਣੇ ਦੋ ਕੋ ਕਿਨੋ ਮੀਤ ਸਗਲ ਨਰਸ ਮੁਕਤ ਪਲ ਪ੍ਰੀਤ ਐਸਾ ਮੀਤ ਕਰੋ ਸਭ ਕੋਏ ਜਾਂ ਤੇ ਤੱਕ ਹੋਏ ਨਾ ਹੋਏ ਰਹੋ ਆਪਣੇ ਸਵਾਇਰ ਦੇ ਲੈ ਧਾਰਿਆ ਦੁੱਖ ਦਰਦ ਰੋਗ ਸਭ ਸਗਲ ਵਿਧਾਰਿਆ ਰਸਨਾ ਰੀਧੀ ਬੋਲਤ ਰਾਮ ਪੂਰਨ ਹੋਵੇ ਸਗਲੇ ਕਾਮ ਅਨੇਕ ਵਾਰ ਨਾਨਕ ਬੁਲਹਾਰ ਸਫਲ ਦਸਨ ਗੋਬਿੰਦ ਹਮਾਰਾ ਗੌੜੀ ਮਤਲਬ ਪੰਜਵਾਂ ਕੋਟ ਵਿਗਣ ਹਿਰੇ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਜਾ ਚਰਨ ਮਿੱਟੀ ਗੁਰ ਖੁਦ ਤਾਸ ਰਹੋ ਸਰਵ ਕਲਿਆਣ ਸੁਖ ਸਹਿਲ ਨਿਦਾਨ ਜਾ ਕਰ ਦਿਵਸੇ ਭਗਵਾਨ ਔਖ ਔਖਦ ਮੰਤਰ ਤੰਤ ਸਭ ਚਾਰ ਕਰੇ ਹਰ ਹਿਰਦੇ ਹਮੈ ਕਾਰ ਤਜ ਸਭ ਕਾ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਟਲ ਪੇ ਧਰਮ ਗੋਲੀ ਬਲੋ ਪੰਜਵਾ ਕਰ ਕਿਰਪਾ ਬੇਟੇ ਗੁਰਸੋਈ ਚਿੱਤ ਬਲ ਰੋਗ ਨਾ ਵਿਆਪੇ ਕੋਈ ਰਾਮ ਰਮਣ ਰਤਨ ਤਰਨ ਪੈਸਾਗਰ ਸਰਨ ਸੂਰ ਵਾਰ ਜਮ ਕਾਗਰ ਰਹਾਓ ਸਤਿਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਭੈ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭੈ ਸਹਾਈ ਮਾਨ ਮੋਖ ਹੋਏ ਗੁਰ ਭਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਲ ਪੰਜਵਾ ਵਿਖੇ ਰਾਜਪੇ ਅੰਦਲਾ ਭਾਰੀ ਦੁੱਖ ਲਾਗੇ ਰਾਮ ਰਾਮ ਨਾਮ ਚਿਤਾਰੀ ਤੇਰੇ ਦਾਸ ਤੁਸੀਂ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹੋ ਰੋਗ ਗ੍ਰਸਤ ਚਿਤਾਰੇ ਨਾਉ ਬਿਖ ਮਾਤਿਕਾ ਠਾਉ ਨ ਥਾਉ ਚੰਨ ਕਮਲ ਸਿਉਂ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵੇ ਚੀਤ ਸਹਸ ਰੋਗ ਹੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੁੜੀ ਮੇਲਾ ਪੰਜਵਾਂ ਆਠ ਪਾਹ ਪਹਿਰ ਸੰਗੀ ਵਟਵਾਰੇ ਕਰ ਕਿਰਪਾ ਤਾਂ ਪਾਵ ਲਿਆਏ ਨਿਵਾਰੇ ਐਸਾ ਹਰ ਜਸ ਰਸ ਰਮੋ ਸਭ ਕੋਏ ਸਰਵ ਕਲਾ ਪੂਰਨ ਪ੍ਰਭ ਸੋਏ ਰਹੋ ਮਹਾਂ ਪ੍ਰਤਾਪਤ ਸਾਗਰ ਸੰਸਾਰ ਪ੍ਰਭ ਸਿੰਨ ਮੈਂ ਤਾਰੋ ਤਰਨਹਾਰ ਅਨੇਕ ਬੰਧਨ ਤੁਰੇ ਨਹੀਂ ਜਾਏ ਸਿਮਰਤ ਨਾਮ ਮੁਕਤ ਫਲ ਪਾਹੇ ਉਕਤ ਸਿਆਣਪ ਕਿਸੇ ਕਛੂ ਨਾ ਹੈ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਤਲਬ ਪੰਜਵਾਂ ਥਾ ਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬੜਭਾਗੀ ਹਰ ਕੀਰਤਨ ਗਾਈਏ ਪਾਰ ਬ੍ਰਹਮ ਤੋਂ ਦੇਵਤਾ ਪਾਈਏ ਹਾਓ ਹਰ ਕੇ ਚਰਨ ਹਿਰਦੇ ਉਧਾਰ ਭਾਵ ਸਾਗਰ ਚੜ ਉਤਰੇ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਤੇ ਪ੍ਰੇਮ ਭਗਤ ਧਜ ਗੁਣੀ ਮਿਲਾਨ ਨੰਦ ਲਗਾ ਪਾਈਏ ਮਾਨ ਗੁਣੀ ਮਿਲਦਾ ਪੰਜਵਾਂ ਜਲ ਥਲ ਮਈਰ ਪੂਰਨ ਹਰਨ ਮੀਤ ਬ੍ਰਹਮ ਬਿਨਸੇ ਗਾਏ ਗੁਣ ਵੀ ਨੀਤ ਉਠਤ ਸੋਭਤ ਹਰ ਸੰਗ ਪਹਰੂਆ ਜਾਂ ਕੇ ਸਿਮਰਨ ਜੰਮ ਨਹੀਂ ਦਰੂਆ ਰਹੋ ਚੰਨ ਕਮਲ ਪ੍ਰਭ ਹਿਰਦੇ ਨਿਵਾਸ ਸਕਲ ਦੁੱਖ ਕਾ ਹੋਆ ਨਾਸ ਆਸਾ ਮਾਨ ਤਾਨ ਧਨ ਏਕ ਸਚੇ ਸਾਖੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਨਾਥ ਨਾਨਕ ਪ੍ਰਭ ਰੱਖੇ ਤੇ ਹਾਥ ਪਾ ਗੌੜੀ ਮਿਲਦਾ ਪੰਜ ਹਰ ਨਾਮ ਰੰਜਨ ਕਰ ਸੁੱਚੇ ਕੋਟ ਗ੍ਰਹਿਣ ਪੁੰਨ ਫਲ ਸੁੱਚੇ ਮੁੱਚੇ ਰਹੋ ਹਾਰ ਕੇ ਚਰਨ ਦੇ ਰਸੇ ਜਨ ਜਨ ਕੇ ਗਲ ਨਸੇ ਸਾਹ ਸੰਕੀਰਤਨ ਫਲ ਪਾਇਆ ਜਮ ਕਾ ਮਾਰਗ ਦੱਸਣਾ ਆਇਆ ਮਨ ਬਚ ਕਰਮ ਗੋਬਿੰਦ ਆਧਾਰ ਛੁੱਟੀਏ ਬੇਖ ਸੰਸਾਰ ਕਰਕੇ ਵਾ ਪ੍ਰਭ ਜੀ ਨੇ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਗੌੜੀ ਮਹਲਾ ਪੰਜਵਾਂ ਪੋਹ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨ ਮੈਂ ਨਾ ਸਾਈ ਦਰਪਤ ਜਨ ਬਹੁਤ ਸਾਹੀ ਰਾਓ ਜਾਂ ਕੇ ਹਿਰਦੇ ਵਸੈ ਹਰ ਨਾਮ ਸਗਲ ਮਨੋਰਥ ਤਾਂ ਤੈ ਸਗਲ ਮਨੋਰਥ ਤਾਂ ਕੈ ਪੂਰਨ ਕਾਮ ਜਨੁ ਜਰਾ ਸਿਮਰਤ ਜਿਸ ਵਾਸ ਸੋ ਸਮਰਤ ਸਿਮਰਤ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸਵਾਮੀ ਕਾ ਕਾ ਨਾਨਕ ਟੇਕ ਬੜੀ ਮਹਿਲਾ ਪੰਜਵਾਂ ਬਾਹਰ ਰਾਖਿਓ ਹਿਰਦੇ ਸੰਭਾਲ ਕਰਾਵੇ ਗੋਬਿੰਦ ਲੈ ਨਾਲ ਹਰ ਹਰ ਨਾਮ ਚੰਦਨ ਕੈ ਸਾਧ ਮਨ ਤਨ ਰਾਤਾ ਰਾਮ ਕੈ ਰੰਗ ਰਾਓ ਗੁਰਪ੍ਰਸਾਦੀ ਸਾਗਰ ਸਰਿਆ ਜਨਮ ਜਨੁ ਕੇ ਕਿਲੇ ਸਭ ਸਭ ਹਰਿਆ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰਕਾ ਨਿਰਮਲ ਮੰਤ ਚਰਨ ਕੰਵਲ ਹਿਰਦੇ ਮੈਂ ਜਾਪ ਨਾਨਕ ਇਸ ਜੀਵੇ ਪ੍ਰਤਾਪ ਬੜੀ ਮਹਿਲਾ ਪੰਜਵਾਂ ਧਨ ਏ ਥਾਨ ਗੋਬਿੰਦ ਗੁਣ ਗਾਏ ਕੁਸਲ ਕੇਨ ਪ੍ਰਭਾਵ ਸਾਹਿਬ ਰਾਵ ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਹੀ ਹਰ ਵਿਸਰਿਆ ਦੁੱਖ ਰੋਗ ਕਨੇਰੇ ਪ੍ਰਭ ਸੇਵਾ ਜਨਮ ਲਗੇ ਨਾ ਨੇਰੇ ਸੋਭਟ ਭਾਗੀ ਨਿਸ਼ਚਲ ਥਾਨ ਜਪ ਜਪੀਏ ਪ੍ਰਭ ਕੇਵਲ ਨਾਮ ਜੈ ਜਾਈਏ ਤਾਂ ਨਾਲ ਮੇਰਾ ਸਵਾਮੀ ਨਾਨਕ ਮਿਲਿਆ ਅੰਤਰਜਾਮੀ ਸਾਵੜੀ ਮਹਿਲਾ ਪੰਜਵਾਂ ਜੋ ਪ੍ਰਾਣੀ ਗੋਬਿੰਦ ਉੱਤੇ ਆਏ ਗਏ ਪੜਿਆ ਅਨਪੜਿਆ ਪਰਮ ਗਤ ਪਾਏ ਸਾਧੂ ਸੰਤ ਸਿਮਰ ਗੋਪਾਲ ਬ੍ਰਿੰਗ ਨਾਮੇ ਝੂਠਾ ਧਨ ਮਾਲ ਰਾਓ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਿਨ ਜਿਨ ਜਨ ਮਾਨਿਆ ਪ੍ਰਭ ਕਾ ਪਾਣਾ ਜਗ ਮੈਂ ਆਇਆ ਸੁਪ੍ਰਵਾਨ ਘੱਟ ਘੱਟ ਆਪਣਾ ਸਾਮੀ ਜਾਣ ਕਹੋ ਨਾਨਕ ਜਾ ਕੇ ਪੂਰਨ ਭਾਗ ਹਰ ਚਰਨੀ ਕਾ ਕਮਨ ਲਾਗ ਗੌੜੀ ਮਹਿਲਾ ਪੰਜਵਾਂ ਹਰ ਕੇ ਦਾਸ ਸਿਉਂ ਸਖਤ ਨਹੀਂ ਸੰਗ ਉਹ ਦਿਖਾਈ ਉਸ ਰਾਮ ਕੋ ਰੰਗ ਰਹੋ ਮਨ ਅਸਵਾਰ ਜੈਸੇ ਤੁਸੀਂ ਸਿੰਘ ਚਿੰਗਾਰੀ ਜਿਉਂ ਕਾਪੁਰ ਪੁਚਾਰੇ ਨਾਹੀ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਰ ਦੁਹਾਵੇ ਗਊ ਚਰ ਸਿੰਘ ਪਾਛੇ ਪਾਵੇ ਗਾਡਰ ਲੈ ਕਾਮ ਧੇਨ ਕਰ ਪੂਜਾ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ ਰਾਮ ਨਾਮ ਜਪ ਪ੍ਰਤੀਤ ਸਿਮਰ ਸੁਆਮੀ ਹਰ ਕਥਾ ਮੀਤ ਗੌੜੀ ਮਹਿਲਾ ਪੰਜਵਾਂ ਸਾ ਮਤ ਨਿਰਮਲ ਕਿਹਤ ਧੀਰ ਰਾਮ ਰਸਾਇਣ ਪੀਵਤ ਵੀਰ ਹਰ ਕੇ ਚਰਨ ਹਿਰਦੇ ਕਰ ਓਟ ਜਨਮ ਮਰਨ ਤੇ ਹੋ ਛੋਟ ਰਹੋ ਸੋ ਤਨ ਨਿਰਮਲ ਜਿਤ ਉਪਜੇ ਨਾ ਪਾਓ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਜਾਗਤ ਵਿਕਾਰ ਸਤ ਉਚ ਓਕੋ ਉਪਕਾਰ ਪ੍ਰੇਮ ਭਗਤ ਰਾਤੀ ਗੋਪਾਲ ਨਾਨਕ ਜਾਂਚੇ ਸਾਧ ਦਰਵਾਲ ਗੁਰੂ ਮਹਿੰਦਰ ਪੰਜਾਬ ਐਸੀ ਪ੍ਰੀਤ ਗੁਰੂ ਗੋਬਿੰਦ ਲਾਗੀ ਮਿਲ ਰਹਿ ਪੂਰਨ ਬਿਰਭਾਗੀ ਰਹੋ ਭਗਵਤਾ ਦੇਖ ਵਿਸੇ ਦਿਨ ਨਾਰੀ ਜੋ ਨਾਰੀ ਤਿਉਂ ਹਾਰ ਜਨ ਜੀਵੇ ਨਾਮ ਚਾਰੀ ਪੂਤ ਦੇਖ ਜਿਉਂ ਜੀਵਤ ਮਤਾ ਓਤ ਪੋਤ ਜਨ ਹਰ ਸਿਉਂ ਰਾਤਾ ਲੋਭੀ ਆਨੰਦ ਕਰੇ ਦੇਖ ਧਨਾ ਜਨ ਨਾਨਕ ਕਮਲ ਸਿਉਂ ਲੱਗੋ ਬਣਾ ਵਿਸਰ ਨਹੀਂ ਇੱਕ ਤਿਲ ਦਾ ਤਾਰ ਨਾਨਕ ਪ੍ਰਭ ਪਾਣ ਪ੍ਰਾਣ ਅਧਾਰ ਗੁਰੂ ਮਹਿੰਦਰ ਪੰਜਵਾਂ ਰਾਮ ਰਸਾਇਣ ਜੋ ਜਨ ਗੀਤੇ ਚਰਨ ਕਮਲ ਪ੍ਰੇਮ ਭਗਤੀ ਗੀਤੇ ਰਹੋ ਆਨ ਰਸਾ ਦਿਸੈ ਸਭ ਚਾਰ ਨਾਮ ਬਿਨਾ ਨਿਸ਼ਚਲ ਸੰਸਾਰ ਅੰਧ ਕੂਪੇ ਕਾਢੇ ਆਪ ਗੁਣ ਗੋਬਿੰਦ ਆਚਾਰਜ ਪ੍ਰਤਾਪ ਵਾਣ ਪ੍ਰਣ ਤ੍ਰਿਪਵਨ ਪੂਰਨ ਗੋਪਾਲ ਬ੍ਰਹਮ ਪ੍ਰਸਾਦ ਜੀ ਸੰਗ ਦਿਆਲ ਕੌਣ ਜਗ ਸਾ ਕਥਨੀ ਸਾਰ ਮਾਨ ਦੇਤ ਜਿਸ ਨਿਰਜਨ ਹਾਰ ਗੁਰ ਮਹਿਲਾ ਪੰਜਵਾਂ ਨਿਰਪਤ ਨਿਤ ਪ੍ਰਤ ਦਾਵਣ ਰਾਮ ਸਰ ਪੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਹੋ ਨਿਰਮਲ ਉਦਕ ਗੋਬਿੰਦ ਕਾ ਨਾਮ ਮੰਜਨ ਕਰਤ ਪੂਰਨ ਸਭ ਕਾਮ ਕਾ ਸੰਗ ਤਤ ਤਾਂ ਗੁਸਤ ਹੋਏ ਕੋਟ ਜਨੁ ਕੇ ਤਿਲਸ ਖੋਏ ਸਿਮਰ ਸਾਧ ਕਰੇ ਆਨੰਦ ਮਨ ਤਨ ਰਿਆ ਪਰਮਾਨੰਦ ਜਿਸੇ ਪ੍ਰਾਪਤ ਹਰ ਚਰਨ ਨਿਲਾਣ ਨਾਨਕ ਦਾਸ ਕਿਸੇ ਕੁਰਬਾਨ ਗੁਰੂ ਪੰਜਵਾਂ ਜੋ ਸੋ ਕਿਚ ਕਰ ਜੇਤ ਮੈਲ ਨਾ ਲੱਗੇ ਹਰ ਕੀਰਤਨ ਮੈਂ ਇਹ ਮੰਨ ਜਾਗੇ ਰਾਓ ਏਕੋ ਸਿਮਰ ਨਾ ਦੂਜਾ ਭਾਉ ਸਤ ਸੰਗ ਜਪ ਕੇਵਲ ਨਾਮ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਜਾਨ ਨਾ ਦੂਜਾ ਤਾਂ ਕਿ ਪੂਰਨ ਹੋਏ ਕਾਲ ਜਾਂ ਕਿ ਪ੍ਰੀਤ ਆਪਣੇ ਪ੍ਰਭ ਨਾਲ ਸੋ ਵੈਸ਼ਨੂ ਜਹੈ ਅਪਰ ਅਪਾਰ ਕੌਣ ਅੰਜਨ ਤਜੇ ਵਿਕਾਰ ਗੁੜੀ ਮਿਲ ਪੰਜਵਾਂ ਜੀਵਤ ਛਾੜ ਜਾਹੇ ਦਿਵਾਨੇ ਮੋਇਆ ਉਨ ਕੈ ਕੋ ਵਰਸਾਨੇ ਸਿਮਰ ਗੋਬਿੰਦ ਮਨ ਤਨ ਤੁਰ ਰਖ ਲਿਖਿਆ ਕਹੋ ਕਾਹੂ ਕਾਜਨਾ ਆਵਤ ਵਿਖਿਆ ਰਾਓ ਵਿਖੇ ਠਰੋਰੀ ਜਿਨ ਜਿਨ ਖਾਈ ਤਾਂ ਕਿ ਕ੍ਰਿਸ਼ਨਾ ਕਹੂੰ ਨਾ ਜਾਈ ਦਾਰਨ ਦੁੱਖ ਦੁੱਤਰ ਸੰਸਾਰ ਰਾਮ ਨਾਮ ਬਿਨਾ ਐਸੇ ਤ੍ਰਿਸਪਾਰ ਖਾ ਸੰਗ ਮਿਲ ਦੋਈ ਕਲ ਕੁਲ ਸਾਧ ਰਾਮ ਨਾਮ ਨਾਨਕ ਅਰਦਾਸ ਗੌੜੀ ਮਿਲਾ ਪੰਜ ਗਰੀਬਾਂ ਉੱਪਰ ਜੇ ਖਿੰਜ ਦਾੜੀ ਪਾਰਵਨ ਸਾ ਅਗਨ ਰਮ ਸਾੜੀ ਪੂਰਾ ਨਿਆਉ ਕਰੈ ਕਰਤਾਰ ਆਪਣੇ ਦਾਸ ਤੋਂ ਰੱਖਣਹਾਰ ਰਹੋ ਆਦਿ ਗਾਲ ਪ੍ਰਗਟ ਪ੍ਰਤਾਪ ਨਿੰਦਕ ਅਮੂਆ ਉਪਜ ਅਡਤਾਪ ਤਿੰਨ ਮਾਰਿਆ ਸੇ ਰੱਖੇ ਨਾ ਕੋਏ ਆਗੇ ਪਾਛੇ ਮੰਦੀ ਸਹੋ ਸੋਏ ਆਪਣੇ ਦਾਸ ਰੱਖੇ ਕੰਠ ਲਾਏ ਸਰ ਨਾਨਕ ਹਰ ਨਾਮ ਧਿਆਏ ਬੜੀ ਮਿਲ ਪੰਜਾ ਮਹਜਰ ਝੂਠਾ ਕਿਤੋਂ ਆਪ ਪਾਪੀ ਤੋਂ ਲਾਗਾ ਪ੍ਰਸੰਤਾਪ ਜਿਸ ਸਾਈ ਗੋਬਿੰਦ ਮੇਰਾ ਤਿਸ ਤੋਂ ਦਮ ਨਹੀਂ ਆਵੇ ਨੇਰਾ ਰਹੋ ਸਾਚੀ ਦਰਗਾ ਬੋਲੇ ਮੈਂ ਕੂੜ ਸਿਰ ਹਾਥ ਜੋੜੇ ਅੰਧਾ ਮੂਰ ਰੋਗ ਵਿਆਪੇ ਸਰਦੇ ਪਾਪ ਅਦਲੀ ਹੋਏ ਬੈਠਾ ਪੱਤਰ ਆਪ ਆਪਣ ਕਮਾਈਏ ਆਪੇ ਬੰਦੇ ਗਰਵ ਗਿਆ ਸਭ ਜੀ ਕੇ ਸਾਥੇ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਦ ਤੇਰੇ ਕਰਤਾਰ ਬੜੀ ਮਿਲ ਪੰਜਵਾਂ ਜਾਨਕੀ ਪੂਰ ਮਨ ਮੀਠ ਖਟਾਨੀ ਪੂਰਵ ਦੇ ਕਰਮ ਲਿਖਿਆ ਤੁਰ ਪ੍ਰਾਨੀ ਰਹੋ ਅੰਗ ਅੰਗ ਬੁੱਧ ਮਨ ਪੂਰਵ ਸਾਧ ਪੂਰ ਕਰ ਸੁਧ ਮੰਜਾਈ ਅਨੇਕ ਜਲਾ ਜੇ ਧੋਦਾ ਜੇਹੀ ਮਹਿਲ ਨਾ ਉਤਰੇ ਸੁਧ ਨਾ ਤੇਹੀ ਸਤੁ ਪੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਉਪਉ ਕਾਲ ਮੁਕਤ ਭੁਗਤ ਜੁਗਤ ਹਰ ਨਾਉ ਪ੍ਰੇਮ ਭਗਤਾਂ ਗੁਣ ਗਾਓ ਬੜੀ ਮਿਲ ਪੰਜਵਾਂ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰ ਸੁਨ ਮਨ ਕਾਨੀ ਸੁਖ ਪਾਵੇ ਹਰ ਲਗਾਰ ਪਰਾਨੀ ਰਾਓ ਆਠ ਪੈਰ ਝਾਈਏ ਗੋਪਾਲ ਨਾਨਕ ਦਰਸ਼ਨ ਫੇਕ ਨਿਹਾਲ ਬੜੀ ਮਿਲ ਪੰਜਵਾਂ ਸ਼ਾਂਤ ਭਈ ਗੁਰ ਗੋਬਿੰਦ ਭਾਈ ਤਾਪ ਪਾਪ ਬਿਨਸੇ ਮੇਰੇ ਮਾਈ ਮੇਰੇ ਭਾਈ ਰਹਾਓ ਰਾਮ ਨਾਮ ਨਿਤ ਸਰਸਨ ਵਖਾਨ ਬਿਨਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਅਵਿਚਾਰ ਸਾਧੂ ਸੰਗੋ ਹੈ ਨਿਸਥਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਦ ਉਭਰੇ ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨੰਦ ਦਾ ਕਰੀ ਸਰਨਾਈ ਬੜੀ ਮਿਲ ਪੰਜਵਾ ਨਿਤ ਪ੍ਰਗਾਸ ਕੀ ਅਗਦੇਵ ਪ੍ਰਮ ਗਏ ਪੂਰਨ ਪੈਰੀ ਸੇਵ ਰਹੋ ਸੀਤਲਾ ਤੇ ਰੱਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਜੋ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਏ ਬੜੀ ਮਿਲ ਪੰਜਵਾ ਧਨ ਉਹ ਮਸਤਕ ਧਨ ਤੇਰੇ ਨੇਕ ਧਨ ਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਈਏ ਰਸਨਾ ਰਾਮ ਨਾਮ ਜਸ ਕਹੀਏ ਰਹੋ ਤਿੰਨ ਉਪਰ ਜਾਈਏ ਕਰਵਾ ਨਾਨਕ ਜਿਨ ਜਪਿਆ ਜੋ ਨਿਰਵਾਣ ਬੜੀ ਮਿਲ ਪੰਜਵਾ ਤੂੰ ਹੈ ਬਸਲਤ ਤੂੰ ਹੈ ਨਾਲ ਤੂੰ ਹੈ ਰਾਖੇ ਸਾਰ ਸੰਭਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੇ ਮੇਰੇ ਜੀ ਭਾਈ ਰਹੋ ਅੱਗੇ ਆਪ ਏ ਖਾਨ ਵਸ ਜਾ ਕਹਿ ਆਠ ਪੈਰ ਮਨ ਹਰ ਕੋ ਜਾਪੇ ਪੱਤ ਪ੍ਰਵਾਨ ਸੱਚ ਨਿਧਾਨ ਜਾ ਕੋ ਕਰੇ ਫਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤਨ ਨਾਨਕ ਨਾਮ ਨਾਮ ਰਾਮ ਨਾਮ ਸੰਭਾਲ ਬੜੀ ਮਿਲਾ ਪੰਜਵਾ ਸਤਿਗੁਰ ਪੂਰਾ ਹਿਆ ਕਿਰਪਾਲ ਹਿਰਦੇ ਵਸਿਆ ਸਦਾ ਗੋਪਾਲ ਰਾਮ ਰਵਤ ਸਦ ਹੀ ਸੁਖ ਪਾਇਆ ਮੈਂ ਕਰੀ ਪੂਰਨ ਹਰ ਰਾਇਆ ਰਹੋ ਕੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਸ਼ਸਤਰ ਸੁਹਾਗ ਬੜੀ ਮਿਲਾ ਪੰਜਵਾ ਧੋਤੀ ਖੋਲ ਵਿਛਾਏ ਹੇਠ ਗਰਦਵ ਵਾਂਗੂ ਲਾਏ ਪੇਠ ਦਿਨ ਕਤੂਤੀ ਮੁਕਤ ਨਾ ਪਾਈਏ ਮੁਕਤ ਪਦਾਰਥ ਨਾਮ ਧਿਆਈਏ ਰਹਾਉ ਪੂਜਾ ਤਿਲਕ ਕਰਤ ਸਨਾਨ ਛੁਰੀ ਕਾਢ ਲੇਵੇ ਹੱਥ ਦਾਨ ਛੁਰੀ ਕਾਢ ਲੇਵੇ ਹੱਥ ਦਾਨ ਗੇਦ ਫੜੇ ਮੁਖ ਮਿੱਠੀ ਬਾਣੀ ਜੀਵਿਆਂ ਕੋਹਤ ਨਾ ਸੰਗੈ ਪ੍ਰਾਣੀ ਕਹ ਨਾਨਕ ਜਿਸ ਕੇ ਪਤਾਰੇ ਹਿਰਦਾ ਸੁਧ ਬ੍ਰਹਮ ਵਿਚਾਰੇ ਗੁਣ ਮਿਲਾ ਪੰਜਵਾਂ ਫਿਰ ਘਰ ਵੈਸੋ ਹਰਜਨ ਪਿਆਰੇ ਸਗੋ ਕੁਮਰੇ ਕਾਸ ਵਾਰੇ ਰਾਓ ਦੁਸਤ ਦੂਤ ਪਰਮੇਸ਼ਰ ਵਾਰੇ ਜੰਗੀ ਪਾਏ ਰਤੀ ਕਰਤਾਰੇ ਬਾਦਸ਼ਾਹ ਸਭ ਵਸਤ ਕਰ ਦੀਨੇ ਔਰ ਨਾਮਾ ਹਰਕ ਪੀਨੇ ਨਿਰਪਪ ਹੋਏ ਭਜੋ ਭਗਵਾਨ ਸਾਧ ਸੰਗ ਮਿਲ ਪੀਨੋ ਦਾਨ ਛੰਨ ਪਰੈ ਪ੍ਰਵੰਤ ਜਾਮੀ ਨਾਨਕੋਟ ਪਕੜੀ ਸਭ ਪ੍ਰਭ ਸੁਨਾਮੀ ਗੌੜੀ ਮਹਲਾ ਪੰਜਵਾਂ ਹਰ ਸੰਗ ਰਾਤੇ ਭਾਏ ਨਾ ਜਲ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੁੱਬੇ ਜਾਲਾ ਹਰ ਸੰਗ ਰਾਤੇ ਸੋਲ ਫਲਾ ਸਭ ਮਿਟੇ ਤੁਹਾਰੇ ਨਾਏ ਪੇਤਤ ਸੰਗ ਹਰ ਹਰ ਗੁਣ ਗਾਏ ਰਹੋ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੋ ਸੋ ਰਚੇ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੁਰੂ ਨਾ ਆਸ ਹਰ ਸੰਗ ਰਾਤੇ ਦੁੱਖ ਨਾ ਲਾਗੇ ਹਰ ਸੰਗ ਰਾਤਾ ਦਿਨ ਅੰਨ ਦਿਨ ਜਾਗੇ ਹਰ ਸੰਗ ਰਾਤਾ ਸਹਿਤ ਸਭ ਘਰ ਵਸੇ ਹਰ ਸੰਗ ਰਾਤੇ ਭਰਮ ਪਵਨ ਸੇ ਹਰ ਸੰਗ ਰਾਤੇ ਮਤ ਉੱਤਮ ਹੋਏ ਹਰ ਸੰਗ ਰਾਤੇ ਨਿਰਮਲ ਹੋਏ ਕੌਣ ਅਨੁਪਿਨ ਕੋ ਵੱਲ ਜਾਈ ਜਿਨ ਕੋ ਪ੍ਰਭ ਮੇਰਾ ਵਿਸਰਤ ਨਾਹੀਂ ਬੜੀ ਮਿਲ ਪੰਨਾ ਉਦਮ ਕਰਤ ਸਿਖਰ ਮਨ ਪੈ ਬਾਹਰ ਚਲ ਸਫਲ ਦੁੱਖ ਗਾਏ ਨਾਮ ਜਪਤ ਮਨ ਪੈ ਆਨੰਦ ਰਸ ਗਾਏ ਗੁਰ ਪਰਮਾਨੰਦ ਪੇ ਖਿਮ ਪਿਆ ਕੁਸਲ ਕਰ ਆਏ ਪੇਟਤ ਸਾਹ ਸੰਗ ਗਈ ਬੁਲਾਏ ਰਹਾਓ ਨਿਤ ਪ੍ਰੀਤ ਪੇਖਤ ਹੀ ਦਰਸ ਧੰਨ ਮਸ ਕਰਨ ਕਰਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਏ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਚੀਨੀ ਕੀ ਕਿੰਨੀ ਆਪ ਸਹਾਇ ਸੁਖ ਪਾਇਆ ਲੱਗ ਦਾਸਾਂ ਪਾਏ ਆਪ ਗਿਆ ਤਾਂ ਆਪੇ ਪੈ ਕਿਰਪਾ ਨਿਦਾਨ ਕੀ ਸਨੀ ਪੈ ਜੋ ਚਾਹਤ ਸੋਈ ਜਬ ਪਾਇਆ ਤਬ ਧੁੰਦਤ ਕਹਾਂ ਕੋ ਜਾਇਆ ਆਸਰ ਪੈ ਵਸੇ ਸੁਖ ਆਸਨ ਗੁਰਪ੍ਰਸਾਦ ਨਾਨਕ ਸੁਖ ਵਾਸਨ ਗੁੜੀ ਮਿਲ ਪੰਨਾ ਕੁਰਜ ਮੱਜਨ ਕੋ ਕੀਨੋ ਇਸ਼ਨਾਨ ਲਾਖ ਅਰਬ ਖਰਬ ਦੀਨੋ ਦਾਨ ਜਾਂ

ਤੂੰ ਤੀਰਾ ਰਹੋ ਆਨੰਦ ਆਨ ਦਿਨ ਜਪੋ ਗੁਰੂ ਗੁਰੂ ਨਾਮ ਤਾਂ ਕਹਿ ਸਦ ਸਿੱਧ ਪਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਪਏ ਜਨਮ ਜਨਮ ਕੇ ਕੇ ਲੁੱਟ ਜਾਏ ਕੌਣ ਅਨ ਕਹਾਂ ਪਏ ਭਾਈ ਆਪਣੇ ਸਿਰ ਕੀ ਆਪ ਪੈ ਰਖਾਈ ਗੋੜੀ ਮਤਲਬ ਪੰਜਵਾਂ ਆਪਣੇ ਸਿਰ ਕੋ ਆਪ ਸਹਾਈ ਨਿਤ ਪ੍ਰਤ ਪਾਰ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਭਰੇ ਸਭ ਕੋਏ ਕਰਨ ਕਰਾਵਣ ਪੂਰਨ ਸੱਚ ਸੋਏ ਰਹੋ ਆਪ ਮਨ ਵਸਿਆ ਕਿ ਉਸਨੇ ਹਾਰ ਭੈ ਬਿਨਸੇ ਆਤਮਕ ਸੁਖ ਸਾਰ ਕਰ ਕੇ ਪ੍ਰਭ ਆਪਣੇ ਜਨ ਰੱਖੇ ਜਨ ਜਨ ਕੇ ਚਲ ਰੱਖੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾ ਸਰਦਾ ਸਰਨਾਈ ਓਂਕਾਰ ਸਤਿਗੁਰ ਦਾ ਰਾਹ ਗੌੜੀ ਚੇਤੀ ਮਹਿਲਾ ਪੰਜਵਾਂ ਦੁਪਦੇ ਰਾਮ ਕੋ ਬਲ ਪੂਰਨ ਭਾਈ ਤਾਂ ਤੇ ਵਿਖਾ ਭਾਣਾ ਵਿਆ ਪ੍ਰੇਮਕਾਈ ਰਾਹ ਜੋ ਜੋ ਚਿੱਤ ਆਵੇ ਚਿੱਤ ਦਾਸ ਹਰ ਨਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਦੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹਿਲਾ ਪੰਜਵਾਂ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ ਰਾਓ ਸਰਵਣ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗਰੀਆ ਦੀਨਾ ਨਾਥ ਨਾਥ ਕਰਣਾ ਮੈਂ ਸਾਵਨ ਮੀਤ ਪਿਤਾ ਵਹਿ ਕਰੀਆ ਜਨ ਕਰਨ ਨਾਨਕ ਪੈਸਾ ਸੰਤ ਪਾਰ ਕਰੀਆ ਇੱਕ ਓਂਕਾਰ ਸਤਿਗੁਰ ਸਾਰਾ ਗੌੜੀ ਦਰਗਣ ਮਹਲਾ ਪੰਜਵਾਂ ਲੈ ਗੁਰਸਾਈ ਮਿਥਲਾ ਤੂੰ ਸੰਗ ਹਮਾਰੇ ਵਾਸ ਜੀਓ ਰਾਓ ਤੁਧ ਬਿਨ ਕਹੀ ਨਾ ਜੀਣਾ ਤੇਗ ਰਹਿਣਾ ਸੰਸਾਰ ਜੀ ਸੰਸਾਰ ਜੀ ਪ੍ਰਾਣ ਸੁਖਦਾ ਪਿਆ ਨਿਮਖ ਨਿਮਖ ਬਹਿਰਾ ਲਹਾਰ ਜੀ ਹਸ ਅਲੰਬ ਅਲੰਬ ਜੇ ਪ੍ਰਭ ਗਰਤਾ ਉਦਰੋ ਗੋਪਾਲ ਮੋਹੇ ਨਿਰਗੁਣ ਵਸ ਥੁਰੀਆਂ ਤੂੰ ਦਸ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਭਲਾ ਕੌਣ ਵਿਦਵੀ ਵਿਚਾਰ ਸਰਨ ਸਹਾਈ ਸਮਾਈ ਦਾਸ ਇਸ ਉੱਤੇ ਅਗਮ ਅਪਾਰ ਸਭ ਪ੍ਰਾਤ ਅਸਿੱਧ ਨਾਮ ਹਰਸ ਮਾਹੇ ਸੁਖ ਪ੍ਰਸੰਨ ਪੈ ਕੇ ਸਵਾ ਜੇ ਜਨ ਹਰ ਗੁਣ ਗਾਹੇ ਮਾਤ ਦਾ ਸੁਖ ਬੰਦ ਪੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੇ ਦੇਖ ਕਰ ਤੁਰਿਆ ਸੰਸਾਰ ਗੌੜੀ ਇੱਕ ਓਂਕਾਰ ਸਤਿਗੁਰ ਸਾਹਿਬ ਗੌੜੀ ਬ੍ਰਹਮ ਰੋਈਏ ਗੇ ਸ਼ਾਂਤ ਕੇ ਘਰ ਮਹੱਲਾ ਪੰਜਵਾਂ ਹੈ ਕੋਈ ਰਾਮ ਪਿਆਰੋ ਗਾਵੇ ਸਗਲ ਕਲਿਆਣ ਸੁਖ ਸਚ ਪਾਵੇ ਰਾਉ ਬੰਨ ਬੰਨ ਖੁਜ ਫਿਰਤ ਬੈਰਾਗੀ ਬਿਰਲੇ ਕਾਹੂ ਪੇਤ ਲਿਵ ਲਾਗੀ ਜਿਨ ਇਹਰ ਪਾਇਆ ਸਿਵਰ ਪਾਗੀ ਪਾਰ ਬ੍ਰਹਮ ਰਹਿ ਮਾਦਕ ਸਨ ਕਾਦਕ ਚਾਹੇ ਜੋਗੀ ਜੋਤੀ ਸਿੱਧ ਹਰ ਆਹੇ ਜਿੱਥੇ ਪ੍ਰਾਪਤ ਸੋ ਹਰ ਗੁਣ ਗਾਹੇ ਤਾਂ ਕਿ ਸਨ ਜਿਨ ਬਸਰਤ ਨਾਹੀ ਬਿਰਭਾਗੀ ਹਰ ਸੰਤ ਸਭ ਨਾਹੀ ਜਨਮ ਮਰਨ ਕਹਿ ਮੂਲ ਨਾਹੀ ਕਰ ਕਿਰਪਾ ਕੇ ਮਿਲ ਪ੍ਰੀਤ ਪਿਆਰੇ ਬਿਨੋ ਸੁਣੋ ਪ੍ਰਭ ਊਚ ਪਾਰੇ ਨਾਨਕ ਮਾਂਗਤ ਨਾ ਉਦਾਰੇ ਇੱਕ ਓਂਕਾਰ ਸਤਿਗੁਰ ਬਜ਼ਾਰ ਰਾਹ ਗੌੜੀ ਵਾਰੇਰੀ ਪੂਰੀ ਮਹਿਲਾ ਪੰਜਵਾਂ ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ ਪੂਰਹੀਨ ਰੂਪਹੀਨ ਵੱਧ ਬਲਹੀਨੀ ਕਮੋਹੇ ਪਰਦੇਸਨ ਦੁਪਿਆਈ ਨਾਹਨ ਦਰਵਨਾ ਜੋਵਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਖੁਜ ਖੁਜ ਬਈ ਬਰਾਗਨ ਪ੍ਰਭ ਦਰਸ਼ਨ ਕੋ ਹੋਂ ਫਿਰਤ ਸਾਈ ਦੀਨ ਦਿਆਲ ਕਰਵਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਾ ਗੌੜੀ ਮਿਲ ਪੰਜਵਾਂ ਪ੍ਰਭ ਮਿਲਵੇ ਕੋ ਪ੍ਰੀਤਮਨ ਲਾਗੀ ਪਾਏ ਲਗੂੰ ਮੋਹੇ ਕਰੂੰ ਬੇਨਤੀ ਕਹੋ ਸੰਤਨ ਲਿਵਟ ਭਾਗੀ ਰਹਾਓ ਮਨ ਅਰਪੂੰ ਤਨ ਰਾਖੂੰ ਆਗੇ ਮਨ ਕੀ ਮੀਤ ਮਤ ਮੋਹੇ ਸਗਲ ਤਿਆਗੀ ਜੋ ਪ੍ਰਭ ਹਰ ਕੀ ਹਰ ਕਥਾ ਸੁਣਾਵੇ ਆਂਦਿਨ ਫਿਰੋ ਜਿਸ ਪਿਛੇ ਵਿਰਾਗੀ ਪੂਰਨ ਕਰਮ ਅੰਕੁਰ ਜਬ ਪ੍ਰਗਟੇ ਪੇਟੋ ਪੁਰਖ ਸਰਸਤ ਬਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨ ਜਨ ਕਈ ਸੋਈ ਜਾਗੀ ਗੌੜੀ ਮਿਲ ਪੰਜਵਾਂ ਨਿਕਸ ਰੇ ਪੰਖੀ ਸਿਮਰ ਹਰ ਪਾਖ ਮਿਲ ਸਾਧੂ ਚਰ ਸਰਨ ਗੁਣ ਗਹੋ ਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਹੋ ਭ੍ਰਮ ਕੀ ਪੂਰੀ ਕ੍ਰਿਸ਼ਨ ਰਸ ਪੰਕਜ ਅਤ ਤੀਖਣ ਮੋਹ ਕੀ ਫਾਂਸ ਕਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਂ ਕਹਿ ਕਹੋ ਕਰੋ ਨਿਵਾਸ ਕਰਕੇ ਭਗਤ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਣੋ ਅਰਦਾਸ ਕਰ ਗੈ ਲੇ ਨਾਨਕੇ ਸਾਮੀ ਜੀਓ ਪਿੰਡ ਸਭ ਅੰਤਰਜਾਮੀ ਸਭ ਤੁਮਰੀ ਜੀਓ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾਂ
हर देखना को सुनत मन मेरा आस्या से चित।

ਦਿਨ ਰਾਤੀ ਬਰਾਨੀ ਹੈ ਕੋਈ ਸੰਤ ਮਿਲਾਵੈ ਨੇਰਾ ਰਹਾਉ ਸੇਵਾ ਕਰੂੰ ਦਾਸ ਦਾਸਨ ਕੀ ਅਨੇਕ ਭਾਂਤ ਤਿਸ ਕਰੂੰ ਨਹੋਰਾ ਅਤੁਲਾ ਧਾਰ ਤੁਲੇ ਸੁਖ ਸਗਲੇ ਬਿਨ ਹਰਦਾਸ ਸਵੇ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨ ਜਨ ਕੇ ਤੁਯਾਤ ਬਹੋਰਾ ਆਨੰਦ ਸੁਖ ਭੇਟ ਸਰ ਨਾਨਕ ਜਨਮ ਕਿਰ ਰਾਰਥ ਸਫਲ ਸਵੇਰਾ ਏਕਮ ਕਾ ਸਤਿਗੁਰਾ ਗੁੜੀਪੁਰੀ ਮਹਿਲਾ ਪੰਜਵਾਂ ਕਿਨ ਬਿਦ ਮਿਲੇ ਤੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖਦਾਤਾ ਮੋਹ ਮਾਰਗ ਦੇਵਤਾਈ ਰਹਾਓ ਅੰਤ ਅਲੱਖ ਨਾ ਜਾਈ ਲਿਖਿਆ ਵਿੱਚ ਪਰਦਾ ਹੁਣੇ ਪਾਈ ਮਾਇਆ ਮੋਹ ਸਭ ਜਗ ਸੋਇਆ ਇਹ ਭਰਮ ਕਹੋ ਕਿਉਂ ਜਾਈ ਏਕ ਸੰਗਤ ਏਕਾ ਸੰਗਤ ਇੱਕ ਰਹਿ ਵਸੇ ਬਿਲ ਵਾਤਣ ਘੱਟੇ ਪਾਈ ਏਕ ਬਸ ਬਿਨ ਪੰਚ ਦੁਹੇਲੇ ਉਹ ਬਸ ਉਹ ਤਿਰਠਾਈ ਜਿਆ ਜਿਸਕਾ ਗ੍ਰਹਿ ਤਿਨ ਹੀ ਦੀਆ ਤਾਲਾ ਕੁੰਜੀ ਗੁਰੂ ਸੋ ਪਾਈ ਅਨੇਕ ਭਾਵ ਕਰੇ ਨਹੀਂ ਪਾਵੇ ਬਿਨ ਸਤੁ ਸੁਨਾਈ ਜਿਨ ਕੈ ਬੰਧਨ ਘਾਟੇ ਸਤਿਗੁਰੂ ਤਿੰਨ ਸਾਧ ਸੰਗ ਲਿ ਬੁਲਾਈ ਪੰਚ ਜਨਾ ਮਿਲ ਸੰਗ ਮੰਗਲ ਗਾਇਆ ਹਰ ਨਾਨਕ ਤੇ ਰਾਮ ਭਾਈ ਮੇਰੇ ਰਾਮ ਰਾਏ ਇਨ ਬਿਰਦ ਸੁਨਲੇ ਗੁਸਾਈ ਸਹਿਜ ਭਇਆ ਭਰਮ ਖਿੰਨ ਮੈਂ ਡਾਠਾ ਮਿਲ ਜੋਤੀ ਜੋ ਸਮਾਈ ਰਹੋ ਗੌੜੀ ਮਹਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾਲ ਦਿਆਲ ਵਿਥਲੇ ਸਤਿਗੁਰੂ ਮੁਝੇ ਬਤਾਇਓ ਰਹੋ ਜਦ ਕਾ ਦੇਖੂੰ ਤਤ ਤਤ ਤੁਮ ਹੀ ਮੋਏ ਇਹ ਵਿਸ਼ਵਾਸ ਹੋਏ ਆਇਓ ਕਹਿ ਤੈ ਕਰੂੰ ਅਰਦਾਸ ਬੇਨਤੀ ਜੋ ਥੁਨ ਤੋ ਹੈ ਰੁਦਾਇਓ ਲਿਓ ਸਹਿਸਾ ਬੰਧਨ ਗੁਤੂਰੇ ਤੋਰੇ ਤਾਂ ਸਦਾ ਸਹਿ ਸੁਖ ਪਾਇਓ ਹੋਣਾ ਸਾ ਸੋਈ ਹੁਣ ਹੋਸੀ ਸੁੱਖ ਦੁੱਖ ਕਹਾਂ ਲਿਖਾਇਓ ਖੰਡ ਬ੍ਰਹਿਮੰਡ ਕਾ ਇੱਕੋ ਠਾਣਾ ਗੁਰ ਪਰਲਤ ਹੋ ਲੁਕ ਲਿਖਾਇਓ ਨੌ ਨਿਤ ਨਾਮ ਨਿਦਾਨ ਇੱਕ ਥਾਈ ਤੋ ਬਾਹਰ ਕੈਠੇ ਕੈਂਠੇ ਜਾਇਓ ਇੱਕ ਕਣਕ ਅਨੇਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕੌ ਨਨ ਭਰਮ ਭੋ ਗੁਰ ਖੋਈ ਹੈ ਇਸ ਤੱਤ ਮਿਲਾਇਓ ਗੌੜੀ ਮਿਲ ਪੰਜਵਾਂ ਔਦ ਕਟੇ ਦਿਨ ਰਹਿ ਨਾਰੇ ਮਨ ਗੁਰੂ ਕਾ ਸੁਹਾਰੇ ਆਓ ਕਰੂੰ ਬੇਨੰਤੀ ਸੁਣੋ ਮੇਰੇ ਮਿੱਤਰ ਸੰਤ ਚਹਿਲ ਦੀ ਵੇਲਾ ਇਹਾਂ ਘੱਟ ਚਲੋ ਹਰ ਲਾਹ ਗਿਓ ਸੰਸੇਲਾ ਇਹ ਸੰਸਾਰ ਵਿਕਾਸ ਸੰਸੇਨੇ ਕਰਿਓ ਬ੍ਰਹਮ ਗਿਆਨੀ ਜਿਸੇ ਦੀ ਰਾਇਤੀ ਆਵੇ ਇਹ ਹਰ ਰਸ ਕਥ ਕਥਾ ਸੰਜਾਨੀ ਜਾਂ ਕੋ ਹੈ ਸੋ ਇਹ ਜੋ ਹਰ ਗੁੱਤੇ ਮਨੇ ਵਸੇਰਾ ਨਿਧੀ ਕਰ ਮਹਿਲ ਪਾਓ ਸੁਖ ਸਜੇ ਬਹੁ ਨ ਹੋਵੇ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਦਾਤੇ ਸ਼ਰਦਾ ਮਨ ਕੀ ਪੂਰ ਹੈ ਨਾਨਕ ਦਾਸ ਹੀ ਸੁਖ ਮੰਗ ਮੋਕੋ ਕਰ ਸੰਤਨ ਕੀ ਪੂਰ ਗੌੜੀ ਮਹਿਲਾ ਪੰਜਵਾਂ ਰਾਖ ਪ੍ਰਤਾਪ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹੋ ਪੰਚ ਵਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੈ ਅਰ ਬਹੁ ਸਤਾਵੈ ਆਇਓ ਸਰਨ ਤੁਹਾਰੇ ਕਲਕਤ ਹਾਰਿਓ ਅਨੇਕ ਬਹੁ ਭਾਂਤੀ ਛੋਡੇ ਕਤੂੰ ਨਾਹੀਂ ਏਕ ਬਾਤ ਸੁਣ ਤਾਂ ਕੀ ਓਠ ਸਾਧ ਸੰਗ ਮਿਟ ਜਾਹੀ ਕਰਕੇ ਰੁਪਾ ਸੰਤ ਮਿਲੇ ਮੋਹੇ ਨਿਤ ਤੈ ਤਿੰਨ ਤੈ ਧੀਰਜ ਪਾਇਆ ਸੰਤ ਮੰਤ ਸੰਤੀ ਮੰਤ ਜਿਉ ਮੋਹੇ ਨਿਰਭਉ ਗੁਰ ਕਾ ਸ਼ਬਦ ਸਮੁਖ ਕਮਾਇਆ ਜੀਤ ਲੈ ਓਏ ਮਹਾਂ ਵਿਸਾਦੀ ਸਹਿਜ ਸਹੇਲੀ ਬਾਣੀ ਕੌਣ ਹਨੁਮਨ ਪਿਆ ਪ੍ਰਗਾਸਾ ਪਾਇਆ ਪਦਮਨ ਬਾਣੀ ਗੌੜੀ ਮਲ ਪੰਜਵਾਂ ਉਹ ਬਿਨਾ ਤੀਰਾਇਆ ਨਿਰਭਉ ਸੰਗ ਤੁਮਾਰੇ ਵਸੇ ਇਹ ਡਰਨ ਕਹਾਂ ਤੇ ਆਇਆ ਰਹਾਓ ਏਕ ਮਹਿਲ ਤੂੰ ਉਹ ਹੈ ਅਫਾਰੋ ਏਕ ਮਹਿਲ ਨਿਵਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡ ਪ੍ਰਗਟਾ ਏਕ ਮਹਿਲ ਖਲ ਤੋਂ ਹੋਤਾ ਏਕ ਮਹਿਲ ਤੂੰ ਸਾਵ ਕਿਸ ਗਰਾਜੋ ਏਕ ਮਹਿਲ ਕਛੂ ਨਾ ਲਿੱਤਾ ਕਾਠ ਕੀ ਪੁੱਤਰੀ ਕਹਾਂ ਹਰੇ ਬਪਰੇ ਖਲਾਵਣ ਹਾਰੇ ਜਾਨੇ ਹਾਰੋ ਜਾਨੇ ਜੈਸਾ ਭੇਸ ਕਰ ਆਵੇ ਬਾਜੀਗਰ ਉਹ ਪੈਸੋ ਹੀ ਸਾਧ ਆਨੇ ਅਨੇਕ ਕੋਠੜੀ ਬਹੁਤ ਭਾਂਤ ਕਰੀਆ ਆਪ ਹੋਆ ਰਖਵਾਲਾ ਜੈਸੇ ਮਹਿਲ ਰੱਖ ਤੈਸੇ ਰਹਿਣਾ ਕਿਆ ਇਹ ਕਰੇ ਵਿਚਾਰਾ ਜਿਨ ਕਿਸਕੀਆ ਸੋਈ ਜਾਣੇ ਜਿਨ ਇਹ ਸਭ ਬਿਦ ਸਾਜੀ ਕਹੋ ਨਾਨਕ ਪਰੰਪਰਾ ਸਵਾਮੀ ਕੀਮਤ ਆਪਣੇ ਕਾਜੀ ਫੌੜੀ ਮਹਿਲ ਪੰਜਵਾਂ ਛੋੜ ਛੋੜ ਰੇ ਵਿਛਿਆ ਕੇ ਰਸੂਆ ਉਰਜ ਗਇਓ ਰੇ ਬਾਵਰ ਗਾਵਰ ਜਿਉਂ ਕਿਰਖੇ ਹਾਰਿਓ ਅਰੇ ਆਇਓ ਪਛੂਆ ਰਹਾਓ ਜੋ ਜਾਣੇ ਸੋ ਤੂੰ ਆਪਣੇ ਕਾਜੇ ਸੋ ਸੰਗ ਨਾ ਚਾਲੇ ਤੇਰੇ ਕਸੂਆ ਨਾਂਗੋ ਆਇਓ ਨਾਂਗ ਸਦਾਈ ਫੇਰ ਫਿਰਿਓ ਅਰ ਕਾਲ ਗਰੂਸੂਆ ਪੇਖ ਪੇਖਰੇ ਸੁੰਭ ਕੀ ਲੀਲਾ ਰਾਚ ਮਾਚ ਕਨ ਤਿਨਹੂੰ ਲਓ ਹਸੂਆ
ਚੀਜਤ ਦੋਰ ਦਿਨਸ ਅਰ ਲੈਣੀ ਜੀ ਕੇ ਕਾਜਨਾ ਕੀ ਨੂੰ ਕੁਛ ਗਾ ਕਰਤ ਕਰਤ ਇਵ ਹੀ ਮੇਰ ਧਾਨੋ ਹਾਰਿਓ ਕੁਤੇ ਤਨ ਖਨੀ ਸਨੂ ਕਿਨ ਸੁਆ ਜਿਉਂ ਮੋਯੋ ਨ ਮੋਹਨੀ ਬਾਲਾ ਉਸੇ ਕਟੇ ਨਾਹੀ ਰਚ ਰੁਚ ਚਸੂਆ ਜਗ ਐਸਾ ਮੋਏ ਗੁਰੇ ਦਿਖਾਇਆ ਤੋਂ ਸਰਨ ਪਰਿਓ ਤਦ ਗੁਰਸੂਆ ਮਾਰਗ ਪ੍ਰਭ ਕੋ ਸੰਤ ਬਤਾਵੋ ਚਿੜੀ ਦ੍ਰੀ ਨਾਨਕ ਦਾਸ ਭਗਤ ਹਰ ਜਸੂਆ ਬੜੀ ਮੇਲਾ ਪੰਜਵਾਂ ਤੁਝ ਬਿਨ ਕਹਿਣ ਕਹਾ ਹਮਾਰਾ ਤੁਝ ਬਿਨ ਕੌਣ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਧਾਰਾ ਰਹੋ ਅੰਤਰ ਕੀ ਤੂੰ ਹੀ ਜਾਨੀ ਤੁਮ ਹੀ ਸੱਜਣ ਸਹਿਲੇ ਸਰਬ ਸੁਖਾਂ ਮੈਂ ਤੁਝ ਤੇ ਪਾਏ ਹੇ ਠਾਕਰ ਅਗਰ ਤੋਲੇ ਵਾਰਨਾ ਠਾਕੂ ਤੁਮਰੇ ਰੰਗਾ ਗੁਣ ਵਿਧਾਨ ਸੁਖ ਦਾਤੇ ਅਗਮ ਅਗੋਚਰ ਪ੍ਰਭ ਨਾਸੀ ਪੂਰੇ ਗੁਰ ਕੇ ਜਾਤੇ ਜਾਤੇ ਭ੍ਰਮ ਭਉ ਕਾਟ ਕੀ ਕਰਨਿਆ ਕੇਵਲ ਜਪ ਤੇ ਹਮ ਹਮੇ ਮਾਰੀ ਜਨਮ ਮਾਰਨ ਕੋ ਚੁਕੇ ਸੰਸਾ ਸਾਹ ਸੰਗਤ ਨਗਰ ਸਾਰੀ ਚਰਨ ਪਸਾਰ ਕਰੂੰ ਗੁਰਸੇਵਾ ਵਾਰ ਜਾਊਂ ਅਲਖਵਰੀਆ ਜੈ ਪ੍ਰਸਾਦ ਇਹ ਭਉ ਜਲ ਤਰਿਆ ਨਾਨਕ ਜਨ ਨਾਨਕ ਪ੍ਰਭ ਸੰਗ ਮੁਖੀਆ ਸਾੜੀ ਮਤਲਬ ਪੰਜਵਾਂ ਤੁਝ ਬਿਨ ਕਵਣ ਰਜਾਵੇ ਸੋਹੀ ਤੇਰੋ ਰੂਪ ਸਗਲ ਦੇਖ ਸੁਮੋਹੀ ਰਾਓ ਸੁਰਗ ਪਿਆਲ ਮਿਰਤ ਭੂ ਮੰਡਲ ਸਰਵ ਸਮਾਨੋ ਏਕੋਹੀ ਸਿਵ ਸਿਵ ਕਰਤ ਸਗਲ ਕਰ ਜੋ ਰੈ ਸਰਵ ਮਾਇਆ ਠੱਕ ਤੇਰੀ ਹਜੋਹੀ ਪਤ ਪਾਵਨ ਠੱਕ ਨਾਮ ਤੁਮਾਰਾ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇ ਸਿਉ ਲਾਗ ਬਲੋਹੀ ਥੋੜੀ ਮਤਲਬ ਪੰਜਵਾਂ ਮਿਲੋ ਪਿਆਰੇ ਜੀਆਂ ਕੀ ਪ੍ਰਭ ਜੀਆਂ ਪ੍ਰਭ ਕੀਆਂ ਤੁਹਾਰਾ ਕੀਆ ਰਾਓ ਅਨੇਕ ਜਨਮ ਵੋ ਜੋਨੀ ਭਰਮਿਓ ਬਹੁਰ ਬਹੁਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਜਿਉ ਦਰਸ ਹਰ ਰਹਾਇਆ ਸੋਈ ਹੋਆ ਜੋ ਤਿਸ ਭਾਣਾ ਅਵਰ ਨਾ ਕਿ ਨਹੀਂ ਕੀਤਾ ਤੁਮਰੇ ਭਾਣੇ ਭਰਮ ਨ ਮੋਹ ਮੋਹਿਆ ਜਾਗਤ ਨਾਹੀਂ ਸੁੱਤਾ ਬਿਨੋ ਸੁਨੋ ਤੂੰ ਪ੍ਰਾਣ ਪਤ ਪਿਆਰੇ ਕਿਰਪਾ ਨਿਰਦ ਦਿਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥ ਅਨਾਥਾਂ ਕਰ ਪਿਤ ਪਾਲਾ ਪਿਤ ਪਾਲਾ ਜਿਸਨੋਂ ਤੁਮੇ ਦਿਖਾਇਓ ਦਰਸੁਨ ਸਾਧ ਸੰਗ ਪਾਛੇ ਕਰ ਕਿਰਪਾ ਤੁਰ ਦੇ ਸੰਤ ਕੀ ਸੁਖ ਨਾਨਕ ਇਹ ਵਾਛੇ ਗੜੀਆਂ ਬਣਿਆ ਹੋਂਕਾ ਤਾਂ ਕਹਿ ਬਲਹਾਰੀ ਜਾਂ ਕੇ ਕੇਵਲ ਨਾਮ ਉਧਾਰੀ ਰਹਾਓ ਮਹਿਮਾ ਤਾਂ ਕੀ ਚੇਤਕਨੀਆ ਜਨ ਪਾਰ ਬਣਾ ਰੰਗ ਰਿਆਤੇ ਸੁਖ ਸਹਿਜਾਨੰਦ ਸੰਗ ਪਹਿਨਾ ਸੰਗ ਉਨ ਸਮਸਰ ਆਵਰ ਨ ਦਾਤੇ ਜਗਤ ਉਧਾਰਨ ਸਹੀ ਗਾਏ ਜੋ ਜਨ ਤਤ ਪਿਆਸਾ ਉਨਕੀ ਸਰਨ ਪਰੇ ਸੋ ਤਰਿਆ ਸਾਹ ਸੰਗ ਸੰਤ ਸੰਗ ਪੂਰਨ ਆਸਾ ਤਾਂ ਕਹਿ ਚਰਨ ਪਰੋਂ ਤਾਂ ਜੀਵਾਂ ਜਨ ਕਹਿ ਸੰਗ ਨਿਰਾ ਨਿਹਾਲਾ ਭਗਤਨ ਕੀ ਰੀਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਨ ਆਵਦ ਜੋ ਜਿਸੇ ਸਭ ਕਿਛ ਯੁਗ ਮੈਂ ਕੱਟਿਆ ਨਾਮ ਨਦਾਨ ਸਦ ਨਪਤਨ ਨਿਰਮਲ ਇਹ ਨਾਨਕ ਹਰ ਗੁਣ ਧਨ ਖੱਟਿਆ ਗੌੜੀ ਮੇਲਾ ਪੰਜਵਾਂ ਜੋਗ ਜੁਗਤ ਸੁਣ ਆਇਓ ਗੁੱਤੈ ਮੋਹ ਕੋ ਸਤਿਗੁਰੂ ਸਭ ਬੁਝਾਇਓ ਬੁਝਾਇਓ ਰਹਾਓ ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਭੈ ਕਤਰਾ ਇੱਕ ਸਕ ਹੈ ਵਸ ਕੀ ਹੈ ਦਸ ਵਿਰਾਗਣ ਅਗਿਆ ਅਗਿਆਕਾਰੀ ਤਬ ਨਿਰਮ ਜੋਗੀ ਥੀਏ ਪਰਮ ਜਰਾਏ ਰਾਈ ਭੂਤਾ ਪੰਥ ਕਾ ਏਕ ਕਰ ਪਿਥਿਆ ਸਹਿ ਸੁਖ ਜਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲਿਖਿਆ ਰ ਜਾਂ ਪੋ ਨਾਹੀ ਤਹਾਂ ਆਸਨ ਬਾਂਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਅਰ ਰੱਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਬਟਭਾਗੀ ਪੇਠੇ ਮਾਇਆ ਕੇ ਬੰਧਨ ਕਾਟੇ ਸੇਵਾ ਪੂਜ ਕਰੂੰ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੇ ਗੜੀ ਮੇਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਈਏ ਧਿਆਈ ਲੈ ਮੀਠਾ ਹਾਰ ਔਖਦ ਜਾਂ ਕੋ ਗੁਰ ਦੀ ਆ ਤਾਂ ਕਿ ਨਿਰਮਲ ਕੀਤਾ ਰਹੋ ਅੰਧਕਾਰ ਮਿਟਿਓ ਆਤਨ ਫਿਰ ਗੁਰ ਸਭੀ ਦੀਪਕ ਪ੍ਰਗ ਪ੍ਰਗਟ ਭ੍ਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗ ਵਿਸਵਾਸਾ ਤਾਰੀ ਲਈ ਭਵ ਜਲ ਤਾਰੂ ਵਿਖੜਾ ਬਹੁਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਪਿਟਿਓ ਹਰ ਰੰਗਾ ਨਾਮ ਖਜਾਨਾ
ਭਲਤੀ ਪਾਇਆ ਮਨ ਤੰਤਰ ਕਰਾਏ ਨਾਨਕ ਹਰ ਜੀਓ ਕਾ ਤਾਂ ਕੀ ਉਹ ਕੋ ਦੇਵੇ ਜਾਂ ਕੋ ਹੁਕਮ ਮਨਾਏ ਗੁਰ ਮਿਲ ਪੰਜਵਾਂ ਦਇਆ ਮਾਇਆ ਕਰ ਪਾਰਹਾਣ ਪਤੰਗੁਰੇ ਮੋਹਿ ਨਾਥ ਸਰਨ ਪ੍ਰਭ ਤੋਰੀ ਅੰਧ ਧੂਪ ਮੈਂ ਹਾਥ ਦੇਆ ਕੋ ਪੁੱਛੂ ਸਿਆਣਵ ਕਥਾ ਮੋਰੀ ਰਹਾਓ ਕਾਰਨ ਕਰਾਵਨ ਸਭ ਕਿਛ ਤੁਮ ਹੀ ਤੁਮ ਸਮਰੱਥ ਨਾਹੀ ਅਨਹੋਰੀ ਤੁਮਰੀ ਗੱਤ ਮਿੱਤ ਤੁਮ ਹੀ ਜਾਣੀ ਸੇ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੇ ਜੈ ਜੈਸੇ ਦਿਸ ਓ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਸ ਨਾਹੀ ਏਕ ਜਨ ਕਈ ਕਈ ਮੈਂ ਤੁਲਾਕ ਪ੍ਰੋਰੀ ਜਾਂ ਕਹਿ ਹੀਰੇ ਪ੍ਰਗਟ ਪ੍ਰਭ ਹੋਆ ਆਂਦਨ ਕੀ ਤੁਮ ਰਸਨ ਰਮੋਰੀ ਤੁਮ ਸਮਰੱਥ ਅਪਾਰ ਅਤ ਉੱਚ ਸੁਖ ਦਾਤੇ ਪ੍ਰਭ ਪ੍ਰਾਣ ਅਧੋਰੀ ਨਾਨਕ ਕਹੋ ਪ੍ਰਭ ਕੀ ਜੇ ਕਿਰਪਾ ਉਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਲ ਪੰਜਵਾਂ ਤੁਮ ਹਰ ਸੰਤ ਛੇਤੀ ਰਾਤੇ ਸੰਤੋ ਨਿਵਾਹ ਲੇ ਮੋਹ ਕੋ ਪੁਰਖ ਦਾਤੇ ਓੜ ਪਹੁ ਚਾਵੋ ਦਾਤੇ ਰਾਓ ਤੁਮਰਾ ਮਰਨ ਤੁਮ ਹੀ ਜਾਣਿਆ ਤਮ ਪੂਰਨ ਪੁਰਖ ਵਧਾਤੇ ਰਾਖੋ ਸਰਨ ਅਨਾਥ ਦੀਨ ਕੋ ਕਰੋ ਕਹਮਾਰੀ ਗਤੇ ਤਰਨ ਸਾਗਰ ਬਹੁਤ ਚਰਨ ਤੁਮਾਰੇ ਤੁਮ ਜਾਣੋ ਆਪਣੇ ਸਾਪਤੇ ਕਰਕੇ ਪੱਜ ਰਾਖੋ ਸੰਗੇ ਤੇ ਤੇ ਪਾਰ ਪੁਰਾਤੇ ਈਤ ਯੂਤ ਪ੍ਰਾਪ ਤੁਮ ਸਮਰਥਾ ਸਭ ਕਿਛ ਤੁਮਰੇ ਹੱਥੇ ਐਸਾ ਨਿਦਾਨ ਦੇ ਮੋਖ ਹੋ ਹਰ ਜਨ ਚਲੇ ਅਮਾਰੇ ਸਾਥੇ ਨਿਰਗੁਣਿਆਰੇ ਕੋ ਗੁਣ ਕੀਜੇ ਨਾਮ ਮੇਰਾ ਮਨ ਜਾਪੇ ਸੰਤ ਪਸਾਰ ਨਾਨਕ ਹਰ ਪੇਟੇ ਮਨ ਤਨ ਸੀਚ ਪ੍ਰਤਾਪੇ ਗੌੜੀ ਮਲਪੰਨਾ ਸਹਿਜ ਸਮਾਇਓ ਦੇਵ ਮੋਕੋ ਸਤੁਰ ਪੈ ਦਿਆਲ ਦੇਵ ਰਾਓ ਕਾਟ ਦੇਵ ਜੀ ਕੀ ਅਸਰੋ ਸੰਤਨ ਤਲ ਸਹਿ ਲਾਇਓ ਏਕ ਨਾਮ ਕੋ ਤਿਓ ਪੁਜਾਰੀ ਮੋਕੋ ਅਚਰਜ ਗੁਰ ਦਿਖਾਇਓ ਭਿਓ ਪੁਰ ਪ੍ਰਦਾਸ ਸਭ ਜਰੀਆ ਗੁਰ ਗਿਆਨ ਮਨੇ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਪ੍ਰਿਪਿਆ ਅੰਨ ਪੈ ਠਹਿਰਾਇਓ ਮਨ ਅਗਿਆ ਸਭ ਸੁਖ ਪਾਏ ਦੁੱਖਾਂ ਉਠਾਓ ਗਵਾਇਓ ਜਿਉਂ ਸੋ ਪ੍ਰਸੰਨ ਪੈ ਪ੍ਰਭ ਸਤਿਗੁਰ ਸਭ ਅਨਹਦ ਆਨੰਦ ਰੂਪ ਦਿਖਾਇਓ ਨਾ ਕਿਛ ਆਵਤ ਨਾ ਕਿਛ ਜਾਵਤ ਸਭ ਖੇਲ ਕੀਓ ਤਾਂ ਹਰ ਰਾਇਓ ਕੌਣ ਅਗਮ ਅਗਮ ਹੈ ਅਗਮ ਹੈ ਠਕ ਕਲਪ ਠੀਕ ਹਰ ਨਾਇਓ ਗੁੜੀ ਪੰਨਾ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਕੀ ਤਾਂ ਕੀ ਹੋਟ ਬੀਜੇ ਰੇ ਜਿਨ ਧਾਰੇ ਫੰਡ ਫੰਡ ਹਰ ਤਾਂ ਕੇ ਨਾਮ ਜਪ ਬੀਜੇ ਰੇ ਰਹਾਓ ਮਨ ਕੀ ਮਤ ਤਿਆਗੋ ਹਰਜਨ ਹੁਕਮ ਬੂ ਸੁਖ ਪਾਈਏ ਰੇ ਜੋ ਪ੍ਰਭ ਕਰੇ ਸੋਈ ਪਲ ਭਗ ਮਾਨੋ ਸੁਖ ਦੁੱਖ ਉਹੀ ਧਿਆਈਏ ਰੇ ਕੋਟ ਪੱਤਰ ਤਾਂ ਉਧਰੇ ਖਿਨ ਮੈਂ ਕਰਤੇ ਵਾਰ ਨਾ ਲਾਗੇ ਰੇ ਦੀਨ ਦਰਦ ਦੁੱਖ ਭੰਜੂ ਸਾਮੇ ਜਿਉਂ ਜਿਸ ਭਾਵੇ ਤਸੇ ਨਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਿਤ ਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦਿੰਦੇ ਟੁੱਟ ਨਿਹਾਨੀ ਤਿਸ ਕਰਤੇ ਪੂਰ ਰਿਹੋ ਰਤਨਾਗਰ ਰੇ ਜਾਤਕ ਜਾਂਚੇ ਨਾਮ ਤੇਰਾ ਸਾਮੀ ਘੱਟ ਘੱਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਕਰਨਾਈ ਜਾਂ ਤੇ ਵਥਾ ਨਾ ਕੋਈ ਰੇ ਇੱਕ ਓਂਕਾਰ ਸਤਿਗੁਰਾ ਗੌੜੀ ਪੂਰੀ ਮਿਲਾ ਪੰਜਵਾਂ ਹਰ ਹਰ ਕਬੂ ਨਾ ਮਨੋ ਵਸਾਰੇ ਇਹਾਂ ਉਹਾਂ ਸਰ ਸੁਖਦਾਤਾ ਸਗਲ ਕਰਾ ਪ੍ਰਿਤ ਪਾਲੇ ਪ੍ਰਿਤ ਪਾਲੇ ਰਹਾਓ ਮਹਾਂਕਾਸ਼ਟ ਘਾਟੇ ਵਿਸਿੰਨ ਭੀਤਰ ਰਸਨਾ ਨਾਮ ਸਿਤਾਰੇ ਸੀਤਲ ਸਾਂ ਸੁਖ ਹਰ ਸਰਨੇ ਜਲਤੀ ਅਗਨ ਨਿਵਾਰੇ ਗਰਵ ਕੁੰਡ ਨਾਨ ਨਰ ਕੁਲਤੇ ਰੱਖੇ ਪਵਜਲ ਪਾਰ ਉਤਾਰੇ ਚਰਨ ਕਮਲ ਅਰਾਧਤ ਮਨ ਮੈਂ ਜਮ ਕੀ ਤਾਂ ਸੁਧਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਉੱਚਾ ਕੰਮ ਪਾਰੇ ਗੁਣ ਗਾਵਤ ਤਾਵਤ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕਰੋ ਲੋ ਮੋਹੇ ਮਨ ਲੋਈਨੋ ਨਿਰਗੁਣ ਤੇਜ ਉਤਾਰੇ ਕਰ ਕਿਰਪਾ ਆਪਣੇ ਨਾਮ ਦੀਜੇ ਆਪਣਾ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧੂ ਲਿਹਾਰੇ ਓਂਕਾਰ ਸਤਿਗੁਰਾ ਗੁੜੀ ਚੈਤੀ ਮਹਲਾ ਪੰਜਵਾਂ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗ ਜਪ ਹਰ ਇੱਕ ਸਿਨਾ ਰਹਾਓ ਸੁਤ ਸੰਤਾਪ ਬੰਤ ਬਨੋਦ ਛੁੜ ਗਏ ਬਹੁ ਲੋਗ ਪਲ ਲੋਗ ਭੋਗ ਹੈ ਵਰਗੈ ਰਾਗ ਰੰਗ ਤਿਆਗ ਚਲਿਓ ਹੈ ਮੂੜ ਨੰਗ ਚੂਆ ਚੰਦਨ ਦੇ ਫੁਲ ਫਲੂਆ ਸੋ ਤਨ ਧਰ ਸੰਗ ਰਲੂਆ ਮੋਹੇ ਮੋਹਿਆ ਜਾਣੇ ਦੂਰ ਹੈ ਕੋਹ ਨਾਨਕ ਸਾਹ ਦੂਰ ਹੈ ਗੌੜੀ ਮਤਲਬ ਪੰਜਵਾਂ ਮਨ ਧਰ
ਤਰਵੈ ਹਰ ਨਾਮ ਨੋ ਸਾਗਰ ਲਹਿਰ ਸੰਸਾ ਸੰਸਾਰ ਗੁਰ ਬਹੁਤ ਪਾਰ ਗ੍ਰਾਮੋ ਰਹਾਉ ਕਲ ਕਾਲਖ ਅਧਿਕਾਰੀਆਂ ਅਜੇ ਆਰੀਆਂ ਗੁਰ ਗਿਆਨ ਦੀਪਕ ਉਜੇ ਆਰਿਆ ਬਿਖ ਵਿਖਿਆ ਪਸਰੀ ਅਤ ਕਨੀ ਉਬਰੇ ਜਪ ਜਪ ਹਰਗੁਨੀ ਮਤ ਵਾਰੋ ਮਾਇਆ ਹੋਇਆ ਗੁਰ ਪੇਟਤ ਭਰਮ ਭੋਖ ਹੋਇਆ ਕਹੋ ਨਾਨਕ ਆਇਆ ਘੱਟ ਘੱਟ ਨਗਰੀ ਆਇਆ ਗੌੜੀ ਮਹਿਲਾ ਪੰਜਵਾਂ ਦੀਵਾਨ ਹਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰ ਏਕ ਰਹਾਓ ਨਿਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮੇਰੇ ਪੰਚ ਵਿਖਾਦੀਆਂ ਗੁਰ ਕਿਰਪਾ ਤੇ ਗੱਲ ਸਾਧਿਆ ਵਕ ਸ਼ੀਸ ਵਜੋ ਮਿਲ ਏਕ ਨਾਮ ਸੁਖ ਸਹਿਜ ਆਨੰਦ ਵਿਸਰਾਮ ਪ੍ਰਭ ਕੇ ਚਰਨ ਸੇ ਭਲੇ ਨਾਨਕ ਤਿੰਨ ਮੁਖ ਉਜਲੇ ਗੁੜੀ ਮਹਿਲਾ ਪੰਜਵਾਂ ਜੀ ਰੇ ਓਲਾ ਨਾਮ ਕਾ ਆਵਰਨ ਜੇ ਕਰਨ ਕਰਾਵਣੋ ਤਿੰਨ ਮੈਂ ਉਹ ਭੋ ਹੈ ਜਾਮ ਕਾ ਰਹਾਓ ਅਵਰ ਜਤਨ ਨਹੀਂ ਪਾਈਏ ਵੱਡੇ ਭਾਗ ਕਰ ਝਾਈਏ ਲਾਖ ਇੱਕ ਮਤੀ ਜਾਣੀਏ ਅੱਗੇ ਚੱਲ ਨਹੀਂ ਮਾਨੀਏ ਅਹੰਗ ਬੁੱਧ ਕਰਮ ਕਰਮਾਵਨੇ ਗ੍ਰਹਿ ਵਾਲੂ ਨੀਰ ਹਾਵਨੇ ਪ੍ਰਭ ਕਿਰਪਾਲ ਕੇ ਪਤਰੇ ਨਾਮ ਨਾਨਕ ਸਾਧੂ ਸੰਗ ਮਿਲੇ ਗੌੜੀ ਮਹਿਲਾ ਪੰਜਵਾਂ ਵਾਰਨੇ ਬਲਹਾਰਨੇ ਲਖਵਰੀਆ ਨਾਮੋ ਹੈ ਨਾਮ ਸਾਹਿਬ ਕੋ ਪ੍ਰਾਣ ਅਧਰੀਆ ਰਹੋ ਕਨਕ ਰਾਵਣ ਤੂੰ ਹੀ ਇੱਕ ਜੀ ਜਾਤੀ ਤੂੰ ਹੀ ਟੇਕ ਰਾਜ ਜੋਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣੀ ਈਹਾਂ ਊਹਾਂ ਤੂੰ ਰੱਖੇ ਗੁਰ ਕਿਰਪਾ ਤੇ ਕੋਕ ਲਖੇ ਅੰਤਰਜਾਮੀ ਪ੍ਰਭ ਸਾਜਾਨ ਨਾਨਕ ਤੁਕੀਆ ਤੂੰ ਹੀ ਤਾਣ ਗੁੜੀ ਮਹਿਲਾ ਪੰਜਵਾਂ ਹਰ ਹਰ ਹਰ ਅਰਾਧੀਏ ਸਤਸੰਗ ਹਾਰ ਮਨ ਵਸੇ ਭਰਮ ਮੋਹ ਭੋ ਸਾਧੀਏ ਰਹੋ ਵੇਦ ਪੁਰਾਣ ਸਿਮਰਤ ਭਰੇ ਸਭ ਊਚ ਬਿਰਾਜਤ ਜਨ ਸੁਨੇ ਸਗਲ ਸਥਾਨ ਪੈ ਪੀਤ ਕੀਨ ਰਾਮ ਸੇਵਕ ਹੈ ਪੈ ਰਹਿਤ ਕੀਨ ਲੱਖ ਚੁਰਾਸੀ ਜੁਨ ਫਿਰੇ ਗੋਬਿੰਦ ਲੋਕ ਨਹੀਂ ਜਨਮ ਰਹੇ ਬਲ ਬੁੱਧ ਸਿਆਨਪੁਮ ਹੋਮੇ ਮਹ ਰਹੀ ਹਰ ਸਾਧ ਸਰਨ ਨਾਨਕ ਗਹੀ ਗੁੜੀ ਮਿਲ ਪੰਨਾ ਮਨ ਰਾਮ ਨਾਮ ਗੁਣ ਗਾਈਏ ਨੀਤ ਨੀਤ ਹਰ ਸੇਵੀਏ ਸਾਧ ਸਾਧ ਸਾਧ ਧਿਆਈਏ ਰਹਾਓ ਸਾਧ ਸੰਗ ਸੰਤ ਸੰਗ ਹਰ ਮਨ ਵਸੇ ਦੁੱਖ ਦਰਦ ਅਨੇਰਾ ਭਰਮ ਨਸੇ ਸੰਤ ਪ੍ਰਸਾਦ ਹਰ ਜਪੀਏ ਜੋ ਸੋ ਚੰਦ ਦੁੱਖ ਨਾ ਵਿਆਪੇ ਜਾਂ ਕੋ ਗੁਰ ਹਰਮੰਤ ਦੇ ਸੋ ਉਭਰਿਆ ਮਾਇਆ ਅਗਨ ਤੇ ਨਾਨਕ ਪਾਉ ਪ੍ਰਭ ਮਾਇਆ ਕਰ ਮੇਰੇ ਮਨ ਤਨ ਵਸੇ ਨਾਮ ਹਰ ਗੌੜੀ ਮਹਿਲਾ ਪੰਜਵਾਂ ਰਸਨਾ ਜਪੀਏ ਹਾ ਏਕ ਨਾਮ ਇਹਾਂ ਸੁਖ ਅਨੰਦ ਕਨਾ ਅਗੇ ਜੀ ਕੈ ਸੰਗ ਕਾਮ ਰਹੋ ਕਟੀਏ ਤੇਰਾ ਅਹੰਗ ਰੋਗ ਤੂੰ ਗੁਰਪ੍ਰਸਾਦ ਕਰ ਰਾਜ ਵਿਯੋਗ ਹਰ ਰਸ ਜਿਨ ਜਿਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਥੀਆਂ ਹਰ ਵਿਸਰਾਮ ਨਿਧ ਪਾਇਆ ਸੋ ਬੋਹਰ ਨਾ ਕਤਹੀ ਧਾਇਆ ਹਰ ਹਰ ਨਾਮ ਜਾ ਕੋ ਗੁਰਦੀਆ ਨਾਨਕ ਤਾਂ ਕਾ ਭੋ ਗਿਆ ਗੌੜੀ ਮਹਿਲਾ ਪੰਜਵਾਂ ਜਾ ਕੋ ਵਿਸਰੇ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗ ਮਿਲ ਹਰ ਰਵੇ ਸੇ ਗੁਣੀ ਗਹੀਰ ਰਹਾਉ ਜਾ ਕੋ ਗੁਰਮੁਖਰ ਦੇ ਗੁਰ ਬੁੱਧ ਤਾਂ ਕੈ ਕਰ ਤਲ ਨਾਮ ਨਿਧ ਸਿੱਧ ਜਾਂ ਜਾਣੇ ਹਰ ਪ੍ਰਭ ਤਨੀ ਕਿਛ ਨਾਹੀ ਤਾਂ ਕੈ ਕਮੀ ਕਰਨੇ ਹਰ ਪਛਾਣਿਆ ਸਰ ਸੂਖ ਰੰਗ ਮਾਣਿਆ ਮਾਣਿਆ ਹਰ ਤਨ ਜਾ ਕੇ ਗ੍ਰਹਿ ਵਸੇ ਕਹੁ ਨਾਨਕ ਤਿਨ ਸੰਗ ਦੁੱਖ ਨਸੈ ਕੌੜੀ ਮਹਿਲਾ ਪੰਜਵਾਂ ਗਰਭ ਵਡੋ ਮੂਲ ਇਤਨੋ ਰਹਿਣ ਨਹੀਂ ਗਹੁ ਕਿਤਨੋ ਰਹੁ ਵਿਵਾਰਜਿਤ ਦੇਗ ਸੰਤਨਾ ਆਹੂੰ ਸਿਰ ਸਿਉਂ ਰੇ ਹਿਤਨੋ ਰਹਾਰ ਜਾਰ ਜੂਹਾ ਵਿਦੇ ਇੰਦਰੀ ਵਸ ਲੈ ਜਿਤਨੋ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚੰਨ ਕਮਲ ਰੰਗ ਰਿਤਨੋ ਠਾਕੁਰ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਜਿਤਨੋ ਗੌੜੀ ਮਹਿਲਾ ਪੰਨਾ ਮੋਹੇ ਦਾ

0: ચાર્થ પ્રાપ્ત કરી ગુણગાવા સાર ન પરે ઓછા કરવી ધીર તેને દેખ મેરા મન તીરા એક ટેક એકો અધાર જ્ઞાન ખર કઈ લાગા કાર ઘોડી મને પણ હૈ કોઈ એસા હમે તેર કોરે ઇસ મિટ્ટી તે એ મન મુય હો રે રા આજ્ઞા કી ની મનુખ પયા જો નાહી સો લોરે રૈણ અંધારી કદા તારિયા કમન જુગત જિત ભોરે ભરમ તો ભ્રમ તો હાર્યો હાર્યા ઇનક દીદી કર તું તોરે કહો નાનક પાપઈ સાધ સંગ નિધ મૂરે ઘોડી મેલો પંજા ચિંતા મન કરણા મેં રાવ દીન દયાલ પાર બ્રહ્મ જા કહે સિમરન સુખ પૈ અકાળ પુરખ અગા ગુર સુનત જસો કોટ અગ કહે કૃપા નિધ પ્રભ મયા તાર નાનક હર હર નામ લે ઘોડી મેલો પંજા मेरे मन सरन प्रभु सुख पाए जा दिन बिसरे प्राण सुखदाता सो दिन जात लोह जाय रहो एक रायण के पहुन तुम आए बहुत जुग आस बधाए गृह मंदिर संपे जो दिखे ज्यो तरवर की छाए तन मेरा संपे सब मेरी बाग मिलख सब जाए देवन हरा बिसरो ठाकुर सिंह में जो होत पराए पहरे बाबा वागा ए कर शिनाना चोआ चंदन लाए निरपो नहीं कर नहीं किया ज्यो हस्ती न आए जो होए कृपाल ता सतु मिले सब सुख हर के नाए मुक्त पया बंधन गुर खुले जन नानक हर गुण गाए गौड़ी मेला पंजवा मेरे मन गुर गुर गुर गुर सदा करिए रतन जन्म सफल गुर किया नथन कहो बलहरिये राओ जिते सास ग्रास मन लेता ते कही गुण गाइये ज्यों होए दयाल सतगुरु अपना ता ए मत बुद्ध पाइये मेरे मन नाम लै जम बंद ते छूटे सर्व सुखा सुख पाइये सेव स्वामी सतगुरु दाता मन बन चित फल पाइये नाम बिच मीत सुत करता मन संग तुम तहारे चाले कर कृपा सतगुरु अपने की गुरते पाइये पाले गुर कृपाल कृपा प्रपतारी बिनसे सवर संदेसा नानक सुख पाया हर कीर्तन मिट्यो सगल कलेसा एक ओंकार सतगुरु प्रसाद राह गौड़ी महला पंजवा कृष्णा बिले जी ही की बुद्धि रे हे राव कोट जोरे लाख करोरे मन ना हो रे परे परे गुरु जी हे सुंदर नारी निक प्रकारी पार ग्रह विकारी बड़ा भला नहीं तुझी है अनेक बंधन माया प्रमत परमाया गुण निध नहीं गाया मन बिखे ही मैं लुजी है जहाँ को रहे कृपा करे जीवत सोई मरे साध संग में आतरे नानक सो जन दर हर सिद्धी है बड़ी मेला पंजवा सब हूँ को रस हर हो रहो काहू जो काहू को काहू ज्ञान काहू भैन काहू हो गांड तर हो काहू जाप काहू ताप काहू पूजा होम नेम काहू हो गौन कर हो काहू तीर काहू नीर काहू भेद विचार नानका भगत प्रै हो घोड़ी मल्ला पंजवा गुण कीर्तन निज मोरी रहाओ तू ही रस तू ही रस तू ही रूप तू ही रंग आस ओट प्रव तोरी तू ही मान तू ही तान तू ही पत तू ही प्राण गुर तुती लै जोरी तू ही ग्रह तू ही बने बन तू ही गाओ तू ही सुन है तू ही सुन है नानक नेर नेरी गौड़ी मेला पंजवा मां मातो हर रंग मातो रहाओ ओही पियो ओही खियो गुरे दियो दान पियो वाहू त्यों मन रातो ओही पाठी ओही पोचा ओही प्यारो ओही रुचा मन ओहो सुख जातो सह केल आनंद खेल रहे फिर पै मेल नानक प्रसाद प्रातो एक ओंकार सतगुरु प्रसाद राह घोड़ी मालवा महला पंजवा हर नाम ले तमीता ले हा आगे बिख पंथ प्रयान रहो सेवत सेवत सदा सेव तेरे संग बस है काल कर सेवा तू साल की हो काट्यो जम कब्याल होम जग तीर्थ किए बिच होमे बदे बकार नरक सुरग दुए पुंचना हुए बहर बहर अवतार थेपुरी पर ब्रह्म इंद्रपुरी नहचल को थाओ नाहे बिन हर सेवा सुख नहीं हो ताकत आवे जाहे जय सो ਗੁਰ ਉਪਦੇਸ਼ ਬੈ ਤੈਸੋ ਕਿਹਾ ਪਕਾਰ ਨਾਨਕ ਕਹਿ ਸੁਣੇ ਮਨਾ ਕਰ ਕੀਰਤਨ ਹੋਏ ਆਧਾਰ ਇੱਕ ਓਂਕਾਰ ਸਤਾਰਾ ਗੁੜੀ ਮਾਲਾ ਮਹਲਾ ਪੰਜਵਾਂ ਪਾਇਓ ਥਾਲ ਬਾਲ ਸੁਖਰੇ ਹਰਖ ਸੋਗ ਹਾਨ ਮਿਰਤ ਦੁੱਖ ਸੁਖ ਚਿੱਤ ਸਿਮਰਤ ਗੁਰ ਮਿਲੇ ਰਾਓ ਜਿਉਂ ਲੋ ਹੋਂ ਕਿਛ ਸੋਚੋ ਚਿਤਵੋ ਤੋਂ ਲੋ ਦੁਖਨ ਭਰੇ ਜਿਉਂ ਕਿਰਪਾਲ ਗੁਰ ਪੂਰਾ ਪੇਟਿਓ ਤੋਂ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹੋ ਪੀਏ ਚੇਤੇ ਬੰਦ ਭਰੇ ਜਿਉਂ ਸਾਧੂ ਕਰ ਮਸਤਕ ਚਿਰਿਓ ਤਬ ਹਮ ਮੁਕਤ ਪਏ ਜਿਉਂ ਲੋ ਮੇਰੋ ਮੇਰੋ ਕਰਤੋ ਤੋਂ ਲੋ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਹੋ ਸੋਏ ਜਿਉਂ ਲੋ ਪੋਟ ਉਠਾਈ ਚੱਲਿਓ ਤੋਂ ਲੋ ਡਾਨ ਭਰੇ ਪੋਟ ਡਾਰ ਗੁਰਪੂਰਾ ਮਿਲਿਆ ਤੋਂ ਨਾਨਕ ਨਿਰਪੈ ਗੌੜੀ ਮਹਲਾ ਮਾਲਾ ਮਹਲਾ ਪੰਜਵਾਂ ਭਾਵਨ ਤਿਆਗਿਓ ਰੀਤ ਤਿਆਗਿਓ ਤਿਆਗਿਓ ਮੈਂ ਗੁਰਮਿਲ ਤਿਆਗਿਓ ਸਰਵ ਸੁਖ ਆਨੰਦ ਮੰਗਲ ਰਸ ਮਾਨਿਓ ਗੋਬਿੰਦ ਆਗਿਓ ਰਹਾਉ ਮਾਨ ਅਪਮਾਨ ਦੋਹੂੰ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨਾ ਆਪਤ ਦੁਖਾ ਰੰਗ ਠਾਕਰੋ ਲਾਗਿਓ ਬਾਸ ਬਾਸਰੀ ਇੱਕੋ ਸਮੇ ਉਦਿਆਨ ਦ੍ਰਿਸ਼ਟ ਲਾਗਿਓ ਨਿਰਭਉ ਪੈ ਸੰਤ ਬ੍ਰਹਮ ਡਾਰਿਓ ਪੂਰਨ ਸਰਭਾਗਿਓ ਜੋ ਕਿਛ ਕਰਤੇ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਾਂ ਨਾਨਕ ਓੜ ਤੁਹਾਰੀ ਭਰਿਓ ਆਇਓ ਸਰਨ ਸੰਨਾਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨਾ ਲਾਗਿਓ ਬੜੀ ਮਾਲਾ ਮਹਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸ਼ੀਤਲ ਮਨ ਸ਼ੀਤਲ ਥੀਆ ਸਤਿਗੁਰ ਸਭ ਸੁਣਮਾਇਆ ਰਹਾਓ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰ ਮਸਤ ਗੁਰ ਪੂਰੇ ਸਾਧਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਗਾਏ ਰਹੇ ਰਿਦ ਅੰਤਰ ਡੋਲਨ ਤੇ ਅਬ ਚੁੱਕੇ ਅਖੋਟ ਖਜ਼ਾਨਾ ਸਤਿਗੁਰ ਦੀ ਅਟੋਟ ਨਹੀਂ ਰੇ ਮੁਕੇ ਅਚਾਰਜ ਏਕ ਸੁਨੋ ਰੇ ਪਾਈ ਗੁਰ ਐਸੀ ਬੁੱਝ ਬਜਾਈ ਲਾਏ ਪਾਦਾ ਠਾਕੁਰ ਤੋਂ ਭੇਟਿਓ ਤੋਂ ਬਿਸਰੀ ਤਾਤ ਪਰਾਈ ਕਰਿਓ ਕਹੋ ਨਾ ਜਾਈ ਇਹ ਅਚੰਭੋ ਸੋ ਜਾਣੇ ਜਿਨ ਚੱਖਿਆ ਕਹੋ ਨਾਨਕ ਸੱਚ ਪੈ ਬਿਗਾਸਾ ਗੁਰ ਨਦਾਨ ਦੇ ਲੈ ਰੱਖਿਆ ਗੌੜੀ ਮਾਲਾ ਮਹੱਲਾ ਪੰਜਵਾਂ
1: ਗੌੜੀ ਮਾਲਾ ਮਹੱਲਾ ਪੰਜਵਾਂ ਉਭਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਣੀ ਰਹਾਉ ਸਾਸਤ ਸਿਮ੍ਰਿਤ ਬੇਦ ਵਿਚਾਰੇ ਮਹਾਂਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨਹੂੰ ਲਹਿਆ ਤੀਨ ਪਵਨ ਕੀ ਲਖਮੀ ਜੋਰੀ ਬੂਜਤ ਨਾਹੀ ਲਹਿਰੇ ਬਿਨ ਹਰ ਭਗਤ ਕਹਾ ਚਿਤੇ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਿਕ ਬਿਲਾਸ ਕਰਤ ਮਨਮੋਹਨ ਪੂਰਨ ਹੋਤ ਨਾ ਕਾਮਾ ਜਲ ਤੋ ਕਬੂ ਨ ਬੂਝਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹ ਸਾਧ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਕੋ ਇਹ ਬਿਦ ਕੋ ਸਮਝਾਵੈ ਕਰਤਾ ਹੋਏ ਜਨਾਵੈ ਰਹਾਉ ਅਨਜਾਨਤ ਕਿਛੇ ਇਨਹੇ ਕਮਾਨੋ ਜਪ ਤਪ ਕਛੂ ਨਾ ਸਾਧਾ ਦਹਿ ਦਿਸ ਲੈ ਇਹੋ ਮਨ ਦੌਰਾਇਓ ਕਵਨ ਕਰਮ ਕਰ ਬਾਧਾ ਮਨ ਤਨ ਧਨ ਭੂਮਿਕਾ ਠਾਕੁਰ ਹਉ ਇਸਕਾ ਇਹ ਮੇਰਾ ਭਰਮ ਮੋਹ ਕਛ ਸੂਝਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਛੂ ਨਾ ਹੋਤਾ ਜਬ ਇੱਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ ਆਪਣੇ ਕਰਤਵ ਆਪੇ ਜਾਣੈ ਜਿਨ ਇਹ ਰਚਨ ਰਚਾਇਆ ਕਹੋ ਨਾਨਕ ਕਰਨਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਬ ਤਬ ਸੰਜਮ ਕਰਮ ਕਮਾਣੇ ਇਹ ਓ ਰਹਿ ਮੂਸੇ ਰਹਾਓ ਬਰਤਨੇ ਸੰਜਮ ਮੈਂ ਰਹਿਤਾ ਤਿਨਕਾ ਆੜ ਨਾ ਪਾਇਆ ਆਗਿਆ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੈ ਠੌਰ ਨਾ ਪਾਵੈ ਊਹਾ ਕਾਮ ਨਾ ਆਵੈ ਇਹ ਬਿਦ ਉਹ ਲੋਕ ਲੋਗਨ ਹੀ ਪਤੀ ਆਵੈ चतुर वेद मुख बचनी उचरै आगे महल ना पाइए बूझै नाही एक सुधाखर ओह सगली झाक चखाइए नानक है तो एहो बिचारा जे कमावै सो पार ग्रामी गुर सेवो अर नाम त्यावो त्यागो मनो गुमानी गौड़ी महल माला पंजवा माधो हर हर हर मुख कहिए हम ते कछु न होवत स्वामी हम ते कछु न होवै स्वामी ज्यो राखो त्यो रहिए रहाओ क्या किच करे के करने हारे क्या किच करे के करने हारा क्या इस हाथ बिचारे जित तुम लाभ होते।

ਪੰਜਵਾਂ ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮਾ ਰਹਾਓ ਰਾਮ ਗੋਬਿੰਦ ਜਪੇ ਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ ਕਿਉ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲਗੀਐ ਜੀਵੀਐ ਭਵ ਜਲ ਪਾਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ।

ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ, ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ। ਅੰਚਲ ਗਹਿ ਕੈ ਸਾਧਕਾ ਤਰਣਾ ਇਹ ਸੰਸਾਰ, ਪਾਰ ਬ੍ਰਹਮ ਆਰਾਧੀਐ ਉਧਰੈ ਸਭ ਪਰਵਾਰ।

ਬਿਖ ਬੈਣੀ ਬਿਨ ਸਭ ਦੇ ਮੂਠੇ ਦਿਨ ਰਹਿਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋਹੇ ਸਕੈ ਗੁਣ ਗਾਏ ਨਾਨਕ ਗੁਰਮੁਖ ਸਬਦ ਸਮਾਏ ਗੌੜੀ ਮਹੱਲਾ ਪਹਿਲਾ ਬੋਲੇ ਸਾਚ ਮਿਥਿਆ ਨਹੀਂ ਰਾਈ ਚਾਲੇ ਗੁਰਮੁਖ ਹੁਕਮ ਰਜਾਈ ਰਹੇ ਅਤੀਤ ਸੱਚੇ ਸਰਣਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕਹੋ ਆਵਤ ਜਾਵਤ ਦੁਖ ਮੋਹੈ ਰਹਾਉ ਅਪਿਓ ਪੀਓ ਅਕਥ ਕਥ ਰਹੀਐ ਨਿਜ ਕਰ ਬੈਸ ਸਹਿਜ ਘਰ ਲਹੀਐ ਹਰ ਰਸ ਮਾਤੇ ਇਹੋ ਸੁਖ ਕਹੀਐ ਗੁਰਮਤ ਚਾਲ ਨਹੀਂ ਚਲ ਨਹੀਂ ਡੋਲੈ ਗੁਰਮਤ ਸਾਚ ਸਹਿਜ ਹਰ ਬੋਲੈ ਪੀਵੈ ਅੰਮ੍ਰਿਤ।

ਦਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡ ਭਾਗੀ ਗੁਰਮੁਖ।

ਘਟ ਘਟ ਪੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਿਗੁਰ ਅਪਨੈ ਮੋਹੇ ਦਾਨ ਦੀਨੀ ਰਹੋ ਜਬ ਕਿਸ ਕਹੋ ਇਹੋ ਜਾਨਸ ਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੇਰ ਤੇਰ ਜਬ ਇਹਨੇ ਚੁਕਾਈ ਤਾਤੇ ਇਸ ਸੰਗ ਨਹੀਂ ਬਹਿਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੋ ਨਾਹੀ ਕਿਛ ਤਾਤਾ ਜਬ ਇਨ ਆਪਣੋ ਬਾਧਿਓ ਮੋਹਾ ਆਵੈ ਜਾਏ ਸਦਾ ਜਮਜੂਹਾ ਜਬ ਇਸੇ ਸਭਿਨ ਸੇ ਭਰਮਾ ਭੇਦ ਨਹੀਂ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੂਰ ਡੰਡ ਅਰ ਖੇਦਾ ਜਬ ਇਨ ਏਕੋ ਏਕੀ ਬੂਝਿਆ ਤਬ ਤੇ ਇਸਨੋ ਸਭ ਕਿਛ ਸੂਝਿਆ ਜਬ ਇਹ ਧਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ।